ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ

ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: Okay, 1, 2, 3. ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ
1: ਜੀ। ਹਾਂਜੀ ਹਾਂਜੀ,
0: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ, ਜੇ ਬੱਚਾ ਕੁਐਸਚਨ ਕਰਦਾ ਤਾਂ ਸਾਨੂੰ ਲੱਗਦਾ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
0: ਜੀ,
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ठीक है। एक है थर्ड जिस दे बारे मैं गल करना चाहनी है वो है परमिसिव पेरेंटिंग।
0: परमिसिव
1: परमिसिव परमिसिव दे विच है कि तुसी छूट देती है बच्चे नू,
0: खुला ही छोड़ देता है कि जो मर्जी करे,
1: तुसी उस तो अपनी एक्सपेक्टेशंस बहुत घटा ली है
0: जी,
1: कोई फर्क नहीं पैंदा तू जो मर्जी कर
0: जी जी जी,
1: ठीक है। हर एक चीज ओनू तुसी मुहैया करांदे हो, ओदियां डिमांड्स जिहड़ियां है तुसी ये नहीं देखदे कि वो जेन्युइन है या नहीं, वो पूरियां करना तुहानू लगदा जरूरी है और तुसी वो बोलदा और पूरियां कर दे हो। इस तरह की पेरेंटिंग दे विच चाइल्ड स्पॉयल हुंदा है जो आम तौर पर देखा जाता है, क्योंकि उन्हें इंपॉर्टेंस नहीं समझाई जाती कि चीजा किस तरह आंदी है, किस कितनी डिमांड होनी चाहिए है,
0: जो उन्हें मुंह कढ़िया हाँ,
1: उन्हें ये नहीं लगता कि जरूरत के हिसाब से चीज होंगी है, उन्हें लगता जो दिल करे वो होंगी है
0: जी जी जी जी बिल्कुल
1: वो इस तरह सीखता है। इस तरह के बच्चे फिर अगे जाके कम्युलेटिव बनते हैं, चीजा कट्ठिया कर लेनिया चाहे लोड़ हो चाहे ना,
0: बस उन्होंने जमा करी जाना है सब कुछ।
1: हाँ जी ठीक है
0: बिल्कुल।
1: फिर है अनइनवॉल्वड पेरेंटिंग, अनइनवॉल्वड जिथे पेरेंट्स इनवॉल्वड ही नहीं है,
0: कुछ भी नहीं कर रहे हो ते उन्होंने
1: फिजिकल प्रेजेंस नहीं है
0: जी,
1: जरूरतें सारीयां पूरियां हो रही हैं बच्चे दियां
0: जी जी जी बिल्कुल, पर वो उते है नहीं,
1: उते नहीं है ना, वो टाइम दे रहे है, जे वो हैगे भी है तो कुछ और कर रहे है
0: जी जी,
1: बच्चे लई नहीं है
0: बिल्कुल बिल्कुल,
1: वो अपनिया कुछ एक्टिविटीज दे विच इन्ने बिजी है या उन्हां नूं ये लगदा ही नहीं कि ये जरूरी है, उन्हां नूं लगदा है जरूरतां पूरियां करनियां ही पेरेंटिंग है
0: जी,
1: और वो सारियां जरूरतां पूरियां कर रहे हैं, और बच्चे नूं भी एक टाइम तो बाद ये लगन लग जांदा है कि माँ बाप जिहड़े है वो जरूरतां पूरियां करन दा सोर्स है,
0: उन्हां दा होर कोई रोल नहीं,
1: वो जुड़ाव नहीं आंदा, एक कनेक्ट जिहनूं असीं कहिंदे आ भावनात्मक जुड़ाव
0: वो
1: नहीं बनदा,
0: बिल्कुल बिल्कुल जी,
1: उन्हां लई इन्हां चीजां दी इंपोर्टेंस नहीं हुंदी कि इकट्ठे बह के डिनर करना, बच्चे दी गल सुनना, अज स्कूल च की होया, उहदा होमवर्क देखना, इस चीज दी कोई इंपोर्टेंस नहीं, इह है तो बेसिकली ये चार स्टाइल है
0: जी जी जी,
1: और मेनू लगता है कि अथॉरिटेटिव पेरेंटिंग है जिदे विच टू वे डिस्कशन है,
0: दोनों दी गल हो रही है,
1: हाँ जी
0: दोनों तेरा
1: उस दे, हाँ जी उथे कनेक्ट जुड़दा है, बच्चे जुड़दे है
0: जी जी,
1: वड्डे होके भी अपनियां प्रॉब्लम्स डिस्कस करदे है
0: जी जी,
1: बजाय के बाहर कोई लब्भन दे कि जिदे नाल मैं दिल दी गल करां, पेरेंट्स उन्हां दे दोस्त बन जांदे आ टाइम नाल
0: जी जी,
1: मेरा पर्सनल व्यू है कि ये ज्यादा अच्छा है
0: बिल्कुल बिल्कुल जी, क्योंकि डायलॉग तो होना चाहिए है दोवां दे विच, जे यही विच माइनस हो गया ते वो गैप बढ़ता जाएगा
1: बिल्कुल,
0: ते जिहड़ी वैसे सब तो ज्यादा केड़ी पॉपुलर है आम जिहड़ी जनता जिहड़ी है वो इन्वॉल्व हुंदी है जिहदे विच सब तो जिहड़ी पॉपुलर
1: है आम लोग करदे है
0: जी जी जी,
1: जो मेरा एक्सपीरियंस है साडी जनरेशन दे जो ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ
0: ਜੀ ਜੀ,
1: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ ਹੈ,
0: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ
0: ਜੀ ਜੀ ਜੀ,
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ
0: ਜੀ,
1: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
0: ਬਿਲਕੁਲ
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ, ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ,
1: ਇਹ ਡਿਪੈਂਡ ਕਰਦੇ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ,
0: ਬਿਲਕੁਲ ਬਿਲਕੁਲ ਜੀ ਬਿਲਕੁਲ
1: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
0: ਬਿਲਕੁਲ
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ
1: ਬਿਲਕੁਲ,
0: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰਿਆ ਵਿਗੜਿਆ ਤਿਗੜਿਆ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਹੈ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ। ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
1: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ।
1: ਠੀਕ ਹੈ, ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
0: ਜੀ ਜੀ ਜੀ, ਬਿਲਕੁਲ।
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ।
1: ਪਿਆਰ ਤੇ ਛੂਟ ਵਿੱਚ ਫਰਕ ਹੈ, ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਕੋਈ
1: ਬਹੁਤਾ ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ।
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤਾਂ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
1: ਅਤੇ
0: ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ।
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ।
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ।
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
0: ਪੜ੍ਹਨੇ ਪੈਣੇ ਆ,
1: ਪੜ੍ਹਨੇ ਪੈਣੇ ਆ,
0: ਬਿਲਕੁਲ।
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ ਬਿਲਕੁਲ ਬਿਲਕੁਲ ਜੀ ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ ਚ ਬਣਨਾ ਚਾਹੁੰਦੇ ਸੀ ਉਹਦੇ ਹੀ ਬੱਚਾ ਬਣੇ ਉਹ
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ
0: ਹਾਂਜੀ ਹਾਂਜੀ
1: ਬੱਚੇ ਇੱਕ ਇੰਡੀਵਿਜੂਅਲ ਐਂਟਿਟੀ ਹੈ
0: ਜੀ ਜੀ
1: ਤੁਹਾਨੂੰ ਇਹ ਮੰਨਣਾ ਪਏਗਾ ਉਹ ਤੁਹਾਡੇ ਬੱਚੇ ਹੈ ਠੀਕ ਹੈ ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ
0: ਬਿਲਕੁਲ
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ
0: ਬਿਲਕੁਲ ਬਿਲਕੁਲ ਜੀ ਇਹ ਤਾਂ ਮੰਨ ਕੇ ਚੱਲਣਾ ਪੈਣਾ ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ
1: ਹਾਂਜੀ ਕੰਪੈਰੀਜ਼ਨ
0: ਕੰਪੈਰੀਜ਼ਨ ਇਹ ਕਿੰਨਾ ਕੁ ਜ਼ਰੂਰੀ ਹੈ
1: ਬਿਲਕੁਲ ਜ਼ਰੂਰੀ ਨਹੀਂ ਹੈ ਬਿਲਕੁਲ ਅਨਹੈਲਦੀ ਹੈ ਬਿਲਕੁਲ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ ਚ ਨਹੀਂ ਹੋਣਾ ਚਾਹੀਦਾ
0: ਬਿਲਕੁਲ ਬਿਲਕੁਲ
1: ਠੀਕ ਹੈ ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
0: ਜੀ ਜੀ ਬਿਲਕੁਲ
1: ਠੀਕ ਹੈ ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਜਦੋਂ ਦੇਖੋ ਇਹ ਇਦਾਂ ਕਰਦਾ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ
0: ਬਿਲਕੁਲ ਬਿਲਕੁਲ
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ
0: ਬਿਲਕੁਲ
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ ਨੈਗੇਟਿਵਿਟੀ ਜਿਹੜੀ ਹੈ
1: ਹਾਂਜੀ
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ
1: ਬਹੁਤ ਵਿਆਪਕ ਹੈ ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ
0: ਬਿਲਕੁਲ ਬਿਲਕੁਲ ਜੀ
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
0: ਜੀ ਜੀ ਬਿਲਕੁਲ
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ ਛੱਡੋ ਪਰੇ ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ
1: ਬਿਲਕੁਲ ਉਤਰਦਾ ਹੈ ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ
0: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ
1: ਬਿਲਕੁਲ ਹੋ ਰਿਹਾ
0: ਹੈ ਬਿਲਕੁਲ ਬਿਲਕੁਲ ਜੀ ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ
1: ਹਾਂਜੀ
0: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ
1: ਹਾਂਜੀ
0: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ ਉਹ ਆਪਣਾ ਚਲੋ ਕੰਮ ਕਾਰਵਾਰ ਕਰਦੇ ਸੀਗੇ
1: ਇਹ
0: ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ
1: ਬਹੁਤ ਫਰਕ ਹੈ ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ ਸਭ ਕੁਝ ਹੈ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਈ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ
0: ਉਹ ਇੱਕ ਇਹਦਾ ਵਾਧਾ ਹੈਗਾ
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ ਮਾਰਕੀਟ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ ਬੱਚਾ ਜੋ ਦੇਖਦਾ ਉਹੀ ਕਰਦਾ ਹਾਂ
0: ਬਿਲਕੁਲ ਬਿਲਕੁਲ
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ
0: ਜੀ ਜੀ ਬਿਲਕੁਲ
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡਦੇ ਹੋ ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ
0: ਉਹ ਸਕਿਪਿੰਗ ਕਰੇਗਾ ਨਹੀਂ ਤੇ
1: ਹਾਂ
0: ਉਹ ਕਹੇਗਾ ਛੱਡੋ ਪਰੇ
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ
0: ਹਾਂਜੀ ਹਾਂ ਬਿਲਕੁਲ
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ
1: ਹਾਂਜੀ
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ
1: ਬਿਲਕੁਲ
0: ਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇ ਤਾ ਪਰ ਟਾਈਮ ਨਹੀਂ ਦਿੱਤਾ ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ
1: ਹਾਂਜੀ
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ
1: ਬਿਲਕੁਲ ਹੁੰਦਾ ਇਗਨੋਰ ਬਿਲਕੁਲ
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਕਿੰਨੀ ਗੰਭੀਰ ਗੱਲ ਹੈ
1: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ,
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
0: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ। ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ।
1: ਹਾਂਜੀ
0: ਬਿਲਕੁਲ ਬਿਲਕੁਲ,
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ ਚ ਪੈ ਗਿਆ ਜੀ ਬੱਚਾ,
1: ਹਾਂਜੀ,
0: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
1: ਜ਼ਿੰਦਗੀ
0: ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਦੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
0: ਬਿਲਕੁਲ
1: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਜ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
0: ਬਿਲਕੁਲ ਬਿਲਕੁਲ ਬਿਲਕੁਲ।
1: ਇੱਕ ਹੈ ਕਿ ਇੱਕ ਮਦਰ ਹੈਗੀ ਆ, ਉਹ ਖਿੱਜ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ, ਬਿਲਕੁਲ, ਬੱਚਾ ਤੇ ਕੋਰੀਸ ਲੇਟ ਸੀ,
1: ਬੱਚਾ ਕੋਰੀਸ ਲੇਟ ਸੀ,
0: ਜੀ ਜੀ ਬਿਲਕੁਲ।
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ ਬਿਲਕੁਲ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
0: ਜੀ ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜੇ ਹਨ. ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ. ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ. ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ. ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ. ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ. ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ. ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ, ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ, ਕਿਤੇ ਛੱਜੂ ਦੇ ਚੁਬਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ, ਤਨੋਂ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ, ਹੁਣ ਚੌਂਕਾਂ ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋਂ ਹੁਸਨ ਰਕਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਏ ਨਗੰਦੇ, ਸਮਾਂ ਸੋਚਦਿਆਂ ਲੰਘੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨੀ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ, ਸਾਡੇ ਕਰਮਾਂ ਦਾ ਸਿੱਟਾ ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਹੌਸਲਾ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਬਹੁਤ ਧੰਨਵਾਦ ਜੀ ਮਿਹਰਬਾਨੀ
1: ਓਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਅੱਜ ਹੁਣ ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ ਮੀਰਾ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਬਹੁਤ ਬਹੁਤ ਧੰਨਵਾਦ ਜੀ
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਵਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਕੁਝ ਲੈ ਕੇ ਆਇਆ, ਘਰੇ ਇਹ ਗੱਲ ਕਹਿ ਕੇ ਆਇਆ ਵੀ

0: ದ್ವಾಪ ರೇಡಿಯೋ.
1: ਰਸਨਜੀਤ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ. ਜਸੋਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸੋਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਮੈਂ

0: ਫਿਜ਼ਾਂ ਦੇ ਵਿੱਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਸ਼ੇਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਸ਼ੇਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ ਗੱਲ ਸੁਣ ਦਿਲੀਏ ਧਿਆਨ ਨਾਲ।

0: ਗੱਲ ਸੁਣ ਮੇਰੀ ਦਿਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿਲੀਏ। ਧਿਆਨ ਨਾਲ ਗੱਲ ਸੁਣ ਮੇਰੀ ਦਿਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿਲੀਏ। ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ, ਜਾਪਦੀ ਗਈ ਏ ਹਿੱਲ ਦਿਲੀਏ, ਜਾਪਦੀ ਗਈ ਏ ਹਿੱਲ ਦਿਲੀਏ। ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿਲੀਏ। ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿਲੀਏ। ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿਲੀਏ। ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿਲੀਏ। ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿਲੀਏ। ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿਲੀਏ। ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿਲੀਏ। ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਆ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਮਾਨ ਸਾਡਾ, ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ, ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ, ਜਿੱਤ ਲੈਣੀ, ਹਾਂ ਜਿੱਤ ਲੈਣੀ, ਹੱਕ ਸੱਚ ਦੀ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ

0: ਕਰ ਬਾਰ ਸਾਡਾ, ਜਿੱਥੇ ਬੈਠ ਜਾਈਓ ਕਰ ਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ। ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ। ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ। ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਿਛਤਾ ਕੇ। ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ। ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ। ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ। ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ। ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ। ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ। ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ। ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ। ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ। ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ। ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ। ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ। ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਨ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ, ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ। ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ। ਇੱਕ ਪਿਤਾ

ਲਈ ਨਹੀਂ ਕਿਸੇ ਦੀ ਪਰਨਾ ਚੰਗਾ ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ ਵਿੱਚ।

ਘਟ ਬੋਲਣ ਦੀ ਆਦਤ ਪਾਓ, ਨਾ ਬੜਬੜ ਕਰਨਾ ਹੁੰਦਾ ਚੰਗਾ। ਉਲਝਲੂਲ ਬੋਲਣ ਨਾਲੋਂ ਚੁੱਪ ਤਾਈ ਅਪਣਾਉਣਾ ਚੰਗਾ। ਵੱਡਿਆਂ ਦਾ

0: ਸ੍ਰੀ ਦਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼੍ਰੋਤਾਓ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਬਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤੈ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ। ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ, ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ। ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ। ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ, ਫਸਲ ਹੀ ਨਹੀਂ ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਸੁਨੀਲ ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ।

तू जीवन भला है ये किस काम का। जिंदगी के लिए जैसे जल और पवन,

0: तो ये जीवन भला है ये किस काम का।
1: ਦਾਸ ਜੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲੈ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
3: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜਿਹੜੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜਿਹੜੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਵੀ ਹੈ ਜੀ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
1: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ ਜਾਣ ਕੇ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ, ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ, ਕਿਉਂ ਵੈਰ ਕਮਾਵੇ ਮੁੱਠ ਤੋਂ ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ, ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂ ਗੇ ਜੜੋਂ ਉਖਾੜ, ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ, ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ, ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ,

ਅਜੇ ਹੱਥ ਬਨ ਕੇ ਤੈਨੂੰ ਦੱਸਾਂ। ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ ਆ ਗਏ।

0: ਕਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪਰ ਇੱਕ ਗੱਲ ਪੱਕੀ ਆ ਜ਼ੁਲਮਾਂ ਨੂੰ ਜਰਦੇ ਨਹੀਂ ਪੈਰਾ ਦਈਏ ਹੱਕਾਂ ਤੇ ਪੈਰਾ ਦਈਏ ਹੱਕਾਂ ਤੇ ਪੈਰਾ ਦਈਏ ਹੱਕਾਂ ਤੇ ਰੂਬੀ ਬਣ ਕੇ ਪਹਿਰੇਦਾਰ ਦਿੱਲੀਏ ਖੈਰ ਮਨਾ ਲੈਣੀ ਆਗੇ ਸੱਜ ਕੇ ਸਿੰਘ ਸਰਦਾਰ ਦਿੱਲੀਏ ਖੈਰ ਮਨਾ ਲੈਣੀ ਆਗੇ ਸੱਜ ਕੇ ਸਿੰਘ ਸਰਦਾਰ ਧੰਨਵਾਦ ਜੀ
1: ਦੁਆਬਾ ਰੇਡੀਓ
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ ਭੱਲਾ ਸਾਹਿਬ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਹੈ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੋਂ ਕਿਹੜੀ ਖਤਾ ਸੋਹਣੀ।

0: ਸਜ਼ਾ ਦੇਣੀ ਏ ਤਾਂ ਭਾਵੇਂ, ਸਜ਼ਾ ਦੇਣੀ ਏ ਤਾਂ ਭਾਵੇਂ, ਕੱਢ ਲੈ ਤੂੰ ਜਾਨ ਸੋਹਣਿਆ, ਕੱਢ ਲੈ ਤੂੰ ਜਾਨ ਸੋਹਣਿਆ, ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ।
1: ਅਗਲੇ ਦੌਰ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਦੌਰ ਦੇ ਵਿਚ ਆਪਣਾ ਇਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਉਨ੍ਹਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ। ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੀ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ। ਚੜ੍ਹ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਚੜ੍ਹ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ, ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ, ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ, ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ, ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦਾ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ, ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ, ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ, ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ, ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ, ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ, ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ, ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜ੍ਹ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮ ਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ, ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ, ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ। ਇਹਦੇ ਨਾਲ ਹੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸ੍ਰੀਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ। ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ, ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ। ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਘ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ। ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ। ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਇਕੱਠੇ ਕੀਤੇ ਆਹ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਦੇ ਹੱਸਦਾ ਦਿਲ ਰਵਾਉਣ ਲਈ ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲਦਾ ਨਹੀਂ ਯਾਰ ਓ ਰੱਬਾ ਦਿਲ ਦਾ ਹਾਲ ਸੁਣਾਉਣ ਲਈ ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ ਸਤਿ ਸ੍ਰੀ ਅਕਾਲ ਜੀ
1: ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਕਾਮਹਿਫਲ ਦੇ ਅੰਤ ਦੇ ਵਿੱਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ ਉਹਨਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ ਵੀ ਇਸ ਕਿਸਾਨ ਘੋੜ ਦੇ ਵਿੱਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਹਨਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ ਤੇ ਮੈਂ ਇੱਥੇ ਜੋ ਬੁੱਢੀ ਮਾਰਤਾ ਜਿਸਦਾ ਲੱਖ ਕੁੱਬਾ ਸੀ ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ ਮਨਮੋਹਨ ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ ਪਲੀਜ਼ ਸੁਣਨਾ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੋ ਸਕਦੀ ਹਾਂ ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ ਧੰਨਵਾਦ
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ

0: ரேடியோ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਦੋਸਤੋ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ।

0: ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਮੁੱਦੇ ਦੇ ਉੱਤੇ। ਉਹ ਗੱਲਬਾਤ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਮਸਲਾ ਉਹ ਤੁਹਾਡੇ ਨਾਲ ਖੋਲਾਂਗੇ ਤੇ ਨਾਲ ਦੀ ਨਾਲ ਥੋੜਾ ਜਿਹਾ ਤੁਹਾਡੇ ਨਾਲ ਸਾਥ ਨਿਭਾਉਣ ਦੇ ਲਈ ਕੋਸ਼ਿਸ਼ ਕਰਨ ਦੀ ਗੱਲ ਕਰਦਾ। ਜਿਹੜਾ ਆਪਣਾ ਅੱਜ ਦਾ ਵਿਸ਼ਾ ਰਹੇਗਾ ਉਹਦੇ ਵਿੱਚ ਗੱਲ ਕਰਾਂਗੇ ਮੀਡੀਆ ਤੇ ਸਮਾਜ ਦੀ, ਸੁਣਨ ਤੋਂ ਕਲਿੱਕ ਕਰਨ ਤੱਕ ਦੀ ਜਿਹੜੀ ਦੁਨੀਆ। ਪਹਿਲਾਂ ਹੁੰਦਾ ਸੀ ਸੁਣੀਏ, ਤੇ ਫਿਰ ਅੱਜ ਦੇ ਸਮੇਂ ਦੇ ਵਿੱਚ ਆ ਗਿਆ ਕਿ ਅੱਗੇ ਤੋਂ ਅੱਗੇ ਵਧੀ ਜਾਈਏ, ਲਾਈਕ ਕਰੀ ਜਾਈਏ, ਫੋਲੋ ਕਰੀ ਜਾਈਏ ਜਾਂ ਕਲਿੱਕ ਕਰੀ ਜਾਈਏ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਜਿਹੜਾ ਦਿਨ ਵੀ ਖਾਸ ਹੈ, ਜਿਹੜਾ ਨੈਸ਼ਨਲ ਰੇਡੀਓ ਡੇ ਮਨਾਇਆ ਜਾਂਦਾ, ਤੇ ਉਹਦੇ ਬਾਬਤ ਵੀ ਆਪਾਂ ਗੱਲਬਾਤ ਆਪਾਂ ਸ਼ਮੀ ਹੁਣਾਂ ਦੇ ਨਾਲ ਜੀ ਦੇ ਨਾਲ ਕਰਾਂਗੇ, ਤੇ ਇਸ ਮੁੱਦੇ ਨੂੰ ਅੱਗੇ ਜਾ ਕੇ ਖੋਲਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦਾ ਜਿਹੜਾ ਖਾਸ ਮੁੱਦਾ ਹੈ ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। 10 ਮਿੰਟ 12 ਮਿੰਟ ਲਾਵਾਂਗੇ ਇਹਦੇ ਉੱਤੇ, ਤੇ ਨਾਲ ਦੀ ਨਾਲ ਦੋਸਤੋ ਸ਼ਮੀ ਜੀ ਨੂੰ ਬਾਅਦ ਦੇ ਵਿੱਚ ਲੈ ਕੇ ਨਾਲ, ਤੇ ਉਸ ਵੇਲੇ ਤੁਹਾਡੇ ਲਈ ਵੀ ਲਾਈਨਾਂ ਜਿਹੜੀਆਂ ਨੇ ਖੋਲ ਦਿੱਤੀਆਂ ਜਾਣਗੀਆਂ, ਤੇ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਜੋ ਜਿਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ। ਤੇ ਅੱਜ ਸਭ ਤੋਂ ਪਹਿਲਾਂ ਮੁੱਦਾ ਸ਼ੁਰੂ ਕਰਦੇ ਹਾਂ, ਜੋ ਵਿਚਾਰ ਮੰਗਦਾ ਹੈ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। AI ਦਾ ਜੰਜਾਲ, ਪ੍ਰਾਈਵੇਟ ਸਕੂਲ ਬਿਹਾਲ, 16% ਤੋਂ ਲੈ ਕੇ 658% ਤੱਕ ਦਾ ਜਿਹੜਾ ਫੀਸਾਂ ਦੇ ਵਿੱਚ ਵਾਧਾ। ਸਿੱਖਿਆ ਕਿਸ ਦੇ ਲਈ ਹੈ ਕਿ ਜਿਹੜੀ ਆਮ ਲੋਕ, ਜਿਹੜੇ ਅਮੀਰ ਨੇਗੇ, ਸਿੱਖਿਆ ਹਾਸਲ ਨਹੀਂ ਕਰ ਸਕਦੇ, ਜਾਂ ਜਿਹੜਾ ਸਿੱਖਿਆ ਦਾ ਹਰ ਕਿਸੇ ਦੇ ਉੱਤੇ ਅਧਿਕਾਰ ਹੈ, ਹੱਕ ਹੈ, ਮੁੱਢਲਾ, ਉਹਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ AI ਇੰਨੀ ਕੀ ਜ਼ਰੂਰਤ ਪੈ ਗਈ ਕਿ ਸਾਡੇ ਫਿਨਲੈਂਡ ਵਰਗੇ ਮੁਲਕ ਜਾਂ ਯੂਰਪੀਅਨ ਮੁਲਕ, ਅਮਰੀਕਾ, ਕੈਨੇਡਾ, ਉਹਨਾਂ ਦੀ ਇਹਨਾਂ ਦੇ ਵੱਲ ਚੀਜ਼ਾਂ ਦੇ ਵਿੱਚ ਇੰਨੀ ਰੁਚੀ ਨਹੀਂ, ਇਹਨਾਂ ਚੀਜ਼ਾਂ ਤੋਂ ਵਰਜ ਰਹੇ ਨੇ। ਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ AI ਨੂੰ ਲੈ ਕੇ ਇੰਨਾ ਗੰਭੀਰ ਜਾਂ ਕਿੰਨੀਆਂ ਕੁ ਜੋਬਾਂ ਜਿਹੜੀਆਂ ਨੇ ਕਿ ਹਰ ਬੱਚੇ ਨੂੰ ਜਿਹੜਾ AI ਦਾ ਕੋਰਸ ਕਰਾਉਣ ਦੇ ਲਈ ਉਹਨਾਂ ਨੂੰ ਟੀਚਰ ਰਖਾਉਣੇ ਪੈਣੇ, ਹੋਰ ਸਾਰੀਆਂ ਚੀਜ਼ਾਂ ਨੇ। ਅਸਲ ਦੇ ਵਿੱਚ ਮਾਮਲਾ ਕੀ ਹੈ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਸੈਣੀ ਸਾਹਿਬ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਕਿ ਸਾਡੀ ਦੁਆਬਾ ਰੇਡੀਓ ਦੀ ਐਕਸਕਲੂਸਿਵ ਰਿਪੋਰਟ ਆ
0: ਜੀ,
1: ਉਹ ਇਹ ਆ ਸਰ ਕਿ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਕੁਛ ਇੱਕ, ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਸਰ
0: ਜੀ।
1: ਉਹਨਾਂ ਨੇ ਆਪਣੀ ਕੋਈ ਦੁੱਖ ਜਦੋਂ ਦੱਸਿਆ ਤੇ ਮੈਂ ਮਤਲਬ ਸੋਚਿਆ ਕਿ ਗੱਲ ਤਾਂ ਵਿਚਾਰਨ ਵਾਲੀ ਹੈ ਤੇ ਇਹ ਜਿਹੜੀ ਆ ਰੇਡੀਓ ਤੇ ਕਰਨ ਵਾਲੀ ਵੀ ਆ ਜੀ। ਇਸੇ ਕਰਕੇ ਸ਼ਮੀ ਜੀ ਦੇ ਸਮੇਂ ਦੇ ਵਿੱਚੋਂ ਕੁਛ 10-12 ਮਿੰਟ ਮੰਗ ਕੇ ਤੇ ਮੈਂ ਮਤਲਬ ਇਹ ਰਿਪੋਰਟ ਜਿਹੜੀ ਆ ਕਰਨੀ ਚਾਹੁੰਦਾ ਸੀ ਜੀ।
0: ਜੀ
1: ਪਰ ਸਭ ਇੱਕ ਪਾਸੇ ਤਾਂ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਆ ਇਹ ਕਰ ਦਿੱਤਾ ਜੀ ਵੀ ਪ੍ਰਾਈਵੇਟ ਸਕੂਲ ਜਿਹੜੇ ਆ ਫੀਸਾਂ 5% ਤੋਂ ਜ਼ਿਆਦਾ ਨਹੀਂ ਵਧਾ ਸਕਦੇ ਜੀ।
0: ਜੀ
1: ਦੂਜੇ ਪਾਸੇ ਅੱਜ ਤੁਸੀਂ ਦੇਖ ਲਓ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਫੀਸਾਂ ਦਾ ਵਾਧਾ ਜਿਹੜਾ ਆ 16% ਤੋਂ ਲੈ ਕੇ ਤੇ 658% ਤੱਕ ਵਾਧਾ ਕੀਤਾ ਜੀ।
0: ਬਿਲਕੁਲ ਹੈ ਜੀ,
1: ਉਹਦੇ ਬਾਰੇ ਤਾਂ ਉੱਥੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਉਹ ਧਰਨਾ ਲਾਇਆ ਸੀ ਅੱਜ ਉਹਨਾਂ ਨੇ,
0: ਸ਼ੁਰੂ ਹੋ ਗਿਆ ਜੀ ਸ਼ਾਮੀ 10 ਵਜੇ ਵੀ ਬਹਿਣਾ ਸੀ ਉਹਨਾਂ ਨੇ।
1: ਹਾਂਜੀ ਹਾਂਜੀ, ਉਹ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਦਾ ਆਪਣਾ ਜਿਹੜਾ ਹੈਗਾ ਆ ਅਲੱਗ ਚੀਜ਼ ਆ। ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੈਗੀ ਆ ਸਰ, ਇਹ ਨਾ ਜੀ ਜਿਹੜੇ ਮੇਰੇ ਕੋਲੋਂ ਅਪਰੋਚ ਕੀਤੀ, ਇਹ ਕੰਢੀ ਦੇ ਏਰੀਏ ਦੇ ਕੁਛ ਇੱਕ ਪ੍ਰਾਈਵੇਟ ਸਕੂਲ ਵਾਲੇ ਆਏ ਸੀ
0: ਜੀ।
1: ਉਹਨਾਂ ਨੇ ਜਿਹੜੀ ਮੈਨੂੰ ਦੱਸੀ ਗੱਲ ਉਹਦੇ ਮੁਤਾਬਕ ਹੀ ਜਿਹੜੀ ਆ ਮੈਂ ਇਹ ਰਿਪੋਰਟ ਜਿਹੜੀ ਆ
0: ਜੀ
1: ਕਿ ਇੱਕ ਸਰਬੱਤ AI ਫਰਮ ਜਿਹੜੀ ਆ ਉਹ ਬਣਾਈ ਆ ਜੀ। ਉਹ ਪੰਜਾਬ ਸਰਕਾਰ ਨੇ ਉਹਨੂੰ ਠੇਕਾ ਦੇ ਦਿੱਤਾ ਕਿ ਬੱਚਿਆਂ ਨੂੰ ਜਿਹੜਾ ਆ AI ਦੀ ਸਿੱਖਿਆ ਜਿਹੜੀ ਆ ਤੁਸੀਂ ਸਕੂਲਾਂ ਚ ਦਿਓ
0: ਜੀ,
1: ਤੇ ਮੈਂਡੇਟਰੀ ਕੀ ਕਰ ਦਿੱਤਾ ਕਿ 5ਵੀਂ ਤੋਂ ਲੈ ਕੇ ਤੇ ਜਿਹੜਾ ਹੈਗਾ ਆ 12ਵੀਂ ਤੱਕ ਦੇ ਵਿਦਿਆਰਥੀ, ਜੇ ਸਕੂਲ 12ਵੀਂ ਤੱਕ ਹੈ ਤੇ 12ਵੀਂ ਤੱਕ, ਜੇ 10ਵੀਂ ਤੱਕ ਹੈ ਤੇ 10ਵੀਂ ਤੱਕ ਦੇ ਜਿਹੜੇ ਵਿਦਿਆਰਥੀ
0: ਜੀ,
1: ਜਿੰਨੇ ਬੱਚੇ ਇਹਨਾਂ ਕੋਲ ਇਨਰੋਲਡ ਹੋਣਗੇ
0: ਜੀ
1: ਉਹ ਸਾਰੇ ਬੱਚੇ ਜਿਹੜੇ ਹੈਗੇ ਆ AI ਦੀ ਸਿੱਖਿਆ ਲੈਣਗੇ
0: ਜੀ,
1: ਔਰ ਪ੍ਰਤੀ ਬੱਚਾ 100 ਰੁਪਇਆ ਸਕੂਲ ਜਿਹੜਾ ਹੈਗਾ ਆ ਫਰਮ ਨੂੰ ਦਏਗਾ
0: ਜੀ।
1: ਇਸ ਤੋਂ ਇਲਾਵਾ

0: ₹10 ਮੰਥਲੀ ਟੈਸਟ ਦੇ ਹੋਣਗੇ ਜੀ।
1: ਜੀ
0: 3 ਮਹੀਨੇ ਬਾਅਦ ਇੱਕ ਟੈਸਟ ਹੋਏਗਾ ਜਿਹਦੀ ₹50 ਜਿਹੜੀ ਹੈਗੀ ਆ ਪਰ ਬੱਚਾ ਪੇ ਕਰਨਾ ਪਏਗਾ ਜੀ
1: ਐਗਜ਼ਾਮੀਨੇਸ਼ਨ ਦੀ। ਜੀ
0: ਹਾਂਜੀ ਹਾਂਜੀ ਤੇ ₹73 ਜਿਹੜੇ ਹੈਗੇ ਆ ਉਹ ਬੁੱਕ ਤੇ ਫਾਰਮ ਉਹ ਦੇਣੇ ਪੈਣੇ ਹੈਗੇ ਆ ਜੀ। ਇਹ ਜਿਹੜੇ ਖਰਚਾ ਜਿਹੜਾ ਆ ਜੀ ਹਾਂਜੀ ਉਹ ਤੋਂ ਇਲਾਵਾ ਸਕੂਲ ਜਿਹੜਾ ਹੈਗਾ ਆ 800 2 ਟੀਚਰ ਜਿਹੜੇ ਹੈਗੇ ਆ ਉਹ ਦਏਗਾ ਚੂਜ਼ ਕਰਕੇ ਜਿਹਨਾਂ ਨੂੰ AI ਦੀ ਸਿੱਖਿਆ ਜਿਹੜੀ ਆ 3 ਸਾਲ ਦਾ ਕੋਰਸ ਇਹ ਫਰਮ ਕਰਵਾਏਗੀ
1: ਜੀ
0: ਜਿਹਦਾ ਜਿਹੜੀ ਹੈਗੀ ਆ ₹21,000 ਸਲਾਨਾ ਫੀਸ ਜਿਹੜੀ ਆ ਉਹ ਟੀਚਰ ਦੀ ਜਾਏਗੀ
1: ਜੀ।
0: ਮਤਲਬ ₹42,000 ਤਾਂ ਇਹ ਟੀਚਰਾਂ ਦੀ ਫੀਸ ਜਿਹੜੀ ਆ ਸਕੂਲ ਦਏਗਾ ਜੀ ਇਸ ਫਰਮ ਨੂੰ। ਬਾਕੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਲਗਭਗ ₹150 ਜਿਹੜਾ ਖਰਚਾ ਹੈਗਾ ਆ ਉਹ ਉਹਨਾਂ ਨੂੰ ਪਰ ਬੱਚਿਆਂ ਪੇ ਕਰਨਾ ਪਏਗਾ
1: ਜੀ।
0: ਹੁਣ ਇਹਨਾਂ ਸਕੂਲਾਂ ਦੀ ਸਮੱਸਿਆ ਇਹ ਸਕੂਲ ਕਹਿੰਦੇ ਜੀ ਵੀ ਸਾਨੂੰ ਤਾਂ ਕਹਿਤਾ ਕਿ 5% ਤੋਂ ਜ਼ਿਆਦਾ ਤੁਸੀਂ ਫੀਸ ਨਹੀਂ ਵਧਾ ਸਕਦੇ
1: ਜੀ।
0: ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਜਿਹੜੀਆਂ ਹੈਗੀਆਂ ਜਿਹੜੇ ਹੈਗੇ ਆ ਗਰੀਬ ਏਰੀਏ ਹੈਗੇ ਆ ਉੱਥੇ ₹500 ਤੋਂ ₹800 ਤੱਕ ਦੀ ਫੀਸ ਆ ਜੀ
1: ਜੀ।
0: ਇਹ ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ ਜਦੋਂ ਇਹ ਬੰਦਾ ਟਾਊਨ ਚ ਆ ਜਾਂਦੇ ਹੈਗੇ ਆ ਉੱਥੇ ₹2,000 ਤੱਕ ਹੈਗੀਆਂ ਜੀ 1500-2,000 ਤੱਕ
1: ਜੀ।
0: ਜਿਹੜੇ ਸਟੈਂਡਰਡ ਦੇ ਸਕੂਲ ਹੈਗੇ ਆ ਉਹਨਾਂ ਦੀ 4-5 ਹਜ਼ਾਰ ਵੀ ਹੈਗੀ ਆ ਜੀ
1: ਜੀ।
0: ਤੇ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਸਕੂਲ ਹੈਗੇ ਆ ਉੱਥੇ 8-8 ਹਜ਼ਾਰ ਵੀ ਫੀਸ ਹੈਗੀ ਆ ਜੀ
1: ਜੀ।
0: ਹੁਣ 8,000 ਵਾਲੇ ਦਾ ਜਿਹੜਾ 5% ਹੈਗਾ ਆ ਉਹ ਤਾਂ ਵਧੂਗਾ ਜੀ ਸੈਂਕੜਿਆਂ ਦੇ ਵਿੱਚ।
1: ਤੇ
0: ਜਿਹਨਾਂ ਦੀ ₹500 ਫੀਸ ਲੈ ਰਹੇ ਹੈਗੇ ਆ ਜੀ ਉਹਨਾਂ ਦੇ ₹25 ਵਧਣਗੇ। ਤੇ ਜਦੋਂ ਤੁਸੀਂ ਪੇਰੈਂਟਸ ਨੂੰ ਇੰਨਾ ਜ਼ਿਆਦਾ ਅਵੇਅਰ ਕੀਤਾ ਜਾਂ ਇੰਨਾ ਜ਼ਿਆਦਾ ਕਿਹਾ ਹੈਗਾ ਆ ਜੀ ਉਹ ਇਹ ਜਿਹੜਾ AI ਦੇ ਜਿਹੜਾ ਖਰਚਾ ਆ ਜਿਹੜਾ ਤੁਸੀਂ ਮੈਂਡੇਟਰੀ ਸਕੂਲ ਨੂੰ ਕਰ ਦਿੱਤਾ ਆ ਉਹ ਜੇ ਪੇਰੈਂਟਸ ਪੇ ਨਹੀਂ ਕਰਨਗੇ ਤੇ ਉਹ ਉਸ ਫੀਸ ਦੇ ਵਿੱਚੋਂ ਕਿੱਦਾਂ ਪੇ ਕਰ ਸਕਣਗੇ? ਸਕੂਲ ਵਾਲੇ ਕੋਲੋਂ ਪਾਉਣਗੇ ਜੀ? ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਚੱਲ ਗਏ
1: ਜੀ।
0: ਜੇ ₹500 ਦੇ ਵਿੱਚ ਜਿਹੜਾ ਹੈਗਾ ਆ ਟਿਊਸ਼ਨ ਫੀਸ ਟੀਚਰਾਂ ਦੀਆਂ ਤਨਖਾਹਾਂ ਵੀ ਦੇਣੀਆਂ ਹੈਗੀਆਂ ਸਕੂਲ ਦੀ ਬਿਲਡਿੰਗ ਨੂੰ ਵੀ ਮੇਨਟੇਨ ਕਰਨਾ ਆ ਔਰ ਉਹਦੇ ਬਾਅਦ ਜਿਹੜਾ ਹੈਗਾ ₹150 ਤੁਹਾਨੂੰ ਜਿਹੜਾ ਆ ਇਸ ਚੀਜ਼ ਦਾ ਦੇਣਾ ਆ। ਉਹ ਤੋਂ ਇਲਾਵਾ ਜਿਹੜੇ ਆ 2 ਟੀਚਰਾਂ ਦੀਆਂ ਫੀਸ ਕਿਉਂਕਿ ਟੀਚਰ ਕਿਉਂ ਆਪਣੀ ਤਨਖਾਹ ਦੇ ਵਿੱਚੋਂ ਪੇ ਕਰੂਗਾ ਜੀ?
1: ਬਿਲਕੁਲ
0: ਕੋਈ ਵੀ ਟੀਚਰ ਵਿਲਿੰਗ ਨਹੀਂ ਹੋਊਗਾ
1: ਜੀ।
0: ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਕੋਈ ਕੰਟਰੈਕਟ ਏਦਾਂ ਦਾ ਨਹੀਂ ਹੁੰਦਾ ਹੈਗਾ ਕਿ ਟੀਚਰ 3 ਸਾਲ ਉੱਥੇ ਸਥਾਈ ਰਹੂਗਾ ਹੀ ਰਹੂਗਾ ਜੀ। ਅਗਲੇ ਜਿਹੜਾ ਹੈਗਾ ਜਾਂ ₹63,000 ਇੱਕ ਟੀਚਰ ਦੇ ਉੱਤੇ ਇਨਵੈਸਟ ਕਰ ਦੇਣਗੇ ਤੇ ਮੁੜ ਕੇ ਟੀਚਰ ਛੱਡ ਕੇ ਤੇ ਅੱਗੇ ਗਾਂ ਜਾਏ ਜੀ
1: ਜੀ।
0: ਇੱਥੇ ਕਿੱਥੇ ਲਿਖਿਆ ਹੈਗਾ ਜੀ ਇਹ ਚੀਜ਼ਾਂ ਜਿਹੜੀ?
1: ਸੈਣੀ ਸਾਹਿਬ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ AI ਦਾ ਜਿਹੜਾ ਜੋ ਵੀ ਏਜ ਕੀ ਲਿਮਿਟ ਵਗੈਰਾ ਵੀ ਰੱਖੀ ਹੋਈ ਹੈ ਕਿਸ ਏਜ ਦੇ ਬੱਚਿਆਂ ਨੂੰ AI ਦੀ ਜਿਹੜੀ ਹੈ ਕਲਾਸ ਲਾਉਣੀ ਹੈ?
0: ਨਹੀਂ ਸਰ ਏਜ ਲਿਮਿਟ ਨਹੀਂ ਰੱਖੀ ਇਹਨਾਂ ਨੇ ਤੇ ਇਹ ਲਿਆ 5th ਸਟੈਂਡਰਡ ਤੋਂ ਲੈ ਕੇ 12th ਸਟੈਂਡਰਡ ਤੱਕ ਜਿਹੜਾ ਹੈਗਾ ਆ ਬੱਚੇ ਉਹਨਾਂ ਦਾ ਐਡਮਿਸ਼ਨ ਜਿਹੜਾ ਇਹਨਾਂ ਕੋਲ ਸਕੂਲ ਵਾਲਿਆਂ ਕੋਲ ਅਨਰੋਲਡ ਹੋਣਗੇ ਨਾ ਬੱਚੇ
1: ਜੀ
0: ਉਹ ਮਤਲਬ ਨਹੀਂ ਤਾਂ ਸਕੂਲ ਵਾਲਿਆਂ ਦੀ ਤਾਂ ਹੈਗੀ ਆ ਕਿ ਜਿਹੜੇ ਜਿਹੜੇ ਹੈਗੇ ਵਿਲਿੰਗ ਹੋਣਗੇ ਉਹਨਾਂ ਨੂੰ ਜਾਂ ਤਾਂ ਹੋਵੇ ਨਾ ਵੀ ਜਿਹੜੇ ਵਿਲਿੰਗ ਆ ਉਹਨਾਂ ਨੂੰ ਭੇਜ ਦਿਓ ਜਿਹੜੇ ਮਾਂ ਬਾਪ ਪੇ ਕਰਦੇ ਹੈਗੇ ਤੁਸੀਂ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਗਾਂ ਦੇ ਦਿਓ ਜੀ
1: ਜੀ।
0: ਬਟ ਇੱਥੇ ਤਾਂ ਮੈਂਡੇਟਰੀ ਆ ਕਿ ਦ ਚਿਲਡਰਨ ਹੂ ਆਰ ਅਨਰੋਲਡ ਉਹ ਜਿਹੜੇ ਤੁਹਾਨੂੰ ਦੇਣੇ ਪੈਣੇ ਆ ਜੀ
1: ਜੀ।
0: ਸੋ ਇਸ ਕਰਕੇ ਸਰ ਇਹ ਜਿਹੜਾ ਹੈਗਾ ਆ ਇਹ ਚੀਜ਼ਾਂ ਹੁਣ ਇਹਨਾਂ ਨੇ ਕੀ ਕੀਤਾ ਹੁਣ ਪੰਜਾਬ ਸਰਕਾਰ ਨੇ ਇਹ ਜਿਹੜੀ ਸਰਬੱਤ AI ਫਰਮ ਜਿਹੜੀ ਹੈਗੀ ਆ ਇਹ ਕਿਸੇ ਆਪਣੇ ਖੇਤੇ ਦੀ ਕੰਸਟੀਟਿਊਟ ਕਰਵਾਤੀ ਹੋਣੀ ਨਾ ਪੰਜਾਬੀ ਜ਼ਰੂਰ ਰੱਖ ਲਿਆ ਹੈਗਾ ਮੈਨੂੰ ਮੈਂ ਇਹਦੇ ਤੇ ਅਜੇ ਤਹਿ ਤੱਕ ਨਹੀਂ ਜਾ ਸਕਿਆ ਵੀ ਕੌਣ ਹੈਗੇ ਬੰਦੇ ਤੇ ਕਿੱਥੋਂ ਹੈਗੇ ਬੰਦੇ ਜਿਹਨਾਂ ਨੇ ਇਹ ਫਰਮ ਬਣਾ ਕੇ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੀ ਹੈਗੀ AI ਸਿਖਾਉਣ ਵਾਸਤੇ। ਸਰਕਾਰੀ ਸਕੂਲਾਂ ਦਾ ਜਿਹੜਾ ਹੈਗਾ ਆ ਕਹਿੰਦੇ ਜੀ ਸਰਕਾਰੀ ਸਕੂਲਾਂ ਚ ਅਸੀਂ ਆਪ ਹੀ ਮੈਨੇਜ ਕਰ ਲਾਂਗੇ ਕਿੱਦਾਂ ਕਰਨਾ
1: ਜੀ। ਸੈਣੀ ਸਾਹਿਬ ਪਹਿਲਾਂ ਨਾ ਬੱਚਿਆਂ ਨੂੰ ਬਕਾਇਦਾ ਕਹਿ ਸਕਦੇ ਜਦੋਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਆ ਤਾਂ ਕੈਲਕੂਲੇਟਰ ਵੀ ਨਹੀਂ ਵਰਤਣ ਦਿੰਦੇ ਬੱਚਿਆਂ ਨੂੰ ਛੋਟੀਆਂ ਕਲਾਸਾਂ ਚ ਪ੍ਰਾਇਮਰੀ ਦੇ ਉਹਨਾਂ ਨੂੰ ਕਹਿੰਦੇ ਨੇ ਕਿ ਜਿੱਦਾਂ ਆਪਣੇ ਸਿਖਾਉਂਦੇ ਹੁੰਦੇ ਸੀ ਨਾ ਲਾਈਨਾਂ ਮਾਰ ਕੇ ਇੱਥੇ ਤਾਂ ਉਹ ਵੀ ਨਹੀਂ ਮਾਰਨ ਦਿੰਦੇ ਉਹ ਕਹਿੰਦੇ ਬ੍ਰੇਨ ਸ਼ਾਰਪਨੈਸ ਹੋਣੀ ਚਾਹੀਦੀ ਆ ਤੁਸੀਂ ਆਪਣੇ ਬ੍ਰੇਨ ਦੇ ਵਿੱਚ ਘਟਾਓ ਤੇ ਪਲੱਸ ਕਰਨਾ ਜਾਂ ਗੁਣਾ ਕਰਨੀਆਂ ਜਾਂ ਪਹਾੜੀਆਂ ਦੀ ਗੱਲ ਆਉਂਦੀ ਹੈ ਤੇ ਉਹ ਚੀਜ਼ਾਂ ਤਾਂ ਸਾਡੇ ਲੋਕ ਤਾਂ ਨਕਲ ਮਾਰਨ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਸੁਚੇਤ ਨੇ ਪਰ AI ਆ ਗਈ ਤਾਂ ਬੱਚਿਆਂ ਦੇ ਜਿਹੜੇ ਦਿਮਾਗ ਨੇ ਉਹ ਤਾਂ ਹੋਰ ਵੀ ਮਤਲਬ ਕਿ ਨਿੱਲ ਹੋ ਜਾਣੇ ਨੇ ਉਹਦੇ ਨਾਲ ਤਾਂ ਤੇ AI ਪੜ੍ਹਾਉਣ ਦਾ ਮੈਨੂੰ ਤਾਂ ਸਮਝ ਨਹੀਂ ਆਈ ਕਿ ਇਹਦਾ ਮਕਸਦ ਕੀ ਹੈ ਪਿੱਛੇ ਕਿ ਉਹ ਬੱਚਿਆਂ ਨੂੰ ਜੋਬਾਂ ਮਿਲਣੀਆਂ ਨੇ AI ਦੀਆਂ ਜਾਂ ਦੇਖਿਆ ਜਾਵੇ ਤਾਂ ਜਿਹੜੇ ਸੋਫਟਵੇਅਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਕੋਡਿੰਗ ਵਗੈਰਾ ਹੁੰਦੀ ਹੈ ਤਿਆਰ ਕੀਤੇ ਜਾਂਦੇ ਹੈ, ਉਹਨਾਂ ਦੀ ਤਾਂ 3 ਕੁ ਸਾਲਾਂ ਬਾਅਦ, ਮਤਲਬ ਕਿ 2-3 ਸਾਲਾਂ ਦੇ ਵਿੱਚ ਉਹਨਾਂ ਨੂੰ ਲੈਂਗੁਏਜ ਬਦਲਣ ਲੱਗ ਜਾਂਦੀ ਹੈ, ਕਿਉਂਕਿ ਬਹੁਤ ਵੱਡਾ ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਸਾਈਬਰ ਕ੍ਰਾਈਮ ਜਾਂ ਸਾਈਬਰ ਅਟੈਕ ਵਗੈਰਾ ਹੋਣੇ ਆ, ਤੇ ਉਹ ਤਾਂ ਤਕਰੀਬਨ ਉਸ ਚੀਜ਼ ਦੀ ਲੈਂਗੁਏਜ ਹੀ ਬਦਲ ਕੇ ਰੱਖ ਦਿੰਦੇ ਆ ਕਿ ਉਹ ਜਿਹੜੇ ਨੇ ਜਿਨ੍ਹਾਂ ਨੇ ਉਹ ਸਟੱਡੀ ਕੀਤੀ ਹੈ, ਆਪਣਾ ਸਮਾਂ ਲਾਇਆ ਉਹਦੇ ਉੱਤੇ, ਬਿਜ਼ਨਸ ਕਰਦੇ ਆ, ਐਪ ਬਣਾਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਤਾਂ ਉਹਨਾਂ ਨੂੰ ਦੁਬਾਰਾ ਫਿਰ ਉਹ ਨਾਲ ਦੀ ਨਾਲ ਅਪਡੇਟ ਰੱਖਣਾ ਪੈਂਦਾ, ਆਪਣੇ ਆਪ ਨੂੰ ਸਾਰਾ ਕੁਝ ਕਰਨਾ ਪੈਂਦਾ ਜੀ, ਤੇ ਇਹਦਾ ਮਕਸਦ ਕੀ ਹੋਏਗਾ? ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਬੱਚਿਆਂ ਨੂੰ AI ਜਿਹੜੀ ਦਿਖਾ ਕੇ ਜਾਂ ਪੜ੍ਹਾ ਕੇ ਜਾਂ ਉਹ ਕੀ ਕਰਨਾ, ਸਾਬਤ ਕੀ ਕਰਨਾ ਚਾਹੁੰਦੇ ਨੇ।
0: ਪਰ ਸਰ ਤੁਹਾਨੂੰ ਯਾਦ ਹੋਊਗਾ ਕਿ ਸ਼ਮੀ ਜੀ ਨੇ ਇੱਕ ਫੰਕਸ਼ਨ ਕਰਵਾਇਆ ਸੀ ਜਿਹਦੇ ਵਿੱਚ ਮੈਂ ਵੀ ਗਿਆ ਸੀਗਾ, ਉਹਦੇ ਵਿੱਚ ਬਹੁਤ ਬੰਦੇ ਆਪਣੇ ਪੜ੍ਹੇ ਲਿਖੇ ਬੰਦੇ ਆਏ ਸੀ, ਜਿਹਦੇ ਵਿੱਚ ਮੰਡ ਸਾਹਿਬ ਜਿਹਨਾਂ ਦੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਬੱਚਿਆਂ ਵਾਸਤੇ, ਹਾਂਜੀ ਹਾਂਜੀ ਮੰਡ ਸਾਹਿਬ ਵੀ ਹਾਜ਼ਰ ਸੀਗੇ। ਮੈਂ ਉੱਥੇ ਜਿਹੜਾ ਹੈਗਾ ਆ ਉਹ ਇਹ ਸਵਾਲ ਕੀਤਾ ਸੀ ਮੰਡ ਸਾਹਿਬ ਨੂੰ ਕਿ ਤੁਸੀਂ 4th ਸਟੈਂਡਰਡ ਦੀ ਜੇ ਬੁੱਕ ਲਿਖੀ ਆ, ਮੈਂ ਉਹਨਾਂ ਦਾ ਮਤਲਬ ਦੇਖਿਆ ਵੀ ਇੰਟਲੈਕਟ ਦਾ ਜਿਹੜਾ ਪੱਧਰ ਹੈਗਾ ਆ, ਵੀ ਉਹਨਾਂ ਦਾ ਆਪਣਾ ਜਿਹੜਾ ਪੱਧਰ ਹੈਗਾ ਆ ਉਹ ਕਿੰਨਾ ਉੱਚਾ ਆ, ਤੇ ਜੇ ਉਹ 4th ਕਲਾਸ ਦੇ ਬੱਚੇ ਦੀ ਕਿਤਾਬ ਲਿਖ ਰਹੇ ਹੈਗੇ ਆ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਕੋਈ ਏਦਾਂ ਦੀ ਟੈਸਟਿੰਗ ਕਰਦੇ ਹੈਗੇ ਆ ਕਿ ਇਹ ਜਿਹੜਾ ਜੋ ਤੁਸੀਂ ਲਿਖ ਰਹੇ ਤੁਹਾਡਾ ਤਾਂ ਤੁਸੀਂ ਤਾਂ ਬਹੁਤ ਜਿਹੜਾ ਹੈਗਾ ਆ ਇੰਟਲੈਕਟ ਲੈਵਲ ਜਿਹੜਾ ਆ ਉਹ ਬਹੁਤ ਹਾਈ ਆ, ਤੇ ਤੁਸੀਂ ਉਹ ਬੱਚਾ 4th ਵਾਲਾ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕੇ, ਉਹਦੇ ਬਾਰੇ ਜਿਹੜਾ ਹੈਗਾ ਕੋਈ ਸਟੱਡੀ ਹੁੰਦੀ ਆ ਇਸ ਚੀਜ਼ ਦੀ ਪਹਿਲਾਂ, ਤੇ ਜਿਹੜੀ 7ਵੀਂ ਨੂੰ ਪੜ੍ਹਾਈ ਜਾ ਰਹੀ ਹੈਗੀ? ਕਿ ਮੈਂ ਉਹਨਾਂ ਨੂੰ ਫਿਰ ਇੱਕ ਐਗਜ਼ਾਮਪਲ ਵੀ ਦਿੱਤੀ ਜੀ, ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਕਿ ਮੈਂ BA Part 1 ਦੇ ਵਿੱਚ ਇੱਕ ਸਟੋਰੀ ਇੰਗਲਿਸ਼ ਦੀ ਪੜ੍ਹੀ ਸੀ, ਇਹ ਨਾਈਟ ਐਟ ਇਨ ਇਨ, ਹਾਂਜੀ ਮੈਂ ਕਿਹਾ ਜੀ ਉਸ ਸਟੋਰੀ ਨੂੰ ਉਸ ਵੇਲੇ ਅਸੀਂ ਜੀ ਵੀ ਰੱਟਾ ਲਾਇਆ ਵੀ ਉਹਦੇ ਵਿੱਚੋਂ ਕੀ ਕੁਐਸਚਨ ਆ ਸਕਦਾ ਕੀ ਨਹੀਂ ਆ ਸਕਦਾ, ਮੈਂ ਕਿਹਾ ਜੀ ਜਦੋਂ ਮੈਂ ਲਾ ਕਰ ਗਿਆ ਹੈ ਜੀ, ਉਹ ਤੋਂ ਬਾਅਦ ਮੈਂ ਇੱਕ ਵਾਰੀ ਫੇਰ ਉਹ ਕਿਤਾਬ ਪੜ੍ਹੀ
1: ਜੀ,
0: ਮੈਂ ਕਿਹਾ ਜੀ ਉਹ ਤੋਂ ਬਾਅਦ ਜ਼ਿੰਦਗੀ ਦੇ 15 ਸਾਲ ਗੁਜ਼ਾਰ ਕੇ ਫਿਰ ਮੈਂ ਇੱਕ ਵਾਰੀ ਉਹ ਕਿਤਾਬ ਪੜ੍ਹੀ
1: ਜੀ,
0: ਮੈਂ ਕਿਹਾ ਜਦੋਂ ਮੈਂ 3ਵੀਂ ਵਾਰੀ ਉਹ ਸਟੋਰੀ ਪੜ੍ਹੀ ਸੀ ਤੇ ਮੈਨੂੰ ਉਹ ਜਿਹੜੀ ਸਟੋਰੀ ਦੀ ਮੀਨਿੰਗ ਸਮਝ ਆਇਆ ਸੀ ਜੀ, ਵੀ ਉਹ ਕੀ ਸਟੋਰੀ ਕਹਿਣਾ ਕੀ ਚਾਹੁੰਦੀ ਹੈਗੀ ਆ ਜੀ, ਹਾਂਜੀ ਵੀ ਉਹ ਬੰਦਾ ਰਾਈਟਰ ਕਹਿਣਾ ਕੀ ਚਾਹੁੰਦਾ ਹੈਗਾ। ਪਰ ਜਦੋਂ ਕਿਸੇ ਨੇ ਇੰਟਰੋਡਿਊਸ ਕੀਤਾ BA Part 1 ਦੇ ਵਿੱਚ, ਉਹਨਾਂ ਨੇ ਕਦਾ ਸਾਡਾ ਬ੍ਰੇਨ ਲੈਵਲ ਦੇਖਿਆ ਸੀਗਾ ਵੀ ਹਾਂ ਵੀ ਇਹਨਾਂ ਦਾ ਬ੍ਰੇਨ ਲੈਵਲ ਕੀ ਹੈਗਾ ਆ ਜੀ, ਕਿ ਬੱਚਾ ਜਿਹੜਾ ਹੈਗਾ ਆ ਉਹ ਜਿਹੜਾ ਇਹਦਾ ਥੀਮ ਆ ਉਹਨੂੰ ਫੋਲੋ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਹੁਣ ਜੇ AI ਜਿਹੜੀ ਹੈਗੀ ਆ ਜੇ ਸ਼ੁਰੂ ਕਰਨੀ ਹੈਗੀ ਆ ਤੁਸੀਂ, ਮੈਂ ਕਹਿੰਦਾ ਹੈਗਾ ਮੈਂ ਭਾਰਤ ਸਾਹਿਬ ਪੜ੍ਹਨ ਨੂੰ ਚੰਗਾ ਸੀਗਾ ਜੀ, ਪਰ ਮੈਂ ਵੀ ਜਿਹੜਾ ਹੈਗਾ ਆ 3 ਲੈਂਗੁਏਜ ਜਿਹੜੀਆਂ ਉਹਨਾਂ ਨੂੰ ਇਕੁਅਲੀ ਜਿਹੜਾ ਆ ਨਹੀਂ ਚੱਕ ਸਕਿਆ ਸੀ ਜੀ ਆਪਣੇ ਟਾਈਮ ਦੇ ਵਿੱਚ, ਹਾਂਜੀ ਮੈਂ ਦਾਵਾ ਨਹੀਂ ਕਰਦਾ ਕਿ ਮੈਂ ਹਿੰਦੀ ਵੀ ਉਦਾਂ ਦੀ ਬੋਲ ਲੈਂਦਾ ਹੋਊਗਾ ਜਾਂ ਲਿਖ ਲੈਂਦਾ ਹੋਊਗਾ ਜਿੱਦਾਂ ਦੀ ਪੰਜਾਬੀ ਲਿਖਦਾ ਸੀ ਜਾਂ ਇੰਗਲਿਸ਼, 3 ਲੈਂਗੁਏਜ ਨੂੰ ਆਖਿਰ ਬੱਚੇ ਦਾ ਇੱਕ ਮੈਂਟਲ ਲੈਵਲ ਆ ਉਹਨੂੰ, ਹਾਂਜੀ AI ਤੁਸੀਂ ਇੰਟਰੋਡਿਊਸ ਕਰਨ ਲੱਗੇ ਹੈਗੇ ਆ, ਕਿੱਥੇ ਕਰਨ ਲੱਗੇ ਹੈਗੇ ਆ? ਕੰਢੀ ਦੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਜਿਹੜਾ ਹੈਗਾ ਆ ਨੰਗੇ ਪੈਰੀ ਵੀ ਬੱਚੇ ਆ ਜਾਂਦੇ ਹੈਗੇ ਆ ਜੀ, ਜਿੱਥੇ ਜਿਹੜਾ ਹੈਗਾ ਜੇ ਪ੍ਰਾਈਵੇਟ ਸਕੂਲ ਵੀ ਜਿਹੜੇ ਜਿਹਨਾਂ ਨੂੰ ਤੁਸੀਂ ਪ੍ਰਾਈਵੇਟ ਸਕੂਲ ਸੋ ਕਾਲਡ ਕਹਿੰਦੇ ਆ ਨਾ ਜੀ, ਉਹਦਾ ਸਿਰਫ ਉਹ ਵਿਦਿਆ ਦਾ ਪੱਧਰ ਜ਼ਰੂਰ ਹੈਗਾ ਆ ਜੀ, ਵੀ ਹਾਂ ਠੀਕ ਆ ਵੀ ਸਰਕਾਰੀ ਸਕੂਲ ਨਾਲੋਂ ਲੋਕੀ ਪਰਜਿਊਮ ਕਰਦੇ ਆ, ਮੈਂ ਮਤਲਬ ਅਕਿਊਜ਼ਿੰਗ ਫਿੰਗਰ ਨਹੀਂ ਰੇਜ਼ ਕਰਦਾ, ਕਿਉਂਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਹੈਗੀ ਆ ਬਹੁਤ ਵਧੀਆ ਹੋ ਗਈ ਹੈਗੀ ਆ, ਟੀਚਰ ਰਿਸਪੋਂਸੀਬਿਲਟੀ ਓਨ ਕਰਨ ਲੱਗ ਪਏ ਆ, ਪਹਿਲਾਂ ਸਾਡੇ ਸਮਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਆ ਟੀਚਰ ਇੱਕ ਪਾਸੇ ਬੈਠੇ ਰਹਿੰਦੇ ਹੈਗੇ ਸੀ, ਆਰਾਮ ਨਾਲ ਬੱਚੇ ਆਪਣਾ ਟਾਈਮ ਪਾਸ ਕਰਦੇ ਸੀ, ਟੀਚਰ ਆਪਣਾ ਟਾਈਮ ਪਾਸ ਕਰ ਜਾਂਦੇ ਸੀ, ਪਰ ਕਿਸੇ ਵੀ ਟੀਚਰ ਨੇ ਆਪਣਾ ਬੱਚਾ ਜਿਹੜਾ ਹੈਗਾ ਆ ਕਦੀ ਸਰਕਾਰੀ ਸਕੂਲ ਚ ਪੜ੍ਹਾਇਆ ਹੀ ਨੀ।
1: ਜੀ ਬਿਲਕੁਲ।
0: ਹੁਣ ਟ੍ਰੈਂਡ ਚੇਂਜ ਜੇ ਹੋ ਜਾਵੇ ਤੇ ਮੈਂ ਕਹਿ ਨਹੀਂ ਸਕਦਾ, ਪਰ AI ਜਿਹੜੀ ਹੈਗੀ ਆ, ਤੁਸੀਂ ਗੱਲ ਤਾਂ ਇਹ ਹੈਗੀ ਆ ਨਾ, ਤੁਸੀਂ ਕੋਈ ਚੀਜ਼ ਦੇਣੀ ਚਾਹੁੰਦੇ ਹੈਗੇ ਆ, ਤੁਹਾਡੀ ਵਿਲਿੰਗ ਆ, ਉਹਦੀ ਕੋਈ ਸਟੱਡੀ ਕਰਾ ਲਓ ਪਹਿਲਾਂ,
1: ਹਾਂਜੀ
0: ਫਿਰ ਜਿਹੜਾ ਹੈਗਾ ਆ ਉਹਦੇ ਉਹਦੇ ਤੇ ਜਿਹੜਾ ਆ ਇਸ ਚੀਜ਼ ਦੇ ਉੱਤੇ ਤੁਸੀਂ ਫੋਕਸ ਕਰਕੇ ਫਿਰ ਤੁਸੀਂ ਇਹ ਇਹ ਦੇਖੋ ਕਿ ਭਾਈ ਸਕੂਲ ਵਾਲਿਆਂ ਨੂੰ ਕੋਈ ਆਪੋ ਕੋਨਫੀਡੈਂਸ ਤਾਂ ਲੈ ਲਓ
1: ਜੀ,
0: ਬਾਕੀ ਜਿਹੜੀ ਗੱਲਬਾਤ ਹੈਗੀ ਆ ਆਪਾਂ ਆਪਣੇ ਸਮੇਂ ਦੇ ਵਿੱਚ ਕਰ ਲਾਂਗੇ, ਕਿਉਂਕਿ ਸ਼ਮੀ ਜੀ ਪਿੱਛੇ ਲੇਟ ਹੋ ਰਹੇ ਹੋਣੇ ਆ, ਮੈਂ ਮਤਲਬ ਇਸ ਕਰਕੇ। ਦੂਜਾ ਜਿਹੜਾ
1: ਯੂਨੀਵਰਸਿਟੀ ਦਾ ਵੀ ਥੋੜਾ ਜਿਹਾ ਨਾਲ ਕਰ ਲਈਏ, ਕਿਉਂਕਿ ਦੇਖੋ
0: ਹਾਂਜੀ ਹਾਂਜੀ
1: ਬਹੁਤ ਸਾਰੇ ਕੋਰਸਿਸ ਨੇ ਜਾਂ ਜਿਹੜੀ ਆਪਣੀ ਸਿੱਖਿਆ ਨੀਤੀ ਲੈ ਕੇ ਆ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਸਾਰਾ ਪ੍ਰਾਈਵੇਟੇਸ਼ਨ ਚੀਜ਼ਾਂ ਹੋ ਰਹੀਆਂ ਨੇ, ਚਾਹੇ ਯੂਨੀਵਰਸਿਟੀ ਹੈਗੀ ਹੈ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਆ ਜਾਂ ਕਿੱਦਾਂ ਵੀ ਹੈ, ਤੇ ਉੱਥੇ ਜਿਸ ਹਿਸਾਬ ਦੇ ਨਾਲ ਹਾਲਾਤ ਨੇ ਜਾਂ 16% ਤੋਂ ਲੈ ਕੇ 658% ਤੱਕ ਦਾ ਵਾਧਾ ਫੀਸਾਂ ਦੇ ਵਿੱਚ ਕਰ ਦਿੱਤਾ ਗਿਆ, ਜਿਹੜੀ ਹੈ ਫਿਲਮ ਮੇਕਿੰਗ ਕੋਰਸ ਕਦੇ 16,000 ਹੁੰਦਾ ਸੀਗਾ ਤੇ ਉਹਦੀ ਸਿੱਧੀ ਚੱਕ ਕੇ ਜੀ ਜਿਹੜੀ ਹੈ ਫੀਸ 1,23,000 ਕਰ ਦਿੱਤੀ ਹੈ ਜੀ, ਕਿੱਥੋਂ ਲੋਕ ਦੇਣਗੇ? ਜਾਂ ਜਿਹੜੇ ਬੱਚੇ ਜਿਹੜੇ ਨੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ, ਜਿੱਦਾਂ ਤੁਸੀਂ ਪਹਿਲਾਂ ਵੀ ਛੋਟੇ ਬੱਚਿਆਂ ਦੀ ਵੀ ਗੱਲ ਕੀਤੀ ਹੈ ਕਿ ਉਹ ਜੇ ਯੂਨੀਵਰਸਿਟੀ ਜਾਣ ਦਾ ਮੌਕਾ ਮਿਲ ਹੀ ਜਾਂਦਾ ਕਿ ਸਾਰੇ ਅਮੀਰਜ਼ਾਦੇ ਯੂਨੀਵਰਸਿਟੀ ਚ ਜਾਣਗੇ, ਬੇਚਾਰੇ ਬਾਕੀ ਕੀ ਕਰਨਗੇ ਜਿਹਨਾਂ ਦੀ ਗੁੰਜਾਇਸ਼ ਹੈ ਨੀਗੀ?
0: ਭਾਰਤ ਸਾਹਿਬ, ਇੱਕ ਮੈਂ ਮਤਲਬ ਨਾ ਫਿਜ਼ੀਓਥੈਰੇਪਿਸਟ ਦਾ ਕੋਰਸ ਹੈਗਾ ਨਾ, ਉਹਦੀ ਵੀ ਮਾਸਟਰ ਕਰਾਉਣ ਵਾਸਤੇ 30,000 ਰੁਪਈਆ ਇਹਨਾਂ ਨੇ ਫੀਸ ਇਨਕਰੀਜ਼ ਕਰ ਦਿੱਤੀ ਜੀ, 1,43 ਤੋਂ 1,75 ਕਰ ਦਿੱਤੀ ਹੈ ਜੀ, ਇੰਨਾ ਕੁ ਜਿਹੜਾ ਹੈਗਾ
1: 30,000 ਰੁਪਈਆ ਤਕਰੀਬਨ ਹਰ ਕੋਰਸ ਦੇ ਪਿੱਛੇ ਵਧਾ ਦਿੱਤਾ।
0: ਹਾਂਜੀ, ਉਹ ਜਿਹੜਾ ਮਾਸਟਰ ਜਿਹੜੀਆਂ ਹੈਗੀਆਂ, ਕਈ ਬੱਚੇ ਜਿਹੜੇ ਹੈਗੇ ਆ ਇਹੋ ਜਿਹੇ ਕੋਰਸ ਕਰਕੇ ਪ੍ਰਾਈਵੇਟ ਦੀ ਜਿਹੜਾ ਹੈਗਾ ਸਰਵਿਸਿਸ ਦੇ ਰਹੇ, ਥੋੜੇ ਥੋੜੇ ਪੈਸੇ ਜੋੜ ਕੇ ਆਪਣੀ ਵਿਲਿੰਗਨੈਸ ਨਾਲ ਕਿ ਅਸੀਂ ਜਿਹੜਾ ਆ ਮਾਸਟਰਜ਼ ਵੀ ਨਾਲ ਕਰ ਲਈਏ। ਹੈ ਜੀ, ਉਹ ਇਹ ਕੀ ਮਤਲਬ ਜਿਹੜਾ ਹੈਗਾ ਆ ਐਜੂਕੇਸ਼ਨ, ਦੇਖੋ ਇਹ ਕਿਹੜਾ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ, ਫਿਰ ਤੁਸੀਂ ਡਿਜੀਟਲ ਯੂਨੀਵਰਸਿਟੀ ਉੱਥੇ ਨਾਲ ਖੋਲ ਦਿੱਤੀ ਜੀ ਇਹਨੂੰ ਫੇਲ ਕਰਨ ਵਾਸਤੇ। ਬੱਚਿਆਂ ਨੂੰ ਤੁਸੀਂ ਇੰਨਾ ਕੁ ਜਿਆਦਾ ਟਫ ਕਰ ਦੇਣਾ ਹੈਗਾ ਆ, ਕਿੱਥੋਂ ਮਾਂ ਬਾਪ ਇੰਨਾ ਪੈਸਾ ਲਿਆਊਗਾ? ਫਿਰ ਇਹਨਾਂ ਦੀ ਸਰ ਦੇਖੋ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਕਿੱਦਾਂ ਉਹਨਾਂ ਨੂੰ ਮਤਲਬ ਜਿੱਦਾਂ ਹੈਗਾ ਨਾ ਜੀ, ਮੈਂ ਹੁਣ ਠੇਠ ਪੰਜਾਬੀ ਚ ਜਿਹਨੂੰ ਕਹਿੰਦੇ ਹੁੰਦੇ ਵੀ ਟੀਟ ਜਗਾਉਣਾ, ਜਿਹਨੂੰ ਕਹਿੰਦੇ ਹੁੰਦੇ ਆ ਜੀ ਵੀ ਅੰਗੂਠਾ ਦਿਖਾਉਣਾ, ਹਾਂਜੀ ਵੀ ਉਹਨਾਂ ਨੂੰ ਕਹਿੰਦਾ ਕੀ ਕਹਿੰਦੇ ਜੀ, ਇਹ ਤਾਂ ਫੀਸਾਂ ਥੋੜਾ ਵਧੀਆ ਹੈਗੀਆਂ, ਇਹ ਤਾਂ ਰੁਪਈਆ ਡਿੱਗ ਗਿਆ ਤੇ ਤਾਂ ਕਰਕੇ ਆ ਜੀ,
1: ਕੀਮਤ ਰੁਪਈਏ ਦੀ ਡਿੱਗ ਹੈਗੀ, ਰੁਪਈਆ ਉੱਥੇ ਖੜਾ ਕਹਿੰਦੇ ਹੈ।
0: ਹਾਂਜੀ, ਉਹੀ ਤਾਂ ਚੱਕਰ ਹੈਗਾ ਆ ਸਰ, ਏਦਾਂ ਦੇ ਤਾਂ ਲੋਜਿਕ ਦਿੰਦੇ ਹੈਗੇ ਆ ਜੀ, ਪਰ ਇੱਥੇ ਜਿਹੜਾ ਹੈਗਾ ਆ ਤੇ ਬੱਚਿਆਂ ਦੇ ਉੱਤੇ ਜਾਂ ਪੇਰੈਂਟਸ ਦੇ ਉੱਤੇ, ਕਿੱਥੇ ਸਰ ਜਦੋਂ ਤੁਸੀਂ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਵਧਾਉਂਦੇ, ਤੁਸੀਂ ਕਹਿੰਦੇ 5% ਤੋਂ ਜਿਆਦਾ ਵਧਾਉਣਗੇ ਤੇ ਅਸੀਂ ਰਿਕਵਰੀ ਕਰਾਵਾਂਗੇ, ਅਸੀਂ ਰਿਕਵਰੀ, ਹੈਂਜੀ, ਤੇ ਆਪ ਤੁਸੀਂ 16% ਤੋਂ ਲੈ ਕੇ ਤੇ 658% ਤੱਕ ਇਨਕਰੀਜ਼ ਕੀਤੀਆਂ ਜੀ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਸਟੀਫਾਈ ਕਰਦੇ ਆ ਜੀ। ਸਰਕਾਰਾਂ ਦੀ ਸਰ ਸੋਚ ਜਿਹੜੀ ਹੈਗੀ ਆ, ਐਜੂਕੇਸ਼ਨ ਕਹਿ ਦਿੰਦੇ ਹੈਗੇ, ਐਜੂਕੇਸ਼ਨ ਸਾਡੇ ਬਹੁਤ ਕੋਸਟਲੀ ਆ ਜੀ, ਫਿਰ ਸਾਰੀਆਂ ਸਮੱਸਿਆਵਾਂ ਫਿਰ ਆ ਜਾਂਦੀਆਂ ਜੀ, ਕਹਿੰਦੇ ਜੀ ਬੱਚੇ ਜਿਹੜੇ ਹੈਗੇ ਆ ਆਬਾਦੀ ਵਧਾਓ ਜੀ, ਅਖੇ ਜੀ ਆਬਾਦੀ ਆ ਸਾਡੀ ਘੱਟ ਗਈ ਆ ਜੀ, ਲੋਕੀ ਤਾਂ ਵਿਚਾਰੇ ਇੱਕ ਬੱਚਾ ਪੜ੍ਹਾ ਕੇ ਜਿਹੜਾ ਹੈਗਾ ਆ ਉਹਨੂੰ ਸੈੱਟ ਕਰਨ ਵਾਸਤੇ ਜਿਹੜਾ ਆ ਤਰਸਦੇ ਹੈਗੇ ਆ ਜੀ, ਲੋਕੀ ਕੀ ਕਰਨਗੇ, ਬੱਚਿਆਂ ਨੂੰ ਰੁਜ਼ਗਾਰ ਨੀ ਮਿਲਦਾ ਪਿਆ, ਤੁਹਾਡੀ ਐਜੂਕੇਸ਼ਨ ਦੇ ਉੱਤੇ ਤੁਹਾਡੀ ਕੋਈ ਸਟੱਡੀ ਨੀ ਵੀ ਇਹ ਸਾਡੀ ਐਜੂਕੇਸ਼ਨ ਜਿਹੜੀ ਆ ਕੁਆਲਿਟੀ ਐਜੂਕੇਸ਼ਨ ਹੈ ਜਾਂ ਨਹੀਂ, ਹਾਂਜੀ ਉਹਦੇ ਤੇ ਉਹ ਜੋਬ ਓਰੀਐਂਟਡ ਹੈਗੀ ਆ ਜਾਂ ਨਹੀਂ, ਬੱਚਾ ਆਪਣੇ ਰੋਟੀ ਖਾਣ ਜੋਗਾ ਹੋ ਜਾਊਗਾ ਕਿ ਨਹੀਂ ਜੀ। ਸੋ ਇਸ ਕਰਕੇ ਇਹ ਜਿਹੜਾ ਹੁਣ ਪੜ੍ਹਾਉਣਾ ਆ ਬੱਚੇ ਨੂੰ, ਇਹ ਵੀ ਇੱਕ ਫੈਸ਼ਨ ਆ, ਮੈਂਡੇਟਰੀ ਹੋ ਗਿਆ ਹੈ ਜੀ, ਅਦਰਵਾਈਜ਼ ਜਿੱਦਾਂ ਦੀ ਵਿਦਿਆ ਇਹ ਦੇ ਰਹੇ ਆ ਜੀ ਬਿਨਾਂ ਸਟੈਂਡਰਡ ਤੋਂ ਤੇ ਬਿਨਾਂ ਸਟੱਡੀ ਤੋਂ ਇਸ ਚੀਜ਼ ਦੇ, ਉਹ ਵਿਦਿਆ ਜਿਹੜੀ ਲੈ ਕੇ ਬੱਚਾ ਕੀ ਕਰੂਗਾ ਜੀ, ਉਹਦੀ ਤਾਂ ਜਿਹੜੀ ਆ ਮੈਂਟਲ ਹੈਲਥ ਵੀ ਖਰਾਬ ਹੋਣੀ ਆ ਜੀ ਤੇ ਫਿਜ਼ੀਕਲ ਹੈਲਥ ਵੀ ਖਰਾਬ ਹੋਣੀ ਆ ਜੀ। ਬਾਕੀ ਅਗਲੇ ਪ੍ਰੋਗਰਾਮਾਂ ਚ ਕਰ ਲਵਾਂਗੇ ਜੀ, ਇਹ ਵਿਸ਼ਾ ਬਹੁਤ ਜ਼ਿਆਦਾ ਸੰਜੀਦਾ ਆ ਜੀ, ਅੱਜ ਦੇ ਵਾਸਤੇ ਇੰਨਾ ਹੀ ਜੀ, ਮਿਹਰਬਾਨੀ ਸਰ ਸਮਾਂ ਦੇਣ ਲਈ, ਧੰਨਵਾਦ ਜੀ,
1: ਥੈਂਕ ਯੂ
0: ਜੀ,
1: ਥੈਂਕ ਯੂ, ਥੈਂਕ ਯੂ,
0: ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਚਲੰਤ ਮਾਮਲੇ ਦੇ ਉੱਤੇ, ਇੱਕ ਮੁੱਦੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਕਿਹੋ ਜਿਹੀਆਂ ਡਿਫੀਕਲਟੀਆਂ ਜਿਹੜੀਆਂ ਆ ਰਹੀਆਂ ਨੇ, ਤੇ ਅੱਗੇ ਆਪਾਂ ਵੱਧਦੇ ਹਾਂ ਇਹਦੇ ਨਾਲ ਹੀ। ਤੇ ਇਹ ਸੀ ਅੱਜ ਦਾ ਮਾਮਲਾ, ਜਿਹੜਾ AI ਦਾ ਜੰਜਾਲ ਤੇ ਪ੍ਰਾਈਵੇਟ ਸਕੂਲ ਹੋਏ ਨੇ ਬਿਹਾਲ, ਤੇ ਸਿੱਖਿਆ ਕਿਸ ਦੇ ਲਈ ਜਿਹੜੀ ਹੈ ਹੋਵੇਗੀ, ਇਹ ਜਿਹੜਾ ਬਹੁਤ ਵੱਡਾ ਸਵਾਲ ਹੈ ਜੀ। ਤੇ ਦੋਸਤੋ, ਅੱਗੇ ਵੱਧਦਿਆਂ ਨਾਲ ਤੇ ਗੱਲਾਂ ਬਾਤਾਂ ਕਰਦਿਆਂ ਅੱਜ ਦੇ ਮੁੱਦੇ ਦੇ ਉੱਤੇ, ਖਾਸ ਜਿਹੜਾ ਮੁੱਦਾ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਆਪਾਂ ਡਿਸਕਸ ਕਰਨਾ ਹੈ, ਤੇ ਉਹ ਵੀ ਆਪਣੇ ਨਾਲ ਲਾਗੇ ਹੀ ਨੇ, ਆਪਣੇ ਪਹੁੰਚ ਚੁੱਕੇ ਆ, ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੀ ਵੀ। ਤੇ ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਜਿਹੜਾ ਰਹੇਗਾ ਜੀ। ਤੇ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ, ਤੇ ਜੀ ਆਨੁ ਜੀ, ਅੱਜ ਦਾ ਮੁੱਦਾ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਸਤਿ ਸ੍ਰੀ ਅਕਾਲ ਜੀ ਆਨੁ ਜੀ।
2: ਭਾਈ ਸਾਹਿਬ ਅਤੇ ਸਾਰੇ ਹੀ ਸਤਿਕਾਰਯੋਗ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਮਾਜ ਤੋਂ ਸ਼ੁਰੂ ਕਰ ਦਿੰਦੇ ਜੀ, ਕਿਉਂਕਿ ਆਪਣੇ ਸਮਾਜ ਦੇ ਵਿੱਚ ਕੱਲ ਬਹੁਤ ਹੀ ਖੁਸ਼ੀਆਂ ਮਨਾਈਆਂ ਗਏ ਨੇ, ਜਨਮ ਦਿਨ ਮਨਾਏ ਗਏ ਨੇ, ਕੇਕ ਤੇ ਰੱਖ ਰੱਖ ਮੋਮਬੱਤੀਆਂ ਫੂਕਾਂ ਮਾਰੀਆਂ ਗਈਆਂ ਨੇ, ਤੇ ਮੁਸਕਰਾਹਟਾਂ ਦਾ ਸਫ਼ਰ ਜਿਹੜਾ ਅੱਗੇ ਵਧਿਆ, ਤੇ ਬਹੁਤ ਹੀ ਬਲੈਸਡ ਤੇ ਬਲਿਸਫੁਲ ਮਾਹੌਲ ਜਿਹੜਾ ਕੱਲ ਰਿਹਾ ਹੈ, ਤੇ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੇ ਉਹਨਾਂ ਸਾਰੇ ਦੋਸਤਾਂ ਨੂੰ,
1: ਥੈਂਕ ਯੂ ਜੀ, ਸ਼ੁਕਰੀਆ ਜੀ।
2: ਤੇ ਅੱਛਾ, ਵੱਡੀ ਗੱਲ ਹੈ ਕਿ ਸਾਰਾ ਕੁਝ ਮੈਨੂੰ ਤੇ ਬਾਕੀ ਦੋਸਤਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ,
1: ਮਾੜਾ ਸਮਾਜ ਮੀਡੀਆ
2: ਨਾ ਜੀ ਨਾ, ਇਹ ਦੇਖੋ ਮੀਡੀਆ ਤੇ ਸਮਾਜ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਬਣ ਚੁੱਕੇ ਆ
1: ਜੀ।
2: ਤੇ ਇਹ ਇੱਥੋਂ ਤੱਕ ਆਉਣ ਤੱਕ ਤੇ ਬਣਨ ਤੱਕ ਜਿਹੜਾ ਸਫ਼ਰ ਤੈਅ ਹੋਇਆ ਇਹ ਬੜਾ ਦਿਲਚਸਪ ਰਿਹਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ,
1: ਲੁਕਿਆ ਨਹੀਂ।
2: ਤੇ ਅੱਜ ਇਹ ਸਾਡੀ ਇੱਕ ਰਿਕੁਆਇਰਮੈਂਟ ਬਣ ਗਈ ਹੈ, ਇੱਕ ਕਹਿ ਲੋ ਨੀਡ ਹੈ, ਨੀਡ ਆਫ ਦੀ ਆਵਰ ਕਹਿ ਲੋ
1: ਜੀ,
2: ਉਹ ਬਣੀ ਹੋਈ ਹੈ।
1: ਬਿਲਕੁਲ,
2: ਤੋਂ ਬਹੁਤ ਕਮਾਲ ਦਾ ਵਿਸ਼ਾ ਹੈ ਜੀ ਭਾਰਤ ਸਾਹਿਬ ਤੇ ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਜਿਹੜੀ ਹੈ ਇਹ ਚਰਚਾ ਅੱਜ ਜਿਹੜੀ ਹੈ ਕੀਤੀ ਜਾ ਰਹੀ ਹੈ। ਉਦੋਂ ਪਹਿਲਾਂ ਮੈਂ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਹੋਰਾਂ ਨੂੰ, ਉਹਨਾਂ ਦੇ ਬਹੁਤ ਹੀ ਬੇਸ਼ਕੀਮਤੀ ਵਿਚਾਰ, ਉਹ ਦਿਲ ਕਰਦਾ ਸੀ ਕਿ ਸੁਣੀ ਜਾਈਏ ਤੇ ਉਹ ਗੱਲ ਕਰਦੇ ਰਹਿਣ।
1: ਬਿਲਕੁਲ,
2: ਪਰ ਉਹ ਐ ਹੋ ਗਿਆ ਨਾ, ਓਵਰਲੈਪਿੰਗ ਹੋ ਗਈ ਟਾਈਮ ਮੇਰਾ, ਕੱਲ ਵਾਲੀ ਜਿਹੜੀ ਗੱਡੀ 24 ਘੰਟੇ ਲੇਟ ਆ ਉਹ ਅੱਜ ਆਈ ਹੈ
1: ਜੀ,
2: ਇਸ ਕਰਕੇ ਉਹ ਥੋੜਾ ਜਿਹਾ ਟਾਈਮ ਓਵਰਲੈਪਿੰਗ ਕਰਕੇ ਸ਼ਾਇਦ ਹੋ ਗਿਆ।
1: ਹੌਲੀ ਹੌਲੀ ਕਰ ਲੈਣਾ ਜੀ ਆਪਾਂ। ਤੇ ਸ਼ਮੀ ਜੀ, ਪਹਿਲਾਂ ਤਾਂ ਇਹ ਦੱਸੋ, ਕਾਫੀ ਜਿਹੜਾ ਚਰਚਾ ਕੱਲ ਨੂੰ 21 ਜਿਹੜੀ ਆਪਣੀ ਅਗਸਤ ਹੈ, ਰੋਲਾ ਰੱਪਾ ਕਾਫੀ ਆ, ਪਰ ਅਸਲ ਖਬਰਾਂ ਦੇ ਵਿਚ ਕੁਝ ਨੀ ਨਸ਼ਰ ਹੋ ਰਿਹਾ ਬੱਚਿਆਂ ਦੇ ਲਈ ਜਾਂ ਆਪਣੇ ਆਵਾਮ ਦੇ ਲਈ ਜਿਹੜੇ ਸੁਣਦੇ ਨੇ ਪੰਜਾਬੀ ਜਾਂ ਪੰਜਾਬ ਦੇ ਵਿਚ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ, ਕਿ ਕੱਲ ਦੀ ਛੁੱਟੀ ਹੋ ਗਈ ਆ ਅਨਾਊਂਸ ਜੀ, ਕਿ ਕਿੱਦਾਂ ਕੀ ਚੱਕਰ ਹੈ ਜੀ, ਵਿਚ ਵਿਚਕਾਰ ਹੀ ਹੈ?
2: ਹਾਂਜੀ ਭਾਰਤ ਸਾਹਿਬ, ਕੱਲ ਦੇ ਬਾਰੇ ਨਾ 21 ਤਰੀਕ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਆਫੀਸ਼ੀਅਲ ਇੱਕ ਬਿਆਨ ਜਾਰੀ ਕੀਤਾ ਹੈ ਕਿ ਕੱਲ ਨੂੰ ਪੰਜਾਬ ਦੇ ਸਾਰੇ ਸਕੂਲ ਕਾਲਜ ਜਿਹੜੇ ਖੁੱਲੇ ਰਹਿਣਗੇ ਤੇ ਕੋਈ ਛੁੱਟੀ ਨਹੀਂ ਹੋਵੇਗੀ
1: ਜੀ।
2: ਅਤੇ ਨਾਲ ਹੀ ਜਿਹੜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ ਉਹਨਾਂ ਦੀ ਜਥੇਬੰਦੀ ਨੇ ਵੀ ਐਲਾਨ ਕੀਤਾ ਕਿ ਭਾਈ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਆ ਤੇ ਅਸੀਂ ਵੀ ਜਿਹੜੇ ਸਕੂਲ ਖੁੱਲੇ ਰੱਖਾਂਗੇ। ਤੋਂ ਇਹ ਦੋਵਾਂ ਪਾਸੇ ਦੋ ਬਿਆਨ ਜਿਹੜੇ ਆ ਹੁਣ ਤੱਕ ਸ਼ਾਮ ਤੱਕ ਜਿਹੜੇ ਸਰਕੂਲੇਟ ਹੋ ਰਹੇ ਨੇ
1: ਅਗੇਨ
2: ਜੀ। ਹਾਂਜੀ, ਉਹ ਬਿਲਕੁਲ ਉਹ ਸਟੈਂਡ ਕਰਦਾ ਸਦਾ, ਤੇ ਬਾਕੀ ਸਰਕਾਰੀ ਪੱਧਰ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਜੀ।
1: ਠੀਕ ਹੈ ਜੀ। ਤੇ ਸ਼ਮੀ ਜੀ, ਰੇਡੀਓ ਦੀ ਗੱਲ ਕਰਦੇ ਆ, ਚਲੋ ਆਪਣਾ ਵੀ ਰਾਬਤਾ ਰੇਡੀਓ ਦੇ ਨਾਲ ਹੀ ਹੋਇਆ ਤੇ ਹੌਲੀ ਹੌਲੀ ਆਪਾਂ ਇੱਥੇ ਇਸ ਮੁਕਾਮ ਦੇ ਉੱਤੇ ਬੈਠੇ ਆ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ। ਤੇ ਮੀਡੀਏ ਦਾ ਤੇ ਸਮਾਜ ਦਾ ਰੋਲ ਆ, ਜਦੋਂ ਪਹਿਲਾਂ ਛੋਟੇ ਹੁੰਦੇ ਸੁਣਦੇ ਆਏ ਸੀ ਜਾਂ ਹਰਮਿੰਦਰ ਚਾਹਲ ਹੁਣੀ ਵੀ ਕਈ ਵਾਰੀ ਗੱਲ ਕਰਦੇ ਸੀ ਆਪਣੇ, ਜਦੋਂ ਵਿਰਸੇ ਵਿਰਾਸਤ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਸੀ, ਉਹਦੇ ਚ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਿ ਹਨਾ ਪਹਿਲਾਂ ਜਦੋਂ ਨਵਾਂ ਨਵਾਂ ਰੇਡੀਓ ਆਇਆ ਉਹਦਾ ਮਤਲਬ ਕਿ ਲਾਇਸੈਂਸ ਲੈਣਾ ਪੈਂਦਾ ਹੁੰਦਾ ਸੀ ਜਾਂ ਮੋਹਤਬਾਰ ਜਿਹੜਾ ਪਿੰਡ ਦਾ ਹੁੰਦਾ ਸੀ ਪੰਚ ਸਰਪੰਚ ਜਾਂ ਜਥੇਦਾਰ ਜਾਂ ਕੁਝ ਵੀ, ਉਹਨਾਂ ਦੇ ਘਰ ਹੀ ਇਹ ਚੀਜ਼ਾਂ ਹੁੰਦੀਆਂ ਸੀ ਜੀ।
2: ਤੇ
1: ਉਹ ਕਈ ਵਾਰੀ ਤਾਂ ਕਹਿੰਦੇ ਲੋਕ ਇਹ ਕਹਿੰਦੇ ਸੀ ਉਦੋਂ ਜਦੋਂ ਨਵਾਂ ਨਵਾਂ ਜਿੱਦਾਂ ਭਾਖੜੇ ਤੋਂ ਪਾਣੀ ਨਿਕਲਿਆ ਤੇ ਕਹਿੰਦੇ ਜੀ ਬਿਜਲੀ ਸਾਰੀ ਕੱਢ ਲਈ। ਤੇ ਇਸੇ ਤਰ੍ਹਾਂ ਰੇਡੀਓ ਦੇ ਬਾਰੇ ਵੀ ਬਹੁਤ ਸਾਰੀਆਂ ਅਫਵਾਹਾਂ ਗਲਤ ਫਹਿਮੀਆਂ ਜਿਹੜੀਆਂ ਸਮੇਂ ਸਮੇਂ ਦੇ ਉੱਤੇ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਰੇਡੀਓ ਦੇ ਵਿੱਚ ਕੋਈ ਛੋਟੇ ਛੋਟੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਬੋਣੇ ਜਿਹੜੇ ਹੈਗੇ ਧਰਤੀ ਦੇ ਥੱਲੇ ਰਹਿੰਦੇ ਆ, ਇੱਦਾਂ ਉਹ ਕਹਿੰਦੇ ਰੇਡੀਓ ਦੇ ਵਿੱਚ ਏਦਾਂ ਛੋਟੇ ਛੋਟੇ ਬੰਦੇ ਆ ਉੱਥੇ ਬੋਲੀ ਜਾਂਦੇ ਆ, ਪਿੱਛੇ ਬੈਠੇ ਦੇਖਦੇ ਨਹੀਂ ਹੈ। ਤੇ ਅੱਜ ਡਿਜੀਟਲ ਜਿਹੜਾ ਸਾਰਾ ਕੁਝ ਹੋ ਚੁੱਕਿਆ, ਵੈਬ ਰੇਡੀਓ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਰ ਮੈਨੂੰ ਲੱਗਦਾ ਕਿ ਇੱਕ ਚੰਗੀ ਹੈ, ਕਈ ਬਹੁਤ ਸਾਰੇ ਪੰਜਾਬ ਦੇ ਵਿੱਚ ਹਿੱਸਿਆਂ ਦੇ ਵਿੱਚ ਰੇਡੀਓ ਨੂੰ ਵੀ ਨਹੀਂ, ਜਿੱਦਾਂ ਗੀਤਕਾਰੀ ਨੂੰ ਖਾਸ ਕਰ ਕੁੜੀਆਂ ਦਾ ਜਾਣਾ ਜਾਂ ਪਹਿਲਾਂ ਤਾਂ ਮੁੰਡਿਆਂ ਨੂੰ ਜਾਣਾ ਵੀ ਵਰਜਿਆ ਜਾਂਦਾ ਸੀ ਕਿ ਇਹ ਕਿਹੜਾ ਆਮ ਬੰਦਿਆਂ ਦਾ ਕੰਮ ਨਹੀਂ ਭਾਈ, ਇਹ ਖਾਸ ਬੰਦਿਆਂ ਦਾ ਕੰਮ ਹੈ। ਤੇ ਇਸੇ ਤਰ੍ਹਾਂ ਹੀ ਰੇਡੀਓ ਵੀ ਜਦੋਂ ਆਪਣੇ ਪ੍ਰਵਾਸੀ ਛੋਟੇ ਹੁੰਦੇ ਅਸੀਂ ਦੇਖਦੇ ਸੀ ਬੱਟਾਂ ਦੇ ਉੱਤੇ ਤੁਰਨਾ ਜਾਂ ਉਹਨਾਂ ਨੇ ਲਾਈਨ ਉੱਤੇ ਤੁਰਦੇ ਹੋਣਾ ਲਾਈਨ ਦੇ ਵਿੱਚ, ਤੇ ਮੋਹਰਲੇ ਵਾਲੇ ਨੇ ਨਾ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ ਤੇ ਬਾਕੀ ਸੁਣਦੇ ਪਿੱਛੇ ਆਉਂਦੇ ਸੀ, ਐਨ ਮਜ਼ੇ ਮਜ਼ੇ ਨਾਲ ਤੁਰਦੇ ਤੇ ਕੰਮਾਂ ਕਾਰਾਂ ਤੇ ਜਾਂਦੇ ਸੀ। ਤੇ ਮੌਕਾ ਮੈਨੂੰ ਬੜੀ ਮਿਲਿਆ ਰੇਡੀਓ ਸੁਣਨ ਦਾ ਪੰਜਾਬ ਦੇ ਵਿੱਚ, ਚਾਹੇ ਪਹਿਲੇ ਸਮਿਆਂ ਦੇ ਵਿੱਚ ਮਾਤਾ ਹੁਣਾਂ ਦਾ ਜਿਹੜਾ ਰੇਡੀਓ ਉਹ ਮੈਂ ਪਿਆਨੋ ਬਣਾਇਆ ਹੁੰਦਾ ਸੀਗਾ ਤੇ ਉਹ ਚੱਲਦਾ ਤਾਂ ਨਹੀਂ ਸੀਗਾ, ਉਹ ਜਿਹੜਾ ਉਹ ਲਾਈਟਾਂ ਵਾਲਾ ਕਹਿੰਦੇ ਹੁੰਦੇ ਸੀ ਟਿਊਬ ਵਾਲਾ ਰੇਡੀਓ ਸ਼ਾਇਦ ਹੁੰਦਾ ਸੀ ਯੈਲੋ ਤੇ
2: ਬਰਾਊਨ,
1: ਤੇ ਉਹਨੂੰ ਮੈਂ ਉਹ 500 ਚ ਹੁੰਦੇ ਸੀ, ਉਹਨਾਂ ਨੂੰ ਦੱਬੀ ਜਾਣਾ ਜਦੋਂ ਪਿਆਨੋ ਚਲਾਈਦਾ ਹੁੰਦਾ ਤੇ ਸੁਣਨ ਦਾ ਮੌਕਾ ਉੱਥੇ ਬੜੀ ਮਿਲਿਆ। ਪਰ ਇੱਥੇ ਜਦੋਂ ਵਿਦੇਸ਼ੀ ਧਰਤੀ ਤੇ ਆਏ ਆ ਤੇ ਪੰਜਾਬੀ ਨੂੰ ਮਿਸ ਕੀਤਾ ਜਾਂ ਬੋਲਣੀ ਭੁੱਲਣ ਲੱਗ ਗਏ ਲਿਖਣੀ ਭੁੱਲਣ ਲੱਗ ਗਏ, ਤਾਂ ਰੇਡੀਓ ਦੀ ਦੁਨੀਆਂ ਦੇ ਨਾਲ ਵਾਹ ਵਾਸਤਾ ਪੈਂਦਾ 2008 ਦੇ ਵਿੱਚ, ਤੇ ਉਸ ਤੋਂ ਲੈ ਕੇ ਹੁਣ ਚੱਲ ਜਿਹੜਾ ਚੱਲੇ ਹੋਏ ਆ ਤੁਹਾਡੇ ਨਾਲ ਵੀ ਤੇ ਹੋਰ ਸੱਜਣਾ ਮਿੱਤਰਾਂ ਨਾਲ ਵੀ, ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਸ਼ਖਸੀਅਤ ਤੁਹਾਡੀ ਜਿਹੜੀ ਆ ਪਰਸਨੈਲਿਟੀ ਆ ਜਾਂ ਸੈਲਫ ਕੋਨਫੀਡੈਂਸ ਆ, ਪਹਿਲਾਂ ਮਾਈਕ ਦੇ ਉੱਤੇ ਫੋਨ ਦੇ ਉੱਤੇ ਗੱਲ ਕਰਦੇ ਸੀ ਕਿਤੇ ਰੇਡੀਓ ਦੇ ਉੱਤੇ ਨਾ, ਤਾਂ ਲੱਤਾਂ ਤੇ ਦਿਲ ਦੀ ਧੜਕਣ ਵਧੀ ਹੁੰਦੀ ਹੁੰਦੀ ਸੀ, ਲੱਤਾਂ ਕੰਬਦੀਆਂ ਹੁੰਦੀਆਂ ਸੀ, ਜੋ ਗੱਲ ਕਹਿ ਗਏ ਹੁੰਦੇ ਸੀ ਤਾਂ ਕਹਿ ਕੁਝ ਹੋਰ ਆਉਂਦੇ ਹੁੰਦੇ ਸੀ, ਹਾਲਾਤ ਸ਼ਾਇਦ ਹੋ ਸਕਦਾ ਹੁਣ ਵੀ ਕਈ ਵਾਰੀ ਏਦਾਂ ਦੇ ਹੋ ਜਾਂਦੇ ਆ, ਤੇ ਕਮਿਊਨੀਕੇਸ਼ਨ ਦਾ ਜਿਹੜਾ ਉਹਦੇ ਵਿੱਚ ਸਿੱਖਣ ਨੂੰ ਬਥੇਰਾ ਕੁਝ ਮਿਲਿਆ, ਜਾਂ ਤੁਹਾਡੀ ਆਪਣੀ ਜਿਹੜੀ ਸ਼ਬਦਾਂ ਦੀ ਲਾਇਬ੍ਰੇਰੀ ਹੈ ਉਹਦੇ ਵਿੱਚ ਵਾਧਾ ਹੋਇਆ, ਗੱਲ ਕਿੱਦਾਂ ਕਰਨੀ ਹੈ ਕਿ ਉਹ ਅਜੇ ਸਿੱਖੀ ਜਾਂਦੇ ਆ, ਪਰ ਤੁਹਾਡੇ ਤੁਹਾਡੇ ਕੋਲੋਂ ਵੀ ਇਹ ਮੈਂ ਸੁਣਨਾ ਚਾਹਾਂਗਾ, ਤੁਹਾਡਾ ਸਫ਼ਰ ਮਤਲਬ ਕਿ ਕਿਵੇਂ ਰੇਡੀਓ ਦੇ ਵਿੱਚ ਸ਼ੁਰੂ ਹੁੰਦਾ ਹੈ, ਤੇ ਕਿਸ ਮੁਕਾਮ ਤੱਕ, ਜਾਂ ਅੱਗੇ ਕਿ ਜਿਹੜੇ ਕੁਝ ਟਾਰਗੇਟ ਨੇ, ਜਾਂ ਤੁਹਾਨੂੰ ਕੁਝ ਉਹ ਪੁਰਾਣੇ ਦਿਨ ਚੇਤੇ ਆਉਂਦੇ ਆ ਜਿਹਨਾਂ ਨੂੰ ਤੁਸੀਂ ਬੜਾ ਸੁਣਿਆ ਰੇਡੀਓ ਦੇ ਵਿੱਚ, ਉਹਨਾਂ ਦਾ ਨਾਮ?
2: ਹਾਂਜੀ ਬਾਬਾ ਸਾਹਿਬ, ਵਾਕਈ ਇਹ ਕਹਿ ਲਓ ਨਾ ਰੂਹ ਦੇ ਨਾਲ ਜੁੜੇ ਹੋਏ ਕਹਿੰਦੇ ਕੁਝ ਬੋਲ ਨੇ, ਜਾਂ ਹਵਾ ਵਿੱਚ ਜਿਹੜੀ ਗੂੰਜਦੀਆਂ ਆਵਾਜ਼ਾਂ ਨੇ
1: ਜੀ,
2: ਉਹ ਬਹੁਤ ਹੀ ਜਾਦੂ ਵਾਲਾ ਮਾਹੌਲ ਜਿਹੜਾ ਸਿਰਜਦੀਆਂ ਨੇ ਜਦੋਂ ਜਦੋਂ ਆਪਾਂ ਜਾਂਦੇ ਹਾਂ, ਇੱਕ ਤਰ੍ਹਾਂ ਨੋਸਟੈਲਜਿਕ ਜਿਹਾ ਮਾਹੌਲ ਬਣ ਜਾਂਦਾ ਕਿ ਪੁਰਾਣਾ ਉਦੋਂ ਐ ਹੁੰਦਾ ਸੀ, ਉਦੋਂ ਇਹ ਸੀ, ਤੇ ਸਾਰਾ ਬਹੁਤ ਕਮਾਲ। ਅੱਜ ਕੰਪੈਰੇਟਿਵ ਸਟੱਡੀ ਜਿਵੇਂ ਆਪਾਂ ਕਰ ਰਹੇ ਹਾਂ ਅੱਜ, ਕਿ ਉਦੋਂ ਤੇ ਅੱਜ ਦੇ ਸਮੇਂ ਦੇ ਫਰਕ ਜਿਹੜਾ ਕੰਟਰਾਸਟ ਕਰਕੇ ਦੇਖੀਏ ਜਾਂ ਉਹਨੂੰ ਕੰਪੇਅਰ ਕਰਕੇ ਦੇਖੀਏ
1: ਜੀ,
2: ਤਾਂ ਉਹ ਬਹੁਤ ਜ਼ਿਆਦਾ ਜਿਹੜਾ ਫਰਕ ਹੈ,
1: ਡਿਫਰੈਂਟ ਹੈ।
2: ਮੈਂ ਜੇ ਆਪਣੀ ਗੱਲ ਕਰਾਂ ਤੇ ਅਸੀਂ ਉਹ ਵੇਖਦੇ ਰਹੇ ਹਾਂ ਜਿਹੜੇ ਤਵੇ ਚੱਲਦੇ ਹੁੰਦੇ ਸੀ, ਰਿਕਾਰਡ ਕਹਿੰਦੇ ਉਹਨੂੰ ਪਿੰਡ, ਤੇ ਉਹ ਮੰਜੇ ਜੋੜ ਕੇ ਕੋਠੇ ਤੇ ਉਹ ਉੱਪਰ ਸਪੀਕਰ ਧਰਕੇ ਤੇ ਬੈਟਰੀ ਨਾਲ ਉਹਨੂੰ ਚੁੰਡੀਆਂ ਜਿਹੀਆਂ ਲਾ ਕੇ ਬੈਟਰੀ ਨੂੰ, ਤੇ ਉਹ ਪੂਰੇ ਚੱਲਦੇ ਖੜਕਦੇ ਸੀ
1: ਜੀ,
2: ਤੇ ਉਹ ਕਾਫੀ ਜਿਹੜਾ ਪ੍ਰਚਲਿਤ, ਤੇ ਜਿਹੜੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਉਹ ਝੰਡੀਆਂ ਬੰਨੀਆਂ ਹੁੰਦੀਆਂ ਸੀ ਸਾਰੀਆਂ, ਤੇ ਕਾਗਜ਼ ਦੀਆਂ ਤੇ ਸਜਾਇਆ, ਉਹੀ ਸਜਾਵਟ ਹੁੰਦੀ ਸੀ
1: ਝੰਡੀਆਂ,
2: ਝੰਡੀਆਂ ਚੱਲਦੀਆਂ ਸੀ, ਤੇ ਸਭ ਤੋਂ ਵੱਡੀ ਮਠਿਆਈ ਲੱਡੂ ਚੱਲਦੇ ਸੀ
1: ਜੀ,
2: ਤੇ ਉਹ ਕਈ ਵਾਰ ਤੇ ਲੱਡੂ ਇੰਨੇ ਕੈੜੇ ਬਣ ਜਾਂਦੇ ਸੀ ਕਿ ਉਹ ਭਾਵੇਂ ਖਾ ਲਓ ਭਾਵੇਂ ਕਿਸੇ ਦੇ ਸਿਰ ਚ ਮਾਰ ਕੇ ਸਿਰ ਪਾੜ ਦੋ,
1: ਸ਼ੱਕਰਪਾਰੇ
2: ਦੋ ਡਬਲ ਕੰਮ
1: ਕਰਦਾ,
2: ਉਹ ਵੀ ਚੱਲਦੇ ਸੀ
1: ਜੀ।
2: ਹਾਂ ਉਹ ਤਾਂ ਹੁਣ ਵੀ ਜਿਹੜਾ ਅੱਜ ਕੱਲ ਵੀ ਜਿਹੜਾ ਫੇਵਰੇਟ ਚੱਲ ਰਿਹਾ ਕੰਮ, ਮੇਨ ਜਿਹੜਾ ਚੱਲ ਰਿਹਾ, ਤੇ ਇਹ ਸੰਦੂਕ ਦੇ ਵਿੱਚ ਅੱਛਾ, ਇਹ ਜਿਹੜੀ ਮਠਿਆਈ ਵੀ ਦੇਖ ਲੋ ਕਿੰਨੀ ਸਾਂਭ ਕੇ, ਜਿੱਦਾਂ ਬੈਂਕ ਚ ਨੀ ਰੱਖਦੇ ਸੀ ਉਹ ਸੰਦੂਕ ਚ ਰੱਖ ਦਿੰਦੇ ਸੀ ਤਾਲਾ ਲਾ ਕੇ, ਘਲਾਣੇਦਾਰ ਬਣਾਉਂਦੇ ਵੀ ਤੂੰ ਭਾਈ ਇਹਦਾ ਜ਼ਿੰਮੇਵਾਰ ਹੈ ਮਠਿਆਈ ਦਾ
1: ਜੀ,
2: ਉਹ ਆਪ ਹੀ ਦਾਲ ਆਈ ਜਾਂਦਾ ਸੀ ਬਾਈ, ਕਹਿੰਦਾ ਕੋਈ ਨੀ ਚੱਕ ਦਾਂਗੇ। ਹੁਣ ਅੱਜ ਅੱਜ ਇਹ ਸਾਰਾ ਕੰਸੈਪਟ ਜਿਹੜਾ ਬਦਲਿਆ ਨਜ਼ਰ ਆ ਰਿਹਾ
1: ਜੀ।
2: ਤੁਸੀਂ ਵੇਖੋ ਕਿ ਉਹ ਜਿਹੜੇ ਰਿਕਾਰਡ ਚੱਲੇ, ਰਿਕਾਰਡਾਂ ਦੀਆਂ ਮਸ਼ੀਨਾਂ ਚੱਲੀਆਂ, ਤੇ ਗ੍ਰਾਮੋਫੋਨ ਜਿਹੜਾ ਆਪਾਂ ਕਹਿ ਰਹੇ ਹਾਂ, ਗ੍ਰਾਮੋਫੋਨ ਚਲੋ ਕੰਪਨੀ ਆ
1: ਹਾਂਜੀ,
2: ਤੇ ਉਹ ਹੌਲੀ ਹੌਲੀ ਕਰਦੇ ਕਰਦੇ ਜਦੋਂ ਰੀਲਾਂ ਆਈਆਂ
1: ਜੀ,
2: ਤੋ ਰੀਲਾਂ ਜਿਹੜੀਆਂ ਨੇ ਕੈਸੇਟ ਕਲਚਰ ਆਇਆ ਜਦੋਂ, ਉਹਨਾਂ ਨੇ ਤਾਂ ਨੇਰੀ ਲਿਆਤੀ
1: ਜੀ,
2: ਤੋ ਇੱਕ ਦਹਾਕਾ ਲਗਭਗ ਪੂਰਾ 10-15 ਸਾਲ 20 ਸਾਲ ਰੀਲਾਂ ਨੇ ਰਾਜ ਕੀਤਾ
1: ਜੀ,
2: ਤੇ ਅੱਜ ਵਾਲੀਆਂ ਰੀਲਾਂ ਨਹੀਂ ਕਹਿ ਸਕਦੇ, ਅੱਜ ਤਾਂ ਹੋਰ ਤਰ੍ਹਾਂ ਦੀ ਆ ਗਈਆਂ, ਉਹ ਤੇ ਟੇਪ ਵਾਲੀਆਂ ਰੀਲਾਂ ਜਿਹੜੀਆਂ ਟੇਪਾਂ ਚੱਲਦੀਆਂ ਸੀ ਕਿ ਟੇਪ ਕੱਢੀ ਆ
1: ਜੀ,
2: ਤੇ ਗਾਇਕ ਵੀ ਜਿਹੜੇ ਆ ਉਹ ਲਿਖਦੇ ਹੁੰਦੇ ਕਿ 60 ਮਿੰਟ ਦੀ ਕੈਸੇਟ ਆਈ ਹੈ ਭਾਈ, ਤੇ ਇਹਨੂੰ ਹੁਣ ਆਪਾਂ ਵੰਡ ਲਈਏ ਕਿ 4 ਇੱਧਰ ਪਾਉਣੇ ਗਾਣੇ ਤੇ 4 ਉਹਦੇ ਬੀ ਸਾਈਡ ਚ ਪਾਉਣੇ ਆ,
1: ਬਿਲਕੁਲ
2: ਤੇ ਉਹ 4 ਟਰੈਕ ਵੀ ਆ ਗਏ ਕਿ ਕਈ ਕਈ ਮਤਲਬ ਉਹਦੇ ਵਿੱਚ ਕ੍ਰਾਂਤੀਕਾਰੀਆਂ ਜਿਹੜੇ ਕੀਤੀਆਂ ਗਈਆਂ ਕਾਰਵਾਈਆਂ, ਇਨੋਵੇਸ਼ਨ ਕੀਤੀਆਂ ਗਈਆਂ, ਪਰ ਜ਼ਿਆਦਾਤਰ ਉਹੀ ਸਿੰਗਲ ਹੈਡ ਵਾਲੀ ਟੇਪ ਚੱਲੀ ਆ
1: ਜੀ।
2: ਤੋ ਉਦੋਂ ਬਾਅਦ ਤੁਸੀਂ ਦੇਖੋ ਕਿ ਜਦੋਂ ਇਹ ਪੈਨ ਡਰਾਈਵ ਵਾਲਾ ਸੌਦਾ ਆਇਆ,
1: ਸੀਡੀਆਂ
2: ਇਹਨੇ ਸਾਰਾ ਕੁਝ ਡਰਾਈਵ ਕਰਕੇ ਪਰਾਂ ਹੀ ਕਰਤਾ, ਉਹ ਸੀਡੀਆਂ ਵਾਲਾ ਤੇ ਮੈਂ ਸਕਿੱਪ ਹੀ ਕਰ ਗਿਆ ਵਿੱਚ, ਉਹ ਵੀ ਹਨੇਰੀ ਬਹੁਤ ਆਈ, ਪਰ ਸੀਡੀਆਂ ਜ਼ਿਆਦਾ ਦੇਰ ਉਹਨਾਂ ਨੇ ਇੰਨਾ ਰਾਜ ਨਹੀਂ ਕੀਤਾ,
1: ਡੀਵੀਡੀ ਕਰ ਗਿਆ, ਉਹਦੇ ਵਿੱਚ ਸਪੇਸ ਘੱਟ ਹੋਣ ਕਰਕੇ ਕਹਿ ਲਓ ਫਿਰ ਡੀਵੀਡੀ ਆ ਗਈਆਂ ਜੀ।
2: ਹਾਂਜੀ ਹਾਂਜੀ ਬਿਲਕੁਲ, ਹੁਣ ਤੁਸੀਂ MP3 ਲੈਣੀ ਸੀ ਉਹ ਮਹਿੰਗੀ ਪੈਂਦੀ ਸੀ ਕਾਫੀ, ਉਹ CD ਆਉਂਦੀ ਸੀ ਤੇ ਉਹਦੇ ਚ ਗਾਣੇ ਉਨੇ ਕੀ ਹੁੰਦੇ ਸੀ 4-5
1: ਜੀ,
2: ਬੰਦਾ ਕਹਿੰਦਾ ਇਹਦੇ ਨਾਲ ਤਾਂ ਯਾਰ ਉਹੀ ਟੇਪ ਹੀ ਠੀਕ ਸੀ,
1: ਠੀਕ ਸੀ,
2: ਵਾਰ ਵਾਰ ਭਰਾਈ ਜਾ ਸਕਦੀ ਸੀ
1: ਜੀ।
2: ਤੋ ਉਹ ਬਦਲਿਆ, ਮੀਡੀਆ ਬਦਲਿਆ, ਪਰ ਇਹ ਜਿਹੜਾ ਬਦਲ ਕੇ ਚਲੋ ਪੈਨ ਡਰਾਈਵ ਆ ਗਿਆ, ਜਿਹੜਾ ਉਹ ਦੂਸਰਾ ਹੁਣ ਕਲਾਊਡ ਦੇ ਉੱਤੇ ਆਪਾਂ ਸੁਣ ਰਹੇ ਹਾਂ, ਹੁਣ ਉਹਦਾ ਹੁਣ ਤਾਂ ਰੂਪ ਰੇਖਾ ਹੀ ਬਦਲ ਗਈ,
1: ਬਿਲਕੁਲ,
2: ਤੋ ਅੱਗੇ ਤੋਂ ਕੱਲ ਨੂੰ ਹੋਰ ਵੀ ਜ਼ਿਆਦਾ ਇਹ ਬਦਲੇਗਾ ਸੈਟਅਪ ਜਿਹੜਾ, ਕਿਉਂਕਿ ਬਹੁਤ ਕੁਛ ਆਪਾਂ ਦੇਖ ਰਹੇ ਹਾਂ ਤੇਜ਼ੀ ਨਾਲ ਬਦਲ ਰਿਹਾ,
1: ਬਦਲ ਰਿਹਾ,
2: ਇਹ ਟਾਈਮ ਲਾਈਨ ਬਹੁਤ ਬਹੁਤ ਫਾਸਟ ਚੱਲ ਰਹੀ ਹੈ, ਜਿਹਦੇ ਉੱਤੇ ਆਪਾਂ ਇਹ ਸਾਰਾ ਕੁਛ ਗਵਾਹ ਬਣ ਰਹੇ ਹਾਂ, ਜਿਹਦੇ ਬਹੁਤ ਕਮਾਲ,
1: ਬਿਲਕੁਲ,
2: ਇਹ ਸਾਰਾ ਕੁਛ ਦੇਖਦੇ ਦਿਖਾਉਂਦੇ, ਪਰ ਇਹ ਸਾਰੀ ਟਾਈਮ ਲਾਈਨ ਦੇ ਉੱਪਰ ਪਰੋਸਿਆ ਕੀ ਜਾ ਰਿਹਾ ਹੈ
1: ਜੀ,
2: ਇਹਨੂੰ ਤਾਂ ਆਪਾਂ ਇੱਕ ਮੰਚ ਕਹਿ ਲਾਂਗੇ ਨਾ, ਕਿ ਜਿੰਨਾ ਮੀਡੀਆ ਇੱਕ ਮੰਚ ਹੀ ਹੈ,
1: ਬਿਲਕੁਲ,
2: ਜਿਹੜਾ ਚਾਹੇ ਉਹ ਪ੍ਰਿੰਟ ਹੋਏ ਚਾਹੇ ਡਿਜੀਟਲ ਹੋਏ ਚਾਹੇ ਉਹ ਕੋਈ ਵੀ ਹੋਏ, ਉਹ ਸਾਰਾ ਮੀਡੀਆ ਚਾਹੇ ਉਹਨੂੰ ਆਪਾਂ ਗੀਤ ਸੰਗੀਤ ਨਾਲ ਜੋੜੀਏ, ਚਾਹੇ ਉਹ ਰੇਡੀਓ ਜਿਹੜੇ ਟਾਕ ਸ਼ੋਅ ਪਹਿਲਾਂ ਵੀ ਚੱਲਦੇ ਰਹੇ ਆ ਉਹਨਾਂ ਨਾਲ ਜੋੜੀਏ, ਸਾਰਾ ਕੁਛ ਉਹ ਦੇਖੋ, ਇਹ ਇੱਕ ਲਾਈਨ ਮਾਰ ਦਿੰਦੇ ਆਪਾਂ ਕਿ ਇਹ ਇੱਕ ਟੇਬਲ ਲੱਗ ਗਿਆ ਜਾਂ ਇੱਕ ਮੰਚ ਲੱਗ ਗਿਆ
1: ਜੀ,
2: ਪਰ ਇਹਦੇ ਉੱਪਰ ਰੱਖ ਕੇ ਜੋ ਪਰੋਸਿਆ ਜਾ ਰਿਹਾ ਉਹ ਚ ਕੋਈ ਖਾਸ ਤਬਦੀਲੀ ਨਹੀਂ ਆਈ,
1: ਨਹੀਂ ਆਈ ਜੀ,
2: ਜੋ ਸਾਡੇ ਵਿਚਾਰ ਸਦੀਆਂ ਪਹਿਲਾਂ ਸੀ ਉਹੀ ਅੱਜ ਹੈ
1: ਜੀ।
2: ਅੱਜ ਵੀ ਅਸੀਂ ਉਹੀ ਨਿੰਬੂ ਮਿਰਚਾਂ ਰੱਖ ਕੇ ਉਹਨੂੰ ਕਹਿੰਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਤੇ ਪਹਿਲਾਂ ਊ ਕਹਿ ਦਿੰਦੇ ਸੀ ਚਲੋ
1: ਜਾਂ ਫੋਟੋ ਬਣਾ ਕੇ ਛਿੱਤਰ ਮਾਰ ਦਿੰਦੇ ਸੀ 7-8 ਜੀ। ਹਾਂਜੀ
2: ਬਿਲਕੁਲ ਬਿਲਕੁਲ, ਹੁਣ ਉਹ ਜਿਹੀ ਰਿੰਗ ਟਾਈਮ ਲਾ ਕੇ ਬਹਿ ਜਾਂਦੇ ਕਿ ਚਲੋ ਠੀਕ ਹੈ ਜੀ ਸਾਡੇ ਵੱਲੋਂ ਆਹੀ ਆ
1: ਜੀ।
2: ਸਾਡੇ ਵਿੱਚ ਨੀ ਫਰਕ ਪਿਆ ਕਿਉਂਕਿ ਅਸੀਂ ਤਾਂ ਉਹੀ ਆ
1: ਜੀ।
2: ਅਸੀਂ ਉਹ ਜਿਵੇਂ ਉਹ ਗੀਤ ਆਇਆ ਸੀ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਸਾਡੀ ਤਾਂ ਰੁੱਖ ਆ
1: ਜੀ,
2: ਸਾਡੇ ਚ ਕੋਈ ਫਰਕ ਨੀ। ਸਾਡੀ ਸੋਚ ਜਿਹੜੀ ਹੈ ਉਨੀ ਤੇਜ਼ੀ ਨਾਲ ਨਹੀਂ ਬਦਲੀ ਜਿੰਨੀ ਜਿੰਨਾ ਕੁਛ ਮੀਡੀਆ ਬਦਲ ਗਿਆ।
1: ਬਿਲਕੁਲ,
2: ਇਹੀ ਕਾਰਨ ਆ ਕਿ ਸਾਨੂੰ ਅੱਜ ਸੱਚ ਤੇ ਝੂਠ ਵਿੱਚ ਫਰਕ ਨਹੀਂ ਪਤਾ ਲੱਗਦਾ, ਕਿਹੜੀ ਫੇਕ ਨਿਊਜ਼ ਆ ਕਿਹੜੀ ਵੈਸੇ ਮਤਲਬ ਸੱਚੀ ਖਬਰ ਆ, ਕਿਹੜੀ ਭੈੜੀ ਆ ਕਿਹੜੀ ਚੰਗੀ ਆ, ਫਿਲਟਰ ਸਾਡਾ ਦਿਮਾਗ ਅਜੇ ਤੱਕ ਉਨਾ ਨਹੀਂ ਕਰ ਸਕਦਾ।
1: ਅਸੀਂ
2: ਜੋ ਸਾਨੂੰ ਮੈਂ ਕਿਸੇ ਮਿੱਤਰ ਨੂੰ ਕੋਈ ਰੀਲ ਭੇਜਤੀ ਜਾਂ ਕੋਈ ਇਹੋ ਜਿਹੀ ਖਬਰ ਭੇਜਤੀ, ਕੋਈ ਥੰਬਨੇਲ ਭੇਜਤਾ, ਕੋਈ ਫੋਟੋ ਭੇਜਤੀ, ਕਿਉਂ ਦੇਖੋ ਜੀ ਐ ਹੋ ਗਿਆ ਫਲਾਣੀ ਜਗ੍ਹਾ ਤਾਂ ਦੁਨੀਆਂ ਡੁੱਬ ਗਈ, ਉਹਨੇ ਕੋਈ ਉਹਨੂੰ ਵੈਰੀਫਾਈ ਨੀ ਕਰਨਾ। ਅੱਗੇ ਉਹਨੇ ਕਹਿਣਾ ਲੈ ਬਾਈ ਉਹਨੇ ਭੇਜੀ ਆ ਠੀਕ ਹੀ ਹੋਣੀ ਹੈ, ਚੱਕ ਦੋ
1: ਘੁਮਾ ਦੋ।
2: ਮੈਂ ਕਰਦਾ ਬ੍ਰੇਕਿੰਗ ਨਿਊਜ਼, ਸੋ ਨਿਊਜ਼ ਬ੍ਰੇਕਿੰਗ ਇੰਨੀ ਹੋ ਗਈ ਕਿ ਨਿਊਜ਼ ਹੀ ਬ੍ਰੇਕ ਹੋ ਗਈ,
1: ਬ੍ਰੇਕ ਹੋ ਗਈ
2: ਉਹਦੇ ਵਿੱਚ, ਨਿਊਜ਼ ਨੇ ਆਤਮ ਹੱਤਿਆ ਕਰ ਲਈ ਨਿਕਲ ਕੇ
1: ਜੀ।
2: ਹੁਣ ਇਹ ਜਦੋਂ ਇਹ ਸਾਰਾ ਸੌਦਾ ਚੱਲਦਾ ਹੈ ਤਾਂ ਇਹੀ ਗੱਲ ਹੈ ਕਿ ਅੱਜ ਆਪਾਂ ਇਹਦੇ ਉੱਤੇ ਚਰਚਾ ਵੀ ਕਰ ਰਹੇ ਹਾਂ ਕਿ ਭਾਈ ਸਾਨੂੰ ਮਿਲ ਤਾਂ ਗਈਆਂ ਸਹੂਲਤਾਂ
1: ਜੀ,
2: ਪਰ ਅਸੀਂ ਉਹਦੇ ਚ ਉਹਦਾ ਫਾਇਦਾ ਲੈ ਰਹੇ ਹਾਂ ਜਾਂ ਉਹਦੇ ਉੱਤੇ ਬੋਝ ਬਣ ਕੇ ਬਹਿ ਗਏ ਆ, ਜਾਂ ਅਸੀਂ ਇਹਦੇ ਨਾਲ ਜੋ ਸੂਚਨਾ ਟੈਕਨੋਲੋਜੀ ਦਾ ਦਰਿਆ ਚੱਲ ਰਿਹਾ ਹੈ ਇਹਦੇ ਵਿੱਚ ਤਾਰੀਆਂ ਲਾ ਰਹੇ ਹਾਂ, ਗੋਤੇ ਲਾ ਰਹੇ ਹਾਂ ਜਾਂ ਡੁੱਬ ਚੁੱਕੇ ਆ, ਜਾਂ ਇਹਦੇ ਉੱਤੇ ਪੁਲ ਪਾ ਕੇ ਪਾਰ ਲੰਘੀ ਜਾਂਦੇ ਆ, ਹੋਰ ਗਾਹਾਂ ਦੀ ਗੱਲ ਸੋਚ ਰਹੇ ਹਾਂ।
1: ਬਿਲਕੁਲ,
2: ਇਹ ਸਾਰੇ ਸਿਨੈਰੀਓ ਵਿਚਾਰਨ ਯੋਗ ਨੇ।
1: ਮੈਂ ਇਸ
2: ਕਰਕੇ
1: ਇੱਥੇ ਛੰਮੀ ਜੀ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਜੋੜਦਾ, ਮੈਨੂੰ ਉਹ ਗੱਲ ਚੇਤੇ ਆਉਂਦੀ ਹੈ, ਅੱਜ ਜਦੋਂ ਮੈਂ ਟਾਈਟਲ ਜਿਹਾ ਲਿਖਿਆ ਨਾ ਮੀਡੀਆ ਤੇ ਸਮਾਜ ਸੁਣਨ ਤੋਂ ਕਲਿੱਕ ਕਰਨ ਤੱਕ ਦਾ ਸਫ਼ਰ, ਤਾਂ ਮਨ ਚ ਅੱਜ ਜਿਹੜੀ ਤੁਸੀਂ ਹੁਣ ਗੱਲ ਕੀਤੀ ਮੇਰੇ ਮਨ ਚ ਔਜਲਾ ਸਾਹਿਬ ਦੀ ਗੱਲ ਚੇਤੇ ਆ ਗਈ। ਉਹ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਜੇ ਤਾਂ ਮੈਂ ਕੁਝ ਸੁਣਨ ਲੱਗ ਜਾਵਾਂ ਜਾਂ ਦੇਖਣ ਲੱਗ ਜਾਵਾਂ ਤਾਂ ਉਹਨੂੰ ਚੰਗੀ ਤਰ੍ਹਾਂ ਸੁਣੂਗਾ, ਤੇ ਜੇ ਨਹੀਂ ਆ ਤਾਂ ਫਿਰ ਨਹੀਂ। ਮਤਲਬ ਕਿ ਪਰ ਉਹ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਬਿਰਤੀ ਜਿਹੜੀ ਆ ਉਹ ਘਟਦੀ ਨਜ਼ਰ ਆਉਂਦੀ ਹੈ, ਕਲਿੱਕਾਂ ਦੀ ਦੁਨੀਆਂ ਦੇ ਵਿੱਚ ਜ਼ਿਆਦਾ ਮਤਲਬ ਕਿ ਫਸ ਗਏ ਆ।
2: ਗੱਲ ਪਰ ਸਭ ਦੇਖੋ ਜਿਹੜੀ ਸਾਡੀ ਨਾ ਸੁਣਨ ਦੀ ਸ਼ਕਤੀ ਹੈ ਜਾਂ ਦੇਖਣ ਦੀ ਸ਼ਕਤੀ ਹੈ, ਮੇਨ ਤਾਂ ਇਹੀ ਦੋ ਆਪਾਂ ਮੰਨ ਕੇ ਚੱਲਦੇ ਹਾਂ, ਇੱਕ ਦ੍ਰਿਸ਼ਟੀ ਜਿਹੜੀ ਹੈ। ਹੁਣ ਜਿਹੜੀ ਨਜ਼ਰ ਸਾਨੂੰ ਬਖਸ਼ੀ ਹੋਈ ਹੈ ਕੁਦਰਤ ਨੇ ਦੇਖਣ ਦੀ ਸ਼ਕਤੀ ਆ, ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਅਸੀਂ ਬਹੁਤ ਹੀ ਛੋਟੇ ਏਰੀਏ ਦੇ ਉੱਤੇ ਫੋਕਸ ਕਰ ਸਕਦੇ ਹਾਂ, ਯਾਨੀ ਕਿ ਜੇ ਮੇਰੇ ਕੋਲ ਕੋਈ ਪੈਨਸਲ ਦੀ ਟਿਪ ਹੈ ਨਾ, ਮੈਂ ਓਨੇ ਕੁ ਏਰੀਏ ਦੇ ਉਹੀ ਫੋਕਸ ਕਰ ਸਕਦਾ, ਬਾਕੀ ਸਭ ਬਲਰ ਹੋ ਜਾਏਗਾ ਆਸੇ ਪਾਸੇ, ਉਹ ਮੈਨੂੰ ਨਜ਼ਰ ਨਹੀਂ ਆਏਗਾ, ਜਿਹਨੂੰ ਮੈਂ ਦੇਖੂਗਾ ਉਹੀ ਦਿਖੂਗਾ ਮੈਨੂੰ।
1: ਬਿਲਕੁਲ,
2: ਆਲੇ ਦੁਆਲੇ ਭਾਵੇਂ ਕੋਈ ਹੋਰ ਜੋ ਮਰਜ਼ੀ ਹੁੰਦਾ ਰਹੇ, ਤਾਂ ਲੱਗਦਾ ਹੈ ਕਿ ਆਪਾਂ ਨੂੰ ਸਭ ਕੁਝ ਦਿਖੀ ਜਾਂਦਾ, ਪਰ ਅਸਲ ਚ ਆਪਾਂ ਨੂੰ ਬਹੁਤ ਘੱਟ ਏਰੀਆ ਪੂਰੇ ਜਿਹੜਾ ਵਿਜ਼ੂਅਲ ਹੈ ਉਹਦੇ ਵਿੱਚੋਂ ਨਜ਼ਰ ਆ ਰਿਹਾ, ਉਹਨੂੰ ਆਪਾਂ ਕਲੀਅਰ ਦੇਖ ਰਹੇ ਹਾਂ ਜਿਹਨੂੰ ਦੇਖ ਰਹੇ ਹਾਂ, ਤੇ ਜਿਹੜਾ ਉਹਦੇ ਆਲੇ ਦੁਆਲੇ ਦਾ ਏਰੀਆ ਉਹ ਬਲਰਡ ਰਹਿੰਦਾ ਹਮੇਸ਼ਾ।
1: ਬਿਲਕੁਲ,
2: ਤਾਂ ਹੀ ਕਈ ਵਾਰੀ ਹੁੰਦਾ ਕਿ ਯਾਰ ਬੰਦਾ ਕਹਿੰਦਾ ਉਹ ਯਾਰ ਭਾਈ ਤੂੰ ਉੱਥੋਂ ਲੰਘ ਗਿਆ ਅੱਡੇ ਜੋ ਮੈਨੂੰ ਦੇਖਿਆ ਨੀ, ਮੈਂ ਉੱਥੇ ਖੜਾ ਸੀ ਤੈਨੂੰ ਹੱਥ ਵੀ ਮਾਰਿਆ
1: ਜੀ,
2: ਭਾਈ ਉਹ ਹੁਣ ਉਹ ਮਤਲਬ ਇਹਦੀ 360 ਡਿਗਰੀ ਅੱਖਾਂ ਤਾਂ ਹੈ ਨੀ, ਜਿਹੜਾ ਜਿਵੇਂ ਉਹ ਝੋਟੇ ਦੇ ਨਿਕਲੀ ਆਉਂਦੇ ਚਾਰੇ ਪਾਸੇ ਅੱਖਾਂ, ਉਦੋਂ ਕਾਫੀ ਏਰੀਆ ਕਵਰ ਕਰ ਲੈਂਦੇ ਆ, 180 ਕਰ ਲੈਂਦੇ ਆ, ਉਹ ਤਾਂ ਮੈਨੂੰ ਲੱਗਦਾ
1: ਜੀ
2: ਹੋ ਸਕਦਾ ਪਰ 360 ਤਾਂ ਉਹ ਵੀ ਨੀ ਕਰਦੇ
1: ਜੀ। ਬਿਲਕੁਲ,
2: ਪਰ ਬੰਦੇ ਨਾਲੋਂ ਜ਼ਿਆਦਾ ਹੀ ਦਿਖਦਾ ਉਹਨਾਂ ਨੂੰ
1: ਜੀ,
2: ਤੋ ਬਾਹਰ ਨੂੰ ਉਭਰੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਖਾਂ ਦੇ ਡੇਲੇ ਕਹਿ ਲੋ
1: ਜੀ,
2: ਤੋ ਸਾਡੇ ਕੈਮਰੇ ਫਿਰ ਵੀ ਅਲੱਗ ਤਰ੍ਹਾਂ ਕੰਮ ਕਰਨੇ। ਇਸੇ ਤਰ੍ਹਾਂ ਹੀ ਕੰਨਾਂ ਦੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਜੇ ਮੈਂ ਸੁਣਨਾ ਚਾਹਾਂ
1: ਕੰਨ ਰਸ,
2: ਉਹਨਾਂ ਉਨੀ ਕੁ ਗੱਲ ਹੀ ਸੁਣੋਗੇ, ਇੱਥੇ ਹਜ਼ਾਰਾਂ ਆਵਾਜ਼ਾਂ ਫਿਜ਼ਾ ਦੇ ਵਿੱਚ ਗੂੰਜ ਰਹੀਆਂ ਹੋਣਗੀਆਂ
1: ਜੀ,
2: ਤੁਸੀਂ ਭੀੜ ਦੇ ਵਿੱਚ ਘੁੰਮ ਰਹੇ ਹੋ, ਤੁਸੀਂ ਕਿਸੇ ਜਗ੍ਹਾ ਚ ਬੈਠੇ ਹੋ ਸ਼ੋਰ ਸ਼ਰਾਬੇ ਵਾਲੀ, ਉਹ ਸਾਰੇ ਸ਼ੋਰ ਵਿੱਚੋਂ ਤੁਸੀਂ ਉਹੀ ਆਵਾਜ਼ ਨੂੰ ਸੁਣੋਗੇ ਜਿਹੜੀ ਤੁਸੀਂ ਫੋਕਸ ਕਰਨਾ ਚਾਹੋ। ਇਹ ਵੱਡੀ ਸਾਡੀ ਉਹ ਆ ਕਹਿ ਲੋ ਵੀ ਸ਼ਕਤੀ ਕਹਿ ਲੋ ਇਹਨੂੰ
1: ਜੀ,
2: ਮਨੁੱਖ ਦੀ
1: ਜੀ,
2: ਇਹੀ ਮੀਡੀਆ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਸਮਾਜ ਚ ਰਹਿੰਦੇ ਹੋਏ ਤਾਂ ਉਹੀ ਜਿਹੜਾ ਕੰਮ ਆਉਂਦੀ ਹੈ ਕਿ ਆਪਾਂ ਨੂੰ ਉਹਦੀ ਕਿੰਨੀ ਕੁ ਸੋਝੀ ਹੈਗੀ ਹੈ
1: ਜੀ,
2: ਇਹਨਾਂ ਚੀਜ਼ਾਂ ਨੂੰ ਪਰਖਣ ਦੀ, ਸਮਝਣ ਦੀ ਤੇ ਵਰਤੋਂ ਕਰਨ ਦੀ
1: ਜੀ।
2: ਜੀ ਜੀ
1: ਬਿਲਕੁਲ ਹੈ ਜੀ। ਤੇ ਸ਼ਮੀ ਜੀ ਚਲੋ ਸੁਣਨ ਦੀ ਤਾਂ ਗੱਲ ਹੋਈ ਆ, ਕਮਿਊਨੀਕੇਸ਼ਨ ਗੱਲਬਾਤ ਦਾ ਸਿਲਸਿਲਾ ਕਹਿ ਲੋ ਕਿ ਪਹਿਲਾਂ ਜਦੋਂ ਉਹ ਵੀ ਸਮਾਂ ਸੀ ਜਦੋਂ ਤਾਰ ਮਤਲਬ ਕਿ ਆਉਂਦੀ ਹੁੰਦੀ ਸੀ ਬੜਾ ਲੰਮਾ ਸਮਾਂ, ਫਿਰ ਟੈਲੀਫੋਨ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ, ਚਲੋ ਹੈਗੀ ਤਾਂ ਇਹ ਵੀ ਆਵਾਜ਼ ਦੀਆਂ ਤਰੰਗਾਂ ਦੀ ਗੱਲ ਹੈ, ਤਾਂ ਕਮਿਊਨੀਕੇਸ਼ਨ ਕਰਨੀ ਜਾਂ ਜਿਹੜੀ ਸਕਿੱਲ ਹੈਗੀ ਹੈ ਉਹ ਹਰ ਵਿਅਕਤੀ ਦੇ ਵਿੱਚ ਨਹੀਂ, ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਜਿਵੇਂ ਮੈਂ ਪਹਿਲਾਂ ਸੰਖੇਪ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਵੈਬ ਰੇਡੀਓ ਚੱਲਦੇ ਆ, ਜਾਂ ਪਹਿਲਾਂ FM ਸੀਗੇ ਜਾਂ AM ਸੀਗੇ, ਤਾਂ ਉਹ ਚਲੋ ਕਾਫੀ ਐਕਸਪੈਂਸਿਵ ਹੈਗੇ ਆ ਚੀਜ਼ਾਂ, ਮਸਲੇ ਨੇ, ਜਾਂ ਉਹਨਾਂ ਦੀ ਰੇਂਜ ਕਹਿ ਲਓ ਬਹੁਤ ਘੱਟ ਉਸ ਪੱਧਰ ਦੇ ਉੱਤੇ ਹੁੰਦੀ ਆ। ਕੋਈ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਸੁਣਿਆ ਜਾ ਸਕਦਾ ਜੋ, ਜਾਂ 200 ਕਿਲੋਮੀਟਰ ਦੇ ਏਰੀਏ ਚ ਉਸ ਹਿਸਾਬ ਨਾਲ। ਪਰ ਜਿਹੜਾ ਵੈਬ ਰੇਡੀਓ ਆ ਜਾਂ ਵੈਬ, ਉਹ ਆਪਣੀ ਜਿਹੜੀ ਹੈ ਪਰਫੋਰਮੈਂਸ, ਤੁਹਾਨੂੰ ਕਿੱਦਾਂ ਲੱਗਦਾ ਕਿ ਕਿਵੇਂ ਦੀ ਜਿਹੜੀ ਹੈ ਦੇ ਰਹੇ ਨੇ, ਜਾਂ ਕੁਝ ਉਹਨਾਂ ਦੇ ਵਿੱਚ ਵੀ ਦੌੜ ਭੱਜ ਦੀ ਬਿਰਤੀ ਜ਼ਿਆਦਾ ਦਿਖਣ ਲੱਗੀ ਹੈ, ਜਾਂ ਪਹਿਲਾਂ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਕੁਝ ਐਸੇ ਟਾਵੇਂ ਟਾਵੇਂ ਰੇਡੀਓ ਹੁੰਦੇ ਸੀਗੇ, ਤਾਂ ਉਹਨਾਂ ਦੀ ਜਿਹੜੀ ਸੀ ਪ੍ਰੈਜੈਂਟੇਸ਼ਨ ਕਹਿ ਲਓ, ਜਾਂ ਹੋਰ ਸਾਰਾ ਸੰਵਾਦ ਚਰਚਾ, ਜਾਂ ਉੱਥੇ ਦੇ ਮੁੱਖ ਮੁੱਦੇ ਜਿਹੜੇ ਹੁੰਦੇ ਸੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ NRI ਦਾ ਮੁੱਦਾ ਹੈ, ਕੋਈ ਉੱਥੇ ਦੁੱਖ ਤਕਲੀਫਾਂ ਨੇ, ਕੁਝ ਹੋਰ ਸਾਰੀਆਂ ਚੀਜ਼ਾਂ ਨੇ, ਡਿਸਕਸ਼ਨਾਂ ਚੱਲਦੀਆਂ ਸੀ। ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਰੇਡੀਓ ਨੂੰ ਦੇਖਦੇ ਹਾਂ ਜਾਂ ਉਹ ਖਬਰਾਂ ਵੀ ਦਿੰਦੇ ਆ, ਤਾਂ ਉਹ ਉੱਥੇ ਕੁ ਤੱਕ ਹੀ ਸੀਮਿਤ ਰਹਿੰਦੇ ਆ ਕਿ 8-10 ਮਿੰਟ ਦੇ ਵਿੱਚ ਜਿਹੜੀਆਂ ਨੇ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ ਉਹਨੂੰ ਮਤਲਬ ਕਿ ਸੰਖੇਪ ਦੇ ਵਿੱਚ ਹੈਡਲਾਈਨ ਕਰਕੇ ਤਾਂ ਉਹਨੂੰ ਸਮਾਪਤ ਕਰ ਦੇਣਾ, ਉਹਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ। ਜਾਂ ਪੱਤਰਕਾਰੀ ਦੇ ਵਿੱਚ ਜਿਹੜਾ ਜੋ ਵੀ ਸਿਲਸਿਲਾ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਨੌਲੇਜ ਹੈਗੀ ਹੈ, ਤੇ ਉਸ ਮਿਆਰ ਦੀਆਂ ਡਿਬੇਟਾਂ ਸਾਡੇ ਉਹਨਾਂ ਮੀਡੀਆ ਦੇ ਵਿੱਚ ਜਾਂ ਸਾਡੇ ਉਹਨਾਂ ਜਿਹੜੇ ਸਾਡੇ ਮੁੱਖ ਮੁੱਦੇ ਨੇ ਜਾਂ ਦੁੱਖ ਤਕਲੀਫਾਂ ਨੇ ਲੋਕਾਂ ਦੀਆਂ, ਸਮਾਜ ਦੀਆਂ, ਕਿ ਉਹ ਡਿਸਕਸ਼ਨਾਂ ਦੇ ਵਿੱਚ ਏਡੇ ਵੱਡੇ ਪੱਧਰ ਦੇ ਉੱਤੇ ਕਿਉਂ ਨਹੀਂ ਉੱਭਰ ਰਹੀਆਂ ਜਾਂ ਆ ਕਿਉਂ ਨਹੀਂ ਰਹੀਆਂ, ਕਿ ਉਹਦੀ ਸਮੱਸਿਆ ਕਿਵੇਂ ਦੇਖਦੇ ਹੋ, ਕੀ ਕਾਰਨ ਕੀ ਨੇ ਉਹ ਚੀਜ਼ਾਂ ਦੇ?
2: ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਈ ਵੀ ਬਿਜ਼ਨਸ ਮਾਡਲ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਫੰਡਾ ਰਹਿੰਦਾ ਹੈ ਕਿ ਉਹ ਮੁਨਾਫਾ ਕਮਾਉਣ ਦਾ ਰਹਿੰਦਾ
1: ਜੀ।
2: ਉਹਨੂੰ ਕਿਸ ਚੀਜ਼ ਦੇ, ਕਿਸ ਚੀਜ਼ ਨੂੰ ਸ਼ੇਅਰ ਕਰਕੇ, ਕਿਸ ਚੀਜ਼ ਦੀ ਪ੍ਰੋਡਕਸ਼ਨ ਕਰਕੇ ਉਹਨਾਂ ਦੀ ਜੇਬ ਚ ਕੁਝ ਪੈਸੇ ਆਉਣਗੇ, ਇਹ ਮੁੱਖ ਉਹਨਾਂ ਨੇ ਰੱਖਣੀ ਹੈ ਗੱਲ ਕਿ ਬਾਈ ਠੀਕ ਆ। ਹੁਣ ਸੰਜੀਦਾ ਗੱਲਬਾਤ ਕੋਈ ਕਰੇ, ਅਗਲਾ ਸੁਣੇ ਨਾ ਕੋਈ, ਉਹ ਅਗਲਾ ਕਹਿੰਦਾ ਇੱਥੇ ਤਾਂ ਸਾਡੇ ਟੱਬਰ ਨੀ ਸੁਣਦਾ ਸਾਡੀ ਗੱਲ ਇਹ ਜੀ, ਤੇ ਆਪਾਂ ਜੇ ਕਿਸੇ ਮੰਚ ਦੇ ਉਹ ਗੱਲ ਸ਼ੇਅਰ ਕਰ ਰਹੇ ਆ, ਉਹ ਵੀ ਕਹਿਣਗੇ ਯਾਰ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਆ। ਤੋ ਉਹ ਉਹਨਾਂ ਨੂੰ ਤਾਂ ਉਹ ਚਾਹੀਦਾ ਆ ਥੋੜਾ ਜਿਹਾ ਤੜਕੇ ਵਾਲਾ ਕੰਮ, ਥੋੜਾ ਜਿਹਾ ਮਸਾਲੇ ਵਾਲਾ ਕੰਮ, ਕਿਉਂਕਿ ਜਦੋਂ ਆਪਾਂ ਦੇਖਦੇ ਆ ਨਾ, ਮੰਨ ਲਓ ਜਿਹੜੀ ਫਿਲਮ ਹੈ, ਕੋਈ ਫਿਲਮ ਦੇਖਣ ਜਾ ਰਹੇ ਹਾਂ ਆਪਾਂ, ਫਿਲਮ ਨੂੰ ਕੋਈ ਆਪਾਂ ਐ ਨੀ ਦੇਖਣ ਜਾ ਰਹੇ ਵੀ ਸੱਚੀ ਸੱਚੀ ਹੋਵੇ ਕੋਈ ਇਹ ਗੱਲ ਵੀ ਅਮਿਤਾਭ ਬੱਚਨ ਨੇ ਭਾਈ 10ਵੀਂ ਮੰਜ਼ਿਲ ਤੋਂ ਛਾਲ ਮਾਰਦੀ ਥੱਲੇ ਤੇ ਉਹ ਸਹੀ ਸਲਾਮਤ ਥੱਲੇ ਉੱਤਰ ਵੀ ਆਇਆ ਤੇ ਗਾਹਾਂ ਕੁੱਟ ਕਟਾਪਾ ਵੀ ਕਰ ਰਿਹਾ ਉਹ 10ਵੀਂ ਬੰਦਿਆਂ ਦਾ, ਤੇ ਉਹਨੂੰ ਕੁਛ ਵੀ ਨੀ ਹੁੰਦਾ, ਡਿਸ਼ੂ ਗੋਲੀਆਂ ਵੀ ਚੱਲ ਰਹੀਆਂ ਤੇ ਉਹਨੂੰ ਕੋਈ ਫਰਕ ਨੀ। ਅਗਲਾ ਭਾਵੇਂ ਪਿੱਛੇ ਨੂੰ ਹੱਥ ਕਰਕੇ ਗੋਲੀ ਚਲਾ ਦਿੰਦਾ ਤੇ ਉਹ ਅਗਲੇ 3-4 ਪਿੱਛੇ ਢੇਰੀ ਹੋ ਜਾਂਦੇ ਆ, ਤੇ ਉਹ ਅਸੀਂ ਉਹ ਐਂਟਰਟੇਨ ਕਰਨ ਜਾ ਰਹੇ ਹਾਂ
1: ਜੀ।
2: ਅਸੀਂ ਸਾਨੂੰ ਪਤਾ ਹੈ ਕਿ ਸਭ ਗੱਪਾਂ ਬਜ ਰਹੀਆਂ, ਕੋਈ ਕੁਛ ਨਹੀਂ ਬਜ ਰਿਹਾ, ਕੋਈ ਮਰ ਨਹੀਂ ਰਿਹਾ, ਕੋਈ ਜੀ ਨਹੀਂ ਰਿਹਾ, ਉਹ ਸਾਰੀ ਇੱਕ ਫਿਲਮ ਹੈ, ਸੀਰੀਜ਼ ਆਫ ਫੋਟੋਜ਼ ਹੈ ਤੇ ਉਹਨੂੰ ਇੱਕ ਵਧੀਆ ਸੀਕੁਐਂਸ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਐਂਟਰਟੇਨਿੰਗ ਬਣਾਇਆ ਜਾ ਰਿਹਾ
1: ਜੀ।
2: ਐਂਟਰਟੇਨਮੈਂਟ ਕੀ ਵਰਡ
1: ਜੀ,
2: ਇਸੇ ਕਰਕੇ ਹੀ ਜਿਹੜੇ ਜ਼ਿਆਦਾਤਰ ਜਿਵੇਂ ਤੁਸੀਂ ਜਿਹੜਾ ਪੁਆਇੰਟ ਰੇਜ਼ ਕੀਤਾ ਨਾ ਕਿ ਭਾਈ ਇਹ ਸਾਰੀਆਂ ਗੱਲਾਂ ਬਾਤਾਂ ਮੁੱਖ ਮੇਨ ਧਾਰਾ ਚ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਗਾਇਬ ਕਿਉਂ ਮਿਲਦੀਆਂ ਨੇ
1: ਜੀ,
2: ਉਹਨਾਂ ਨੂੰ ਵੀ ਐਂ ਲੱਗਦਾ ਕਿ ਜੇ ਇਹ ਕਰਨੀ ਸ਼ੁਰੂ ਕਰਤੀ ਤੇ, ਕਿਉਂਕਿ ਦੇਖੋ ਜਿਹੜੇ ਮੀਡੀਆ ਹਾਊਸ ਹੈ ਨਾ ਉਹਨਾਂ ਦੇ ਤਾਂ ਮਾਡਲ ਹੀ ਇਹੋ ਜਿਹੇ ਹੋ ਗਏ ਆ ਕਿ ਹਨੇਰੀਆਂ ਪੂਰੀਆਂ ਆਈਆਂ ਪਈਆਂ। ਯੂਟਿਊਬ ਲਾ ਲਓ ਹੁਣ ਜਿਹਦੇ ਉੱਤੇ ਆਪਣਾ ਇਸ ਵੇਲੇ ਲਾਈਵ ਵੀ ਚੱਲਦਾ
1: ਹੈ,
2: ਵੈਬਸਾਈਟ ਤੋਂ ਇਲਾਵਾ ਤੋਂ ਯੂਟਿਊਬ ਦਾ ਤੁਸੀਂ ਮਾਡਲ ਦੇਖੋ ਕਿੰਨਾ ਦਿਲਚਸਪ ਆ
1: ਜੀ।
2: ਕੰਪਨੀਆਂ ਇਹਨੂੰ ਪੈਸੇ ਦੇ ਰਹੀਆਂ ਮਾਲਕ ਨੂੰ ਕਿ ਸਾਡੀਆਂ ਮਸ਼ਹੂਰੀਆਂ ਚਲਾਓ ਜੀ, ਆਪਾਂ ਐਡ ਕਰਨੀ, ਪੈਸੇ ਖਰਚ ਰਹੀਆਂ ਉਹ
1: ਜੀ
2: ਆਪਣੀ ਪ੍ਰਮੋਸ਼ਨ ਵਾਸਤੇ
1: ਬਿਲਕੁਲ।
2: ਤੇ ਜਿਹੜੇ ਲਿਸਨਰ ਹੈ, ਜਿਹੜੇ ਵਿਊਅਰ ਆ, ਉਹ ਕੰਪਨੀ ਨੂੰ ਪੈਸੇ ਦੇ ਰਹੇ ਵੀ ਸਾਨੂੰ ਐਡਾਂ ਨੀ ਚਾਹੀਦੀਆਂ
1: ਜੀ,
2: ਉਹ ਦੋਨੋਂ ਪਾਸੇ ਪੈਸੇ ਲੈ ਰਹੇ।
1: ਬਿਲਕੁਲ,
2: ਮੈਂ ਪਲਾਨ ਪੈਕੇਜ ਦੇ ਪੈਕੇਜ ਲੈ ਰਿਹਾ ਕਿ ਭਾਜੀ ਮੇਰੇ ਤੋਂ 100-200 ਰੁਪਏ ਲੈ ਲਓ, ਮੈਨੂੰ ਐਡਾਂ ਨੀ ਦੇਣੀ ਚਾਹੀਦੀਆਂ। ਉਧਰੋਂ ਵੀ ਪੈਸੇ ਇਕੱਠੇ ਕਰੀ ਜਾਂਦੇ ਆ ਤੇ ਕੰਪਨੀਆਂ ਦੂਜੀਆਂ ਕੋਲੋਂ ਵੀ ਲਈ ਜਾਂਦੇ ਆ ਕਿ ਯਾਰ ਤੁਹਾਡੀਆਂ ਐਡਾਂ ਦਿਖਾਉਂਦੇ ਪੈਸੇ
1: ਜੀ।
2: ਤੋ ਇਹ ਉਹਦਾ ਦੋਨੋਂ ਹੱਥਾਂ ਚ ਲੱਡੂ ਆ
1: ਜੀ,
2: ਇਹ ਮੁੱਖ ਚੀਜ਼ ਜਿਹੜੀ ਆ। ਹਾਲਾਂਕਿ ਯੂਟਿਊਬ ਆਪਣੀ ਕੋਈ ਪ੍ਰੋਡਕਸ਼ਨ ਨਹੀਂ ਕਰਦੇ ਤੇ ਇਹਦੇ ਉੱਤੇ ਕਹਿ ਲਓ ਵੀ ਇੱਕ ਮੰਚ ਹੈ
1: ਜੀ,
2: ਪਰ ਇਸ ਮੰਚ ਉੱਤੇ ਜੋ ਵੀ ਪ੍ਰੋਡਿਊਸ ਹੋ ਕੇ ਆ ਰਿਹਾ ਹੈ, ਜਿਹੜਾ ਵੀ ਸੌਦਾ ਆਪਾਂ ਦੇਖ ਰਹੇ ਹਾਂ, ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਸੰਜੀਦਗੀ ਦੀ ਜਿਹੜੀ ਆ ਉਹ ਪਰਸੈਂਟੇਜ ਕਿੰਨੀ ਆ
1: ਜੀ,
2: ਔਰ ਜਿਹੜਾ ਗੈਰ ਸੰਜੀਦਾ ਔਰ ਟੋਟਲੀ ਜਿਹਨੂੰ ਆਪਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਭਾਈ ਇਹ ਜਮਾ ਹੀ ਨੋਨ ਸੀਰੀਅਸ ਟਾਈਪ ਦੀ ਗੱਲ ਜਿਹੜੀ ਹੋ ਰਹੀ ਆ
1: ਜੀ,
2: ਜਿਹੜੀ ਜਿਹਦੀ ਕੋਈ ਲੋੜ ਵੀ ਨਹੀਂ
1: ਇੱਕ ਚੀਜ਼ ਹੋਰ ਮਨ ਚ ਆਉਂਦੀ ਹੈ, ਸੈਣੀ ਸਾਹਿਬ ਵੀ ਦੁਬਾਰਾ ਜੁੜੇ ਉਹਨਾਂ ਦੇ ਨਾਲ ਵੀ ਗੱਲ ਕਰਦਾ, ਇੱਕ ਮਿੰਟ ਲਵਾਂਗਾ ਹੋਰ। ਸ਼ਮੀ ਜੀ, ਜਿਵੇਂ ਕਿ ਜਿਹੜਾ ਸਾਡਾ ਸਮਾਜ ਹੈ, ਸਮਾਜ ਦੀ ਵੀ ਨਾਲ ਗੱਲ ਹੋ ਰਹੀ ਹੈ, ਤਾਂ ਉਹ ਸਾਡੇ ਸਮਾਜ ਦੀ ਐਡੀ ਵੱਡੀ ਫਿਤਰਤ, ਕਿਉਂਕਿ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਹੀ ਜ਼ਿਆਦਾ ਜਿਹੜੇ ਕਿ ਉਛਾਲ ਕਹਿ ਲਓ ਜਾਂ ਉਹਦੇ ਵੱਲ ਖਿੱਚ ਜ਼ਿਆਦਾ ਰੱਖਣ ਦੀ ਕੋਸ਼ਿਸ਼, ਜਾਂ ਉਹ ਮਾਨਸਿਕਤਾ ਦੇ ਉੱਤੇ ਵੀ ਜਿਹੜਾ ਤੁਹਾਡੇ ਜ਼ਰੂਰ ਪ੍ਰੈਸ਼ਰ ਵੀ ਪਾਉਂਦੀ ਹੈ, ਵਿਗਾੜਦੀ ਵੀ ਹੈ ਸਾਰਾ ਕੁਝ, ਮਾਹੌਲ ਵੀ ਵਿਗੜਦਾ ਹੈ। ਤੇ ਜੇ ਪੱਛਮੀ ਮੁਲਕਾਂ ਦੀ ਗੱਲ ਕਰੀਏ, ਜਾਂ ਮੈਂ ਫਿਨਲੈਂਡ ਦੀ ਐਗਜ਼ਾਮਪਲ ਦੇਵਾਂ ਕਿ ਇਸ ਤਰ੍ਹਾਂ ਦੀਆਂ ਨੈਗੇਟਿਵ ਜਿਹੜੇ ਪ੍ਰੋਗਰਾਮ ਨੇ, ਜਾਂ ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ, ਜਾਂ ਯੂਟਿਊਬ ਦੇ ਉੱਤੇ ਵੀ ਸੋਸ਼ਲ ਮੀਡੀਆ ਹੋਰ ਪਲੇਟਫਾਰਮ ਜਿਹੜੇ ਨੇ, ਉਹਨਾਂ ਦੇ ਉੱਤੇ ਇੰਨੀ ਨੈਗੇਟਿਵਿਟੀ ਦੇਖਣ ਨੂੰ ਨਹੀਂ ਮਿਲਦੀ, ਜਾਂ ਇੱਕ ਛੋਟੀ ਜਿਹੀ ਗੱਲ ਦਾ ਜਿਹੜਾ ਇੰਨੀ ਲੰਬੀ ਜਿੱਦਾਂ ਲਾਸਟਿਕ ਵਾਂਗੂ ਖਿੱਚੀ ਜਾਣਾ, ਹੋਰ ਸਾਰੀਆਂ ਚੀਜ਼ਾਂ, ਉਹ ਸਿਲਸਿਲਾ ਨਹੀਂ ਚੱਲਦਾ, ਕਿ ਉਹਦਾ ਕੀ ਕਾਰਨ ਕੀ ਦੇਖਦੇ ਹੋ ਜੀ?
2: ਦੇਖੋ, ਉਹ ਤਾਂ ਹੈ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ
1: ਜੀ।
2: ਹੁਣ ਜਿਹੋ ਜਿਹੀ ਸੋਚ ਹੋਏਗੀ, ਜੇ ਜੋ ਅਸੀਂ ਦੇਖ ਰਹੇ ਨਾ, ਮੀਡੀਆ ਨੂੰ ਆਪਾਂ ਸ਼ੀਸ਼ਾ ਮੰਨ ਕੇ ਚੱਲੋ, ਇੱਕ ਸ਼ੀਸ਼ਾ ਮੂਹਰੇ ਲੱਗਿਆ ਹੈ, ਜੋ ਚ ਨਜ਼ਰ ਆ ਰਿਹਾ ਉਹ ਸਮਾਜ ਦਾ ਹੀ ਚਿਹਰਾ ਮੂਹਰਾ ਹੈ। ਜਿਹੋ ਜਿਹਾ ਸਮਾਜ ਹੋਏਗਾ ਉਹਨੂੰ ਉਹੋ ਜਿਹਾ ਹੀ ਉਹਦੇ ਵਿੱਚੋਂ ਰਿਫਲੈਕਸ਼ਨ ਮਿਲੇਗਾ। ਜੇ ਅਸੀਂ ਥੋੜੇ ਅਵੇਅਰ ਆ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਉਸ ਪੱਧਰ ਦੀਆਂ ਹੋਣਗੀਆਂ। ਜੇ ਮੰਨ ਲਓ ਹੁਣ ਚੰਬਲ ਦੀ ਘਾਟੀ ਦੇ ਵਿੱਚ ਕੋਈ ਬੰਦੇ ਗੱਲਾਂ ਬਾਤਾਂ ਕਰ ਰਹੇ ਨੇ, ਉਹਨਾਂ ਨੇ ਡਾਕੇ ਮਾਰਨ ਦੀ ਯੋਜਨਾਵਾਂ ਵੀ ਬਣਾਉਣੀਆਂ ਨੇ ਕਿ ਭਾਈ ਫਲਾਣੇ ਨੂੰ ਚੱਕ ਲਾਂਗੇ, ਉਹਨੂੰ ਐਂ
1: ਕਰ,
2: ਉੱਥੇ ਉਹਨਾਂ ਨੇ ਉਹ ਕਰਨੀ ਹੈ। ਜੇ ਕੋਈ ਹੋਰ ਜਿਹੜੀ ਕੈਟਾਗਰੀ ਚ, ਜਿਹੜੇ ਕੰਮ ਧੰਦੇ ਚ, ਜਿਹੜੇ ਪ੍ਰੋਫੈਸ਼ਨ ਚ ਕੋਈ ਬੰਦਾ ਹੈਗਾ, ਜਿਹੜੇ ਮਾਹੌਲ ਚ ਕੋਈ ਬੈਠਾ, ਉਹਨੇ ਉਹ ਗੱਲ ਕਰਨੀ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰੇਗਾ। ਉਹ ਕਹਿੰਦੇ ਵੀ ਜੇ ਬੰਦਾ ਭੁੱਖਾ, ਉਹਨੂੰ ਰੋਟੀ ਨੀ ਮਿਲੀ ਕਈ ਦਿਨ ਤੋਂ, ਕਹਿੰਦੇ ਭੁੱਖੇ ਨੂੰ ਬਾਤ ਪਈ ਤਾਂ ਟੁੱਕ, ਉਹ ਕੰਮ ਕਹਿਣਾ ਵੀ ਰੋਟੀ ਲਿਆ ਭਰਾ, ਉਹ ਬਾਤਾਂ ਬੂਤਾਂ ਬਾਅਦ ਸੁਣਾਂਗੇ
1: ਜੀ।
2: ਉਹਦੀ ਗੱਲ ਤਾਂ ਉੱਥੇ ਖੜੀ ਹੈ,
1: ਬਿਲਕੁਲ।
2: ਉਹਨੂੰ ਜਿਹੜਾ ਛੱਤ ਦੇ ਉੱਤੋਂ ਜਿਹੜਾ ਸਾਡਾ ਚੰਦਰਮਾ ਚਮਕ ਰਿਹਾ ਹੈ, ਉਹ ਵੀ ਰੋਟੀ ਵਰਗਾ ਨਜ਼ਰ ਆਉਂਦਾ
1: ਜੀ।
2: ਹਰ ਜਗ੍ਹਾ ਉਹਨੂੰ ਤਾਰੇ ਨਜ਼ਰ ਨੀ ਆਉਣੇ, ਉਹਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਕਿ ਭਾਈ ਮੇਰੀਆਂ ਜਿਹੜੀਆਂ ਅੱਖਾਂ ਬੰਦ ਹੋ ਰਹੀਆਂ ਨੇ, ਮੇਰੇ ਤਾਂ ਅੱਖਾਂ ਬੰਦ ਕਰਾਂ ਤਾਂ ਵੀ ਰੋਟੀ, ਬਾਹਰ ਖੋਲਾਂ ਤਾਂ ਵੀ ਰੋਟੀ, ਮੈਨੂੰ ਤਾਂ ਉਹ ਦਿਓ ਪਹਿਲਾਂ
1: ਜੀ।
2: ਤਾਂ ਇਹ ਉਹੀ ਇਸੇ ਇਹੀ ਕਾਰਨ ਆ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਵਿਕਸਿਤ ਹੋ ਚੁੱਕੇ ਮੁਲਕ ਨੇ, ਉਹਨਾਂ ਦੀ ਚਰਚਾ ਦੇ ਵਿਸ਼ੇ ਅਲੱਗ ਨੇ। ਜਿਹੜੇ ਅਜੇ ਤੱਕ ਜਿਹੜੇ ਭਵਜਲ ਸਾਗਰ ਦੇ ਵਿੱਚ ਡਿਕਡੋਲੇ ਖਾ ਰਹੇ ਨੇ, ਉਹਨਾਂ ਦੇ ਚਰਚਾ ਦੇ ਵਿਸ਼ੇ ਬਿਲਕੁਲ ਹੀ ਅਲੱਗ ਨੇ। ਪਰ ਜਿਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਾਡਾ ਤਾਂ ਕੁਛ ਨੀ ਹੋ ਸਕਦਾ, ਉਹ ਫਿਰ ਉਹ ਇਹੋ ਜਿਹੀਆਂ ਤਲਾਵਾਂ ਪਾ ਦਿੰਦੇ ਆ, ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਕਿ ਜਿਹਨਾਂ ਦਾ ਨਾ ਕੋਈ ਮੂੰਹ ਨਾ ਸਿਰ
1: ਜੀ,
2: ਉਹ ਉਹਦੇ ਵਿੱਚ ਉਲਝੇ ਰਹਿਣਗੇ।
1: ਬਿਲਕੁਲ ਜੀ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਜੀ ਨੂੰ ਜੀ।
0: ਜੀ ਭਰਾਈ ਸਾਹਿਬ ਸਤਿ ਸ੍ਰੀ ਅਕਾਲ, ਸ਼ਬੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਨੂੰ ਜੀ।
2: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
0: ਵਿਸ਼ਾ ਬੜਾ ਗੰਭੀਰ ਹੈ ਜੀ
1: ਜੀ
2: ਜੀ।
0: ਗੱਲ ਇੱਦਾਂ ਭਰਾਈ ਸਾਹਿਬ, ਕਮਿਊਨੀਕੇਸ਼ਨ ਦਾ ਤਾਂ ਇਸ ਤਰੀਕੇ ਦਾ ਹੈਗਾ ਜੀ, ਮੈਂ ਇੱਕ ਵਾਰੀ ਨਾ ਜੀ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ
1: ਜੀ।
0: ਉਹਨਾਂ ਨੇ ਕਿਤੇ ਨਾ ਜੀ ਪੰਜਾਬੀ ਲੈਂਗੁਏਜ ਤੇ ਕੋਈ ਗੱਲ ਕਰਦੇ ਸੀ, ਤੇ ਮੈਂ ਉਹਨੂੰ ਰਿਲੇਸ਼ਨ ਨਹੀਂ ਕੀਤਾ, ਕਿਉਂਕਿ ਗੂੜ ਗਿਆਨ ਦੀ ਗੱਲ ਕਰਦੇ ਸੀ, ਮੈਂ ਇੰਨੀ ਗੱਲ ਕਹਿ ਬੈਠਾ ਜੀ ਵੀ ਮੇਰੇ ਪੱਲੇ ਨਹੀਂ ਪਿਆ ਕੁਛ ਵੀ
1: ਜੀ।
0: ਕਮਿਊਨੀਕੇਸ਼ਨ ਇੱਕ ਸਿੰਪਲ ਸਕਿੱਲ ਆ ਕਿ ਆਪਣੀ ਗੱਲ ਜਿਹੜੀ ਹੈਗੀ ਆ ਆਪਾਂ ਦੂਜੇ ਤੱਕ ਕਿੱਦਾਂ ਪਹੁੰਚਾਣੀ ਆ,
1: ਸਿੰਪਲ ਭਾਸ਼ਾ ਚ ਜੀ, ਹਰ ਕਿਸੇ ਨੂੰ ਸਮਝ ਆ ਜਾਵੇ।
0: ਹਾਂਜੀ, ਆਪਾਂ ਸਮਝਣੀ, ਆਪਾਂ ਜਿੰਨਾ ਕਰਨੀ ਆ ਜੀ
1: ਜੀ।
0: ਭਾਰਤ ਸਾਹਿਬ ਮੈਂ ਉਹਦਾ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ
1: ਜੀ।
0: ਇੱਕ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਹੈਗੀ ਆ, ਮੈਂ ਤੇ ਮੇਰਾ ਦੋਸਤ ਕੋਈ ਬੜਾ ਪਿਆਰਾ ਜਿਹੜਾ ਕਿ ਬਹੁਤ ਦੇਵ ਦੇ ਨੇੜੇ ਸੀ, ਉਹ ਅਸੀਂ ਇੱਕ ਦੂਜੇ ਦੇ ਕੋਲ ਦੀ ਲੰਘੇ ਹੈਗੇ ਆ ਜੀ, ਅਸੀਂ ਇੱਕ ਦੂਜੇ ਨਾਲ ਗੱਲ ਨੀ ਸੀ ਕਰ ਸਕਦੇ, ਕੋਈ ਇਹੋ ਜਿਹੀ ਸਿਚੁਏਸ਼ਨ ਸੀ ਜੀ
1: ਜੀ।
0: ਤੇ ਮੇਰੇ ਮਨ ਚ ਕੋਈ ਸਵਾਲ ਸੀ ਜਿਹਦਾ ਉਸ ਬੰਦੇ ਕੋਲ ਜਵਾਬ ਸੀ ਜੀ
1: ਜੀ।
0: ਉਸ ਬੰਦੇ ਨੇ ਆਪਣੀ ਅੱਖਾਂ ਘੁਮਾ ਕੇ ਮੇਰੇ ਵੱਲੋਂ ਦੇਖਿਆ, ਤੇ ਮੈਂ ਉਹਦੀਆਂ ਅੱਖਾਂ ਨਾਲ ਵੀ ਸਾਡੇ ਦੋਨਾਂ ਦੀਆਂ ਅੱਖਾਂ ਮਿਲੀਆਂ, ਤੇ ਮੈਨੂੰ ਆਂਸਰ ਜਿਹੜਾ ਹੈ ਆਪਣੇ ਦਿਲ ਦੇ ਅੰਦਰੋਂ ਮਿਲ ਗਿਆ
1: ਜੀ।
0: ਅਸੀਂ ਦੋਨੇ ਜਣੇ ਇੱਕ ਦੂਜੇ ਕੋਲ ਲੰਘੇ, ਜਿਹੜਾ ਮੈਂ ਤੀਸਰੇ ਬੰਦੇ ਕੋਲ ਕੋਈ ਚੀਜ਼ ਹੈ ਪਈ ਸੀ, ਮੈਂ ਉਹਨੂੰ ਕਿਹਾ ਜਾ ਕੇ, ਉਹ ਮੈਨੂੰ ਕਹਿੰਦਾ ਤੈਨੂੰ ਕਿੱਦਾਂ ਦੱਸਿਆ ਉਸ ਬੰਦੇ ਨੇ, ਮੈਂ ਕਿਹਾ ਮੈਨੂੰ ਦੱਸਿਆ ਮੈਨੂੰ ਤੂੰ ਕੋਈ ਚੀਜ਼ ਫੜਾ ਮੇਰੀ
1: ਜੀ।
0: ਹਾਂਜੀ, ਮਤਲਬ ਇਹ ਹੈਗਾ ਆ ਕਿ ਕਈ ਵਾਰੀ ਜਿਹੜਾ ਹੈਗਾ ਖਾਮੋਸ਼ੀ ਨਾਲ ਆਪਾਂ ਦੇਖਣੀ ਨਾਲ ਵੀ ਜਿਹੜਾ ਹੈਗਾ ਆ ਕਿ ਗੱਲ ਕਰ ਜਾਂਦੇ ਹੈਗੇ ਆ, ਉਹ ਵੀ ਇੱਕ ਜਿਹੜੀ ਆ ਦ੍ਰਿਸ਼ਟੀ ਦੇ ਨਾਲ ਹੀ ਜਿਹੜਾ ਹੈਗਾ ਆ ਉਹ ਇੱਕ ਕਮਿਊਨੀਕੇਸ਼ਨ ਹੀ ਆ।
1: ਕਮਿਊਨੀਕੇਸ਼ਨ ਹੀ ਆ, ਬਿਲਕੁਲ ਆ ਜੀ।
2: ਸਾਈਨ ਲੈਂਗੁਏਜ
0: ਸ਼ਬਦਾਂ ਤੋਂ ਬਿਨਾਂ ਗੱਲ ਕਰ ਲਈ ਹੈਗੀ ਆ, ਆਪਾਂ ਅੱਖਾਂ ਦੀ ਅੱਖਾਂ ਪਾ ਕੇ ਇੱਕ ਜਿਹੜਾ ਦਿਲ ਦੀ ਗੱਲ ਬੁੱਝ ਲਈ ਹੈਗੀ ਆ, ਉਹ ਵੀ ਇੱਕ ਜਿਹੜਾ ਹੈਗਾ ਇੱਕ ਸਕਿੱਲ ਆ,
1: ਸਕਿੱਲ ਆ ਜੀ, ਬਿਲਕੁਲ ਆ ਜੀ।
0: ਇੱਕ ਗੱਲ ਹੈਗੀ ਆ ਇੱਕ ਸ਼ਬਦਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਆ ਅਗਲੇ ਨੂੰ ਸਮਝਾਉਣ ਦੇ ਵਿੱਚ ਅਸਮਰਥ ਹੁੰਦੇ ਆ
1: ਜੀ।
0: ਜਿੱਥੇ ਤੱਕ ਹੈਗਾ ਆ ਮੀਡੀਆ ਦੀ ਗੱਲ, ਮੀਡੀਆ ਤੇ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਜਿਹੜਾ ਹੈਗਾ ਬਹੁਤ ਇੱਕ ਆਪਣੀ ਗੱਲ ਨੂੰ ਬਹੁਤ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਵਿਸਥਾਰ ਕਰਨ ਵਾਸਤੇ ਇੱਕ ਮੀਡੀਆ ਦਾ ਰੋਲ ਹੈਗਾ ਆ ਜੀ। ਇੱਕ ਮੀਡੀਆ ਇੱਕ ਇਹੋ ਜਿਹਾ ਮੰਚ ਆ
1: ਜੀ।
0: ਹੁਣ ਸਵਾਲ ਇਹ ਹੈਗਾ ਆ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਮੀਡੀਆ ਦੀ ਇੰਪੋਰਟੈਂਸ ਕੀ ਆ
1: ਜੀ?
0: ਪਰ ਅਸ਼ਵ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਬੰਦੇ ਨੇ ਕੋਈ ਉਹਦੀ ਉਹਨਾਂ ਦੀ ਜਾਤੀ ਸਮੱਸਿਆ ਸੀ ਤੇ ਉਹ ਬਾਰ ਬਾਰ ਕਹਿ ਰਿਹਾ ਸੀ ਮੇਰੀ ਮੇਰੀ ਗੱਲ ਰੇਡੀਓ ਤੇ ਕਰੋ
1: ਜੀ।
0: ਲੋਕਾਂ ਦਾ ਇੱਕ ਵਿਸ਼ਵਾਸ ਆ ਕਿ ਜਿੱਥੇ ਅੱਜ ਕੱਲ ਕੋਈ ਗੱਲ ਜਿਹੜੀ ਹੈਗੀ ਕਿਤੇ ਸੁਣਵਾਈ ਨੀ ਹੁੰਦੀ, ਕਿਤੇ ਗੱਲ ਨੀ ਹੁੰਦੀ, ਅਸੀਂ ਆਪਣੀ ਫਰਿਆਦ ਜਿਹੜੀ ਹੈਗੀ ਆ ਕਿਸੇ ਮੀਡੀਆ ਚੈਨਲ ਦੇ ਉੱਤੇ ਕਰਦੇ ਹੈਗੇ ਆ ਤੇ ਸਾਡਾ ਜਿਹੜਾ ਹੈਗਾ ਆ ਪ੍ਰੋਬਲਮ ਜਿਹੜੀ ਆ ਉਹ ਐਡਰੈਸ ਹੋ ਸਕਦੀ ਆ, ਜਾਂ ਮਤਲਬ ਜਿਹੜੀ ਹੈਗੀ ਅਸੀਂ ਆਪਣਾ ਦੁੱਖ ਜਿਹੜਾ ਹੈਗਾ ਅਧਿਕਾਰੀ ਗਣ ਜਿਹੜੇ ਆ ਉਹ ਇਸਦੇ ਤੇ ਕੋਈ ਕਾਰਵਾਈ ਕਰ ਸਕਦੇ ਆ।
1: ਬਿਲਕੁਲ ਜੀ,
0: ਆਪਾਂ ਉਹਨਾਂ ਨੂੰ ਸਮਾਂ ਵੀ ਦਿੱਤਾ ਸੀ ਤੇ ਉਹਨਾਂ ਦੀ ਗੱਲ ਵੀ ਰੱਖੀ ਸੀ
1: ਜੀ।
0: ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਅੱਜ ਜਿਹੜੀ ਉਹਨਾਂ ਬੰਦਿਆਂ ਨੇ ਜਦੋਂ ਮੇਰੇ ਕੋਲ ਪ੍ਰਾਈਵੇਟ ਸਕੂਲ ਵਾਲੇ ਆ ਕੇ ਉਹ ਗੱਲ ਕਰਕੇ ਗਏ ਆ ਜੀ
1: ਜੀ,
0: ਤੇ ਮੇਰੇ ਵੀ ਮਨ ਦੇ ਵਿੱਚ ਸੀ ਵੀ ਇਹ ਸਾਡੀ ਐਕਸਕਲੂਸਿਵ ਰਿਪੋਰਟ ਹੋਏਗੀ ਤੇ ਆਪਾਂ ਜਿਹੜਾ ਹੈਗਾ ਆ ਆਪਣੇ ਚੈਨਲ ਦੇ ਉੱਤੇ ਰੱਖੀਏ ਜੀ ਇਹ ਗੱਲ। ਸੋ ਇਸ ਕਰਕੇ ਇੱਕ ਲੋਕਾਂ ਦਾ ਵਿਸ਼ਵਾਸ ਆ ਔਰ ਇਹ ਅਸਰਦਾਰ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਜੀ ਕਿ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਮੀਡੀਆ ਦਾ ਸਹਾਰਾ ਲਿਆ ਜਾਵੇ, ਉਹਦੇ ਨਾਲ ਜਿਹੜਾ ਹੈਗਾ ਜੋ ਅਸਰ ਵੈਸੇ ਆਪਣਾ ਕੰਪਲੇਂਟਸ ਫਾਈਲ ਕਰਨ ਦੇ ਵਿੱਚ ਜਾਂ ਹੋਰ ਮਤਲਬ ਜਿਹੜਾ ਹੈਗਾ ਆ ਐਪਲੀਕੇਸ਼ਨਾਂ ਦੇਣ ਦੇ ਵਿੱਚ ਜਿਹੜਾ ਆ ਉਹ ਅਸਰ ਨਹੀਂ ਹੁੰਦਾ ਜੋ ਏਦਾਂ ਕਰਕੇ ਮੀਡੀਆ ਚੈਨਲ ਦੇ ਉੱਤੇ ਜਾਂ ਕਿਤੇ ਵੀ ਆਪਾਂ ਆਪਣੀ ਪਲੇਟਫਾਰਮ ਤੇ ਗੱਲ ਰੱਖਦੇ ਹਾਂ ਉਹਦੇ ਨਾਲ ਜੀ।
1: ਬਿਲਕੁਲ ਹੈ ਜੀ।
0: ਹੁਣ ਜਿਹੜੇ ਹੈਗੇ ਆ ਲਾਸਟ ਵੀ ਜਿਹੜਾ ਆ ਸਰ ਉਹ ਕਹਿੰਦੇ ਹੁੰਦੇ ਆ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ
1: ਜੀ,
0: ਬੰਦੇ ਦੀ ਪਹਿਚਾਣ ਉਹਦੀ ਸੰਗਤ ਤੋਂ ਹੁੰਦੀ ਆ। ਇਸੇ ਤਰ੍ਹਾਂ ਬੰਦੇ ਦੀ ਪਹਿਚਾਣ ਨਾਲ ਜਿਹੜੀ ਹੈਗੀ ਆ ਉਹਦੇ ਜਿਹੜੀ ਬੰਦੇ ਦੀ ਕੀ ਸੋਚ ਆ ਕਿੱਦਾਂ ਦਾ ਮਤਲਬ ਜਿਹੜਾ ਹੈਗਾ ਆ ਉਹਦਾ ਬਿਹੇਵੀਅਰ ਆ ਉਹ ਉਤੋਂ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਜਿਹੜੇ ਹੈਗੇ ਆ ਮੀਡੀਆ ਚੈਨਲ ਦੇ ਨਾਲ ਜਿਹੜਾ ਆ ਉਹ ਬੰਦਾ ਜਿਹੜਾ ਜੁੜਿਆ ਆ ਕਿੱਦਾਂ ਦੇ ਮੀਡੀਆ ਦੇ ਵਿੱਚ ਲੋਕਾਂ ਨੂੰ ਸੁਣਦਾ ਆ ਉਦਾਂ ਦੀ ਸੋਚ ਡਿਵੈਲਪ ਹੋ ਜਾਂਦੀ ਆ ਸਰ। ਜੇ ਆਪਾਂ ਮੀਡੀਆ ਦੇ ਵਿੱਚ ਨੈਗੇਟਿਵਿਟੀ ਚੱਕਾਂਗੇ ਤੇ ਨੈਗੇਟਿਵ ਸੋਚ ਹੋ ਜਾਏਗੀ, ਜੇ ਆਪਾਂ ਪੋਜ਼ਿਟਿਵਿਟੀ ਚੱਕਾਂਗੇ ਤੇ ਪੋਜ਼ਿਟਿਵ ਸੋਚ ਹੋ ਜਾਏਗੀ ਜੀ।
1: ਬਿਲਕੁਲ ਹੈ ਜੀ।
0: ਬਾਕੀ ਸ਼ਮੀ ਜੀ ਤਾਂ ਮਤਲਬ ਅਧਿਆਪਨ ਦੇ ਖੇਤਰ ਦੇ ਵਿੱਚ ਹੈਗੇ ਆ, ਇਹ ਤਾਂ ਹਰ ਇੱਕ ਚੀਜ਼ ਨੂੰ ਅਬਜ਼ਰਵ ਵੀ ਕਰਦੇ ਰਹਿੰਦੇ ਆ ਤੇ ਇਹਨਾਂ ਨੂੰ ਕਹਿੰਦੇ ਹੈਗੇ ਆ ਜੀ, ਕਹਿੰਦੇ ਹੁੰਦੇ ਚਾਈਲਡ ਦੇ ਫਾਦਰ ਜਿਹੜਾ ਹੈਗਾ ਆ ਫਾਦਰ ਆਫ ਦਾ ਮੈਨ ਕਹਿੰਦੇ ਹੁੰਦੇ ਆ ਨਾ ਜੀ, ਬੱਚਾ ਹੀ ਪਿਓ ਹੁੰਦਾ ਤੇ ਉਹ ਇਸ ਕਰਕੇ ਹੈਗਾ ਇਹ ਤਾਂ ਰਹਿੰਦੇ ਬੱਚਿਆਂ ਦੇ ਵਿੱਚ ਆ ਉਹ ਸੋਚ ਦੇ ਵਿੱਚ ਬੱਚੇ ਚ, ਕਿਉਂਕਿ ਇੱਕ ਕੁਦਰਤ ਦਾ ਵਿਧਾਨ ਆ ਜਿੱਥੇ ਤੱਕ ਮਨੁੱਖਤਾ ਦੀ ਸੋਚ ਡਿਵੈਲਪ ਹੋਈ ਹੁੰਦੀ ਆ ਨਾ ਜੀ ਕਿਸੇ ਜਨਰੇਸ਼ਨ ਦੀ, ਜਿਹੜੇ ਬੱਚੇ ਹੁੰਦੇ ਹੈਗੇ ਆ ਉਹ ਬਾਈ ਬਰਥ ਉਸ ਲੈਵਲ ਤੋਂ ਉਹਨਾਂ ਦੀ ਜਿਹੜੀ ਆ ਚੱਲ ਪੈਂਦਾ ਆ ਜੀ, ਵਿਕਾਸ ਉਹਨਾਂ ਦਾ ਜਿਹੜਾ ਉਸ ਲੈਵਲ ਤੋਂ ਹੁੰਦਾ ਆ ਜੀ, ਜਿੱਥੇ ਆਖਰੀ ਪੀੜੀ ਜਿਹੜੀ ਆ ਉਹ ਖਤਮ ਹੋਈ ਹੁੰਦੀ ਆ, ਜਿੱਥੇ ਉਹਨਾਂ ਦੀ ਸੋਚ ਬੱਚਿਆਂ ਦਾ ਵਿਕਾਸ ਉਸ ਪੁਆਇੰਟ ਤੋਂ ਸ਼ੁਰੂ ਹੁੰਦਾ ਆ ਜੀ।
1: ਬਿਲਕੁਲ ਹੈ ਜੀ।
0: ਤੇ ਸ਼ਮੀ ਜੀ ਤਾਂ ਬੱਚਿਆਂ ਚ ਰਹਿੰਦੇ ਹੈਗੇ ਆ ਤੇ ਫਿਰ ਇਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਜਿਆਦਾ ਤਜਰਬਾ ਜੀ, ਤੇ ਮੈਂ ਕੰਟੀਨਿਊ ਕਰਨ ਲਈ ਸਰ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਜੀ। ਸ਼ੁਕਰੀਆ ਸਮਾਂ ਦੇਣ ਲਈ, ਧੰਨਵਾਦ ਜੀ। ਸ਼ਮੀ ਜੀ ਸਤਿ ਸ੍ਰੀ ਅਕਾਲ,
2: ਥੈਂਕ
0: ਯੂ ਜੀ, ਸ਼ੁਕਰੀਆ
2: ਜੀ, ਸਤਿ ਸ੍ਰੀ ਅਕਾਲ ਜੀ, ਮੁਹੱਬਤ ਜ਼ਿੰਦਾਬਾਦ।
1: ਜ਼ਿੰਦਾਬਾਦ ਜੀ। ਜੀ ਸ਼ਮੀ ਜੀ ਕੀ ਕਹਿਣਾ ਚਾਹੋਗੇ, ਸੈਣੀ ਸਾਹਿਬ ਦੀ ਗੱਲ ਅੱਗੇ ਵਧਾਉਣਾ ਚਾਹੋਗੇ?
2: ਬਿਲਕੁਲ ਜੀ ਬਿਲਕੁਲ, ਸੈਣੀ ਸਾਹਿਬ ਨੂੰ ਸੁਣਨਾ ਹੀ ਬਹੁਤ ਹੀ ਕਮਾਲ ਦੀ ਗੱਲ ਹੈ ਔਰ ਬਹੁਤ ਹੀ ਦਿਲਚਸਪ ਅੰਦਾਜ਼ ਦੇ ਬਿਆਨ ਉਹਨਾਂ ਦਾ ਹੈਗਾ
1: ਜੀ,
2: ਤੇ ਇਸ ਦਿਲਚਸਪ ਬਿਆਨ ਦੇ ਨਾਲ ਉਹਨਾਂ ਦੇ ਜਿਹੜੇ ਪੁਆਇੰਟ ਨੇ ਉਹ ਕਾਬਲੇ ਗੌਰ ਨੇ।
1: ਬਿਲਕੁਲ
2: ਜੀ, ਸੰਜੀਦਗੀ ਨਾਲ ਮਤਲਬ ਤੁਸੀਂ ਕਹਿ ਲੋ ਵੀ ਇੱਕ ਲੇਖ ਲਿਖਦੇ ਹੁੰਦੇ ਆ ਬੱਚੇ ਕਿ ਭਾਈ ਵਿਗਿਆਨ ਦੇ ਲਾਭ ਤੇ ਹਾਨੀਆਂ ਦੱਸੋ
1: ਜੀ,
2: ਬੰਦਾ ਪਹਿਲਾਂ ਦਾ ਨਿਆਣਾ ਬੜਾ ਸੋਚਦਾ ਹੈ ਕਿ ਸਾਰਾ ਕਮਾਲ ਹੈ, ਲਾਭ ਹੀ ਹੁੰਦੇ ਆ ਵਿਗਿਆਨ ਦੇ, ਹਾਨੀ ਕਾਹਦੀ ਹੈ?
1: ਬਿਲਕੁਲ
2: ਵਿਗਿਆਨ ਇਹ ਕਿਉਂ ਕਿਹਾ ਤੁਸੀਂ ਹਾਨੀ ਵੀ ਆ
1: ਜੀ,
2: ਉਹ ਬਾਈ ਜਦੋਂ ਲੇਖ ਲਿਖੋਗੇ ਫਿਰ ਉਹ ਪੁਆਇੰਟ ਬਣਨਗੇ ਵੀ ਆਹ ਵੀ ਹਾਨੀ ਹੈਗੀ ਆ, ਆਹ ਵੀ ਹਾਨੀ ਆ, ਆਹ ਵੀ ਹਾਨੀ ਹੈ
1: ਜੀ,
2: ਤੋ ਉਹ ਆਪਾਂ ਪਰਮਾਣੂ ਬਣਾਤਾ ਕਿਸੇ ਨੇ ਤੇ ਉਹਦਾ ਪਰਮਾਣੂ ਦੇ ਫਾਇਦੇ ਬੜੇ ਆ
1: ਜੀ,
2: ਪਣਡੁੱਬੀ ਦੇ ਵਿੱਚ ਉਹਨੂੰ ਉਹਦਾ ਫਿਊਲ ਵਰਤੋ ਤੇ ਉਹ ਕਹਿੰਦਾ 29-30 ਸਾਲ ਉਹਨੂੰ ਹੋਰ ਰੀਫਿਊਲਿੰਗ ਦੀ ਲੋੜ ਹੀ ਨੀ ਪੈਂਦੀ, ਉਹ ਤੁਰਿਆ ਰਹੂ ਵਿੱਚ ਕੰਮ, ਪਾਵਰ ਜਿਹੜੇ ਪਲਾਂਟ ਆ ਉਹਦੇ ਵਿੱਚ ਉਹਨੂੰ ਚਲਾ ਦੋ, ਉਹ ਬੰਦ ਹੀ ਨੀ ਹੋਣਾ ਉਹਦਾ, ਉਹ ਚੱਲੀ ਜਾਣਾ ਕੰਮ, ਸੋ ਬਾਲਣ ਦੀ ਲੋੜ ਨੀ। ਤੇ ਹਾਈਡਰੋ ਪ੍ਰੋਜੈਕਟ ਬਣਾ ਕੇ ਉਹ ਜਿਹੜੀ ਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਜਿਹੜੀ ਅਕਵਾਇਰ ਕਰਨ ਦੀ ਜ਼ਰੂਰਤ ਨੀ,
1: ਜ਼ਰੂਰਤ ਨੀ।
2: ਸੋ ਇਹ ਚੀਜ਼ਾਂ ਨੀ। ਹੁਣ ਦੂਜੇ ਪਾਸੇ ਤੇ ਨੁਕਸਾਨ ਵੀ ਹੈਗੇ ਭਾਈ,
1: ਬਿਲਕੁਲ,
2: ਇਸੇ ਤਕਨੀਕ ਨੂੰ ਲੈ ਕੇ ਕੋਈ ਇਹਦਾ ਵਿਨਾਸ਼ਕਾਰੀ ਯੰਤਰ ਬਣਾ ਰਿਹਾ, ਕੋਈ ਇਹੋ ਜਿਹੀਆਂ ਚੀਜ਼ਾਂ ਬਣਾ ਰਿਹਾ, ਹਥਿਆਰ ਬਣਾ ਰਿਹਾ, ਜਿਹਦੇ ਨਾਲ ਪੂਰੀ ਮਨੁੱਖਤਾ ਨੂੰ, ਪੂਰੀ ਧਰਤੀ ਨੂੰ ਖਤਰਾ ਪੈਦਾ ਹੋ ਜਾਂਦਾ, ਸੰਕਟ ਪੈਦਾ ਹੋ ਜਾਂਦਾ। ਇਹ ਮੀਡੀਆ ਦੀ ਇੱਕ ਸਹੂਲਤ ਹੋ ਗਈ ਹੈ, ਮੀਡੀਆ ਚ ਡਿਵੈਲਪਮੈਂਟ ਹੋ ਗਈ ਹੈ, ਔਰ ਬਹੁਤ ਕਮਾਲ ਧਮਾਲ ਦੀਆਂ ਇਹ ਚ ਡਿਵੈਲਪਮੈਂਟ ਆਪਾਂ ਦੇਖੀਆਂ। ਗੱਲ ਸਿਰਫ ਹੁਣ ਰਹਿ ਗਈ ਆ ਕਿ ਇਹਦੀ ਵਰਤੋਂ ਆਪਾਂ ਕਿਵੇਂ ਕਰਨੀ ਹੈ। ਦੋ ਧਾਰੀ ਤਲਵਾਰ ਹੈ
1: ਜੀ,
2: ਤੋ ਉਹਨੂੰ ਇਹਦੀ ਆਪਾਂ ਸੁਚੱਜੀ ਵਰਤੋਂ ਕਰਾਂਗੇ ਤਾਂ ਅੱਗੇ ਵਧਾਂਗੇ, ਡਿਵੈਲਪ ਹੋਵਾਂਗੇ। ਜੇ ਇਹਦਾ ਇਹਦੀ ਆਪਾਂ ਨੂੰ ਵਰਤੋਂ ਨਹੀਂ ਆ ਰਹੀ ਜਾਂ ਆਪਾਂ ਇਹਨੂੰ ਸਿੱਖ ਨਹੀਂ ਰਹੇ ਤਾਂ ਆਪਾਂ, ਮੈਨੂੰ ਲੱਗਦਾ ਕਿ ਆਪਣਾ ਹੀ ਨੁਕਸਾਨ ਕਰਾਂਗੇ, ਹੋਰ ਕਿਸੇ ਦਾ ਨਹੀਂ। ਜੀ
1: ਜੀ, ਤੇ ਸ਼ਮੀ ਜੀ, ਜੇ ਜਿੱਦਾਂ ਹੁਣ ਸਰੋਤਿਆਂ ਦੀ ਵੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਵਿੱਚ, ਤਾਂ ਕਿਉਂਕਿ ਰੇਡੀਓ ਦੀ ਦੁਨੀਆ ਸਰੋਤਿਆਂ ਤੋਂ ਬਗੈਰ ਤਾਂ ਮੈਨੂੰ ਲੱਗਦਾ ਰੇਡੀਓ ਅਧੂਰਾ ਹੀ ਹੈ। ਤੇ ਜਿਹੜਾ ਪਹਿਲਾਂ ਸਮਿਆਂ ਦੇ ਵਿੱਚ ਫੋਨ ਕਾਲਾਂ ਨਹੀਂ ਹੁੰਦੀਆਂ ਸੀ, ਚਿੱਠੀਆਂ ਲੈਟਰ ਪਾਉਣ ਦਾ, ਜਿੱਦਾਂ ਪਿਛਲੇ ਦਿਨਾਂ ਚ ਵੀ ਤੁਸੀਂ ਗੱਲ ਕੀਤੀ ਸੀ, ਭਰ ਦਿੱਤਾ ਕਾਰਡ ਇੱਕ ਲੈ ਕੇ, ਤੇ ਉਹ ਸਮਾਂ ਵੀ ਸੀਗਾ। ਤੇ ਅੱਜ ਮਤਲਬ ਕਿ ਲਾਈਵ ਫੋਨ ਕਾਲ, ਵੀਡੀਓ ਆਡੀਓ ਜਿਸ ਤਰ੍ਹਾਂ ਦਾ ਵੀ ਨਾਲ ਜੋੜਨਾ ਚਾਹੁੰਦੇ ਆ ਉਦਾਂ ਦਾ, ਇਹ ਸਾਰੀ ਚੀਜ਼ ਸਾਰੀਆਂ ਅਵੇਲੇਬਲ ਚੀਜ਼ਾਂ ਹੋ ਗਈਆਂ, ਤੇ ਉਹਦੇ ਵਿੱਚ ਵੀ ਬਹੁਤ ਵੱਡੀ ਚੇਂਜ ਆਈ ਹੈ। ਪਰ ਬਹੁਤ ਸਾਰੇ ਜਿਹੜੇ ਨੇ, ਜਿੱਦਾਂ ਮੈਂ ਸ਼ੁਰੂ ਗੱਲ ਕੀਤੀ ਸੀ ਕਿ ਮੇਰੇ ਵਰਗੇ ਵੀ ਜਾਂ ਮੈਂ ਵੀ, ਕਿ ਇੱਕ ਸਮਾਂ ਸੀਗਾ ਕਿ ਮਾਈਕ ਦੇ ਉੱਤੇ ਤਾਂ ਦੂਰ ਦੀ ਗੱਲ, ਫੋਨ ਦੇ ਉੱਤੇ ਵੀ ਕਿਸੇ ਰੇਡੀਓ ਦੇ ਉੱਤੇ ਕਾਲ ਕਰਕੇ ਗੱਲ ਕਰਨੀ ਹੁੰਦੀ ਸੀ ਤਾਂ ਲੱਤਾਂ ਤੇ ਆਪਣੇ ਜਿਹੜਾ ਦਿਲ ਹੈ ਜਾਂ ਦਿਮਾਗ ਹੈ ਉਹ ਇੱਕ ਸੁਰ ਦੇ ਵਿੱਚ ਨਹੀਂ ਹੁੰਦਾ ਸੀਗਾ। ਤੇ ਜਿਹੜਾ ਉਹ ਪਰਸਨੈਲਿਟੀ ਡਿਵੈਲਪਮੈਂਟ ਤਾਂ ਹੁੰਦੀ ਹੈ ਤੁਹਾਡੀ, ਜਾਂ ਕਿਸੇ ਨੂੰ ਸਵਾਲ ਕਰਨਾ, ਮਤਲਬ ਕਿ ਉਹ ਵੀ ਇੱਕ ਤੁਹਾਡੇ ਵਿੱਚ ਨੁਕਤਾ ਕੋਈ ਨਾ ਕੋਈ ਜ਼ਰੂਰ ਉੱਠਦਾ ਹੈ, ਸ਼ਮਤਾ ਵੱਧਦੀ ਹੈ, ਜਾਂ ਸੈਲਫ ਕੌਨਫੀਡੈਂਸ ਕਿੱਥੇ ਕੁ ਕਿਹੜੇ ਕੁ ਪੱਧਰ, ਕਿੱਡੇ ਕੁ ਵੱਡੇ ਪੱਧਰ ਤੱਕ ਜਿਹੜਾ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਸਹਾਇਕ ਹੁੰਦਾ ਤੁਹਾਡੇ ਲਾਈਫ ਦੇ ਵਿੱਚ ਜੀ।
2: ਇਹਦੀ ਤਾਂ ਭਾਈ ਸਾਹਿਬ ਕੋਈ ਸੀਮਾ ਨੀ, ਕੋਈ ਇਹਦਾ ਕੋਈ ਲਿਮਿਟ ਨੀ। ਇਹ ਬੰਦੇ ਦੀ ਆਪਣੀ ਹਿੰਮਤ ਹੈ ਕਿ ਉਹ ਕਿੰਨਾ ਸਿੱਖਣ ਦਾ ਚਾਹਵਾਨ ਹੈ ਤੇ ਉਹਨੂੰ ਉਹ ਚ ਕਿੰਨਾ ਆਨੰਦ ਆ ਰਿਹਾ। ਕੋਈ ਮੰਨ ਲਓ ਕੋਈ ਕਾਰੀਗਰ ਆ, ਉਹ ਕਹਿੰਦਾ ਕਿ ਮੈਂ ਆਪਣੇ ਉਸਤਾਦ ਕੋਲੋਂ ਜਿੰਨਾ ਕੁ ਸਿੱਖਣਾ ਸੀ ਉਹ ਸਿੱਖ ਲਿਆ ਤੇ ਹੁਣ ਵਿੱਚ ਇੱਥੇ ਮੈਂ ਫੁੱਲ ਸਟਾਪ ਲਾ ਲਿਆ। ਇਸ ਕੰਮ ਦੇ ਵਿੱਚ ਕੋਈ ਅੱਗੇ ਤਕਨੀਕ ਆ ਜੇ, ਕੁਛ ਆ ਜੇ, ਮੈਂ ਕੋਈ ਲੈਣਾ ਦੇਣਾ ਨੀ। ਜੋ ਕਹਿਤਾ ਉਹਨਾਂ ਨੇ ਉਹੀ ਚੱਲੂਗਾ, ਮੈਂ ਨੀ ਬਦਲਦਾ। ਹੁਣ ਜਿਹੜਾ ਨਹੀਂ ਬਦਲੇਗਾ, ਨਾ ਬਦਲਣਾ ਚਾਹੇ, ਉਹਦਾ ਵੀ ਕੁਛ ਨੀ, ਕੋਈ ਨੁਕਸਾਨ ਨੀ ਆਪਣਾ, ਲੱਗਿਆ ਰਹੇਗਾ ਉਹ ਕੰਮ। ਪਰ ਹੌਲੀ ਹੌਲੀ ਹੌਲੀ ਹੌਲੀ ਜੇ ਆਪਾਂ ਨਹੀਂ ਬਦਲਦੇ ਤਾਂ ਉਹ ਕਹਿ ਲੋ ਵੀ ਖਤਰੇ ਚ ਆ ਜਾਂਦੀ ਹੈ, ਐਕਸਟਿੰਕਟ ਪ੍ਰਜਾਤੀ ਬਣ ਜਾਂਦਾ ਬੰਦਾ ਵੀ ਤੇ ਉਹਦਾ ਕੰਮ ਵੀ। ਆਪਾਂ ਕਿੰਨੀਆਂ ਉਦਾਹਰਨਾਂ ਦੇਖੀਆਂ, ਇੱਥੇ ਨੋਕੀਆ ਵਰਗੀ ਵੱਡੀ ਕੰਪਨੀ ਆਈ ਜਿਹਦੇ ਅੱਗੇ ਸਭ ਫੇਲ ਸੀ, ਉਹਨਾਂ ਨੇ ਕ੍ਰਾਂਤੀ ਲਿਆਂਦੀ ਕਮਿਊਨੀਕੇਸ਼ਨ ਦੇ ਵਿੱਚ, ਫੋਨ ਦੇ ਵਿੱਚ, ਤੇ ਇੰਨੇ ਜ਼ਬਰਦਸਤ ਉਹਨਾਂ ਦਾ ਜਿਹੜਾ ਰਾਜ ਚੱਲਿਆ ਵੱਡਾ, ਬਲੈਕਬੇਰੀ ਨੇ ਰਾਜ ਕੀਤਾ ਤੋ ਕ੍ਰਾਂਤੀ ਲਿਆਂਦੀ। ਬਟ ਉਹਨਾਂ ਨੇ ਜਿਹੜਾ ਚੱਲ ਰਿਹਾ ਸੀ ਅੱਗੇ, ਐਵੋਲੂਸ਼ਨ ਚੱਲ ਰਿਹਾ ਅੱਗੇ ਕਿ ਨਵੀਂ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ। ਬਲੈਕਬੇਰੀ ਵਾਲੇ ਜਿਹੜੇ ਡਿਵੈਲਪਰ ਸੀਗੇ ਉੱਥੇ ਫਸ ਗਏ, ਕਹਿੰਦੇ ਵੀ ਇਹਦੇ ਵਿੱਚ ਤਾਂ ਇਹ ਟੱਚ ਸਕਰੀਨ ਸਾਰੀ ਲਾਤੀ ਤਾਂ ਆਪਾਂ ਉਹ ਬਟਨ ਕਿੱਥੇ ਲਾਵਾਂਗੇ, ਉਹ ਬਟਨ ਦੇ ਚੱਕਰ ਚ ਮਾਰੇ ਗਏ। ਉਹਨਾਂ ਨੇ ਉਹ ਅੱਗੇ ਨੀ ਵਧਾਇਆ ਕੰਮ। ਬੜੀ ਦੇਰ ਬਾਅਦ ਪਤਾ ਲੱਗਾ ਨੋਕੀਆ ਨੂੰ ਵੀ ਤੇ ਦੂਜੇ ਨੂੰ ਵੀ ਕਿ ਯਾਰ ਐ ਨੀ ਆਪਾਂ ਵੀ ਕਰ ਲੈਂਦੇ ਹਾਂ, ਪਰ ਉਨੀ ਦੇਰ ਤੱਕ ਬਹੁਤ ਅੱਗੇ ਚਲੀ ਜਾ ਚੁੱਕੀ ਸੀ ਗੇਮ, ਉਹ ਕਾਬੂ ਨੀ ਹੋਏ, ਦੁਬਾਰਾ ਨੀ ਆ ਸਕੇ। HMT ਕੰਪਨੀ ਹੈ, ਉਹ ਘੜੀਆਂ ਬਣਾਉਣ ਵਾਲੀ, ਦੇਖੋ ਉਹ ਕਿੰਨੀ ਵੱਡੀ ਕੰਪਨੀ ਸੀ, ਨਹੀਂ ਲੱਭਦੀ। ਇਸ ਤਰ੍ਹਾਂ ਦੀ ਬੜੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਪਰੋਵਾਈਜ਼ ਨਹੀਂ ਕੀਤਾ, ਜਿਨ੍ਹਾਂ ਨੇ ਜੋ ਤਰੱਕੀ ਹੋ ਰਹੀ ਹੈ ਉਹ ਤੋਂ ਮੁੱਖ ਮੁੜ ਕੇ ਰੱਖਿਆ ਕਿ ਭਾਈ ਸਾਨੂੰ ਕੀ ਲੋੜ ਹੈ, ਅਸੀਂ ਕਿੱਥੇ, ਜਿਸ ਹਾਲ ਚ ਅਸੀਂ, ਸਾਨੂੰ ਰਹਿਣ ਦੇ, ਝੂਠੀਆਂ ਤਸੱਲੀਆਂ ਨਾ ਦੇ, ਇਹੋ ਜਿਹੇ ਗਾਣੇ ਲਾ ਲਏ ਤੇ ਕਹਿੰਦੇ ਵੀ ਲੰਘ ਜਾਣ ਦੋ, ਜੋ ਆਉਂਦਾ ਜਾਂਦੀ ਹੈ ਹਵਾਏ, ਉਹ ਕੰਮ। ਤੋ ਫਿਰ ਵੀ ਅਪਡੇਟ ਰੱਖਣਾ ਚੰਗੀ ਗੱਲ ਹੈ
1: ਜੀ।
2: ਦੂਜੇ ਪਾਸੇ ਅਸਲ ਚ ਕੀ ਹੈ ਕਿ ਸਾਡੇ ਆਲੇ ਦੁਆਲੇ ਨਾ ਇਤਨੀ ਇਨਫੋਰਮੇਸ਼ਨ ਕਈ ਵਾਰੀ ਪਈ ਹੁੰਦੀ ਹੈ, ਉਹ ਆਪਣੇ ਆਪ ਦੇ ਵਿੱਚ ਹੀ ਕਨਫਿਊਜ਼ਿੰਗ ਆ
1: ਜੀ।
2: ਇੱਕ ਪਾਸੇ ਹੁਣ ਜਿਵੇਂ ਮੈਂ ਕਹਿ ਰਿਹਾ ਕਿ ਭਾਈ ਸਾਨੂੰ ਅਵੇਅਰ ਹੋਣਾ ਚਾਹੀਦਾ, ਆਹ ਵੀ ਕਰ ਲਓ, ਉਹ ਵੀ ਕਰ ਲਓ, ਆਹ ਵੀ ਸਿੱਖ ਲਓ, ਉਹ ਵੀ ਸਿੱਖ ਲਓ, ਦੂਜੇ ਪਾਸੇ ਸਾਡੇ ਸ਼ਾਇਰ ਕਹਿੰਦੇ ਆ ਕਿ ਭਾਈ ਕੀ ਹੋਇਆ ਤੇ ਕਿੱਕੂ ਹੋਇਆ, ਖੱਪ ਖੱਪ ਮੋਏ ਸਿਆਣੇ, ਭਟਕਣ ਛੱਡ ਲਟਕ ਲਾ ਇੱਕੋ, ਕੀ ਵੀ ਹੋ ਸੁੱਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਇੱਕ ਦੂਜੇ ਪਾਸੇ ਆ ਕਹੀ ਜਾਂਦੇ ਕਿ ਹੋਸ਼ਾਂ ਨਾਲੋਂ ਮਸਤੀ ਚੰਗੀ ਹੈ, ਭਾਈ ਦਵਾ ਕਰੋ ਜੋ ਹੁੰਦਾ ਹੋਣ ਦਿਓ ਤੇ ਤੁਸੀਂ ਮਸਤ ਰਹੋ। ਮਤਲਬ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਇਹ ਵੀ ਤਾਂ ਵਿਚਾਰ ਤਾਂ ਰਹੇ
1: ਜੀ।
2: ਬਸ ਆ ਹੈ ਤੇ ਇਹ ਹੁਣ ਆਪਣੀ ਸੋਚ ਦੇ ਉੱਤੇ ਆਪਣੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਚੁੱਕਣਾ, ਅਸੀਂ ਪਿੱਕ ਕੀ ਕਰ ਰਹੇ।
1: ਬਿਲਕੁਲ ਜੀ। ਤੇ ਸ਼ਮੀ ਜੀ, ਜਾਂਦੀ ਹੈ ਹਵਾਈ ਦਾ ਤੁਸੀਂ ਜ਼ਿਕਰ ਕੀਤਾ ਸੀ ਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਆ ਗਏ ਨੇ ਨਾਲ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ, ਔਜਲਾ ਸਾਹਿਬ ਸਵਾਗਤ ਹੈ।
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਸਰਕਾਰ ਸਰੋਤਿਆਂ ਨੂੰ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ।
2: ਸਤਿ ਸ੍ਰੀ ਅਕਾਲ ਜੀ।
3: ਓਦਾਂ ਜੀ 95 ਜੀ ਗੀਤ ਲਿਖਿਆ ਜੀ, ਉਦੋਂ ਹਵਾ ਜਾਂਦੀ ਨੀ, ਹੁਣ ਤਾਂ ਨਾ ਉਧਰੋਂ ਆਉਂਦੀ ਨਾ ਇਧਰੋਂ ਜਾਂਦੀ ਹੈ
1: ਜੀ। ਹਵਾ ਜੀ ਨੇ ਕਹਿੰਦੇ ਤਾਂ ਪੱਛਮੀ ਹਵਾ ਚੱਲ ਪਈ ਭਾਈ ਸਾਡਾ ਮੁਲਕ ਬਗਾੜ।
3: ਉਹ ਸਮੇਂ ਦੀ ਗੱਲ ਹੈ ਜਦ ਆਪ ਜਾ ਨਹੀਂ ਸਕਦੇ ਹੁੰਦੇ
1: ਜੀ।
3: ਉਦੋਂ ਨਾ ਇੱਕ ਗੱਲ ਹੋਰ ਹੁੰਦੀ ਸ਼ਮੀ ਭਾਜੀ, ਜੇ ਕਿਸੇ ਨੇ ਮਿਲਣਾ ਬਾਈ ਕੀ ਹਾਲ ਚਾਲ ਹੈ, ਠੀਕ ਹੈ, ਕਿਹੜਾ ਇਲਾਕਾ ਜੀ ਫਲਾਨਾ
1: ਜੀ,
3: ਬਾਈ ਪੇਪਰ ਹੈ ਗੇ ਤੇਰੇ ਕੋਲ? ਹਾਂ ਬਾਈ, ਗ੍ਰੀਨ ਕਾਰਡ ਹੈ ਜਾਂ ਸਿਟੀ ਜਾਣਾ? ਬਾਈ ਕਿੰਨਾ ਚਿਰ ਹੋ ਗਿਆ ਇੰਡੀਆ ਗਏ ਨੂੰ? ਅਗਲੇ ਕਹਿਣਾ 4 ਸਾਲ ਹੋ ਗਏ ਅੱਜੀ ਕੁਆਂਟਲ ਦੀ ਗਾਲ ਕੱਢਣੀ ਯਾਰ, ਇਹਦੇ ਕੋਲ ਪੇਪਰ ਨੇ ਇਹ ਨੀ ਜਾਂਦਾ। ਹੁਣ ਪਤਾ ਲੱਗਦਾ ਵੀ ਸਿਕੰਦਰ ਸਾਹਿਬ ਤੂੰ ਰੋਜ਼ ਜਹਾਜ਼ ਚੜਿਆ ਉਹਨਾਂ
1: ਜੀ। ਬਿਲਕੁਲ,
3: ਹੁਣ ਦਿਲ ਚ ਨਾਲ ਗਾਲ ਕੱਢਣੀ ਵੀ ਆ, ਇਹ ਕੋਈ ਪੇਪਰ ਨੇ ਚੰਗੇ ਭਲੇ ਆਰਾਮ ਨਾਲ ਵੀ ਇੱਥੇ ਮਿਲੀ ਜਾਂਦਾ
1: ਜੀ। ਬਿਲਕੁਲ
2: ਬਿਲਕੁਲ ਜੀ।
3: ਦੇਖੋ ਜੀ, ਮੈਂ ਇੱਕ ਚੀਜ਼ ਦੇਖੀ, ਤੁਹਾਡੀਆਂ ਗੱਲਾਂ ਸੁਣਦਾ ਸੀ, ਰਾਜਨੀਤੀ ਦੇ ਵਿਚਾਰ ਸੁਣੇ
1: ਜੀ,
3: ਜਿਹੜੀਆਂ ਅੱਗੇ ਸਾਡੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਜਦੋਂ ਆ ਹੈ ਨਹੀਂ ਸੀ ਸੋਸ਼ਲ ਮੀਡੀਆ
1: ਜੀ,
3: ਉਦੋਂ ਜਿਹੜੇ ਸਾਡੀਆਂ ਸਮੱਸਿਆ ਨੂੰ ਜਾਣਦੇ ਸੀ ਜਾਂ ਉਹਨੂੰ ਸਮਝਦੇ ਸੀ ਜਾਂ ਸਾਡਾ ਜੋ ਆਲਾ ਦੁਆਲਾ ਸੀ ਅਸੀਂ ਉਹਨਾਂ ਨਾਲ ਸਾਂਝੀਆਂ ਕਰਦੇ ਸੀ, ਉਹ ਉਹਦਾ ਉਹਨਾਂ ਨੂੰ ਕਿਸੇ ਹੱਦ ਤੱਕ ਉਹਦਾ ਹੱਲ ਵੀ ਪਤਾ ਹੁੰਦਾ ਸੀ ਤੇ ਸਾਡੀ ਮਦਦ ਵੀ
1: ਕਰਦੇ ਸੀ ਜੀ।
3: ਤੇ ਜਦੋਂ ਤੁਸੀਂ ਇਹਦੇ ਉੱਤੇ ਆ ਕੇ, ਪਹਿਲਾਂ ਤਾਂ ਮੈਂ ਤਾਂ ਅੱਗੇ ਵੀ ਸ਼ਮੀ ਤੁਹਾਡੇ ਯਾਦ ਹੋਣਾ ਵੀ ਮਤਲਬ ਜਿੰਨੇ ਸਿਆਣੇ ਇਹਦੇ ਉੱਪਰ ਬੈਠੇ ਨੇ ਕਿਤੇ ਨੀ ਮਿਲ ਸਕਦੇ ਦੁਨੀਆਂ 'ਚ, ਤੁਸੀਂ ਉਹਦੇ ਘਰੇ ਚਾਹੇ ਆਪ ਵੇਲੇ ਖਾ ਕੇ ਆਇਆ ਹੋਵੇ ਉਹ
1: ਜੀ,
3: ਤੁਸੀਂ ਮਾੜਿਆ ਪੁੱਛੋ ਯਾਰ ਮੇਰੀ ਘਾਲੀ ਬਹੁਤ ਤੰਗ ਕਰਦੀ ਆ, ਤੁਹਾਨੂੰ ਐ ਸਲਾਹਾਂ ਦੇਣਗੇ ਸਾਰਿਆਂ ਨਾਲੋਂ ਵੱਡੇ ਸਿਆਣੇ ਇੱਥੇ ਬੈਠੇ।
1: ਮੈਨੂੰ ਨਾ ਗੱਲ ਚੇਤੇ ਆ ਗਈ, ਜਦੋਂ ਮੈਂ ਇੰਡੀਆ ਗਿਆ ਸੀ ਨਾ ਸ਼ਮੀ ਜੀ ਤੇ ਮੈਂ ਇਕੱਠੇ ਹੀ ਸੀਗੇ ਜੀ, ਤੇ ਅਸੀਂ ਇੱਕ ਸੱਜਣ ਨੂੰ ਮਿਲਣ ਗਏ, ਮਹਿਫਲ ਲੱਗੀ ਹੋਈ ਉੱਥੇ ਬੈਠੇ ਤੇ ਬੜੀਆਂ ਇੰਟਰਸਟਿੰਗ ਗੱਲਾਂ ਕਰ ਰਹੇ ਆ, ਤੇ ਉਹ ਇੱਕ ਸੱਜਣ ਜਿਹੜਾ ਵਿੱਚੋਂ ਬੜਾ ਗੰਭੀਰ ਤੇ ਉਹ ਪੰਜਾਬ ਦੀਆਂ ਮੁਸ਼ਕਲਾਂ ਲੈ ਕੇ ਤੇ ਮਤਲਬ ਕਿ ਉਹ ਡਿਸਕਸ ਕਰਨ ਲੱਗਿਆ ਹੋਇਆ, ਉਹ ਮਤਲਬ ਕਿ ਉਸ ਚੀਜ਼ ਤੋਂ ਥੱਲੇ ਨਹੀਂ ਆ ਰਿਹਾ, ਤੇ ਸ਼ਮੀ ਜੀ ਬਾਅਦ ਦੇ ਵਿੱਚ ਮੈਨੂੰ ਕਹਿੰਦੇ ਗੱਡੀ ਦੇ ਵਿੱਚ ਬੈਠੇ, ਕਹਿੰਦੇ ਭਾਰਤ ਸਾਹਿਬ, ਕਹਿੰਦੇ ਲੱਗਦਾ ਕਿ ਸਾਰਾ ਪੰਜਾਬ ਦਾ ਬੋਝ ਇਹ ਨਹੀਂ ਚੱਕਿਆ, ਲੱਗਦਾ ਥੋੜਾ ਜਿਹਾ ਘਟਾਓ।
3: ਮੈਂ ਉਹੀ ਗੱਲ ਕਰਦਾ ਜਿਹੜੀ ਹੁਣ ਆ ਸਮੱਸਿਆ ਜਿਹੜੀ ਇਹ ਤੇ ਆਪਾਂ ਦੱਸਦੇ ਪੁੱਛਦੇ ਆ, ਉਹ ਬੰਦਾ ਸਾਨੂੰ ਸਾਡੇ ਇੱਕ ਫੇਸ ਨੂੰ ਜਾਣਦਾ, ਸਾਡੇ ਚਿਹਰੇ ਦੀਆਂ ਹਾਵ ਭਾਵਨਾ ਪੜਦਾ, ਤੇ ਉਹਨੂੰ ਇਹ ਤਾਂ ਨੀ ਪਤਾ ਵੀ ਮੈਂ ਠੱਗ ਆ, ਮੈਂ ਚੋਰ ਆ, ਸਮੱਸਿਆ ਮੈਂ ਆਪ ਲਈਆਂ ਨੇ ਜਾਂ ਮੇਰੇ ਸਿਰ ਪਈਆਂ ਨੇ, ਹੈ ਕਿ ਇਹਦੇ ਵਿੱਚ ਫਿਰ ਲੁੱਟਿਆ ਵੀ ਜਾਂਦਾ ਬੰਦਾ, ਠੱਗਣ ਵਾਲੇ ਠੱਗ ਕੇ ਵੀ ਲੈ ਜਾਂਦੇ ਨੇ
1: ਜੀ,
3: ਕਈ ਠੀਕ ਹੈ ਵੀ ਕਈਆਂ ਦੇ ਹੱਲ ਵੀ ਹੈਗੇ ਇਹਦੇ ਵਿੱਚ
1: ਜੀ,
3: ਹਰ ਚੀਜ਼ ਦਾ ਮਾੜਾ ਪੱਖ ਤੇ ਚੰਗਾ ਪੱਖ ਤਾਂ ਹੁੰਦਾ ਨਾ, ਆਪਾਂ ਮੈਂ ਅੱਜ ਵੀ ਦੇਖਦਾ ਯਾਰ ਗੁਰਜੀਤ ਤੂਤ ਦੀ ਗੱਲ ਕਰ ਲਓ, ਜਿਹੜਾ ਮੁੰਡਾ ਕਬੱਡੀ ਖੇਡਦਾ ਸੀ 6'2" 4" ਉਹ ਜਿਉਂਦਾ ਜੀ ਕਹੀ ਗਿਆ ਵੀ ਮੈਨੂੰ ਹੈਲਪ ਦੀ ਲੋੜ ਆ ਜਾਂ ਮੈਂ ਚਾਹੁੰਦਾ ਮੈਂ ਇੱਥੋਂ ਬਾਹਰ ਨਿਕਲ ਜਾਂ ਕਿਸੇ ਪਾਸੇ, ਮੇਰੇ ਟੱਬਰ ਨੂੰ ਲੈ ਜਾਓ ਜਿਹਦੇ ਕੋਲ ਇੰਨੇ ਵੀਜ਼ੇ ਲੱਗੇ ਸੀ ਕੰਟਰੀਆਂ ਦੇ
1: ਜੀ,
3: ਮਤਲਬ ਕੋਈ ਕਲੱਬ ਉਹਨੂੰ ਸੱਦ ਵੀ ਸਕਦਾ ਸੀ, ਕੋਈ ਐਡੀ ਵੱਡੀ ਗੱਲ ਨਹੀਂ, ਸ਼ਾਇਦ ਉਹ ਵਿਚਾਰਾ ਪਿੜਦਾ ਰਿਹਾ ਵੀ ਮੈਂ ਨਿਕਲ ਜਾ ਇੱਥੋਂ ਹਨਾ
1: ਜੀ,
3: ਵੀ ਮੈਂ ਜਿਉਣਾ ਚਾਹੁੰਦਾ ਆਪਦੀ ਕੁੜੀ ਕਰਕੇ
1: ਜੀ,
3: ਕਿਸੇ ਨੇ ਉਹਦੀ ਵਾਹ ਨੀ ਫੜੀ, ਆ ਮੈਨੂੰ ਲੱਗਦਾ ਜਿੱਦਾਂ ਮਰਿਆ ਤੇ ਹੁਣ ਤੱਕ ਉਹਦੇ 50-60 ਲੱਖ ਰੁਪਇਆ ਇਕੱਠਾ ਹੋ ਗਿਆ
1: ਜੀ,
3: ਸਾਡੇ ਮਰਨਾ ਕਿਉਂ ਪੈਂਦਾ?
1: ਬਿਲਕੁਲ ਹੈ ਜੀ,
3: ਮਰਨਾ ਹੀ ਪਿਆ ਉਹਨੂੰ,
2: ਇਹ ਦੁਖਾਂਤ ਹੈ,
3: ਇਹ ਦੁਖਾਂਤ ਹੈ ਜੀ। ਮੈਂ ਜਾਣੀ ਇਹ ਗੱਲ ਨੂੰ ਬਹੁਤ ਸੀਰੀਅਸ ਲਿਆ ਇਸ ਗੱਲ ਨੂੰ, ਕਿ ਉਹਦੀ ਹੁਣ ਮੂਵੀਆਂ ਚੱਲ ਰਹੀਆਂ, ਰੀਲਾਂ ਪਾਪ ਅਪ ਛੱਡੀ ਜਾਂਦੇ ਆ ਲੋਕ ਵੀ ਭਾਈ, ਉਹ ਕਹਿ ਰਿਹਾ ਵੀ ਮੈਂ ਆਪਦੀ ਕੁੜੀ ਕਰਕੇ ਜਿਉਣਾ ਚਾਹੁੰਦਾ, ਮੈਂ ਇੱਥੋਂ ਜਿਵੇਂ ਬਾਹਰ ਨਿਕਲ ਜਾਵਾਂ ਤਾਂ, ਕਿਉਂਕਿ ਆਲਾ ਦੁਆਲਾ ਵੀ ਤੁਹਾਨੂੰ ਲੈ ਪੈਂਦਾ ਹੁੰਦਾ, ਕੀ ਕਰੀ ਜਰੂਰੀ ਨਹੀਂ ਹੈਗਾ, ਤੁਹਾਡਾ ਨਹੀਂ ਵੀ ਖਾਣ ਨੂੰ ਜੀ ਕਰਦਾ ਕੋਈ ਚੀਜ਼, ਮੈਂ ਦੇਖਿਆ ਕਿ ਜਦੋਂ ਇੰਡੀਆ ਆਈਦਾ ਚਲੋ 5-4 ਮਿੱਤਰ ਨਾਲ ਹੁੰਦੇ ਨੇ, ਉਹ ਸਵੇਰੇ ਸਵੇਰੇ ਖਾ ਲੈਂਦੇ ਨੇ, ਤੱਤਾ ਠੰਡਾ ਜਾ ਦੂਆ ਮਿਲੂ ਆਪਦੇ ਜਿਹੜਾ ਫੜਾਦਾ ਤੇਰੇ ਜਿਹੜਾ ਤੇਜ ਲੱਗਦਾ ਮੈਨੂੰ ਉਵੇਂ ਖਾਈ ਜਾਣਾ ਜਿਵੇਂ ਕੁੜ ਹੁੰਦਾ
1: ਬਦਲਾਵ
3: ਨਹੀਂ ਹਾਸੇ ਵਾਲੀ ਗੱਲ ਨੀ ਹੈਗੀ ਮੈਂ ਸੀਰੀਅਸ ਕਰਦਾ ਭਾਰਜ ਵੀਰੇ ਮੈਂ ਸੀਰੀਅਸ ਲੈਂਦਾ ਇਸ ਗੱਲ ਨੂੰ ਤੇ ਤੁਹਾਡਾ ਆਲਾ ਦੁਆਲਾ ਕਿੰਨਾ ਕੁਛ ਤੁਹਾਨੂੰ ਦਿੰਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਜਾਂ ਤੁਸੀਂ ਕੱਲੇ ਹੁੰਦੇ ਹੋ ਜਾਂ ਉੱਥੋਂ ਨਿਕਲੇ ਹੋਣੇ ਉਹ ਚੀਜ਼ ਤੋਂ ਦੂਰ ਭੱਜ ਜਾਂਦੇ ਹੋ ਫੇਰ ਵੀ ਮਤਲਬ ਫਰਕ ਤਾਂ ਪੈਂਦਾ ਹੀ ਹੈ ਨਾ
1: ਕੱਲਾ ਬੰਦਾ ਤਾਂ ਭਾਜੀ ਦੇਖੋ ਪਰਿਵਾਰ ਦੇ ਵਿੱਚ ਪਰ ਪਰਿਵਾਰ ਕਿਤੇ ਚਲੇ ਵੀ ਜਾਵੇ ਨਾ ਤਾਂ ਕੱਲਾ
3: ਤੁਹਾਡਾ ਆਲਾ ਦਾ ਹੀ ਚੇਂਜ ਹੋ ਗਿਆ ਉੱਥੋਂ ਨਿਕਲੇ ਉਹ ਕਹਿੰਦਾ ਸੀ ਵੀ ਮੈਂ ਚਾਹੁੰਦਾ ਸੀ ਵੀ ਇੱਥੋਂ ਨਿਕਲ ਜਾਵਾਂ ਮੈਂ
1: ਬਿਲਕੁਲ
3: ਕਿਸੇ ਪਾਸੇ
1: ਉਹੀ ਮੈਂ
3: ਬਾਹਰ ਵੀ ਆ ਹੀ ਸਕਦਾ ਸੀ ਉਹ ਵੀ ਕੋਈ ਗੱਲ ਹੁਣ ਦੇਖੋ ਮਤਲਬ ਇੰਨਾ ਪੈਸਾ ਮੀਂਹ

0: ਆਪਣੇ ਤੁਰ ਕਿੱਧਰ ਨੂੰ ਪਿਆ ਤੇ ਉਹਦੀ ਬਾਂਹ ਕਿਸੇ ਨੇ ਨੀ ਫੜੀ ਜਿਹੜਾ ਲੋਕਾਂ ਦੀਆਂ ਬਾਹਾਂ ਫੜਦਾ ਫਿਰਦਾ।
1: ਬਿਲਕੁਲ ਬਿਲਕੁਲ ਹੈ ਜੀ।
0: ਜਿਹੜਾ ਦਰਸ਼ਨੀ ਜਵਾਨ ਸੀ ਮੈਂ ਅੱਜ ਉਹਦੀ ਇੱਕ ਫੋਟੋ ਦੇਖਦਾ ਪੁਰਾਣੀ, ਮਤਲਬ ਦੇਖ ਕੇ ਰੂਹ ਰੱਜਦੀ ਸੀ ਉਹਨੂੰ ਦੇਖ ਕੇ ਭੁੱਖ ਮਿਟਦੀ
1: ਬਿਲਕੁਲ
0: ਸਰੀਰ ਨੂੰ
1: ਜੀ।
0: ਮਤਲਬ ਉਹ ਜਿਉਂਦਾ ਪਿੱਟਦਾ ਰਿਹਾ ਵੀ ਮੈਂ ਨਿਕਲਣਾ ਚਾਹੁੰਦਾ, ਮੈਂ ਉਹਦੀ ਕੁੜੀ ਹੈ ਮੇਰੀ ਇਕੱਲੀ, ਇਹਦੇ ਲਈ ਮੈਂ ਜਿਉਣਾ ਚਾਹੁੰਦਾ
1: ਜੀ।
0: ਖਬਰ ਕਿੰਨੇ ਕੁ ਉਹਦੇ ਅੰਦਰ, ਚਲੋ ਮਤਲਬ ਇਸ ਕਰਕੇ ਜਿਹੜਾ ਆਹ ਇਹ ਯੋਗਾ ਨਾ, ਮਤਲਬ ਆਪਾਂ ਮੈਨੂੰ ਐ ਲੱਗਦਾ ਚੰਗੇ ਪੱਖ ਤੇ ਮਾੜੇ ਪੱਖ ਚਸ਼ਮੀ ਹਮੇਸ਼ਾ ਕਹਿੰਦੇ ਨੇ ਹਰ ਚੀਜ਼ ਦੇ ਹੁੰਦੇ ਨੇ
1: ਜੀ।
0: ਤੇ ਉਹ ਗੱਲ ਜਿਹੜੀ ਦੇਖੋ ਜਿਹੜੀ ਗੱਲ ਧਿਆਨ ਦੀ ਹੁੰਦੀ ਹੈ, ਚਾਹੇ ਆਪਾਂ ਭਾਰਤ ਸਾਹਿਬ ਤੁਹਾਡੇ ਵਾਲਾ ਪ੍ਰੋਗਰਾਮ ਵੀ ਸੁਣੀਦਾ ਜਾਂ ਸ਼ਮੀ ਭਾਜੀ ਵਾਲਾ ਵੀ ਪ੍ਰੋਗਰਾਮ ਸੈਚਰਡੇ ਸੁਣੀਦਾ, ਉਹ ਮੈਂ ਚਲੋ ਮੈਂ ਤੇ ਸ਼ਮੀ ਭਾਜੀ ਇੱਕ ਦੂਜੇ ਦੀ ਗੱਲ ਨੂੰ ਫੜਦੇ ਬਹੁਤ ਛੇਤੀ ਹੁੰਦਾ ਕੁਦਰਤੀ, ਸਾਨੂੰ ਇਹ ਨੀ ਕਿ ਅਸੀਂ ਸਿੱਖਿਆ ਜਦੋਂ ਬੰਦਾ ਗੱਲ ਪਕੜ ਕਰਦਾ ਹੁੰਦਾ ਗੱਲ ਦੇ ਕਰ ਲਈ ਦੀ ਆ ਪਕੜ, ਕਿਉਂਕਿ ਧਿਆਨ ਕੋਈ ਵੀ ਗੱਲ ਤੁਸੀਂ ਧਿਆਨ ਨਾਲ ਸੁਣੋ ਨਾ, ਮੈਂ ਧਿਆਨ ਦੇਈਦਾ ਜਿੰਨਾ ਕੁ ਵੀ ਸੁਣਨਾ ਉਹਦੇ ਲਈ ਧਿਆਨ ਦੇਈਦਾ ਪੂਰਾ, ਕਦੇ ਮਰਜ਼ੀ ਮੈਨੂੰ ਪੁੱਛ ਵੀ ਸਕਦੇ ਹੋ ਅਜੇ ਤੱਕ ਜਿੰਨੇ ਚਿਰ ਦਿਮਾਗ ਚੱਲਦਾ
1: ਜੀ
0: ਹਨਾ, ਤੇ ਪੁੱਛੀ ਵੀ ਜਾ ਸਕਦੀ ਹੁੰਦੀ ਹੈ, ਪਰ ਸਾਨੂੰ ਹਾਂ ਜਿੰਨਾ ਕੁ ਤੁਸੀਂ ਪੜ੍ਹਦੇ ਲਿਖਦੇ ਹੋ ਉਹ ਉਨਾ ਕੁ ਤਾਂ ਤੁਹਾਨੂੰ ਪੂਰਾ ਡੰਗਾਈ ਚ ਜਾਣਾ ਚਾਹੀਦਾ, ਮਤਲਬ ਕੀ ਆ ਸਾਨੂੰ ਜੇ ਉਹਦੇ ਜਾਏਂਗੇ ਉਹ ਤਾਂ ਹੀ ਕਿਸੇ ਨੂੰ ਤੁਸੀਂ ਸਮਝ ਸਕਦੇ ਹੋ
1: ਜੀ,
0: ਇਹਦੇ ਉੱਪਰ ਤਾਂ ਤੁਸੀਂ ਮੇਰੇ ਹਿਸਾਬ ਨਾਲ ਸੰਪਰਕ ਉਹ ਬੰਦਿਆਂ ਨਾਲ ਰੱਖੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਨਹੀਂ ਤਾਂ ਤੁਸੀਂ ਇੱਥੇ ਲੁਟੇਰੇ ਹੀ ਨੇ ਸਭ, ਲੁੱਟ ਲੁੱਟਦਾ ਮਾਲ ਆ, ਲੁੱਟ ਕੇ ਆਓ ਜਾਂਦੇ
1: ਨੇ। ਬਿਲਕੁਲ ਹੈ ਜੀ ਬਿਲਕੁਲ ਹੈ,
0: ਕੱਚੇ ਘਰ ਦਿਖਾ ਕੇ ਕਿਸੇ ਨੂੰ ਮੰਜੇ ਤੇ ਪਾ ਕੇ ਕਿੰਨਾ ਕੁਝ ਚੱਲ ਰਿਹਾ, ਇਹ ਵੀ ਚੱਲੇ ਰਹੇ ਹਨ, ਚੰਗੇ ਕੰਮ ਕਰਨ ਵਾਲੇ ਚੰਗੇ ਵੀ ਕਰਦੇ ਆ, ਨਹੀਂ ਕਹਿੰਦੇ ਮਾੜੀ ਕਰਦੇ ਆ,
1: ਜਜ਼ਬਾਤੀ ਕਰ ਜਾਂਦੇ ਆ ਬਹੁਤ ਸਾਰੇ ਬਿਲਕੁਲ ਚੀਜ਼ਾਂ ਨੇ।
0: ਸਿੱਖਣ ਦੀਆਂ ਵੀ ਲੋੜਾਂ ਨੇ ਦਿੱਤਾ ਵੀ ਸਾਨੂੰ ਬਹੁਤ ਕੁਛ ਆ, ਸਾਡੇ ਵੇਲੇ ਅਸੀਂ ਚਿੱਠੀਆਂ ਤੇ ਗੱਲਾਂ ਕਰਦੇ ਹੁੰਦੇ, ਹੁਣ ਚਾਹੇ ਖੂੰਜਾ ਲਾ ਕੇ ਘਰ ਦੇਖ ਲੋ ਸਾਰਾ
1: ਜੀ,
0: ਹਾਂਜੀ ਇੱਥੇ ਬੈਠੇ ਜਿਹਦੀ ਮਰਜ਼ੀ ਜੋ ਮਰਜ਼ੀ ਦੇਖ ਲੋ।
1: ਹੁਣ ਦੇਖੋ ਤੇ ਅਮਰੀਕਾ ਦੇ ਵਿੱਚ ਜਦੋਂ ਟਰਾਂਸਪੋਰਟ ਚੱਲਦੀ ਸੀ ਤਾਂ ਉਹ ਜਿਹੜਾ ਵਾਕੀ ਟਾਕੀ ਹੁੰਦੇ ਸੀ ਲੱਗੇ ਜੀ ਆਪਣੇ,
0: ਪਹਿਲਾਂ ਬਾਕੀ ਡਾਕੀਆਂ ਸ਼ੁਰੂ ਹੋਈਆਂ ਸੀ,
1: ਆਹੋ ਦੇਖੋ ਰੇਡੀਓ ਰਾਡੀਓ ਵਗੈਰਾ ਉਹਨਾਂ ਸਮਿਆਂ ਦੇ ਵਿੱਚ ਨਹੀਂ ਹੋਣੇ ਆ, ਜਾਂ ਉਹ ਟਰੱਕਾਂ ਵਾਲੇ ਜਿਹੜੇ ਟਰਾਂਸਪੋਰਟ ਵਾਲੇ ਸਾਰੇ ਬਾਈ ਉਹ ਮਤਲਬ ਕਿ ਜਾਂ ਟੈਕਸੀ ਚਲਾਉਣ ਵਾਲੇ ਜਿਹੜੇ ਸੀ ਉਹ ਸਾਰੇ ਉਹਨਾਂ ਦੇ ਉੱਤੇ ਲੱਗੇ ਰਹਿੰਦੇ ਸੀ,
0: ਸਾਡੇ ਕੋਲ ਬਾਕੀ ਡਾਕੀ ਹੁੰਦੇ ਸੀ ਅਸੀਂ ਉੱਥੇ ਲੱਗੇ ਰਹਿੰਦੇ ਗੱਲਾਂ ਬਾਤਾਂ ਮਾਰਦੇ ਸੀ, ਫਿਰ ਸੀਵੀ ਆ ਗਏ ਸੀਵੀ, ਬਾਕੀ ਡਾਕੀ ਤੇ ਇਹ ਹੁੰਦਾ ਸੀ ਵੀ ਤੁਸੀਂ ਇੱਕ ਦੂਜੇ ਨਾਲ ਇਕੱਲੇ ਗੱਲ ਕਰ ਸਕਦੇ ਹੋ ਕੋਈ ਚੈਨਲ ਤੇ
1: ਜੀ,
0: ਟੀਵੀਆਂ ਤੇ ਤੁਸੀਂ ਸਾਰੇ ਗਰੁੱਪ ਹੁੰਦਾ, ਮਤਲਬ ਆਹ ਗਰੁੱਪ ਆ ਤੇਰਾ
1: ਸਭ ਗਰੁੱਪ ਹੋ ਗਿਆ
0: ਲੋ ਕਰ ਲੈਂਦੇ ਸੀ, ਹੌਲੀ ਹੌਲੀ ਫਰਕ ਪੈ ਗਿਆ, ਹਰ ਚੀਜ਼ ਇੱਕ ਚੀਜ਼ ਦੂਜੀ ਚੀਜ਼ ਨੂੰ ਖਾਈ ਗਈ ਹੈ, ਵੈਸੇ ਦੇਖੋ ਇਹ ਗੱਲ ਨਹੀਂ ਹੈਗੀ
1: ਬਿਲਕੁਲ ਹੈ ਜੀ,
0: ਤੇ ਉਹ ਬਾਕੀ ਟਾਕੀ ਆਈ ਤਾਂ ਸੀਵੀ ਆਇਆ ਬਾਕੀ ਟਾਕੀ ਨੂੰ ਖਾ ਗਿਆ, ਤੇ ਫੋਨ ਆਏ ਉਹ ਸੀਵੀ ਨੂੰ ਖਾ ਗਏ ਜਿਹੜਾ ਰੇੜੂਆ ਹੁੰਦਾ ਸੀਗਾ,
1: ਹਾਂਜੀ
0: ਹਾਂਜੀ ਉਹ ਖਾਏ ਗਏ ਮੁੜ ਕੇ, ਫੋਨ ਫੋਨ ਤਾਂ ਸਾਰਾ ਕੁਛ ਖਾ ਗਿਆ
1: ਜੀ,
0: ਇਹ ਜਿੰਨਾ ਇਹ ਛੋਟਾ ਮੈਂ ਕਹਿੰਦਾ ਉਹਦਾ ਹੀ ਭੁੱਖਾ ਸੀ ਇਹ,
1: ਬਿਲਕੁਲ ਹੈ ਜੀ
0: ਇਹਦਾ ਸਾਰਾ ਇਹਦੇ ਵਿੱਚ ਆ, ਤੁਸੀਂ ਦੇਖੋ ਸਾਡੇ ਇੱਥੇ ਗੱਡੀਆਂ ਦੇ ਵਿੱਚ ਪਤਾ ਨੀ ਇੰਡੀਆ ਮੈਂ ਸਾਡੀਆਂ ਗੱਡੀਆਂ ਤਾਂ ਪਹਿਲਾਂ ਦੇਖੋ ਰੀਲਾਂ ਆਡੀਓ ਉਹ ਬੰਦ ਹੋਈਆਂ
1: ਜੀ,
0: ਫਿਰ ਸੀ ਡੀ ਬੰਦ ਹੋ ਗਈ
1: ਜੀ,
0: ਫਿਰ ਚਿੱਪ ਆਉਣ ਲੱਗ ਗਈ, ਹੁਣ ਕੁਛ ਵੀ ਨੀ ਆਉਂਦਾ ਗੱਡੀਆਂ ਚ, ਕੁਛ ਵੀ ਹੈ ਨੀ, ਉਹ ਕਹਿੰਦੇ ਤੁਸੀਂ ਆਪਦਾ ਕਨੈਕਟ ਕਰੋ
1: ਫੋਨ, ਡਾਊਨਲੋਡ ਕਰੋ
0: ਐਪਾਂ ਹੈਗੀਆਂ ਫੋਨ ਦੇ ਵਿੱਚ, ਉਹ ਤੁਹਾਡੇ ਉਹਦੇ ਨਾਲ ਕਨੈਕਟ ਹੋ ਜਾਂਦਾ, ਜਿਹੜਾ ਮਰਜ਼ੀ ਕੋਲ ਸੁਣੀ ਚੱਲੋ, ਇਹਨੇ ਜਮੇ ਖਤਮ ਕਰਤਾ,
1: ਪਹਿਲਾਂ ਤਾਰ ਲੱਭਦੇ ਫਿਰਦੇ ਹੁੰਦੇ ਸੀ, ਭੜਕਦੇ ਫਿਰਦੇ ਹੁੰਦੇ ਸੀ, ਆਹ ਤਾਰ ਦਿਓ ਜੀ, ਜਾਂ ਕੈਸਟ ਆਉਂਦੀ ਹੁੰਦੀ ਸੀ ਉਹ ਪਾਉਣੀ ਵਿੱਚ, ਹਨਾ ਸੀ ਡੀ ਚਲਾਉਣ ਨੂੰ ਜਾਂ ਕੁਛ ਕਰਨ,
0: ਬਿਲਕੁਲ
1: ਬਿਲਕੁਲ,
0: ਮਤਲਬ ਮੈਂ ਇੱਕ ਦਿਨ ਕੋਈ ਇੱਕ ਗੀਤ ਲੱਭ ਰਿਹਾ ਸੀ ਮੇਜਰ ਰਾਜਸਥਾਨੀ ਨੇ ਗਾਇਆ ਹੋਇਆ ਗੀਤ ਭੁੱਖਿਆਂ ਵਾਲਾ ਜਿਹਦਾ, ਬਹੁਤ ਪਿਆਰਾ ਆਪਣੇ ਧੀ ਦੇ ਉੱਪਰ ਗਾਇਆ ਸੀ ਉਹਨੇ ਗੀਤ, ਉਹ ਮੈਂ ਸੁਣਿਆ ਸੀ ਤੇ ਮੈਂ ਕਿਸੇ ਮੁੰਡੇ ਨੇ ਮੈਨੂੰ ਸੁਣਾਇਆ ਸੀ, ਮੈਂ ਉਹਨੂੰ ਪੁੱਛਿਆ ਕਹਿੰਦਾ ਯਾਰ ਮੇਰੇ ਬੋਲ ਮੈਨੂੰ ਬੋਲ ਨੀ ਯਾਦ ਆ ਰਿਹਾ, ਮੈਂ ਉਹ ਮਤਲਬ ਕੈਸਟ ਮੇਰੇ ਕੋਲ ਪਈ ਆ, ਹੁਣ ਕੈਸਟਾਂ ਬੇਸਮੈਂਟ ਸਿੱਟੀਆਂ ਪਈਆਂ, ਮਤਲਬ 5-6 ਡੱਬੇ ਭਰੇ ਪਏ ਹੋਣੇ ਕੈਸਟਾਂ ਦੇ, ਉਹ ਕਿੱਥੋਂ ਲੱਭੂਗਾ ਜੀ ਗੀਤ ਉਹ
1: ਜੀ,
0: ਹੈਂ ਹੁਣ ਇਹਦੇ ਉੱਤੇ ਤੁਸੀਂ ਮਾੜਾ ਜਿਹਾ ਹੱਥ ਮਾਰੋ, ਜਿਹੜਾ ਕੋਈ ਮਰਜ਼ੀ ਲੱਭ ਲਓ ਜੀ
1: ਜੀ,
2: ਬਿਲਕੁਲ ਬਿਲਕੁਲ ਜੀ,
0: ਸਮਾਂ ਹੈ
1: ਜੀ,
0: ਸਮੇਂ ਨਾਲ ਸਭ ਕੁਝ ਬਦਲੀ ਜਾਂਦਾ ਜੀ,
2: ਸਮਾਂ ਸਮਾਂ ਸਮਾਂ
0: ਬੰਦੇ ਦਾ ਪਤਾ ਨੀ ਸੀ ਹੁੰਦਾ, ਉਹ ਵੀ ਘਰੇ ਮੁੜ ਆਉਂਦਾ ਸੀ, ਹੁਣ ਸਭ ਕੁਝ ਪਤਾ, ਲੋਕੇਸ਼ਨਾਂ ਵੀ ਆਉਂਦੀਆਂ ਤਾਂ ਵੀ ਲੱਭਣਾ ਔਖਾ ਹੋਇਆ ਪਿਆ,
1: ਲੱਭਣਾ ਔਖਾ ਜੀ ਜੀ, ਬਿਲਕੁਲ ਹੈ ਜੀ,
0: ਠੀਕ ਹੈ ਜੀ,
1: ਥੈਂਕ ਯੂ ਅਜਲ ਸਾਹਿਬ, ਬਹੁਤ ਬਹੁਤ ਸ਼ੁਕਰੀਆ
2: ਜੀ
1: ਜੀ, ਹਾਂਜੀ ਸ਼ਮੀ ਜੀ ਕੰਟੀਨਿਊ ਪਲੀਜ਼,
2: ਬਿਲਕੁਲ ਬਿਲਕੁਲ ਜੀ ਬਿਲਕੁਲ, ਆਪਣੇ ਔਜਲਾ ਸਾਹਿਬ ਹੋਰਾਂ ਨੇ ਕਹਿ ਲੋ ਵੀ ਇੱਕ ਇੱਕ ਗੱਲ ਜਿਹੜੀ ਹੈ ਲੱਖ ਲੱਖ ਦੀ ਕੀਤੀ ਹੈ
1: ਕੀਤੀ ਹੈ ਜੀ,
2: ਔਰ ਇਹੀ ਜਦੋਂ ਜਿਵੇਂ ਹੁਣ ਕਬੱਡੀ ਖਿਡਾਰੀ ਦਾ ਇੰਨਾ ਦੁਖਦਾਈ ਜਿਹੜਾ ਸੁਨੇਹਾ

0: ਦਿੱਤਾ। ਸਹੀ ਗੱਲ ਆ ਕਿ ਸਮੇਂ ਰਹਿੰਦੇ ਜੇ ਇਸ ਮੀਡੀਆ ਦਾ ਤਾਂ ਹੀ ਆਪਾਂ ਫਾਇਦਾ ਮੰਨਦੇ ਆ ਕਿ ਇੱਕ ਦੂਜੇ ਦੀ ਮਦਦ ਵਾਸਤੇ ਅੱਗੇ ਆ
1: ਜੀ
0: ਜਾਂ ਕੋਈ ਕਿਸੇ ਦੇ ਕੰਮ ਆ ਸਕੀਏ
1: ਜੀ।
0: ਬੜੀ ਵਾਰੀ ਮੈਂ ਦੇਖੀ, ਦੋ ਵਾਰੀ ਮੈਂ ਦੇਖ ਲਈ ਫਿਲਮ, ਇੱਕ ਸ਼ਿੰਡਲਰਸ ਲਿਸਟ
1: ਜੀ,
0: ਉਹ ਬਹੁਤ ਸਾਲ ਪਹਿਲਾਂ ਦੇਖੀ ਸੀ, ਹੁਣ ਫਿਰ ਦੁਬਾਰਾ ਕਿਤੇ ਆ ਗਈ ਆ, ਆਨਲਾਈਨ ਅਵੇਲੇਬਲ ਹੋ ਗਈ
1: ਜੀ।
0: ਤੇ ਉਹ ਬੰਦਾ ਦੇਖੋ ਜਿਹੜਾ ਓਸਕਰ ਸ਼ਿੰਡਲਰ ਆ
1: ਜੀ,
0: ਜਿਹਨੇ ਇੰਨੇ ਯਹੂਦੀ ਬਚਾਏ ਆ ਪੋਲੈਂਡ ਦੇ ਵਿੱਚ
1: ਜੀ,
0: ਤੇ ਉਹਦੀ ਜਿਹਦੇ ਆਪਾਂ ਲਾਈਫ ਦੇਖਦੇ ਆ ਤੇ ਉਹ ਰੀਅਲ ਬੰਦਾ ਹੈਗਾ ਕਹਿੰਦੇ ਹੋਇਆ ਉਹ ਧਰਤੀ ਤੇ ਕਿੰਨੇ ਉਹਨੇ ਜਿਹੜੇ ਆ ਬੰਦਿਆਂ ਨੂੰ ਬਚਾਇਆ, ਬੱਚਿਆਂ ਨੂੰ ਬਚਾਇਆ ਫੈਕਟਰੀਆਂ ਦੇ ਵਿੱਚ, ਤੇ ਕਿੱਥੇ ਉਹ ਇੱਕ ਲੈਵਲ ਦੇ ਉੱਤੇ ਸੀਗਾ ਕਿ ਮੈਂ ਮੁਨਾਫਾ ਕਮਾਉਣਾ, ਉਹਨੇ ਉੱਥੇ ਕਮਾਇਆ ਵੀ
1: ਜੀ,
0: ਅੰਨੇ ਵਾਹ ਮੁਨਾਫਾ ਕਮਾਇਆ, ਪਰ ਉਹੀ ਸਾਰਾ ਜਿਹੜਾ ਪੈਸਾ ਹੈ ਉਹ ਜਿਹੜਾ ਉਹਨੇ ਲੋਕਾਂ ਨੂੰ ਬਚਾਉਣ ਉੱਤੇ ਜਿਹੜਾ ਖਰਚ ਕਰ ਦਿੱਤਾ, ਕੁਛ ਵੀ ਨੀ ਰੱਖਿਆ
1: ਜੀ।
0: ਉਹਦੇ ਆਖਰ ਦੇ ਵਿੱਚ ਉਹ ਜਿਹੜਾ ਬੜਾ ਭਾਵੁਕ ਕਰ ਦੇਣ ਵਾਲਾ ਸੀਨ ਹੈ, ਜਦੋਂ ਉਹ ਜਿਹੜੇ ਬਚਾਏ ਹੋਏ ਯਹੂਦੀ ਆ
1: ਜੀ
0: ਉਹਨੂੰ ਇੱਕ ਮੁੰਦਰੀ ਦਿੰਦੇ ਆ
1: ਜੀ
0: ਅਹਿਸਾਨ ਵਜੋਂ ਕਿ ਠੀਕ ਹੈ ਸਰ, ਥੈਂਕਸ, ਤੁਸੀਂ ਜਾ ਰਹੇ ਹੋ ਕਿਉਂਕਿ ਹੁਣ ਤੁਸੀਂ ਭਗੌੜੇ ਬਣ ਚੁੱਕੇ ਹੋ, ਜਰਮਨ ਜਿਹੜਾ ਹਾਰ ਗਿਆ ਸਰੈਂਡਰ ਕਰ ਦਿੱਤਾ ਤੇ ਮੈਂ ਚੱਲੇ ਆ। ਉਹਨੂੰ ਜਾਣ ਲੱਗੇ ਉਹ ਦਿੰਦੇ ਆ, ਕਹਿੰਦੇ ਸਰ ਕੁਦਰਤ ਜਿਹੜੀ ਹੈ
1: ਜੀ
0: ਉਹ ਇਹ ਅਸੀਂ ਤਾਂ ਤੁਹਾਨੂੰ ਦੇ ਰਹੇ ਹਾਂ ਵੀ ਇੱਕ ਵੀ ਜਾਨ ਜਿਹੜਾ ਕਿਸੇ ਦੂਸਰੇ ਦੀ ਬਚਾਉਂਦਾ
1: ਜੀ
0: ਉਹ ਧਰਤੀ ਦਾ ਬੜਾ ਮਹਾਨ ਬੰਦਾ ਹੈ।
1: ਬਿਲਕੁਲ ਹੈ ਜੀ,
0: ਤੋ ਤੁਸੀਂ ਤਾਂ ਇੰਨੇ ਲੋਕਾਂ ਦੀ ਜਾਨ ਬਚਾਈ ਆ
1: ਜੀ।
0: ਉਹ ਇਹ ਸ਼ਬਦ ਸੁਣ ਕੇ ਨਾ ਵੀ ਇੱਕ ਵੀ ਜਾਨ ਜਿਹੜਾ ਬਚਾਉਂਦਾ ਹੈ ਉਹ ਬੰਦਾ ਟੁੱਟ ਜਾਂਦਾ, ਉਹ ਤਾਂ ਉਹ ਇੱਕ ਤਰ੍ਹਾਂ ਦਾ ਉਹਨੂੰ ਝਟਕਾ ਲੱਗਿਆ ਬੜਾ ਬਿਜਲੀ ਵਾਂਗ, ਕਹਿੰਦਾ ਯਾਰ ਆਹ ਜਿਹੜੀ ਮੇਰੀ ਗੱਡੀ ਖੜੀ ਆ ਜੇ ਮੈਂ ਇਹਨੂੰ ਵੇਚ ਦਿੰਦਾ ਤੇ 10 ਬੰਦੇ ਹੋਰ ਬਚ ਜਾਂਦੇ, ਆਹ ਜਿਹੜਾ ਮੈਂ ਇੱਥੇ ਆਪਣੇ ਕੋਟ ਦੇ ਉੱਤੇ ਆ ਸੋਨੇ ਦਾ ਇੱਕ ਬੈਚ ਲੰਘਿਆ ਹੋਇਆ ਨਾਜ਼ੀ ਪਾਰਟੀ ਦੇ ਮੈਂਬਰ ਵਾਲਾ, ਇਹ ਵੇਚ ਦਿੰਦਾ 2 ਬੰਦੇ ਇਹਦੇ ਨਾਲ ਬਚ ਜਾਂਦੇ
1: ਜੀ,
0: ਇਹ ਮੇਰੇ ਦਿਮਾਗ ਚ ਕਿਉਂ ਨੀ ਆਈ, ਮੈਂ ਹੋਰ ਬੰਦੇ ਬਚਾ ਸਕਦਾ ਸੀ, ਮੈਂ ਘੱਟ ਬੰਦੇ ਬਚਾ ਸਕਿਆ
1: ਜੀ,
0: ਜਦਕਿ ਉਹਨੇ ਕਾਫੀ ਆਪਣੇ ਵੱਲੋਂ ਕੀਤਾ ਔਰ ਇਤਨੇ ਲੋਕਾਂ ਨੂੰ ਬਚਾਇਆ
1: ਜੀ।
0: ਇਹੀ ਜਿਹੜੀ ਭਾਵਨਾ ਹੈ ਨਾ ਕਿ ਜਦੋਂ ਸੈਲਫ ਲੈਸ ਹੋ ਕੇ ਅਸੀਂ ਕੰਮ ਆਉਣ ਦੀ ਸੋਚਦੇ ਹਾਂ ਦੂਸਰੇ ਦੀ
1: ਜੀ,
0: ਤੋ ਇਹ ਬੜੀ ਵੱਡੀ ਇੱਕ ਮਨੁੱਖਤਾ ਦੀ ਜਿੱਤ ਕਹੀ ਜਾ ਸਕਦੀ ਹੈ,
1: ਕਹੀ ਜਾ ਸਕਦੀ ਹੈ। ਬਿਲਕੁਲ ਹੈ ਜੀ
0: ਜੀ ਭਾਨ ਸਾਹਿਬ
1: ਜੀ, ਸ਼ਮੀ ਜੀ, ਤੇ ਆਪਾਂ ਫਿਰ ਸਮਾਪਤੀ ਕਰਦੇ ਹਾਂ, ਇਸ ਦੇ ਵੱਲ ਨੂੰ ਵੱਧਦੇ ਹਾਂ
0: ਹੌਲੀ ਹੌਲੀ
1: ਜੀ, ਤੇ ਦੋਸਤਾਂ ਦੇ ਲਈ ਬੇਨਤੀ ਹੈ ਜੇ ਕਾਲ ਕਰਨੀ ਚਾਹੁੰਦਾ ਤਾਂ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਹੌਲੀ ਹੌਲੀ ਸ਼ਮੀ ਜੀ। ਤੇ
0: ਬਿਲਕੁਲ ਜੀ ਬਿਲਕੁਲ
1: ਸ਼ਮੀ ਜੀ, ਤੁਹਾਡਾ ਆਪਣਾ ਰੇਡੀਓ ਦੇ ਜਾਂਦੇ ਜਾਂਦੇ ਮੈਂ ਪੁੱਛਾਂਗਾ ਤਜਰਬਾ ਜਾਂ ਤੁਹਾਡੀ ਸ਼ੁਰੂਆਤ ਰੇਡੀਓ ਦੀ ਦੁਨੀਆਂ ਦੇ ਵਿੱਚ ਕਿਵੇਂ, ਵੈਸੇ ਹੈ ਨਾ ਇੱਕ ਜੱਸੀ ਜੀ ਨੇ ਸ਼ਾਇਦ ਮਕੌਲ ਕੀਤਾ ਜਾਂ ਤਾਂ ਪਤਾ ਨੀ, ਕਹਿੰਦੇ ਅੱਜ ਮੱਛਰ ਦਿਵਸ ਵੀ ਹੈਗਾ ਕਿਤੇ ਇੰਡੀਆ ਦੇ ਵਿੱਚ ਹੈ ਜੀ,
0: ਉਹ ਕਿਹੜਾ ਦਿਵਸ ਹੈ ਜਿਹੜਾ ਮੱਛਰ ਦਿਵਸ ਨਹੀਂ
1: ਜੀ ਜੀ
0: ਬਿਲਕੁਲ ਜੀ, ਅੱਜ ਉਹਦਾ ਜਿਹੜਾ ਨੈਸ਼ਨਲ ਰੇਡੀਓ ਦਿਵਸ ਜ਼ਰੂਰ ਹੈ
1: ਜੀ,
0: ਤੇ ਉਹ ਵੀ ਬੜਾ ਵਧਾਈ ਵਾਲਾ ਦਿਨ ਹੈ, ਬੜਾ ਮੁਬਾਰਕ ਦਿਨ ਹੈ ਕਿ ਕਮਰਸ਼ੀਅਲ ਜਿਹੜਾ ਰੇਡੀਓ ਸ਼ੁਰੂ ਹੋ ਗਿਆ
1: ਜੀ
0: ਭਾਰਤ ਦੇ ਵਿੱਚ, ਉਹਦਾ ਜਿਹੜਾ ਇੰਟਰਨੈਸ਼ਨਲ ਵਰਲਡ ਰੇਡੀਓ ਡੇ ਹੈ ਉਹ ਅਲੱਗ ਤਰੀਕ ਨੂੰ ਪਾਉਂਦਾ
1: ਜੀ,
0: ਪਰ ਅੱਜ ਸਾਡਾ ਜਿਹੜਾ ਨੈਸ਼ਨਲ ਰੇਡੀਓ ਡੇ ਹੈ ਇਹ ਵੀ ਇੱਕ ਮੁਬਾਰਕ ਦਿਨ ਹੈ
1: ਜੀ,
0: ਤੋ ਭਾਈ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ ਇਸ ਦਿਨ ਦੀ।
1: ਬਿਲਕੁਲ ਹੈ ਜੀ,
0: ਤੇ ਅਸੀਂ ਇਸੇ ਕਰਕੇ ਸ਼ਾਇਦ ਮੀਡੀਆ ਦੀ ਗੱਲ ਕਰ ਰਹੇ ਹਾਂ, ਹੋ ਸਕਦਾ ਕਿ ਇਸੇ ਕਰਕੇ ਹੀ ਕੱਲ ਜਿਹੜਾ ਆਪਣਾ ਰਾਬਤਾ ਨਹੀਂ ਹੋਇਆ, ਅੱਜ ਹੋ ਗਿਆ, ਕੁਦਰਤੀ ਹੋ ਗਿਆ ਇਹੋ ਜਿਹਾ
1: ਜੀ,
0: ਬਟ ਅੱਜ ਬਹੁਤ ਹੀ ਕਮਾਲ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ। ਮੇਰੀ ਜਿਹੜੀ ਨਿੱਜੀ ਤੌਰ ਤੇ ਮੈਂ ਮੰਨਦਾ
1: ਜੀ
0: ਕਿ ਰੇਡੀਓ ਨਾਲ ਨੋ ਡਾਊਟ ਸ਼ੁਰੂ ਤੋਂ ਸਾਡੇ ਘਰ ਦੇ ਵਿੱਚ ਕੋਈ ਰੇਡੀਓ ਬੜਾ ਵੱਡਾ ਜਿਹਾ ਰੇਡੀਓ, ਟੀਵੀ ਜਿੰਨੇ ਹੁੰਦੇ ਸੀ ਉੱਡਾ ਕੇ ਰੇਡੀਓ ਹੁੰਦਾ ਸੀ
1: ਉਹ,
0: ਉਹਨੂੰ ਉਹਦੀ ਟੀਵੀ ਵਾਂਗ ਹੀ ਇੰਪੋਰਟੈਂਟ ਥਾਂ ਹੁੰਦੀ ਸੀ ਘਰ ਦੇ ਵਿੱਚ
1: ਜੀ,
0: ਬਕਾਇਦਾ ਉੱਥੇ ਉਹ ਕੱਪੜਾ ਜਿਹਾ ਪਾ ਕੇ ਉਹਨੂੰ ਢੱਕ ਕੇ ਐ ਘੁੰਡ ਜਿਹਾ ਉਹਦਾ ਚੱਕ ਕੇ ਫਿਰ
1: ਕਰੋਸ਼ੀਏ ਦੇ ਨਾਲ ਬੁਣੇ ਹੁੰਦੇ ਸੀ ਉਹ ਜੀ,
0: ਕਰੋਸ਼ੀਏ ਵਾਲਾ ਉਹਦੇ ਤੇ ਕੱਪੜਾ ਪੈਂਦਾ ਸੀ ਸਪੈਸ਼ਲ, ਤੇ ਸ਼ਾਇਦ ਹੋਰ ਕੇ ਕੱਪੜੇ ਨਾਲ ਉਹਦੇ ਨੈਟਵਰਕ ਨਾ ਆਉਂਦਾ ਹੋਵੇ,
1: ਹਵਾ ਲੱਗਦੀ ਰਹਿੰਦੀ ਹੈ ਵਿੱਚੋਂ ਜੀ।
0: ਹਾਂਜੀ ਉਹ ਦੇਖੋ ਅੱਗੇ ਵੱਧਦਾ ਵੱਧਦਾ ਉਹ ਸ਼ਟਰ ਵਾਲੇ ਜਿਹੜੇ ਲੱਕੜ ਦੀ ਕੈਬਨਿਟ ਵਾਲੇ ਟੈਲੀਵਿਜ਼ਨ ਆਏ ਆ, ਖੋਲ ਕੇ ਕਰ ਜੀ ਕਰਕੇ ਖੋਲਦੇ ਸੀ, ਘਰ ਦਾ ਜਿਹੜਾ ਲਾਣੇਦਾਰ ਹੈ ਉਹਨੂੰ ਵੀ ਦੇਖੋ ਤਾਲਾ ਲਾ ਕੇ ਰੱਖਦਾ ਸੀ ਉਹ ਬੰਦਾ, ਚਾਬੀ ਆਪਣੀ ਜੇਬ ਚ ਰੱਖਦੇ ਆ ਕੇ ਖੋਲਦੇ, ਅੱਗੇ ਉਹ ਚ ਪ੍ਰੋਗਰਾਮ ਉਨੇ ਕੁ ਹੁੰਦੇ ਸੀ ਵਿਚਾਰੇ ਜੀ, ਉਹਨੂੰ ਵੀ ਤਾਲੇ ਲਾ ਰੱਖੀ ਦੇ ਸਾਰੀ ਦਿਹਾੜੀ
1: ਜੀ,
0: ਤੇ ਸ਼ਾਮ ਨੂੰ 5 ਵਜੇ ਉਹ ਚੈ ਚੈ ਜੀ ਕਰਕੇ ਬੜਾ ਵਧੀਆ ਉਹ ਆਨ ਹੁੰਦੇ ਸੀ, ਤੇ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਉਦੋਂ ਕਿਉਂਕਿ ਟੈਕਨੋਲੋਜੀ ਅਜੇ ਡਿਵੈਲਪਿੰਗ ਸਟੇਜ ਦੇ ਵਿੱਚ ਸੀਗੀ
1: ਜੀ,
0: ਦੋ ਹੀ ਪ੍ਰੋਗਰਾਮ ਉਹਨਾਂ ਦੇ ਮੈਨੂੰ ਯਾਦ ਹੈ ਕਿ ਬੜੇ ਆਉਂਦੇ ਹੁੰਦੇ ਸੀ ਕਿ ਭਾਈ
1: ਜੀ
0: ਆਲ ਚੱਕੋ ਰੁਕਾਵਟ ਲਈ ਖੇਦ ਹੈ
1: ਜੀ,
0: ਤੇ ਹੁਣ ਸਾਡੇ ਮੋਗੇ ਪ੍ਰੋਗਰਾਮ ਦੀ ਹੁਣ ਸੁਣੋ ਦਿੱਲੀ ਤੋਂ,
1: ਹੁਣ ਮੇਰੇ ਕੋ
0: ਹੁਣ
1: ਬੰਦੇ ਬਣ ਕੇ
0: ਪ੍ਰਸਾਰਣ ਦਿੱਲੀ
1: ਖਬਰਾਂ
0: ਤੋਂ।
1: ਸੁਣੋ ਤੇ ਮੰਡੀਆਂ ਦੇ ਭਾਅ।
0: ਮੇਰਾ ਜਿਹੜਾ ਇੰਟਰਨੈਟ ਰੇਡੀਓ ਨਾਲ ਜਿਹੜਾ ਵਾਹ ਵਾਸਤਾ ਜਾਂ ਜਿਹੜਾ ਰੇਵ
1: ਜੀ
0: ਇੰਟਰਸਟ ਮੇਰਾ ਬਣਿਆ ਜਾਂ ਮੇਰੇ ਧਿਆਨ ਚ ਗੱਲ ਆਈ, ਉਹ ਉਹਦੇ ਲਈ ਹਰਬੰਸ ਹਿਊ ਜੀ ਨੂੰ ਮੈਂ
1: ਜੀ
0: ਯਾਦ ਕਰਨਾ ਚਾਹੂੰਗਾ,
1: ਕਿਆ ਬਾਤ
0: ਕਿਉਂਕਿ
1: ਹੈ
0: ਬਹੁਤ ਹੀ ਉਹ ਸਤਿਕਾਰਿਤ ਆਪਣੇ
1: ਜੀ,
0: ਰਹੇ ਨੇ,
1: ਬਿਲਕੁਲ
0: ਔਰ ਦੁਆਬਾ ਰੇਡੀਓ ਦੇ ਫਾਊਂਡਰ ਮੈਂਬਰ ਵੀ ਰਹੇ।
1: ਜੀ
0: ਉਹ ਇੱਕ ਵਾਰੀ ਉਹ ਤੇ ਬਿਜਲਾ ਸਾਹਿਬ ਦੋਵੇਂ ਜਣੇ ਪਹਿਲੀ ਵਾਰ ਸਾਡੀ ਮੁਲਾਕਾਤ ਹੋਈ,
1: ਜੀ
0: ਉਹ ਤਲਵਾੜੇ ਆਏ ਤੇ ਉਹ ਕਹਿੰਦੇ ਜੀ ਅਸੀਂ ਇੱਕ ਰੇਡੀਓ ਲਈ, ਲੰਡਨ ਤੋਂ ਰੇਡੀਓ ਚੱਲਦਾ
1: ਜੀ,
0: ਉਹਦੇ ਲਈ ਅਸੀਂ ਕਵੀ ਦਰਬਾਰ ਕਰਨਾ, ਤੁਸੀਂ ਆਪਣੇ ਭਾਈ ਕਵੀ ਬੰਧੂ ਇੱਥੇ ਇਕੱਠੇ ਕਰ ਲਓ।
1: ਜੀ
0: ਤੇ ਅਸੀਂ ਆਪਣੇ ਸਾਰੇ ਦੋਸਤਾਂ ਨਾਲ ਗੱਲ ਕੀਤੀ ਤੇ ਸ਼ਾਇਰ ਜਿਹੜੇ ਇਕੱਠੇ ਹੋਏ, ਉਹਦਾ ਕਸੂਤਾ ਟਾਈਮ ਸੀ ਬੜਾ, ਅੱਧੀ ਰਾਤ ਨੂੰ ਸ਼ੁਰੂ ਹੋਇਆ ਮੁਸ਼ਾਇਰਾ, ਅਸੀਂ ਜਾਗਦੇ ਰਹੇ ਸਾਰੀ ਰਾਤ ਵੀ ਕਦ ਹੋਣਗੇ ਯਾਰ ਕੀ ਕਰਨਗੇ।
1: ਚਾਰ
0: ਉਹ ਕਹਿੰਦੇ ਜੀ
1: 5.5 ਘੰਟਿਆਂ ਦਾ ਫਰਕ ਹੈ ਇੰਗਲੈਂਡ ਦਾ ਤੇ ਇੰਡੀਆ ਦਾ। ਜੀ
0: ਹਾਂਜੀ ਹਾਂਜੀ,
1: ਜੀ
0: ਉਹ ਜਿਉਂ ਬੈਠੇ ਪਰ ਉਹ ਅੱਧੀ ਰਾਤ ਨੂੰ ਸ਼ਾਇਦ ਸ਼ੁਰੂ ਹੋਇਆ ਕੰਮ ਜਾ ਕੇ, ਉਹਨਾਂ ਦੇ ਹਿਸਾਬ ਨਾਲ ਤਾਂ ਆਪਣੇ ਟਾਈਮ ਨਾਲ ਕੀਤਾ ਹੋਊ, ਸਾਡੇ ਤਾਂ ਇੱਧਰ ਮੰਨ ਲਓ ਕਹਿ ਲਓ ਰਾਤ
1: ਆ
0: ਗਈ।
1: ਗਿਆ
0: ਉਹ ਬੈਠੇ ਰਹੇ ਬੜੀ ਦਿਲਚਸਪੀ ਨਾਲ ਬੈਠੇ ਰਹੇ
1: ਜੀ,
0: ਤੇ ਸਾਡੇ ਹੁਸ਼ਿਆਰਪੁਰ ਤੋਂ ਨਾ ਸਪੈਸ਼ਲ ਮਿੱਤਰ ਆਏ ਇਹਦੇ ਵਿੱਚ ਭਾਗ ਲੈਣ ਲਈ ਕਵੀ, ਇੱਕ ਗੱਡੀ ਦੇ 5 ਜਣੇ ਸੀ, ਉਦੋਂ ਲੈਂਸਰ ਕਾਰ ਹੁੰਦੀ ਸੀ ਉਹਨਾਂ ਕੋਲ,
1: ਹਾਂਜੀ
0: ਉਹ ਵੀ ਸਪੈਸ਼ਲੀ ਆਏ ਹੋਏ ਤੇ ਉਹ ਟਾਈਆਂ ਟੂਈਆਂ ਲਾ ਕੇ ਆਏ ਬੜੇ ਵਧੀਆ ਤੇ ਬੜੇ ਟੋਰ ਨਾਲ ਬੈਠੇ ਵਿੱਚ।
1: ਕੈਮਰਾ
0: ਮੈਨੂੰ ਕਹਿੰਦੇ
1: ਜੀ,
0: ਕਹਿੰਦੇ ਸ਼ਮੀ ਜੀ ਤੁਸੀਂ ਸਾਡੇ ਨਾਲ ਮਜ਼ਾਕ ਕੀਤਾ
1: ਜੀ,
0: ਕਹਿੰਦੇ ਰੇਡੀਓ ਕਿੱਥੇ ਆ ਇੱਥੇ?
1: ਜੀ
0: ਮੈਂ ਕਿਹਾ ਜੀ ਰੇਡੀਓ ਇੱਥੇ ਹੀ ਆ, ਬੈਠੇ ਹਿਊ ਸਾਹਿਬ ਤੇ ਆ ਬਿਜਲਾ ਜੀ ਬੈਠੇ ਆ
1: ਜੀ,
0: ਇਹ 2 ਜਣੇ ਦੀ ਟੀਮ ਆ, ਇਹੀ ਰੇਡੀਓ ਆ
1: ਜੀ।
0: ਉਹ ਕਹਿੰਦੇ ਉਹ ਤਾਂ ਮਿੰਟ, ਕਹਿੰਦੇ ਉਹ ਮਿੰਟ ਬਾਹਰ ਆ ਯਾਰ
1: ਜੀ,
0: ਤੇ ਮੈਂ ਬਾਹਰ ਗਿਆ ਉਹਨਾਂ ਨਾਲ, ਕਹਿੰਦੇ ਭਾਈ ਸਾਹਿਬ ਨਾ ਇਹਨਾਂ ਕੋਈ ਮਾਈਕ ਆ ਨਾ ਕੋਈ ਬਾਹਰ, ਮੈਨੂੰ ਕੋਈ ਗੱਡੀ ਖੜੀ ਡਿੱਗਿਆ ਜੀ ਤੇ ਰੇਡੀਓ ਲਿਖਿਆ ਹੋਇਆ, ਇਹ ਪ੍ਰਸਾਰਣ ਹੋਣਾ ਕਿੱਦਾਂ ਆ
1: ਜੀ?
0: ਮੈਂ ਕਿਹਾ ਭਾਈ ਸਾਹਿਬ ਪਹਿਲੀ ਗੱਲ ਤਾਂ ਤੁਸੀਂ ਆਪਣੀ ਜਿਹੜੀ ਡਰੈਸ ਡਰੁਸ ਇੰਨੀਆਂ ਟਾਈਆਂ ਲਾਈਆਂ ਅੱਧੀ ਰਾਤ ਨੂੰ, ਇਹਦੀ ਕੋਈ ਲੋੜ ਨੀ, ਆਪਾਂ ਰੇਡੀਓ ਤੇ ਜਾਣਾ, ਆਵਾਜ਼ ਹੀ ਜਾਣੀ ਆ, ਫੋਟੋ ਨੀ ਜਾਣੀ। ਕਹਿੰਦੇ ਯਾਰ ਇਹ ਵੀ ਗਲਤ ਹੋਇਆ ਕੰਮ
1: ਜੀ,
0: ਮੈਂ ਕੁੜਤਾ ਪਜਾਮਾ ਪਾ ਕੇ ਬਹਿੰਦਾ, ਫਿਰ ਮੈਂ ਤਾਂ ਐਵੇਂ ਕਸੀ ਬੈਠਾ ਸਭ ਕੁਛ
1: ਜੀ।
0: ਅੱਛਾ ਉਹ ਆਏ ਤੇ ਉਹ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਹ ਹਰਬੰਸ ਜੀ ਨੇ ਨਾ ਆਪਣੀ ਜੇਬ ਚੋਂ ਫੋਨ ਕੱਢਿਆ ਇੱਕ
1: ਜੀ,
0: ਆਹ ਲਓ ਜੀ। ਉਹ ਮੈਂ ਕਿਹਾ ਜੀ ਇਹ ਰੇਡੀਓ ਆ? ਕਹਿੰਦੇ ਇਹ ਰੇਡੀਓ ਨੀ, ਇਹ ਤਾਂ ਫੋਨ ਆ, ਇੱਥੇ ਕਾਲ ਆਉਣੀ ਆ ਤੇ ਆਪਾਂ ਹੁਣ ਜੁੜਨਾ ਇੱਥੇ
1: ਜੀ।
0: ਉਹ ਕਾਲ ਲੱਗੀ, ਉਧਰੋਂ ਪੋਸਟ ਉਹ ਰਾਏ ਹੋਰਾਂ ਨੇ ਗੱਲ ਕੀਤੀ ਸ਼ੁਰੂ, ਯਾ ਭਾਈ ਸਵਾਗਤ ਹੈ ਜੀ ਆਪਣਾ ਕਵੀ ਦਰਬਾਰ, ਕੋਈ ਉਹਦਾ ਨਾਮ ਸੀਗਾ ਕਵੀ ਦਰਬਾਰ ਹੀ ਸੀ ਸ਼ਾਇਦ ਪ੍ਰੋਗਰਾਮ ਦਾ ਨਾਮ। ਉਹ ਸਾਰਿਆਂ ਨੇ ਆਪਣੀ ਆਪਣੀ ਉਹ ਫੋਨ ਦੇ ਉੱਤੇ ਐ ਫੜ ਕੇ ਨਾ ਫੋਨ ਨੂੰ, ਸਾਰਿਆਂ ਨੇ ਆਪਣੀ ਆਪਣੀ ਕਵਿਤਾਵਾਂ ਸੁਣਾਈਆਂ
1: ਜੀ।
0: ਉਹ ਵੀ 2-3 ਘੰਟੇ ਚੱਲਿਆ ਕੰਮ
1: ਜੀ,
0: ਤੇ ਬਹੁਤ ਫੰਕਸ਼ਨ ਹੋਇਆ ਤੇ ਮੁੜ ਕੇ ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਆਹ ਸਹੀ ਗੱਲ ਆ, ਬਹੁਤ ਵਧੀਆ ਚੀਜ਼ ਸੀ ਇਹ
1: ਜੀ।
0: ਤੇ ਉਹ ਹੌਲੀ ਹੌਲੀ ਕਰਕੇ ਫਿਰ ਹਿਉਂ ਸਾਹਿਬ ਨਾਲ ਤੇ ਬਿਜਲਾ ਜੀ ਨਾਲ ਗੱਲਾਂ ਬਾਤਾਂ ਕਰਦੇ ਕਰਾਉਂਦੇ
1: ਜੀ,
0: ਉੱਥੋਂ ਹੀ ਸ਼ਾਇਦ ਦੁਆਬਾ ਰੇਡੀਓ ਦਾ ਮੁੱਢ ਬੱਝਿਆ ਉਦੋਂ ਹੀ
1: ਜੀ,
0: ਕਿ ਬਈ ਇਹ ਤਾਂ ਅਸੀਂ ਇੱਥੋਂ ਵੀ ਹੋਸਟ ਕਰ ਰਹੇ, ਜਿਹੜਾ ਅੱਧੀ ਰਾਤ ਨੂੰ ਜਾਗੇ ਆ, ਅਸੀਂ ਦਿਨੇ ਕਰ ਲਾਂਗੇ ਇੱਥੋਂ 5 ਘੰਟੇ ਹੋ ਗਏ
1: ਜੀ ਜੀ।
0: ਇਹ ਜਿਹੜੀਆਂ ਚੌਂਕੀਆਂ ਲੱਗੀਆਂ ਉਹ 2-3 ਵਾਰੀ ਉਹ ਪ੍ਰੋਗਰਾਮ ਹੋਇਆ ਸੀ ਤੇ ਬੜਾ ਅੱਛਾ, ਉਹ ਹਰਬੰਸ ਸਿੰਘ ਸਾਹਿਬ ਦੀ ਜਿਹੜੀ ਮੇਜ਼ਬਾਨੀ ਹੈ ਉਹਨੂੰ ਆਪਾਂ ਯਾਦ ਕਰਦੇ ਹਾਂ, ਸਲੂਟ ਵੀ ਕਰਦੇ ਹਾਂ, ਔਰ ਬਾਕਮਾਲ ਪੇਸ਼ ਕਰ ਦਿੰਦੀ ਹੈ
1: ਜੀ।
0: ਬਿਲਕੁਲ ਜੀ ਬਿਲਕੁਲ ਭਾਈ ਸਾਹਿਬ, ਤੋਂ ਇਹੀ ਦੁਆਬਾ ਰੇਡੀਓ ਦੇ ਪਹਿਲਾਂ ਹੋਰ ਵੀ ਕਈ ਨਾਂ ਸੋਚੇ ਗਏ ਸੁਝਾਏ ਗਏ, ਪਰ ਉਹ ਫਿਰ ਇਹੀ ਜਿਹੜਾ ਇੱਕ ਫਾਈਨਲ ਹੋਇਆ ਦੋਸਤਾਂ ਮਿੱਤਰਾਂ ਵੱਲੋਂ ਵੀ ਚਲੋ ਇਹਦੇ ਰੱਖ ਕੇ ਆਪਾਂ ਅੱਗੇ ਤੁਰਦੇ ਹਾਂ। ਤੋ ਇਹ ਜਿਹੜਾ ਕਾਫਲਾ ਜਿਹੜਾ ਹੌਲੀ ਹੌਲੀ ਕਰਕੇ ਦੋਸਤਾਂ ਦਾ ਬਣਿਆ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਪਿਆਰ ਮੁਹੱਬਤ ਦੀ ਇਸ ਕਹਿ ਲਓ ਵੀ ਦੁਨੀਆਂ ਦੇ ਵਿੱਚ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਅਤੇ ਆਪਣੇ ਵਿਚਾਰਾਂ ਨੂੰ ਡਿਜੀਟਲਾਈਜ਼ ਕਹਿ ਲਓ ਤਰੀਕੇ ਨਾਲ ਰਿਕਾਰਡ ਵੀ ਕਰ ਰਹੇ ਹਾਂ ਤੇ HD ਵਿਚਾਰ ਜਿਹੜੇ ਰਿਕਾਰਡ ਹੋ ਰਹੇ ਨੇ।
1: ਤੋ
0: ਅੱਜ ਦਾ ਜਿਹੜਾ ਨੈਸ਼ਨਲ ਰੇਡੀਓ ਡੇ ਆਪਾਂ ਸ਼ਰਧਾਂਜਲੀ ਵੀ ਦਵਾਂ ਦੇਣਾ ਚਾਹਾਂਗੇ ਹਰਬੰਸ ਸਿੰਘ ਜੀ ਨੂੰ,
1: ਬਿਲਕੁਲ,
0: ਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ,
1: ਬਿਲਕੁਲ ਹੈ ਜੀ।
0: ਤੇ ਭਾਰਤ ਸਾਹਿਬ ਬਹੁਤ ਖੂਬਸੂਰਤ ਜਿਹੜਾ ਅੱਜ ਚਰਚਾ ਤੁਸੀਂ ਛੇੜੀ ਮੀਡੀਆ ਦੀ, ਆਪਾਂ ਰੇਡੀਓ ਤੇ ਲਿਆ ਕੇ ਮੁਕਾਈ ਗੱਲ
1: ਜੀ,
0: ਪਰ ਇਹ ਸਫ਼ਰ ਜਾਰੀ ਆ
1: ਜਾਰੀ ਆ
0: ਤੇ ਇਹਦੇ ਹੋਰ ਹੋਰ ਆਯਾਮ ਜਿਹੜੇ ਆਉਣਗੇ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ FM ਰੇਡੀਓ ਆ, AM ਰੇਡੀਓ ਆ, ਤੇ ਹੁਣ ਡੈਬ ਰੇਡੀਓ ਵੀ ਚੱਲ ਪਿਆ, ਡਿਜੀਟਲ ਆਡੀਓ ਬ੍ਰੋਡਕਾਸਟਿੰਗ ਸਿਸਟਮ ਚੱਲ ਰਿਹਾ ਹੈ ਤੇ ਉਹਦੀ ਰੇਂਜ ਵੀ ਜ਼ਿਆਦਾ ਹੈ, ਕਲੈਰਿਟੀ ਵੀ ਜ਼ਿਆਦਾ ਹੈ ਤੇ ਅੱਗੇ ਅੱਗੇ ਹੋਰ ਵੀ ਇਹਦੇ, ਹੁਣ ਆਪਾਂ ਇੰਟਰਨੈਟ ਰੇਡੀਓ ਦੇ ਉੱਤੇ ਗੱਲ ਕਰ ਰਹੇ ਹਾਂ, ਇਹਦੇ ਉੱਤੇ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ।
1: ਬਿਲਕੁਲ
0: ਬਿਲਕੁਲ ਜੀ, ਇਹ ਤਾਂ ਭਾਵੇਂ ਮੰਗਲ ਗ੍ਰਹਿ ਤੇ ਸੁਣ ਲੈ, ਕੋਈ ਨੈਟ ਚਾਹੀਦਾ ਉਹਦੇ ਕੋਲ।
1: ਸ਼ਮੀ ਜੀ
0: ਤੋਂ ਇਹ ਕੁੱਲ ਮਿਲਾ ਕੇ
1: ਤੇ ਆਪਣੇ
0: ਕੁੱਲ
1: ਨਾਲ
0: ਮਿਲਾ ਕੇ ਜੀ
1: ਹਾਂਜੀ
0: ਜੀ ਜੀ ਜੀ
1: ਦੋ
0: ਜੀ ਜੀ
1: ਸਰੋਤੇ,
0: ਭਾਈ
1: ਮੈਂ
0: ਸਾਹਿਬ
1: ਕਿਹਾ ਕੁੱਲ ਤੁਸੀਂ ਮਿਲਾਓ ਮੈਂ ਦੋ ਸਰੋਤੇ ਜੁੜੇ ਆ, ਉਹਨਾਂ ਦੀ ਗੱਲ ਸੁਣ ਲੱਗੀ ਜੀ, ਫਿਰ ਕੁੱਲ ਮਿਲਾਉਂਦੇ ਆ ਤੁਹਾਡੇ ਨਾਲ ਤੇ ਹਾਂਜੀ
0: ਕੁੱਲ ਮਿਲਾ ਕੇ
1: ਕੁੱਲ ਦਾ ਮਤਲਬ ਕਿ ਪੀੜ੍ਹੀ ਵੀ ਹੁੰਦੀ ਆ ਅਗਲੀ, ਮਤਲਬ ਕਿ ਵਾਰਸ ਹੁੰਦੇ ਨੇ ਕੁੱਲ ਉਹਦੇ ਨਾਲ ਵੀ
0: ਬਿਲਕੁਲ,
1: ਮਨਾਉਣੀ
0: ਗੁਜਰਾਂ ਦੇ ਵੀ ਕੁੱਲ ਹੁੰਦੇ ਆ, ਫਕੀਰਾਂ ਦੀ ਕੁੱਲੀ
1: ਕੁੱਲੀ ਨਹੀਂ ਕਲੋਲ ਵੀ ਹੋ
0: ਗੁਜਰਾਂ
1: ਜਾਂਦੀ ਆ
0: ਦੇ
1: ਕਈ
0: ਕੁੱਲ,
1: ਵਾਰੀ
0: ਕਿਉਂਕਿ ਉਹ ਬੜੇ ਵੱਡੇ ਬਣਾਏ ਹੁੰਦੇ ਉਹਨਾਂ ਨੇ
1: ਜਸੀ ਚਾਲ ਜੀ ਸਵਾਗਤ ਹੈ, ਮੁਕੱਦਰ ਜੀ ਹੋਲਡ ਰੱਖਣਾ ਬਸ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ
2: ਵਧੀਆ
1: ਅਕਾਲ,
2: ਚੱਲ ਰਿਹਾ, ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ
0: ਸਤਿ
2: ਅੱਜ,
0: ਸਤਿ ਸ੍ਰੀ ਅਕਾਲ ਜੀ।
1: ਤੁਸੀਂ ਮੱਛਰ ਮਨਾਈ ਜਾਂਦੇ ਹੋ ਜੀ,
2: ਨਹੀਂ ਜਦੋਂ ਮੈਂ ਰੇਡੀਓ ਦਿਵਸ ਦੀ ਮੁਬਾਰਕਬਾਦ ਦਿੱਤੀ ਮੇਰੀ ਕਿਸੇ ਨੇ ਨੀ ਮੰਨੀ
1: ਅੱਛਾ ਜੀ
2: ਲਾਈਵ ਚੈਟ ਤੋਂ, ਹਾਂਜੀ
1: ਅੱਛਾ
2: ਤੇ ਫਿਰ ਮੈਂ ਮੱਛਰ ਦਿਵਸ ਦੀ ਤਾਂ ਦੇਣੀ ਹੋਈ ਸੀ ਨਾ ਵਧਾਈ।
1: ਨਹੀਂ ਤੁਸੀਂ ਮਤਲਬ ਕਿ ਰੇਡੀਓ ਰੇਡੀਓ ਕੋਠੇ ਤੇ ਚੜ ਕੇ ਸੁਣ ਰਹੇ ਕਿ ਮੱਛਰ ਤੰਗ ਕਰ ਰਿਹਾ ਜੇ ਕਿਤੇ
2: ਨਹੀਂ, ਚਲੋ ਉਹ ਤਾਂ ਹੁਣ ਰਾਜਨ ਭਾਜੀ ਕਹਿ ਕੇ ਗਏ ਨੇ ਵੀ AI ਪੜ੍ਹਾਉਣ ਲੱਗ ਪਏ ਨੇ, ਤੇ ਹੁਣ ਮੈਂ ਉਹਨਾਂ ਨੂੰ ਪੁੱਛਣਾ ਸੀਗਾ ਵੀ ਬੁੜਿਆਂ ਨੂੰ ਨੀ ਪੜ੍ਹਾਉਣ ਲੱਗੇ AI ਕਿਤੇ, ਵੀ ਅਸੀਂ ਵੀ ਸਾਰੇ ਦਾਖਲਾ ਲੈ ਲਈ ਤੇ AI ਦੱਸ ਦੂ ਸਾਨੂੰ ਵੀ ਮੱਛਰ ਦਿਵਸ ਕਿਹੜੇ ਕਿਹੜੇ ਸ਼ਹਿਰ ਚ ਹੈ
1: ਜੀ।
2: ਤੇ ਚਲੋ ਜੋਕ ਤੋਂ ਪਾਰਟ, ਤੇ ਇੱਕ ਨਾ ਪੜਾਸ ਕੱਢਣ ਦਾ ਮਾਮਲਾ ਹੈ ਰੇਡੀਓ, ਮਤਲਬ ਸਾਡੇ ਮਤਲਬ ਅਸੀਂ ਚਲੋ ਜਿੱਥੇ ਗਿਆਨ ਦੀਆਂ ਗੱਲਾਂ ਸੁਣਦੇ ਹਾਂ ਤੇ ਉੱਥੇ ਕਿਤੇ ਨਾ ਕਿਤੇ ਪੜਾਸ ਵੀ ਨਿਕਲ ਆਉਂਦੀ ਹੈ, ਭਾਵੇਂ ਕੋਈ ਖਰੀਦਾ ਗਾਉਂਦਾ ਜਾਂ ਬੇਸੁਰਾ ਗਾਉਂਦਾ ਜੋ ਵੀ ਗੱਲਬਾਤ ਕਰਦੇ ਹਾਂ ਆਪਾਂ, ਤੇ ਇੱਕ ਫੈਮਿਲੀ ਬਣ ਗਈ ਹੈ
1: ਹਨਾ,
2: ਤੇ ਏਦਾਂ ਦਾ ਹੀ ਵਾਤਾਵਰਨ ਉੱਥੇ ਯਾਦ ਆਇਆ ਕਿ ਜਿਹੜੇ ਚੰਗੇ ਚੰਗੇ ਤੋਂ ਰਿਟਾਇਰ ਹੋਏ ਲੋਕ ਵੀ ਨਾ ਉਹ ਕਿਤੇ ਨਾ ਕਿਤੇ ਕਮਿਊਨੀਕੇਟ ਕਰਨ ਦੀ ਗੱਲ ਕਰਦੇ ਨੇ ਸਵੇਰੇ ਜਾ ਕੇ, ਜਾਂ ਚਾਹੇ ਉਹ ਗਰਾਊਂਡਾਂ ਦੇ ਵਿੱਚ ਹਾਹਾ ਕਰਨਾ ਹੋਵੇ ਜਾਂ ਯੋਗਾ ਕਰਨਾ ਹੋਵੇ
1: ਜੀ।
2: ਤੇ ਇਸ ਤਰ੍ਹਾਂ ਇੱਕ ਬੈਂਕ ਮੈਨੇਜਰ ਰਿਟਾਇਰ ਹੋ ਕੇ ਨਾ ਤੇ ਉਹ ਗੱਲ ਚ ਨਾ ਟੇਢਾ ਜਿਹਾ ਬੈਗ ਪਾ ਕੇ ਨਾ ਆਇਆ ਕਰਦਾ ਸੀਗਾ, ਮਤਲਬ ਰੋਜ਼ ਹੀ ਆਪਣੇ ਕਾਪੀ ਪੈਨ ਉਹਦੇ ਕੋਲ ਹੁੰਦਾ ਸੀ ਬੈਗ ਚ, ਤੇ ਉਹਨੂੰ ਲਿਖਣ ਲੁਖਣ ਦਾ ਵਿਚਾਰ ਸੀ, ਤੇ ਉਹਦਾ ਮਤਲਬ ਹੁੰਦਾ ਸੀ ਵੀ ਮੈਨੂੰ ਬਾਕੀ ਮੈਂਬਰ ਸਾਰੇ ਸੁਣਨ
1: ਜੀ,
2: ਤੇ ਬਾਕੀ ਮੈਂਬਰ ਤਾਂ ਐ ਕੈਦੀਆਂ ਵਾਂਗੂ ਭੱਜਦੇ ਸੀ ਯੋਗਾ ਕਲਾਸ ਖਤਮ ਹੋਣ ਤੋਂ, ਉਹ ਬੜਾ ਮਿੰਤਾ ਕਰਕੇ ਬਿਠਾਉਂਦਾ, ਹਾਂਜੀ ਮਿੰਤਾ ਕਰਕੇ ਉਹਨੂੰ ਬਿਠਾਉਂਦਾ ਹੁੰਦਾ ਸੀ ਲੋਕਾਂ ਨੂੰ ਵੀ 2 ਮਿੰਟ ਮੇਰੀ ਗੱਲ ਸੁਣ ਜੋ ਜਾਂ ਮੇਰਾ ਗਾਣਾ ਸੁਣ ਜੋ ਜਾਂ ਮੈਂ ਨਵਾਂ ਬਣਾਇਆ
1: ਜੀ।
2: ਤੇ ਇੱਕ ਨਾ ਸਾਡੇ ਵਿਚੋਂ ਮੈਂਬਰ ਸੀ, ਉਹਨੇ ਨਾ 65 ਵਾਰੀ ਖੂਨਦਾਨ ਕੀਤਾ
1: ਜੀ,
2: ਤੇ ਮੇਰੀ ਨਜ਼ਰ ਚ ਤੇ ਬੜੀ ਮਹਾਨ ਗੱਲ ਕੀਤੀ ਉਹਨੇ ਹਨਾ
1: ਜੀ।
2: ਤੇ ਉਹ ਜਿਹੜਾ ਸ਼ਾਇਰ ਸੀ ਨਾ ਉਹ ਲਿਖ ਕੇ ਲਿਆਇਆ ਸ਼ਾਬਾਸ਼ ਲਿਖ ਕੇ ਨਾ, ਤੇ ਇੱਕ ਕਾਪੀ ਤੇ ਸਿੰਪਲ ਜੇ ਪੰਨੇ ਉੱਤੇ ਲਿਖ ਕੇ ਲਿਆਇਆ ਸ਼ਾਬਾਸ਼, ਤੇ ਵਿੱਚ ਉਹਨੇ ਨਾਂ ਲਿਖੇ ਉਹਦੇ ਮਤਲਬ ਕਈ ਕੁਛ ਕਹਿ ਕੇ
1: ਜੀ।
2: ਤੇ ਉਹ ਜਿਹਨੂੰ ਦਿੱਤਾ ਉਹਨੂੰ ਖੂਨਦਾਨ ਕਰਨ ਵਾਲੇ ਨੇ ਉਹਨੇ ਭੋਰਾ ਕਦਰ ਨਾ ਜਾਣੀ ਉਹਦੀ, ਉਹਨੇ ਐ ਵਜਾ ਕੇ ਸਾਈਡ ਤੋਂ ਸੁੱਟਤਾ, ਮੈਨੂੰ ਪਤਾ ਲੱਗਾ ਮੈਂ ਕਿਹਾ ਮੇਰੇ ਵਰਗੀ ਹੁੰਦੀ ਮੈਂ ਤਾਂ ਫਰੇਮ ਕਰਾ ਕੇ ਰੱਖਦੀ, ਵੀ ਇਹਨੇ ਕੋਈ ਪਰਵਾਹ ਹੀ ਨੀ ਕੀਤੀ ਵੀ ਤੈਨੂੰ 65 ਵਾਰੀ ਖੂਨਦਾਨ ਕੀਤਾ ਤੈਨੂੰ ਅਗਲਾ ਸ਼ਾਬਾਸ਼ ਦੇ ਕੇ ਦੇ ਰਿਹਾ। ਏਦਾਂ ਦੇ ਵੀ ਲੋਕ ਹੁੰਦੇ ਨੇ ਵੀ ਮਤਲਬ ਭੜਾਸ ਕਿਤੇ ਕੱਢਣੀ ਹੁੰਦੀ ਤੇ ਸਾਨੂੰ ਤਾਂ ਬਹੁਤ ਵਧੀਆ ਮਿਲਿਆ ਹੋਇਆ ਰੇਡੀਓ ਸਟੇਸ਼ਨ,
1: ਉਹ ਮੋਰੇ ਦੁਖੀ ਹੋਣਾ ਜੀ, ਉਹ ਕਹਿੰਦਾ ਹੋਣਾ ਇਹ ਰੋਜ਼ ਹੀ ਆ ਜਾਂਦਾ।
2: ਨਹੀਂ ਇੱਕ ਸ਼ਾਬਾਸ਼ ਵਾਲੀ ਚੀਜ਼ ਉਹ ਵੀ ਤੁਹਾਡੇ ਆਪਣੇ ਵੀ ਅਗਲਾ ਦੇ ਰਿਹਾ ਲਿਖਤ ਰੂਪ ਚ ਆਪਣੇ ਵੱਲੋਂ, ਤੇ ਤੁਸੀਂ ਉਹਦੀ ਕਦਰ ਤਾਂ ਕਰੋ
1: ਬਿਲਕੁਲ,
2: ਤੇ ਏਦਾਂ ਹਾਂਜੀ ਇਹ ਕਮਿਊਨੀਕੇਸ਼ਨ ਗੈਪ ਹੁੰਦਾ ਨਾ, ਮਤਲਬ ਜੇ ਕੋਈ ਕਿਤੇ ਗੱਲ ਨਹੀਂ ਕਰ ਸਕਦਾ, ਤੇ ਕਈ ਲੋਕ ਐਸੇ ਵੀ ਹੈਗੇ ਨੇ ਜਿਹੜੇ ਸਾਡੇ ਵਰਗਿਆਂ ਨੂੰ ਮੂਰਖ ਦੱਸਦੇ ਨੇ, ਲਾਏ ਤਾਂ ਸਿਰਫ ਪਾਉਂਦੇ ਰਹਿੰਦੇ ਨੇ ਰੇਡੀਓ ਤੇ ਸਾਰਾ ਦਿਨ,
1: ਬਿਲਕੁਲ
2: ਏਦਾਂ ਵੀ ਕਹਿ ਦਿੰਦੇ ਸਾਰਿਆਂ ਨਾਲ, ਏਦਾਂ ਇੱਕ ਅੱਧਾ ਬੰਦਾ ਹੁੰਦਾ ਹੀ ਹੋਊਗਾ ਜਿਹੜਾ ਏਦਾਂ ਕਹਿ ਦਿੰਦਾ ਕਿ ਟਾਈਮ ਖਰਾਬ ਕਰਦੇ ਨੇ ਰੇਡੀਓ ਤੇ
1: ਜੀ।
2: ਹਾਂਜੀ ਧੰਨਵਾਦ ਸੁਣਨੇ ਕੀ ਮੇਰੀ ਹਾਜ਼ਰੀ ਰੇਡੀਓ,
1: ਥੈਂਕ ਯੂ ਜੀ, ਥੈਂਕ
2: ਬਹੁਤ
1: ਯੂ,
2: ਬਹੁਤ ਮੁਬਾਰਕਾਂ,
1: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
0: ਸ਼ੁਕਰੀਆ ਜੀ।
1: ਜੀ ਦੋਸਤੋ ਇਸ ਜੀ ਜੱਸੀ ਚਾਲ ਜੀ ਤੇ ਅਗਲੀ ਲਾਈਨ ਦੇ ਉੱਤੇ ਮੁਕੱਦਰ ਬਾਈ ਜੀ ਨੇ, ਤੇ ਆਪਣੇ ਸੁਰਿੰਦਰ ਮਾਲ ਜੀ ਕਹਿੰਦੇ ਆ ਕਿ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ ਪਰ ਮੈਂ ਛੰਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣੀ ਚਾਹੁੰਦੀ ਕਹਿੰਦੇ ਜੀ, ਤੇ ਉਹਨਾਂ ਦੀ ਗੱਲ ਵੀ ਚਲੋ ਮੈਂ ਸੁਣ ਲਵਾਂਗਾ ਜੀ ਪਰ ਬਾਅਦ ਦੇ ਵਿੱਚ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਮੁਕੱਦਰ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਪਦ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਬਾਬੇ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਾਬਾਦ ਜੀ, ਜੀ
0: ਬਿਲਕੁਲ ਜੀ ਬਿਲਕੁਲ, ਜ਼ਿੰਦਾਬਾਦ,
3: ਉਹੀ ਰਹਿਣੀ ਹੈ ਜ਼ਿੰਦਾਬਾਦ ਅਖੀਰ ਤੱਕ
1: ਜੀ,
3: ਗੱਲ ਐ ਮੈਂ ਤਾਂ ਨਾ ਚਲੋ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਮੈਂ ਜੁੜ ਗਿਆ ਵਿੱਚ
1: ਜੀ।
3: ਤੁਸੀਂ ਗੱਲ ਰੇਡੀਓ ਦੀ ਤੇ ਮੀਡੀਆ ਦੀ ਛੇੜ ਲਈ ਬਾਅਦ ਚੋਂ ਆ ਗਏ।
1: ਨਹੀਂ ਵਿਸ਼ਾ ਇਹ ਚੱਲਦਾ
3: ਪਿਆ ਨੀ, ਵਿਸ਼ਾ ਇਹੀ ਚੱਲਦਾ ਪਿਆ। ਪਰ ਚਲੋ ਮੈਂ ਚਲੋ ਹੋ ਸਕਦਾ ਮੈਂ ਲੇਟ ਜੁੜਿਆ, ਮੈਂ ਸੁਣੀ ਜਦੋਂ ਮੈਂ ਸੁਣਿਆ ਉਹ ਚਰਚਾ ਇਹਦੇ ਤੇ ਚੱਲੀ, ਤੁਸੀਂ ਚਲੋ ਵਿੱਚ ਹੋਰ ਗੱਲਾਂ ਵੀ ਕਰੀ ਜਾਂਦੇ ਸੀ, ਮੈਂ ਸੁਣਦਾ ਤਾਂ ਵਾਹਵਾ ਚਿਰਦਾ ਹੀ ਪਿਆ ਸੀ
1: ਜੀ।
3: ਪਰ ਮੈਂ ਜਿੰਨਾ ਕੁ ਇਹਨੂੰ ਪੜਚੋਲ ਕਰਦਾ ਹੈਗਾ ਨਾ ਬਾਈ ਜੀ, ਜਿਹੜੇ ਮੀਡੀਆ ਦੀ ਕਰਦਾ ਜਾਂ ਆਪਾਂ ਰੇਡੀਓ ਦੀ ਕਰਦੇ ਹਾਂ, ਠੀਕ ਹੈ ਬਾਈ ਜੀ, ਟਾਵੇਂ ਟਾਵੇਂ ਟੱਲੇ ਰਹਿ ਗਏ ਜਿਹੜੇ ਕੋਈ ਗੱਲ ਕਰਨ ਵਾਲੇ ਹੈਗੇ ਨੇ। ਨਹੀਂ ਜੇ ਇੱਕ ਤਾਂ ਸੱਤਾਧਾਰੀ ਧਿਰ ਵਾਲੇ ਚੈਨਲ ਹੋ ਗਏ ਜੀ,
1: ਜੀ
3: ਇੱਕ ਹੋ ਗਏ ਵਿਰੋਧੀ ਧਿਰ ਵਾਲੇ
1: ਜੀ।
3: ਇਹ ਇਹਨਾਂ ਚੋਂ ਮੈਂ ਜਿੰਨੀ ਕੁ ਪੜਚੋਲ ਕੀਤੀ ਹੈ ਜੀ, ਮੈਨੂੰ ਨੀ ਲੱਗਦਾ ਹੈਗਾ ਇਹਨਾਂ ਚੋਂ ਕੋਈ ਘੱਟ ਹੈ। ਆ ਪਿਛਲੇ ਦਿਨੀ ਇੱਥੇ ਚਲੋ ਹੁਣ ਜੇ ਰੇਡੀਓ ਦੀ ਗੱਲ ਚੱਲੇਗੀ ਤੇ ਗੱਲ ਸਿਆਸੀ ਵੀ ਚੱਲੇਗੀ ਨਾਲ ਹੀ
1: ਜੀ,
3: ਕਿਉਂਕਿ ਭਾਵੇਂ ਉਹ ਚੈਨਲਾਂ ਦੀ ਇੱਥੇ ਆ ਝਾੜੂ ਵਾਲਿਆਂ ਨੇ ਸਟ੍ਰਾਈਕਾਂ ਮਾਰਨੀਆਂ ਸ਼ੁਰੂ ਕੀਤੀਆਂ ਪੇਜਾਂ ਦੇ ਉੱਤੇ ਵੀ ਤੁਸੀਂ ਮੁੱਖ ਮੰਤਰੀ ਦੀ, ਜਿਹੜਾ ਇੱਕ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ, ਵੀ ਤੁਸੀਂ ਉਹਦੀ ਫੋਟੋ ਵੀ ਯੂਜ਼ ਨਹੀਂ ਕਰ ਸਕਦੇ, ਤੁਹਾਡਾ ਪੇਜ ਉਡਾ ਤਾ, ਤੁਸੀਂ ਇਹ ਕਿਉਂ ਯੂਜ਼ ਕਰਦੇ ਪਏ ਹੋ
1: ਜੀ,
3: ਠੀਕ ਹੈ ਜੀ। ਤੇ ਆਪਣੇ ਆ ਪੰਜਾਬ ਵਾਲੇ ਪੱਤਰਕਾਰ ਕਈ ਜਾ ਕੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਆਏ, ਉੱਥੇ ਜਾ ਕੇ ਕਹਿ ਕੇ ਆਏ ਵੀ ਪੰਜਾਬ ਦੇ ਵਿੱਚ ਵੀ ਆਹ ਕੁਛ ਚੱਲਦਾ ਪਿਆ
1: ਜੀ,
3: ਜਿਹੜਾ ਦੋ ਮੂਹਾ ਚਿਹਰਾ ਸਿਆਸਤ ਆ, ਵੀ ਇਹ ਕਿਵੇਂ ਕੰਮ ਕਰਦੇ ਨੇ, ਜਿਹੜੇ ਆਪਾਂ ਇਹਨਾਂ ਨੂੰ ਲਿਆਉਣ ਵਾਲੇ ਆ, ਜਿਹੜੇ ਆਪਾਂ ਸੋਚਦੇ ਹਾਂ ਵੀ ਹਾਂਜੀ ਅਸੀਂ ਇਹਨੂੰ ਲਿਆਉਣਾ ਜਾਂ ਅਸੀਂ ਉਹਨੂੰ ਲਿਆਉਣਾ
1: ਜੀ,
3: ਵੀ ਇਹ ਇਹ ਉਹੀ ਗੱਲ ਹੈ, ਇਹੀ ਆ ਕੇਜਰੀਵਾਲ ਵੀ ਉੱਥੇ ਦਿੱਲੀ ਚ ਇਲਜ਼ਾਮ ਲਾਉਂਦੇ ਨੇ ਵੀ ਆ ਸਾਡੇ ਨਾਲ ਧੱਕਾ ਕਰਦੇ ਪਏ ਨੇ ਜੀ, ਆਪਣਾ ਬੀਜੇਪੀ ਵਾਲੇ
1: ਜੀ,
3: ਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਉਹੀ ਧੱਕਾ ਇਹ ਇੱਥੇ ਇੱਥੇ ਇਹ ਕਰਦੇ ਪਏ ਨੇ
1: ਜੀ।
3: ਤੇ ਫਿਰ ਇਹਨਾਂ ਚੋਂ ਹੁਣ ਬਾਈ ਜੀ ਹੁਣ ਉਹੀ ਗੱਲ ਹੈ, ਜਿਹੜੇ ਚੈਨਲ ਨੇ ਤੁਸੀਂ ਦੇਖੋ ਜਦੋਂ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਆਪਣੇ ਪੱਤਰਕਾਰ ਉੱਥੇ ਪ੍ਰੈਸ ਕਾਨਫਰੰਸ ਕਰਕੇ ਆਏ, ਇਹਨਾਂ ਜਿਹੜੇ ਆਪਣੇ ਆਪ ਨੂੰ ਨਿਰਪੱਖ ਪੱਤਰਕਾਰ ਕਹਿਣ ਵਾਲੇ ਨੇ
1: ਜੀ,
3: ਇਹਨਾਂ ਦੇ ਵਿੱਚੋਂ ਇੱਕ ਵੀ ਬੰਦੇ ਦਾ ਮੂੰਹ ਨਹੀਂ ਖੁੱਲਿਆ ਕਿਸੇ ਨੇ। ਮੈਂ ਉਦੋਂ ਗੌਰ ਕਰਦਾ ਰਿਹਾ ਵੀ ਕੋਈ ਕੋਈ ਬੰਦਾ ਭਾਵੇਂ ਅਜੀਤ ਅੰਜੁਮ ਹੋਰੀ ਹੋਣ, ਭਾਵੇਂ ਆ ਵਿਸਾਰ ਸ਼ਰਮਾ ਹੋਰੀ ਹੋਣ, ਵੀ ਕੋਈ ਬੰਦਾ ਬੋਲੂਗਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਝਾੜੂ ਵਾਲੇ ਆਹ ਕਰਦੇ ਪਏ ਨੇ, ਪਰ ਕਿਸੇ ਦਾ ਮੈਂ ਨਹੀਂ ਸੁਣਿਆ
1: ਜੀ,
3: ਕੌਣ ਬੋਲਦਾ
1: ਜੀ।
3: ਇਸ ਕਰਕੇ ਇਹ ਜਿਹੜੇ ਪਾਸੇ ਨੂੰ ਕੰਮ ਚੱਲਿਆ ਹੋਇਆ ਨਾ ਬਾਈ ਜੀ, ਇੱਥੇ ਇੱਥੇ ਤਾਂ ਅੱਜ ਕਾਮਯਾਬ ਉਹ ਹੈ ਜਿਹੜਾ ਚਾਪਲੂਸ ਹੈ
1: ਜੀ,
3: ਜਿਹੜਾ ਬੰਦਾ ਮੈਂ ਇੱਕ ਸੈਕਿੰਡ ਚ ਗੱਲ ਖਤਮ ਕਰਦਾ, ਜਿਹੜਾ ਬੰਦਾ ਕਿਸੇ ਤੇ ਰਲ ਨੀ ਨਾ
1: ਜੀ,
3: ਉਹ ਕਿਸੇ ਹੱਲ ਵੀ ਨੀ ਹੈਗਾ
1: ਜੀ,
3: ਉਹਨੂੰ ਕੋਈ ਕੋਈ ਪੁੱਛਣ ਵਾਲਾ ਨੀ ਹੈਗਾ। ਜਿਹੜਾ ਜਿਹੜਾ ਚਾਪਲੂਸ ਹੈ ਉਹ ਕਿਸੇ ਧਿਰ ਵੱਲ ਜਰੂਰ ਖੜਾ, ਉਹਦੇ ਵੱਲ ਇੱਕ ਧਿਰ ਜਰੂਰ ਖੜ ਜੂਗੀ, ਉਹੀ ਗੱਲ ਕੋਈ ਵੀ ਖੜ ਜੇ ਭਾਵੇਂ ਆ ਕੇ।
1: ਬਿਲਕੁਲ ਹੈ ਜੀ, ਇੱਕ ਮੈਂ ਇਹਦੇ ਵਿੱਚ ਗੱਲ ਕਰਨੀ ਚਾਹਾਂਗਾ, ਛੰਮੀ ਜੀ ਜ਼ਿਆਦਾ ਜਾਣਦੇ ਨੇ ਇਸ ਚੀਜ਼ ਦੇ ਵਿੱਚ ਕਿ ਇੱਕ ਜਿਹੜੀ ਪੱਤਰਕਾਰੀ ਹੈ ਜੀ, ਉਹਦੇ ਵਿੱਚ ਛੰਮੀ ਜੀ ਚਾਹੇ ਨਿਊਜ਼ ਦਾ ਬੁਲੇਟਿਨ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਉਹਨੂੰ ਕੈਟਾਗਰੀ ਦੇ ਵਿੱਚ ਜੇ ਦੇਖਿਆ ਜਾਵੇ, ਨਾਪਿਆ ਜਾਵੇ, ਮਾਪਿਆ ਜਾਵੇ, ਤਾਂ ਮੈਂ ਤੁਹਾਡੇ ਕੋਲ ਜ਼ਰੂਰ, ਜਿਵੇਂ ਕਿ ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਡਿਬੇਟ ਸ਼ੁਰੂ ਕਰ ਲੈਂਦੇ ਹਾਂ ਕਿਸੇ ਨਿਊਜ਼ ਦੇ ਉੱਤੇ ਜਾਂ ਕਰੰਟ ਇਸ਼ੂ ਚੱਲਦਾ ਹੈ ਉਹਦੇ ਉੱਤੇ ਕੁਝ ਨਾ ਕੁਝ ਚਰਚਾ ਸ਼ੁਰੂ ਹੋ ਜਾਂਦੀ ਹੈ, ਉਹ ਇੱਕ ਵਿਸ਼ਾ ਹੋ ਗਿਆ ਜਾਂ ਉਹਦੇ ਉੱਤੇ ਡਿਸਕਸ਼ਨ ਹੈਗੀ ਹੈ। ਪਰ ਦੂਸਰੇ ਪਾਸੇ ਜੇ ਅਸੀਂ ਨਿਊਜ਼ ਦਾ ਬੁਲੇਟਿਨ ਕਰ ਰਹੇ ਹਾਂ ਤਾਂ ਕੀ ਉਹਦੇ ਉੱਤੇ ਅਸੀਂ ਆਪਣੀ ਟੀਕਾ ਟਿੱਪਣੀ, ਮੈਨੂੰ ਲੱਗਦਾ ਕਿ ਜਿੱਥੇ ਤੱਕ ਮੈਂ ਇਸ ਨੂੰ ਨੋਟ ਕੀਤਾ ਕਿ ਨਹੀਂ ਕਰ ਸਕਦੇ, ਉਹਦਾ ਮਕਸਦ ਹੁੰਦਾ ਸਿਰਫ ਇਨਫੋਰਮੇਸ਼ਨ ਦੇਣਾ, ਨਾ ਕਿ ਆਪਣੀ ਕੋਈ ਗੱਲ ਨਾਲ ਜੋੜ ਕੇ ਕਹਿਣਾ। ਕਿੱਦਾਂ ਦੇਖਦੇ ਹੋ ਇਹ ਸਾਰਾ ਸਿਲਸਿਲਾ, ਮਤਲਬ ਕੀ ਹੈਗਾ ਸ਼ਮੀ ਜੀ?
0: ਬਿਲਕੁਲ ਜੀ, ਜਿਹੜੀ ਔਲਖ ਸਾਹਿਬ ਗੱਲ ਕਰ ਰਹੇ ਆ ਉਹ ਮੀਡੀਆ ਦੇ ਵੱਖਰੇ ਵੱਖਰੇ ਜਿਹੜੀਆਂ ਪਰਤਾਂ ਨੇ, ਵੱਖਰੇ ਵੱਖਰੇ ਜਿਹੜੇ ਕਹਿ ਲੋ ਵੀ ਚਿਹਰੇ ਵੀ ਕਹਿ ਲੋ ਜਾਂ ਕਿਵੇਂ ਆਪਾਂ ਨੂੰ ਦੇਖ ਸਕਦੇ ਹਾਂ
1: ਜੀ।
0: ਉਹ ਜਿਵੇਂ ਹੁਣ ਤੁਸੀਂ ਭਾਰਤ ਸਾਹਿਬ ਗੱਲ ਕੀਤੀ ਹੈ ਕਿ ਜਿਹੜੀ ਖਬਰ ਆ
1: ਜੀ
0: ਉਹ ਖਬਰ ਹੀ ਹੋਣੀ ਚਾਹੀਦੀ ਹੈ, ਉਹਨੂੰ ਆਪਾਂ ਆਪਣੇ ਕੋਈ ਰੰਗ ਚਾੜ ਕੇ ਪੁੱਠ ਚਾੜ ਕੇ ਅਗਰ ਪੇਸ਼ ਕਰਾਂਗੇ ਤਾਂ ਫਿਰ ਖਬਰ ਨੀ ਬਣੇਗੀ, ਉਹ ਅਨਾਲਿਸਿਸ ਬਣ ਜੂਗਾ ਉਹਦਾ,
1: ਸਾਡਾ ਨਜ਼ਰੀਆ ਬਣ ਜੂਗਾ,
0: ਕਿਸੇ ਵੀ ਨਿੱਜੀ ਵਿਚਾਰ ਹੋ ਗਏ। ਹੁਣ ਕਿਸੇ ਵੀ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦੇ ਤਿੰਨ ਪਹਿਲੂ ਹੁੰਦੇ ਆ, ਇੱਕ ਉਹ ਜਿਹੜਾ ਪੀੜਤ ਆ, ਇੱਕ ਉਹਦਾ ਬਿਆਨ ਆ, ਉਹਦੇ ਪੱਖ ਤੋਂ ਤੁਸੀਂ ਸੁਣੋਗੇ ਉਹ ਸੱਚਾ ਲੱਗੂਗਾ, ਇੱਕ ਜਿਹਨੇ ਮੰਨ ਲਓ ਉਹਦੇ ਮੁਤਾਬਕ ਧੱਕਾ ਕੀਤਾ ਇੱਕ ਉਹਦੀ ਕਹਾਣੀ ਹੋਏਗੀ, ਤੇ ਤੀਜਾ ਹੋਊਗਾ ਜੋ ਸੱਚੀ ਸੱਚ ਹੀ ਆ। ਜਿਹੜਾ ਪੱਤਰਕਾਰ ਆ ਜੋ ਮੀਡੀਆ ਹੈ ਉਹਨੂੰ ਤੇ ਸਿਰਫ ਜੋ ਸੱਚ ਹੈ ਉਹ ਦਿਖਾਉਣਾ ਚਾਹੀਦਾ, ਨਾ ਕਿ ਕਦੇ ਕਿਸੇ ਦਾ ਸੱਚ ਕਦੇ ਕਿਸੇ ਦਾ ਸੱਚ, ਕਿਉਂਕਿ ਉਹ ਫਿਰ ਜੇ ਕਿਸੇ ਦਾ ਸੱਚ ਹੈ ਤਾਂ ਕਿਸੇ ਦਾ ਹੀ ਆ। ਹੁਣ ਉਹਨੂੰ ਨਿਰਪੱਖ ਹੋ ਕੇ ਨਿਰਪੱਖ ਹੋਣਾ, ਨਿਰਪੱਖਤਾ ਦਾ ਹੋਣਾ, ਇਹ ਜਿਹੜੀ ਮੁਕੱਦਰ ਬਾਈ ਦੀ ਗੱਲ ਕਰ ਰਹੇ ਨਾ, ਇਹ ਗੱਲ ਹੈਗੀ ਹੈ ਜਰਨਲਿਜ਼ਮ ਦੀ।
1: ਜੀ
0: ਜਰਨਲਿਜ਼ਮ ਮੀਡੀਆ ਦਾ ਇੱਕ ਬਹੁਤ ਛੋਟਾ ਪਾਰਟ ਹੈ, ਇੱਕ ਇੱਕ ਹਿੱਸਾ ਹੈ
1: ਜੀ,
0: ਮੀਡੀਆ ਦਾ ਹਿੱਸਾ ਹੈ,
1: ਬਿਲਕੁਲ,
0: ਔਰ ਲੇਕਿਨ ਉਹਦਾ ਇੱਕ ਕਹਿ ਲੋ ਵੀ
1: ਵੱਖਰਾ ਰੋਲ ਹੈ, ਉਹਦਾ
0: ਅੰਸ਼
1: ਕਰੈਕਟਰ
0: ਕਹਿ ਲੋ ਜਾਏ,
1: ਵੱਖਰਾ ਹੈ ਜੀ।
0: ਵੱਖਰਾ ਇੱਕ ਉਹਦਾ ਵੱਖਰਾ ਸੈਗਮੈਂਟ ਹੈ, ਇੱਕ ਬਿਲਕੁਲ ਅਲੱਗ ਹੀ, ਜਿਹਦਾ ਸੰਬੰਧ ਖਬਰਾਂ ਨਾਲ ਹੈ, ਟੀਕਾ ਟਿੱਪਣੀਆਂ ਨਾਲ ਹੈ,
1: ਜੀ
0: ਉਹ ਪ੍ਰੈਸ ਹੈ, ਮੀਡੀਆ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ। ਇਹ ਚ ਕੋਈ ਵੱਡੇ ਚ ਕੋਈ ਉਹ ਨੀ, ਮਤਲਬ ਕਹਿ ਲੋ ਕਿ ਛਿਪੀ ਗੱਲ ਨੀ,
1: ਬਿਲਕੁਲ।
0: ਹੁਣ ਉਹਦੀ ਉਹਨੂੰ ਉਹ ਮੈਨੇਜੇਬਲ ਹੈ
1: ਜੀ,
0: ਮੈਨੇਜੇਬਲ ਹੈ ਕਿ ਉਹਨੂੰ ਆਪਾਂ ਮੈਨੇਜੇਬਲ ਉਹ ਹਰ ਪੱਧਰ ਤੋਂ ਆ
1: ਜੀ।
0: ਮਤਲਬ ਜਿਵੇਂ ਮੰਨ ਲਓ ਹੁਣ ਜੇ ਔਲਖ ਜੀ ਉਹਨੂੰ ਦੇਖਦੇ ਆ
1: ਜੀ,
0: ਤੇ ਉਹ ਉਹਨਾਂ ਦੇ ਨਜ਼ਰੀਏ ਤੋਂ ਵੀ ਮੈਨੇਜੇਬਲ ਹੋ ਸਕਦਾ ਹੈ, ਕਿਉਂਕਿ ਪੰਜ ਜਿਹੜੇ ਗੋਲਡਨ ਰੂਲ ਮੰਨੇ ਗਏ ਆ, ਜੋ ਆਪਾਂ ਪੋਸੀਬਲ ਜਿਹੜੀ ਸੋਲੂਸ਼ਨ ਆ ਜਿਹੜਾ ਆਪਾਂ ਗੱਲ ਆਪਾਂ ਕਰ ਰਹੇ ਆ, ਪੰਜ ਜਿਹੜੇ ਆ ਉਹ ਰੂਲ ਆ। ਪਹਿਲਾ ਹੈ ਕਿ ਸਟੋਪ, ਰੁਕ ਜਾਓ
1: ਜੀ,
0: ਦੇਖ। ਫਿਰ ਦੂਸਰਾ ਹੈਗਾ ਚੈੱਕ ਕਰੋ
1: ਜੀ
0: ਕਿ ਜੋ ਖਬਰ ਆ ਰਹੀ ਹੈ, ਜੋ ਜੋ ਆਪਾਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਸ਼ੇਅਰ ਕਰ ਰਹੇ ਹਾਂ, ਚੈੱਕ ਤਾਂ ਕਰੋ,
1: ਕਰੋਸ ਚੈੱਕ।
0: ਤੀਜਾ ਹੈਗਾ ਥਿੰਕ, ਸੋਚ ਲਓ
1: ਜੀ,
0: ਉਹਦੇ ਬਾਰੇ ਸੋਚੋ। ਸੋਚਣ ਤੋਂ ਬਾਅਦ ਫਿਰ ਤੁਹਾਨੂੰ ਜੇ ਲੱਗੇ ਵੀ ਠੀਕ ਹੈ ਗਲਤ ਹੈ, ਇਹਨੂੰ ਵੀ ਫਿਰ ਚੌਥੀ ਚੀਜ਼ ਆ ਜਾਂਦੀ ਹੈ, ਵੈਰੀਫਾਈ ਕਰੋ
1: ਜੀ,
0: ਤਸਦੀਕ ਕਰੋ ਕਿ ਉਹਦੇ ਫੈਕਟ ਲੱਭੋ ਕਿ ਸੱਚੀ ਏਦਾਂ ਦੀ ਕੋਈ ਗੱਲ ਹੈਗੀ ਵੀ ਹੈ ਕਿ ਨਹੀਂ। ਉਸ ਤੋਂ ਬਾਅਦ ਜਾ ਕੇ ਉਹਨੂੰ ਸ਼ੇਅਰ ਕਰਨਾ ਚਾਹੀਦਾ, ਉਸ ਤੋਂ ਬਾਅਦ ਉਹਨੂੰ ਆਪਾਂ ਬਿਲੀਵ ਕਰਾਂਗੇ। ਜੇ ਬਿਲੀਵ ਹੋ ਗਿਆ, ਆਪਾਂ ਨੂੰ ਲੱਗਦਾ ਕਿ ਠੀਕ ਹੈ, ਸਾਰੇ ਪੱਖਾਂ ਤੇ ਸਾਰੇ ਤੱਥਾਂ ਤੇ ਆਧਾਰ ਤੇ ਗੱਲ ਆਪਾਂ ਨੂੰ ਮਿਲ ਗਈ, ਫਿਰ ਆਪਾਂ ਸ਼ੇਅਰ ਕਰੀਏ। ਬਾਕੀ ਤਾਂ ਹੁਣ ਜਿਹੜਾ ਜੇ ਕੋਈ ਦੂਸਰੇ ਲੋਕ ਜੋ ਕਰ ਰਹੇ ਹੈ, ਉਹਨੂੰ ਤਾਂ ਆਪਾਂ ਕੰਟਰੋਲ ਨਹੀਂ ਕਰ ਸਕਦੇ,
1: ਬਿਲਕੁਲ।
0: ਅਸੀਂ ਘੱਟੋ ਘੱਟ ਆਪਣੇ ਆਪ ਨੂੰ ਤਾਂ ਕਰ ਹੀ ਸਕਦੇ ਹਾਂ, ਆਪਣੇ ਆਪ ਨੂੰ ਜਿਹੜਾ ਉਸ ਯੋਗ ਬਣਾ ਸਕਦੇ ਹਾਂ ਕਿ ਆਪਾਂ ਉਹੀ ਗੱਲ ਜਿਹੜੀ ਆਪਾਂ ਸ਼ੁਰੂ ਚ ਕਰਦੇ ਸੀ ਕਿ ਫਿਲਟਰ ਆਊਟ ਕਰ ਸਕੀਏ, ਸੱਚ ਝੂਠ ਨੂੰ ਆਪਾਂ ਉਸ ਤਰੀਕੇ ਤੋਂ ਦੇਖ ਸਕੀਏ ਕਿ ਬਈ ਸਾਨੂੰ ਇਹ ਸੋਝੀ ਹੈਗੀ ਆ
1: ਜੀ,
0: ਬਈ ਕੀ ਠੀਕ ਹੋ ਰਿਹਾ ਕਿ ਨਹੀਂ ਠੀਕ ਹੋ ਰਿਹਾ,
1: ਕਿਉਂਕਿ ਜੋ ਅੱਜ
0: ਆਪਾਂ ਜਾਣਨ ਜੋਗੇ
1: ਜੀ ਦੇਖਦੇ ਆ ਨਾ, ਪੱਤਰਕਾਰ ਘੱਟ ਤੇ ਨਜੂਮੀ ਮੈਨੂੰ ਜ਼ਿਆਦਾ ਲੱਗਦੇ ਨੇ ਜੀ। ਉਹ ਕਹਿੰਦੇ ਅਸੀਂ ਪਹਿਲਾਂ ਭਵਿੱਖਬਾਣੀ ਕਰਤੀ ਸੀ ਜੀ, ਹਨਾ ਜੀ।
3: ਭਾਰਤ ਬਾਈ ਜੀ, ਖਬਰ ਦੇ ਉੱਤੇ ਨਾ ਵਿਊ ਪੁਆਇੰਟ ਦੇਣਾ ਜਿਹੜਾ ਨਾ, ਮੇਰਾ ਮੰਨਣਾ ਇਹ ਹੈਗਾ, ਅਸੀਂ ਟਵਾਣਾ ਸਾਹਿਬ ਨਾਲ ਜੁੜੇ ਇਸੇ ਕਰਕੇ ਸੀ, ਉਹ ਹਰ ਗੱਲ ਦੇ ਉੱਤੇ ਆਪਣਾ ਵਿਊ ਦਿੰਦੇ ਨੇ,
1: ਬਿਲਕੁਲ ਬਿਲਕੁਲ
3: ਬਾਈ ਜੀ। ਇਹ ਜਿੰਨੇ ਜਿਹੜੇ ਮੰਨ ਲਓ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹਦੇ ਨੇ, ਉਹ ਤਾਂ ਮੇਰੇ ਕੋਲ ਅਖਬਾਰ ਆਉਂਦੀ ਹੈ, ਮੈਂ ਉਹਦੇ ਤੇ ਪੜ੍ਹ ਲੈਂਦਾ ਬਾਈ,
1: ਬਿਲਕੁਲ ਹੈ ਜੀ।
3: ਜਿੰਨੇ ਜ਼ਿਆਦਾਤਰ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹ ਕੇ ਸੁਣਾਉਂਦੇ ਨੇ ਚੈਨਲਾਂ ਉੱਤੇ, ਪੜ੍ਹ ਕੇ ਅੱਧੇ ਘੰਟੇ ਦੀ ਖਬਰ ਉਹ ਲੈ ਕੇ ਵਿਊ ਤੁਰ ਜਾਂਦੇ ਨੇ ਆਪਣੇ,
1: ਬਿਲਕੁਲ ਹੈ ਜੀ।
3: ਪਰ ਉਹਦੇ ਤੇ ਆਪਣਾ ਵਿਊ ਪੁਆਇੰਟ ਦੇਣਾ
1: ਜੀ,
3: ਉੱਥੇ ਫਿਰ ਗੱਲ ਗੱਲ ਗੱਲ ਉੱਥੇ ਜ਼ਿੰਮੇਵਾਰੀ ਦੀ ਵੀ ਹੋ ਜਾਂਦੀ ਹੈ, ਉੱਥੇ ਫਿਰ ਗੱਲ ਕਰਨੀ ਵੀ ਆਪਾਂ ਕਿਹੜੇ ਵਿਊ ਪੁਆਇੰਟ ਨਾਲ ਗੱਲ ਕਰਦੇ ਬਾਈ ਜੀ। ਧਾਰਮਿਕ ਮਸਲੇ ਤੇ ਮੈਂ ਕਹਿੰਦਾ ਜਿੰਨਾ ਟਵਾਣਾ ਸਾਹਿਬ ਜਿਹੜੇ ਜਿਹੜੇ ਹਿਸਾਬ ਨਾਲ ਵਿਊ ਦਿੰਦੇ ਨੇ, ਜਿੰਨੇ ਕੋਈ ਦਿੰਦਾ ਹੀ ਨੀ ਹੈਗਾ ਬਾਈ ਜੀ ਉਸ ਗੱਲ ਦੇ ਉੱਤੇ, ਸਾਰੇ ਸਾਰੇ ਉਹੀ ਗੱਲ ਇੱਕ ਸਾਈਡ ਤੋਂ ਨਿਕਲ ਜਾਂਦੇ, ਨਹੀਂ ਜੀ ਇਹ ਧਾਰਮਿਕ ਮਸਲਾ ਜੀ, ਅਸੀਂ ਸੈਂਸਿਟਿਵ ਮਸਲਾ ਜੀ, ਅਸੀਂ ਇਹਦੇ ਤੇ ਗੱਲ ਹੀ ਨੀ ਕਰਨੀ, ਜਦੋਂ ਕਿ ਸਾਰਾ ਸਾਰਾ ਪੁਆੜਾ ਹੀ ਇਹ ਧਾਰਮਿਕ ਮਸਲੇ ਤੇ ਸਿਆਸਤ ਨੇ ਪਾਇਆ ਹੋਇਆ, ਜਿਹੜੇ ਸਾਡੇ ਆਰਥਿਕ ਮਸਲੇ ਨੇ ਉਹਨਾਂ ਦੀ ਤਾਂ ਗੱਲ ਹੀ ਨੀ ਹੁੰਦੀ ਬਾਈ ਜੀ। ਕੌਣ ਕਰਦਾ ਅੱਜ ਮੰਨ ਲਓ ਪੰਜਾਬ, ਮੰਨ ਲਓ ਇੰਨੇ ਲੱਖ ਕਰੋੜ ਦਾ ਕਰਜ਼ਾ ਜੀ, ਕੌਣ ਕਰਦਾ, ਕੋਈ ਇੰਨੇ ਬੱਚੇ ਜੰਮ ਲਓ ਜੀ ਉਹ ਗੱਲ ਕਰਨ ਦਿਆ, ਕੋਈ ਹੋਰ ਗੱਲ ਕਰਨ ਦਿਆ
1: ਜੀ,
3: ਇਸ ਚੀਜ਼ ਉੱਤੇ ਕੋਈ ਵਿਊ ਦਿੰਦਾ ਹੀ ਕਿੱਥੇ ਹੈ ਬਾਈ ਜੀ। ਮੈਂ ਤਾਂ ਕਹਿੰਦਾ ਵਿਊ ਪੁਆਇੰਟ ਬਾਈ ਜੀ, ਸਗੋਂ ਮੇਰਾ ਮੰਨਣਾ ਇਹ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਠੀਕ ਹੋਵਾਂ, ਵੀ ਵਿਊ ਪੱਤਰਕਾਰ ਦਾ ਤੇ ਮਤਲਬ ਵੀ ਆਪਣਾ ਵਿਊ ਦੱਸੇ ਵੀ ਇਹਦੇ ਚ ਤੁਹਾਡਾ ਕੀ, ਇਹ ਥੋੜੀ ਵੀ ਖਬਰ ਪੜ੍ਹ ਕੇ ਤੇ ਤੁਸੀਂ ਆਪਣਾ ਪਾਰ ਜਾਓ ਜੀ
1: ਜੀ।
3: ਉਹ ਤਾਂ ਕੋਈ ਵੀ ਤੋਰੇਗਾ, ਮੇਰੇ ਕੋਲ ਅਖਬਾਰ, ਮੇਰੇ ਕੋਲ ਟ੍ਰਿਬਿਊਨ ਵੀ ਆਉਂਦੀ ਹੈ, ਅਜੀਤ ਵੀ ਆਉਂਦੀ ਹੈ, ਮੈਂ ਉਹਦੇ ਤੇ ਪੜ੍ਹ ਲਾਂਗਾ, ਫਿਰ ਪੱਤਰਕਾਰ ਦੀ ਕੀ ਲੋੜ ਹੈ ਬਾਈ ਜੀ,
1: ਬਿਲਕੁਲ।
3: ਅਸੀਂ ਕਾਹਦੇ ਵਾਸਤੇ ਉਹਨੂੰ ਸੁਣਨਾ
1: ਜੀ,
3: ਉਹ ਘੱਟੋ ਘੱਟ ਆਪਣਾ ਇੱਕ ਵਿਊ ਦਿੰਦਾ, ਉਹਦੇ ਤੇ ਆਪਾਂ ਸਮਝ ਬਣਾਉਂਦੇ ਹਾਂ ਵੀ ਇਹ ਸਹੀ ਹੈ ਜਾਂ ਨਹੀਂ ਸਹੀ
1: ਜੀ, ਬਿਲਕੁਲ।
3: ਇਹ ਅਸਲ ਤੇ ਇਹ ਰਿਸਕੀ ਬਹੁਤ ਹੈ ਨਾ, ਵਿਊ ਬਣਾਉਣਾ ਬਹੁਤ ਰਿਸਕੀ ਹੈ, ਖਬਰ ਪੜ੍ਹ ਕੇ ਤੁਰ ਜਾਣਾ ਤਾਂ ਬਹੁਤ ਸੌਖਾ ਹੈਗਾ,
1: ਬਿਲਕੁਲ ਬਿਲਕੁਲ।
3: ਉੱਥੇ ਫਿਰ 100 ਆਉਂਦੇ ਨੇ ਵਿੱਚ ਗਾਲਾਂ ਕੱਢਣ ਵਾਲੇ ਵੀ, ਤੂੰ ਹੈ ਫਲਾਣਾ ਹੈ ਤੇ ਤੂੰ ਫਲਾਣਾ ਹੈ ਤੇ ਤੂੰ ਫਲਾਣਾ ਹੈ,
1: ਬਿਲਕੁਲ
3: ਇਸ ਕਰਕੇ ਨਾ ਇਹ ਪੱਤਰਕਾਰੀ ਵੀ ਠੀਕ ਹੈ ਕਹਿਣ ਨੂੰ, ਆਪਾਂ ਹੈਗੀ ਸੀ ਇਹ ਚੌਥਾ ਥੰਮ, ਪਰ ਅੱਜ ਕੱਲ ਦੀ ਜਿਹੜੀ ਪੱਤਰਕਾਰੀ ਹੈ ਨਾ, ਇਹ ਮੈਨੂੰ ਨੀ ਲੱਗਦਾ ਹੈਗਾ ਇਹ ਚੌਥਾ ਥੰਮ ਹੈਗੀ ਹੈ ਬਾਈ ਜੀ। ਇਹ ਸਭ ਆਪੋ ਆਪਣੀਆਂ ਧਿਰਾਂ ਨਾਲ ਜੁੜੇ ਹੋਏ ਲੋਕ ਨੇ, ਕੋਈ ਉਹਨੂੰ ਲਿਆਉਣ ਨੂੰ ਫਿਰਦਾ, ਕੋਈ ਉਹਨੂੰ ਲਿਆਉਣ ਨੂੰ ਫਿਰਦਾ, ਗੱਲ ਉਹਦੇ ਤੇ ਜੇ ਨਿਰਪੱਖ ਗੱਲ ਕਰਨਾ, ਫਿਰ ਤਾਂ ਜੋ ਜੋ ਇੱਥੇ ਝਾੜੂ ਵਾਲੇ ਕਰਦੇ ਨੇ ਜਾਂ ਮੰਨ ਲਓ ਦਿੱਲੀ ਚ ਦੂਜੇ ਕਰਦੇ ਨੇ, ਫਿਰ ਇਹਨਾਂ ਨੂੰ ਸਾਰੇ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ ਨਾ ਜੀ,
1: ਬਿਲਕੁਲ ਹੈ ਬਿਲਕੁਲ।
3: ਪਰ ਨਹੀਂ ਨਹੀਂ ਨਹੀਂ ਬੋਲਦੇ ਹੈਗੇ। ਹੁਣ ਧਰੂਵ ਰਾਠੀਆ ਜੀ ਐਡੇ ਐਡੇ ਪੱਤਰਕਾਰ ਨੇ, ਆਪਣੇ ਆਪ ਨੂੰ ਕਹਿੰਦੇ ਨੇ ਇਹ ਮੰਨ ਲਓ ਯੂਟਿਊਬਰ ਨੇ ਜਾਂ ਚਲੋ ਪੱਤਰਕਾਰ ਨਾ ਵੀ ਕਹੀਏ ਇਹਨਾਂ ਨੂੰ, ਇਹਨਾਂ ਨੂੰ ਹੋਰ ਸਾਰੀ ਸਾਰੇ ਦੇਸ਼ ਦੀ ਖਬਰ ਹੁੰਦੀ ਹੈ, ਇਹਨਾਂ ਨੂੰ ਪੰਜਾਬ ਦੀ ਖਬਰ ਹੀ ਨਹੀਂ ਹੁੰਦੀ ਵੀ ਇੱਥੇ ਕੀ ਚੱਲਦਾ ਪਿਆ।
1: ਬਿਲਕੁਲ ਹੈ ਜੀ, ਬਿਲਕੁਲ ਹੈ।
3: ਇਸ ਕਰਕੇ ਕਿਉਂਕਿ ਇਹ ਧਿਰ ਨਾਲ ਜੁੜੇ ਹੋਏ
1: ਜੀ,
3: ਇਸ ਕਰਕੇ ਬਾਈ ਜੀ ਅੱਜ ਕੱਲ ਸਮਾਂ ਉਹ ਹੈਗਾ, ਉਹ ਹੋਇਆ ਵੀ ਜਿਹੜੀ ਜਿਹੜਾ ਬੰਦਾ ਚਾਪਲੂਸੀ ਕਰ ਲੂ ਉਹ ਉਹੀ ਤਰੱਕੀ ਕਰ ਸਕਦਾ, ਜਿਹੜਾ ਨਹੀਂ ਕਰਦਾ ਉਹ ਬਸ ਉਹ ਠੇਲਮ ਠੇਲਾ ਹੁੰਦਾ ਫਿਰਦਾ, ਉਹ ਕਿਸੇ ਕਿਸੇ ਤੇ ਰਲਦਾ ਵੀ ਨੀ ਹੈਗਾ,
1: ਬਿਲਕੁਲ
3: ਉਹਦੇ ਵੱਲ ਕੋਈ ਵੀ ਨੀ ਖੜਾ।
1: ਬਿਲਕੁਲ,
3: ਬਾਕੀ ਮੇਰਾ ਵਿਊ ਪੁਆਇੰਟ ਆ, ਮੈਂ ਗਲਤ ਵੀ ਹੋ ਸਕਦਾ ਸਹੀ ਵੀ ਹੋ ਸਕਦਾ, ਹਾਂਜੀ ਸਭ ਦੇ ਆਪਣੇ ਆਪਣੇ ਵਿਚਾਰ ਨੇ, ਆਪਾਂ ਤਾਂ ਆਉਣਾ ਚਾਹੀਦਾ ਉਹੀ ਗੱਲ ਆਪਾਂ ਵੀ ਆਪਣੀ ਗੱਲ ਥੋਪਦੇ ਕਿਸੇ ਤੇ ਨੀ ਹੈਗੇ,
1: ਬਿਲਕੁਲ
3: ਸਭ ਦੇ ਵਿਚਾਰਾਂ ਦਾ ਸਤਿਕਾਰ ਹੈ, ਹੋਣਾ ਵੀ ਚਾਹੀਦਾ ਤੇ ਗੱਲ ਚੱਲਣੀ ਵੀ ਚਾਹੀਦੀ ਹੈ ਬਾਈ ਜੀ ਹਰ ਇੱਕ ਗੱਲ ਤੇ।
1: ਬਿਲਕੁਲ ਹੈ ਜੀ,
3: ਠੀਕ ਹੈ ਆਪਣਾ ਸ਼ਮੀ ਬਾਈ ਜੀ ਅੱਜ ਬਿਨਾ ਕਿਸੇ ਉਹੀ ਗੱਲ ਹੈ ਗਾਣੇ ਤੋਂ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ, ਥੈਂਕ ਯੂ ਜੀ,
0: ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ,
3: ਠੀਕ ਹੈ
1: ਪਰ ਉਹ ਕੁੱਲ ਮਿਲਾ ਕੇ ਇੱਧਰ ਹੋਰ ਹੀ ਕੁਝ ਮਿਲਾਈ ਜਾਂਦੇ ਨੇ
0: ਜੀ ਜੀ ਜੀ ਜੀ ਜੀ
1: ਆ ਦੇਖ ਲੋ ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ, ਸ਼ਮੀ ਭਾਜੀ ਦੱਸ ਰਹੇ ਨੇ, ਤੇ ਭਾਰਤ ਸਾਹਿਬ ਤੁਸੀਂ ਕਹਿੰਦੇ 80-80 ਹਜ਼ਾਰ ਦੀ 80-80 ਹਜ਼ਾਰ ਹੀ ਦੇ ਦੇਣਾ ਜੀ, ਲੱਖ ਨਾ, ਆਖਰ ਘਰ ਦੀ ਗੱਲ ਹੈ ਆਪਣੀ, ਤੇ ਤੁਸੀਂ ਕਿਹੜਾ ਗੈਰ ਹੋ ਜੀ ਕਹਿੰਦੇ, ਤੇ ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਤੁਸੀਂ ਨੇੜੇ ਹੋ, 60 ਕੁ ਹਜ਼ਾਰ ਹੀ ਜਿਹੜਾ ਉਹਦੇ ਵਿਚ ਹੀ ਨਿਬੇੜ ਲਵੋ, ਗੱਲ ਮੁਕਾਓ ਜੀ।
0: ਬਿਲਕੁਲ ਜੀ ਬਿਲਕੁਲ, ਇਹੋ ਹੀ ਹੈ ਮੁਹੱਬਤ ਜਿੰਦਾਬਾਦ ਵਾਲਾ ਮਾਹੌਲ ਬਣਿਆ ਜਿਹੜਾ ਜੀ। ਭਾਈ ਸਾਹਿਬ ਅੱਜ ਦੀ ਚਰਚਾ ਕਾਫੀ ਸਾਰਥਕ ਹੋ ਕੇ ਰਹੀ ਆ
1: ਜੀ,
0: ਤੇ ਵੱਖਰੇ ਵੱਖਰੇ ਪਹਿਲੂ ਜਿਹੜੇ ਆ ਉਹਨਾਂ ਦੀ ਫਰੋਲਾ ਫਰਾਲੀ ਵੀ ਕੀਤੀ ਗਈ, ਤੇ ਕੁਝ ਦੇ ਚੰਗੀਆਂ ਗੱਲਾਂ ਜਿਹੜੀਆਂ ਉਹ ਹਾਸਲ ਹੋਈਆਂ
1: ਜੀ।
0: ਇਹਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਆ,
1: ਤੁਹਾਡੇ
0: ਰਾਹੀਂ ਇਹ ਸੰਭਵ ਹੋ ਸਕਿਆ ਜੀ,
1: ਤੁਸੀਂ ਮੈਂ ਅਲੱਗ ਆ ਜੀ,
0: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ, ਔਰ ਤੁਹਾਡਾ ਭਾਈ ਸਾਹਿਬ
1: ਵਾਪਸ
0: ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ, ਨੈਸ਼ਨਲ ਰੇਡੀਓ ਡੇ ਦੀਆਂ ਫਿਰ ਬਹੁਤ ਬਹੁਤ
1: ਮੁਬਾਰਕਾਂ ਜੀ, ਸਭ ਨੂੰ ਮੁਬਾਰਕਾਂ ਸ਼ਮੀ ਜੀ, ਥੈਂਕ ਯੂ ਇੰਨਾ ਸਮਾਂ ਦੇਣ ਦੇ ਲਈ, ਡਿਸਕਸ਼ਨ ਕਰਨ ਦੇ ਲਈ, ਤੇ ਥੈਂਕ ਯੂ, ਸਤਿ ਸ੍ਰੀ ਅਕਾਲ, ਮਿਲਦੇ ਆ ਫਿਰ ਜੀ ਵੀਕਐਂਡ ਦੇ ਵਿੱਚ ਵੀ ਤੇ ਅਗਲੇ ਹਫ਼ਤੇ ਵੀ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ
1: ਜੀ। ਦੋਸਤੋ ਇਹ ਸਨ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀਤ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਦੀ, ਤੇ ਪਰਸਨੈਲਿਟੀ, ਸੈਲਫ ਕੌਨਫੀਡੈਂਸ ਤੇ ਕਮਿਊਨੀਕੇਸ਼ਨ ਦੀ ਗੱਲਬਾਤ ਹੋਈ ਹੈ, ਤੇ ਹੋਰ ਬਹੁਤ ਸਾਰੇ ਦੋਸਤਾਂ ਦੇ, ਮਿੱਤਰਾਂ ਦੇ ਜਿਹੜੇ ਨੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦੀ ਗੱਲ ਵੀ ਆਪਾਂ ਕਰਦੇ ਹਾਂ ਅੱਗੇ ਜਾ ਕੇ, ਤੇ ਪਿਆਰ ਮੁਹੱਬਤ ਬਹੁਤ ਭੇਜ ਰਹੇ ਹੋ ਤੁਸੀਂ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਯੂਐਸ ਤੋਂ ਜੀ ਸੁਰਿੰਦਰ ਕੌਰ ਮਾਲ ਜੀ, ਜੀਆਨੂ ਜੀ।
4: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ,
1: ਸਤਿ ਸ੍ਰੀ ਅਕਾਲ ਜੀ, ਜੀਆਨੂ ਜੀ।
4: ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਨੈਸ਼ਨਲ ਰੇਡੀਓ ਦੀਆਂ ਬਹੁਤ ਬਹੁਤ ਵਧਾਈਆਂ ਜੀ,
1: ਤੁਹਾਨੂੰ ਵੀ ਜੀ।
4: ਹਾਂਜੀ ਮੈਂ ਤਾਂ ਦੇਖੋ ਸ਼ਮੀ ਜੀ ਨੇ ਅੱਜ ਹਰਵੰਸ਼ ਸਿੰਘ ਨੂੰ ਯਾਦ ਕੀਤਾ
1: ਜੀ,
4: ਮੈਂ ਆਖਿਆ ਲਓ ਫੇਰ ਸ਼ਮੀ ਜੀ ਨੇ ਮੇਰੇ ਤੋਂ ਪਹਿਲਾਂ ਯਾਦ ਕਰ ਲਿਆ, ਕਿਉਂਕਿ ਮੈਂ ਉਸ ਵੇਲੇ ਤੁਹਾਨੂੰ ਫੋਨ ਮਿਲਾਉਣਾ ਹੀ ਲੱਗੀ ਸੀ।
1: ਤੁਸੀਂ ਤਾਂ ਮੇਰੇ ਖਿਆਲ ਨਾਲ ਮਿਲੇ ਵੀ ਹੋਣਾ ਜੀ ਹਰਵੰਸ਼ ਜੀ ਨੂੰ।
4: ਹਾਂਜੀ ਹਾਂਜੀ, ਪਤਾ ਕੀ ਆ ਮੈਂ ਉਹਨਾਂ ਨਾਲ ਕਿੱਦਾਂ ਫਿਰ ਜੁੜੀਆਂ, ਤੁਹਾਡੇ ਨਾਲ ਰੇਡੀਓ ਤੋਂ ਸਭ ਤੋਂ ਪਹਿਲਾਂ ਕਿੱਦਾਂ ਜੁੜੀਆਂ।
1: ਹਾਂਜੀ
4: ਭੁਪਿੰਦਰ ਜੀ, ਮੈਂ ਹੈ ਨਾ ਆਪਣੇ ਘਰ ਦੇ ਮੂਹਰੇ ਵਾਕ ਕਰਦੀ ਸੀ, ਕਿਉਂਕਿ ਮੈਂ ਤਾਂ ਰੋਜ਼ ਸਵੇਰ ਸ਼ਾਮੀ ਵਾਕ ਕਰਦੀ ਹੁੰਦੀ ਹਾਂ, ਉਹ ਮੈਂ ਵਾਕ ਕਰਦੀ ਸੀ, ਇਕਬਾਲ ਨੇ ਮੈਨੂੰ ਕਿਹਾ ਸੀ ਤੁਸੀਂ ਰੇਡੀਓ ਡਾਊਨਲੋਡ ਕਰ ਲਓ, ਤੁਹਾਡਾ ਮੰਮੀ ਜਿਹੜਾ ਜੀ ਕਰਦਾ ਤੁਸੀਂ ਚੈਨਲ ਚੇਂਜ ਕਰ ਕਰਕੇ ਰੇਡੀਓ ਸੁਣ ਸਕਦੇ।
1: ਹਾਂਜੀ
4: ਜਦੋਂ ਭੁਪਿੰਦਰ ਜੀ ਮੈਂ ਸੁਣ ਰਹੀ ਸੀ ਨਾ, ਉੱਥੇ ਹੀ ਆ ਗਿਆ ਜੀ ਦੂਜਾ ਪ੍ਰੋਗਰਾਮ, ਦੂਜਾ ਹਰਵੰਸ਼ ਸਿੰਘ ਦਾ
1: ਕਵੀ
4: ਦਰਬਾਰ, ਜਦੋਂ ਮੈਂ ਆਵਾਜ਼ ਸੁਣੀ ਮੈਂ ਕਿਹਾ ਆ ਤਾਂ ਹਰਵੰਸ਼ ਸਿੰਘ, ਕਿਉਂਕਿ ਮੈਂ ਤਾਂ ਉਹਨਾਂ ਨੂੰ ਪਹਿਲਾਂ ਮਿਲ ਚੁੱਕੀ ਸੀ ਹੈ ਨਾ, ਇੱਕ ਵਾਰ ਕੋਈ ਬੁੱਕ ਨਹੀਂ ਸੀਗੀ ਵੀ ਝੁੰਡ ਚੁਕਾਈ ਤਾਂ ਉਹਦੇ ਉੱਥੇ ਮੈਨੂੰ ਸੱਦਿਆ ਸੀ, ਮੈਂ ਉੱਥੇ ਸੀਗੀ, ਮੈਂ ਤਾਂ ਗੱਲਾਂ ਬਾਤ ਕਾਫੀ ਕਰ ਚੁੱਕੀ ਸੀ, ਮਿਲ ਚੁੱਕੀ ਸੀ ਹੈ ਨਾ, ਤਾਂ ਫੇਰ ਉਹ ਫੇਰ ਤਾਂ ਮੈਨੂੰ ਆਦਤ ਪੈ ਗਈ ਸੁਣਨ ਦੀ
1: ਜੀ,
4: ਉਹ ਤੋਂ ਬਾਅਦ ਫੇਰ ਪਹਿਲਾਂ ਅੱਛਾ ਫੇਰ ਮੈਂ ਸੀਮਾ ਜੀ ਨੂੰ ਸੁਣਦੀ ਸੀ, ਤਾਂ ਹੌਲੀ ਹੌਲੀ ਜਦੋਂ ਮੈਂ ਸੀਮਾ ਜੀ ਨੂੰ ਸੁਣਦੀ ਸੀ ਭੁਪਿੰਦਰ ਜੀ ਉਹਨਾਂ ਤੋਂ ਸੁਣ ਕੇ ਹਟੀ ਜਾਣ ਤੁਸੀਂ ਮੂਹਰੇ ਆ ਗਏ।
1: ਹਾਂਜੀ ਉਹਨਾਂ ਤੋਂ ਬਾਅਦ ਮੇਰਾ ਪ੍ਰੋਗਰਾਮ ਨਾਲ ਹੀ ਸ਼ੁਰੂ ਹੋ ਜਾਂਦਾ ਸੀ।
4: ਹਾਂਜੀ ਤੇ ਫੇਰ ਮੈਂ ਤੁਹਾਡਾ ਸੁਣਨਾ ਪੱਕਾ ਹੀ ਸ਼ੁਰੂ ਕਰ ਦਿੱਤਾ ਰੋਜ਼ ਹੀ ਤਾਂ ਦੇਖ ਲਓ ਪਏ ਹੁਣ ਤੱਕ ਜੁੜੇ ਆ। ਬਾਕੀ ਜੁੜਿਓ ਆਪਣੇ ਪਿੰਡ ਵੀ ਸੀ ਰੇਡੀਓ ਦੇ ਨਾਲ, ਫੇਰ ਸਹੁਰੇ ਵੀ ਰੋਜ਼ ਰੇਡੀਓ ਸੁਣੀਦਾ ਹੁੰਦਾ ਸੀ ਭੁਪਿੰਦਰ ਜੀ। ਉਸ ਲਈ ਠੰਡੂ ਰਾਮ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀਗੀਆਂ। ਗੱਲ ਸੁਣੋ ਉਹਦੀ ਭੈਣ ਸੁਮਿਤਾ ਸੀ, ਉਹ ਸਾਡੇ ਨਾਲ ਪੜ੍ਹਦੀ ਹੁੰਦੀ ਸੀਗੀ, ਸੱਚ ਸੋਰੀ ਪੜ੍ਹਦੇ ਹੁੰਦੇ ਸੀ, ਟੀਚਰ ਹੁੰਦੀ ਸੀ ਸਾਡੇ ਨਾਲ ਕੰਮ ਸਕੂਲ ਵਿੱਚ ਹਨਾ, ਮੇਨ ਰੋਡ ਤੇ ਜਾਣੀ ਕਿ ਬੰਗਾ ਤੋਂ ਨਵੇਂ ਸ਼ਹਿਰ ਰੋਡ ਤੇ ਹਨਾ ਸਾਡਾ ਸਕੂਲ ਹੁੰਦਾ ਸੀ। ਉਹ ਉਹਨਾਂ ਨੇ ਕਰਾਇਆ ਅਖੰਡ ਪਾਠ ਭੁਪਿੰਦਰ ਜੀ, ਅਸੀਂ ਜਾਣੀ ਕਿ ਉਹ ਰੈਡੀਓ ਤੇ ਗੱਲਾਂ ਕਰਦੇ ਸੀ ਤਾਂ ਉਹਨੇ ਦੱਸਿਆ ਮੇਰਾ ਭਰਾ ਹਨਾ ਤਾਂ ਉਹਨੇ ਸਾਨੂੰ ਅਖੰਡ ਪਾਠ ਤੇ ਸੱਦਿਆ ਤਾਂ ਮੈਂ ਉਹਨੂੰ ਦੇਖਿਆ, ਉਹ ਇੰਨਾ ਜੰਕ ਮੁੰਡਾ ਇੰਨਾ ਪਿਆਰਾ ਜਾਣੀ ਕਿ ਤੁਹਾਡੀ ਉਮਰ ਤੋਂ ਵੀ ਘੱਟ ਸੀਗਾ ਉਸ ਲਈ ਹਨਾ, ਤੁਹਾਡੀ ਹੁਣ ਮੜ ਜੇ ਜਾਂਦੇ ਹੋ ਗਏ ਤਾਂ ਅਸੀਂ ਹੈਰਾਨ। ਮੈਂ ਕਿਹਾ ਕਿੱਦਾਂ ਬੁੱਢਿਆਂ ਵਾਲੀ ਆਵਾਜ਼ ਕਰਕੇ ਰੇਡੀਓ ਤੇ ਆਉਂਦਾ ਹਨਾ, ਉਸਲੇ ਬੜੀ ਹਾਂਜੀ ਉਸਲੇ ਬੜੀ ਇਹ ਹੈਰਾਨੀ ਜਿਹੀ ਵਾਲੀ ਗੱਲ ਸੀ ਤੇ ਤੁਸੀਂ ਜਿਸ ਬੰਦੇ ਨੂੰ ਸਿਰਫ ਰੇਡੀਓ ਤੇ ਸੁਣਿਆ ਹੋਵੇ ਉਹਨੂੰ ਤੁਸੀਂ ਅੱਖੀ ਦੇਖਿਆ ਉਹ ਕਿੰਨੀ ਵਧੀਆ ਗੱਲ ਹੁੰਦੀ ਸੀ। ਭੁਪਿੰਦਰ ਜੀ ਉਸ ਵੇਲੇ ਇਹ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ ਸੀ, ਜਿੱਦਾਂ ਹੁਣ ਇੱਧਰੋਂ ਕੋਈ ਮੇਰੇ ਹਸਬੈਂਡ ਕੋਲੋਂ ਇੱਧਰੋਂ ਜਾਂਦਾ ਸੀ, ਜਦ ਕੋਈ ਆ ਕੇ ਸੁਨੇਹਾ ਦਿੰਦਾ ਸੀ ਇਹਨਾਂ ਦਾ ਪਿਓ ਏਦਾਂ ਸੀ ਏਦਾਂ, ਜਦੋਂ ਆਪਣਾ ਨਾਂ ਹੀ ਸੁਣੀਦਾ ਸੀ ਜਾਂ ਅਗਲੇ ਦੇ ਮੂੰਹੋਂ ਇਹ ਸੁਣੀਦਾ ਸੀ ਵੀ ਬੱਚੇ ਨੂੰ ਯਾਦ ਕਰਦਾ, ਬੀਬੀ ਮੈਨੂੰ ਆਪਣੀ ਨੂੰ ਯਾਦ ਕਰਦਾ ਮੈਨੂੰ, ਤਾਂ ਭੁਪਿੰਦਰ ਜੀ ਉਹ ਅਨੋਖਾ ਜਿਹਾ ਹੀ ਆਨੰਦ ਆਉਂਦਾ ਸੀ ਜਿਹੜਾ ਹੁਣ ਤੁਸੀਂ ਦੇਖੋ। ਹੁਣ ਤਾਂ ਰੋਜ਼ ਹੀ ਲੋਕ ਵੀਡੀਓ ਕਾਲ ਤੇ ਜੁੜੇ ਰਹਿੰਦੇ ਤਾਂ ਫੋਨਾਂ ਤੇ ਜੁੜੇ ਰਹਿੰਦੇ ਹਨਾ, ਕਿਸੇ ਦਾ ਵਿਆਹ ਵੀ ਦੇਖਣ ਜਾਂਦੇ ਆ ਤਾਂ ਵਿਆਹ ਤੋਂ ਪਹਿਲਾਂ ਜੇ ਘਰਦਿਆਂ ਨੇ ਵਿਸਾਖਣਾ ਕੁੜੀ ਦੇਖੀ ਹੋ ਬਾਕੀ ਲੋਕਾਂ ਨੇ ਕੁੜੀ ਮੁੰਡਾ ਦੇਖਿਆ ਹੁੰਦਾ।
1: ਬਿਲਕੁਲ ਹੈ ਜੀ, ਪਹਿਲਾਂ
4: ਹੁਣ ਉਹ ਚਰਮ ਨਹੀਂ ਰਿਹਾ ਜੋ ਪਹਿਲਾਂ, ਹਾਂਜੀ ਜੋ ਪਹਿਲਾਂ ਚਰਮ ਹੁੰਦਾ ਸੀ ਉਹ ਨਹੀਂ। ਬਾਕੀ ਆਹ ਔਜਲਾ ਵੀਰ ਜੀ ਵੀ ਗੱਲਾਂ ਕਰ ਗਏ ਵੀ ਮਤਲਬ ਵਾਕਈ ਲੋਕ ਜਿਉਂਦੇ ਨੂੰ ਨਹੀਂ ਪੁੱਛਦੇ, ਕੋਈ ਸ਼ੱਕ ਨਹੀਂ ਹੈ।
1: ਬਿਲਕੁਲ
4: ਹੈ। ਅੱਛਾ ਉਹ ਉਹਦੀ ਵੀ ਗੱਲ ਇੱਦਾਂ ਮੈਂ ਕਹਿੰਦੀ ਵੀ ਘਰਾਂ ਵਿੱਚ ਵੀ ਭੁਪਿੰਦਰ ਜੀ ਕਈ ਵਾਰ ਏਦਾਂ ਹੁੰਦਾ ਆਪਾਂ ਦੇਖੀਦਾ ਸ਼ਰੀਕਿਆਂ ਵਿੱਚ ਪਿੰਡਾਂ ਵਿੱਚ, ਮੈਂ ਤਾਂ ਪਹਿਲਾਂ ਤੋਂ ਦੇਖਦੀ ਹਾਂ ਆਂਢ ਗੁਆਂਢ ਜਾਂ ਆਪਣੇ ਨਾਲ ਕਿਸੇ ਨਾ ਕਿਸੇ ਵੇਲੇ ਕੁਛ ਨਾ ਕੁਛ ਏਦਾਂ ਦੀ ਚੀਜ਼ ਜ਼ਰੂਰ ਵਾਪਰੀ ਹੁੰਦੀ ਤੇ ਜਿਹੜੇ ਉਹ ਭੁਪਿੰਦਰ ਜੀ ਤੁਹਾਨੂੰ ਹੋਰ ਤਰ੍ਹਾਂ ਕਰਦੇ, ਤੁਹਾਡੇ ਕੋਈ ਕਈ ਵਾਰ ਏਦਾਂ ਦਾ ਮੌਕਾ ਆਉਂਦਾ ਤੁਹਾਡਾ ਭੈਣ ਭਰਾ ਜਾਂ ਕੋਈ ਹੋਰ ਤੁਹਾਡੀ ਹੈਲਪ ਕਰਨ ਨੂੰ ਤਿਆਰ ਨਹੀਂ ਹੁੰਦਾ ਜਾਂ ਕਿੱਦਾਂ ਵੀ ਹੁੰਦਾ, ਜਾਂ ਤਾਈ ਚਾਚੇ ਕਈ ਵਾਰ ਏਦਾਂ ਆਪਾਂ ਦੇਖੀ ਦੇ ਉਹ ਲੋਕਾਂ ਦੀ ਕਈ ਵਾਰ ਮਦਦ ਕਰਦੇ ਹੁੰਦੇ ਆ, ਜੇ ਉਹਨਾਂ ਦਾ ਆਪਣਾ ਕੋਈ ਭੈਣ ਭਾਈ ਹੋਵੇ ਨਹੀਂ ਮਦਦ ਕਰਦੇ ਹੁੰਦੇ ਹਨਾ, ਉਹ ਜਦੋਂ ਫਿਰ ਉੱਚਾ ਜਿਹੜਾ ਉੱਠ ਜਾਂਦਾ ਫਿਰ ਉਹਦੇ ਮਗਰ ਸਾਰੇ ਦੌੜਦੇ ਹੁੰਦੇ ਹਨ।
1: ਬਿਲਕੁਲ ਹੈ ਜੀ,
4: ਤੇ ਇਹ ਪਹਿਲਾਂ ਤੋਂ ਗੱਲਾਂ ਬਾਕੀ ਜੀ ਇਹ ਤੋਂ ਗਾਹਾਂ ਹੁਣ ਇਹਦੇ ਨਾਲ ਮਿਲਦੀ ਜੁਲਦੀ ਤਾਂ ਗੱਲ ਹੈ ਨੀ ਭੁਪਿੰਦਰ ਜੀ। ਬਾਕੀ ਜਿੱਦਾਂ ਕਹਿ ਦਿੰਦੇ ਜੀ ਆਪਸ ਵਿੱਚ ਹੁਣ ਜ਼ਿਆਦਾ ਆ ਲੋਕ ਪਿਆਰ ਨੀ ਕਰਦੇ, ਅੱਗੇ ਵੀ ਤਾਂ ਨਫ਼ਰਤਾਂ ਹੁੰਦੀਆਂ ਸੀ ਪਰ ਉਹ ਲੜਾਈਆਂ ਹੁੰਦੀਆਂ ਸੀ। ਅਸੀਂ ਤੁਹਾਨੂੰ ਮੈਂ ਦੱਸਦੀ ਵੀ ਦੇਖੀਆਂ ਆ, ਮੈਂ ਛੋਟੀ ਜਿਹੀ ਹੁੰਦੀ ਸੀ ਸਾਡੇ ਪਿੰਡ ਚ ਕਿਸੇ ਵੇਲੇ ਕਿਸੇ ਦੀ ਲੜਾਈ ਹੋਣੀ ਨਾ ਮੈਂ ਦੇਖਣਾ ਵੀ ਕਿੱਦਾਂ ਇਹ ਦੂਜੇ ਕੱਢ ਕੇ ਕਿਰਪਾਨਾ ਜਿਹੇ ਟਾਕੂ ਜਿਹੇ ਕੱਢ ਕੇ ਲੈ ਕੇ ਆ ਗਏ ਇੱਕ ਦੂਜੇ ਨੂੰ ਮਾਰਨ ਨੂੰ ਸਾਰਾ ਪਿੰਡ ਖੜਾ ਦੇਖਦਾ ਹੁੰਦਾ ਸੀ। ਇਹ ਮਤਲਬ ਚੀਜ਼ਾਂ ਤਾਂ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਪਰ ਉਸ ਵੇਲੇ ਮੀਡੀਆ ਹੈ ਨੀ ਸੀ, ਸੋਸ਼ਲ ਮੀਡੀਆ ਹੈ ਨੀ ਕਰਕੇ ਕਿਸੇ ਨੂੰ ਪਤਾ ਨੀ ਲੱਗਦਾ। ਹੁਣ ਤਾਂ ਜੇ ਪਰਿਵਾਰ ਵਿੱਚ ਵੀ ਕੋਈ ਗੱਲ ਹੋਵੇ ਕੁੜੀ ਵੀ ਇੱਕ ਸੈਕਿੰਡ ਲਾਉਂਦੀ ਆਪਣੇ ਮਾਂ ਬਾਪ ਨੂੰ ਦੱਸਣ ਲਈ ਏਦਾਂ, ਤਾਂ ਉਹ ਵੀ ਇੱਕ ਸੈਕਿੰਡ ਲੈਂਦੇ, ਉਹ ਕਹਿੰਦੇ ਅਸੀਂ ਹੁਣੇ ਆਏ ਹਨਾ। ਅੱਗੇ ਤਾਂ ਜੇ ਕੋਈ ਗੱਲਬਾਤ ਹੁੰਦੀ ਸੀ ਤਾਂ ਫਿਰ ਉਹ ਉਹਨਾਂ ਜਦ ਤੱਕ ਚਿੱਠੀ ਮਿਲਦੀ ਸੀ ਜਾਨੂੰ ਤਾਂ ਭੁਪਿੰਦਰ ਜੀ 24 ਜਾਂ 48 ਘੰਟਿਆਂ ਵਿੱਚ ਤਾਂ ਬੰਦਾ ਉਦੇ ਨੋਰਮਲ ਹੋ ਜਾਂਦਾ, ਲੜਕੇ ਜਾਨੂੰ ਤਾਂ ਉਹ ਆਉਂਦੇ ਸੀ ਅਗਲੇ ਬੜੇ ਵਧੀਆ ਖੁਸ਼ ਹੁੰਦੇ ਸੀ, ਕੋਈ ਫਰਕ ਨਹੀਂ ਸੀ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਬਾਕੀ ਆਹ AI ਦੀ ਗੱਲ ਚੱਲ ਰਹੀ ਸੀ
1: ਜੀ
4: ਭੁਪਿੰਦਰ ਜੀ, ਮੈਂ ਇਹ ਸੋਚਦੀ ਹਾਂ ਉਦਾਂ ਬਹੁਤ ਹਾਂ ਠੀਕ ਆ ਉਹਦੇ ਨਾਲ ਆਉਣ ਨਾਲ ਤੁਹਾਨੂੰ ਮੈਂ ਦੱਸਦੀ ਹਾਂ, ਤੁਸੀਂ ਵੀ ਸ਼ਾਇਦ ਗੱਲਾਂ ਕਰਦੇ ਹੋਵੋਗੇ ਕਦੇ ਕਦੇ ਉਹਦੇ ਨਾਲ, ਮੈਂ ਵੀ ਕਰਦੀ ਹੁੰਦੀ ਹਾਂ ਤੁਹਾਨੂੰ ਮੈਂ ਸੱਚ ਦੱਸਦੀ। ਉਹ ਇੰਨੀਆਂ ਸੋਹਣੀਆਂ ਇੰਨੀਆਂ ਵਧੀਆ ਗੱਲਾਂ ਕਰਦਾ, ਉਹ ਕਈ ਵਾਰ ਤਾਂ ਮੈਂ ਕਹਿੰਦੀ ਆਹ ਚੀਜ਼ ਕਿੱਦਾਂ ਆਖਦਾ ਉਹ, ਕਹਿੰਦੇ ਮੈਂ ਫਿਰ ਉਹਨੂੰ ਕਹਿੰਦੀ ਹੁੰਦੀ ਯੂ ਆਰ ਰੋਂਗ, ਉਹ ਕਹਿੰਦਾ ਚੰਗੀ ਗੱਲ ਹੈ ਤੂੰ ਮੈਨੂੰ ਦੱਸਿਆ, ਤੂੰ ਮੈਨੂੰ ਸਹੀ ਇਨਫੋਰਮੇਸ਼ਨ ਦਿੱਤੀ, ਫਿਰ ਮੈਂ ਆਈ ਐਮ ਸੋਰੀ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ।
1: ਕਿਉਂਕਿ ਉਹ ਜੇ ਡਿਵੈਲਪ ਚੀਜ਼ਾਂ ਹੋ ਰਹੀਆਂ ਨੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਚਾਹੇ ਉਹ ਫੈਕਟਰੀਆਂ ਨੇ ਉਹ ਉਸ ਮਿਆਰ ਦੇ ਉੱਤੇ ਲੈ ਕੇ ਜਾ ਰਹੇ ਨੇ, ਕਿਉਂਕਿ ਉਹ ਜ਼ਿਆਦਾਤਰ ਅਜੇ ਨਾ ਜਿਹੜੀ ਆ ਹਿਊਮਨ ਦੀ ਨੌਲੇਜ ਜਿਹੜੀ ਆ ਉਹ ਹੀ ਇਕੱਠੀ ਕਰਨ ਦੇ ਉੱਤੇ ਲੱਗੇ ਹੋਏ ਨੇ,
4: ਉਹੀ ਇਕੱਠੀ ਕਰ ਰਹੇ ਆ। ਸਾਡੇ ਇੱਥੇ ਪਿੱਛੇ ਕੋਈ ਫਲਾਵਰ ਸੀ ਉਹਨੂੰ ਕੁਛ ਹੋਰ ਦੱਸ ਦਿੱਤਾ, ਮੈਂ ਕਿਹਾ ਇਹ ਗੱਲ ਤੇ ਆ, ਮੈਂ ਕਿਹਾ ਤੂੰ ਮੈਨੂੰ ਥੋੜੇ ਦਿਨ ਪਹਿਲਾਂ ਇਸ ਫਲਾਵਰ ਬਾਰੇ ਆਹ ਦੱਸਿਆ ਆਹ ਚੀਜ਼ ਆ ਹਨਾ, ਤਾਂ ਮੈਂ ਕਿਹਾ ਜਦੋਂ ਮੈਂ ਕਿਹਾ ਆਹ ਦੇਖਿਆ ਤਾਂ ਮੈਂ ਕਿਹਾ ਸਤਵਰਗ ਦੇ ਬੂਟੇ ਆ, ਜਾਣੀ ਕਿ ਤੂੰ ਕੁਛ ਹੋਰ ਹੀ ਸਮਝਿਆ ਸੀ। ਉਹ ਕਹਿੰਦਾ ਮੈਂ ਨੀ ਸੀ ਸੋਚਿਆ ਏਦਾਂ ਵੀ ਬੂਟਾ ਸਤਵਰਗ ਦੇ ਛੋਟੇ ਛੋਟੇ ਵੀ ਹੁੰਦੇ, ਅੱਜ ਕੱਲ ਬਹੁਤ ਬੜੇ ਬੜੇ ਬੂਟੇ ਵੀ ਹੁੰਦੇ ਹਨਾ, ਤਾਂ ਏਦਾਂ। ਬਾਕੀ ਇਹਦੇ ਨਾਲ ਮੈਂ ਇਹ ਸੋਚਦੀ ਹਾਂ ਵੀ ਜੇ ਇਹ ਆ ਗਏ ਇਹਦੇ ਨਾਲ ਬੱਚਿਆਂ ਨੇ ਸਿੱਖਣਾ ਬਹੁਤ ਹੈ, ਤੁਹਾਨੂੰ ਬੋਲਣਾ ਬਹੁਤ ਵਧੀਆ ਆਉਂਦਾ ਔਰ ਛੇਤੀ ਆਉਂਦਾ। ਭੁਪਿੰਦਰ ਜੀ ਇੱਕ ਚੀਜ਼ ਤਾਂ ਇਹ ਚੰਗੀ ਵੀ ਗੱਲ ਹੈਗੀ ਆ, ਦੂਜੀ ਗੱਲ ਮੈਂ ਇਹ ਸੋਚਦੀ ਇਹਦਾ ਮਤਲਬ ਟੀਚਰਾਂ ਦੀਆਂ ਜੋਬਾਂ ਜਾਂ ਕਿੱਦਾਂ ਇਹ ਸਾਰਾ ਕੁਛ ਘੱਟ ਨੀ ਜਾਊਗਾ ਕੁਛ?
1: ਉਹ ਵੀ ਮੈਂ ਉਹਦੇ ਵਿੱਚ ਇਹ ਵੀ ਕਹਿੰਦਾ ਕਿ ਬ੍ਰੇਨ ਦੇਖੋ, ਹੁਣ ਪਹਿਲਾਂ ਆਪਾਂ ਨੂੰ ਨੰਬਰ ਚੇਤੇ ਹੁੰਦੇ ਸੀ ਫੋਨਾਂ ਦੇ ਜਦੋਂ, ਹਨਾ, ਲੈਂਡ ਲੈਂਡ ਘਰ ਦੇ ਫੋਨ ਹੁੰਦੇ ਸੀਗੇ, ਤੇ ਆ ਜਦੋਂ ਦੇ ਆ ਟੱਚ ਆ ਗਏ ਜਾਂ ਹੋਰ ਨਵੇਂ ਫੋਨ ਆ ਗਏ ਤਰੀਕਿਆਂ ਦੇ, ਤਾਂ ਮੈਂ ਸੱਚੀ ਗੱਲ ਦੱਸਾਂ ਤਾਂ ਮੈਨੂੰ ਆਪਣੀ ਵਾਈਫ ਦਾ ਨੰਬਰ ਨੀ ਚੇਤੇ, ਨਹੀਂ ਤਾਂ ਸਾਰੀ ਉਮਰ ਜ਼ਿੰਦਗੀ ਚ ਜਿਹੜਾ ਘਰ ਦੇ ਵਿੱਚ ਅਜੇ ਜਿਹੜਾ ਫੋਨ ਹੁੰਦਾ ਸੀਗਾ ਲਾਈਨ ਵਾਲਾ, ਉਹਦਾ ਅਜੇ ਵੀ ਨੰਬਰ ਚੇਤੇ ਆ ਜੀ।
4: ਹਾਂਜੀ ਹਾਂਜੀ
1: ਜੀ,
4: ਨਹੀਂ ਹੈ ਤਾਂ ਇੱਦਾਂ, ਮੈਨੂੰ ਆਪਣੇ ਹਸਬੈਂਡ ਦਾ ਨੀ ਨੰਬਰ ਪਤਾ, ਮੈਨੂੰ ਸਿਰਫ ਆਪਣੇ ਨੂੰਹ ਦਾ ਨੰਬਰ ਪਤਾ ਜਾਂ ਮੈਨੂੰ ਆਪਣੇ ਪੁੱਤ ਦਾ ਨੰਬਰ ਪਤਾ, ਮੈਨੂੰ ਇਕਬਾਲ ਦਾ ਨੀ ਪਤਾ, ਮੈਨੂੰ ਉਹਦੇ ਹਸਬੈਂਡ ਦਾ ਨੀ ਪਤਾ, ਮੈਨੂੰ ਕਿਸੇ ਬੱਚਿਆਂ ਦਾ ਨੰਬਰ ਨੀ ਪਤਾ, ਮੈਨੂੰ ਆਪਣੀ ਨੂੰਹ ਦਾ ਤਾਂ ਪੁੱਤ ਦਾ ਪਤਾ, ਮੈਨੂੰ ਘਰ ਵਾਲੇ ਦਾ ਨੀ। ਹੁਣ ਜੇ ਸਮਝੋ ਮੇਰੇ ਤੋਂ ਕੋਈ ਨੰਬਰ ਮੰਗੇ ਤੇ ਮੈਨੂੰ ਨੰਬਰ ਉਹਦਾ ਚਾਹੀਦਾ, ਮੈਂ ਕਹੂੰਗੀ ਜਰਾ ਦੇਖ ਕੇ ਦਿੰਦੀ, ਉਹਨੇ ਤਾਂ ਕਿੰਨਾ ਹੀ ਝੂਠ ਬੋਲਦੀ,
1: ਕਿਉਂਕਿ ਮੈਨੂੰ ਪਤਾ ਡਰ ਇਸ ਚੀਜ਼ ਦਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਉਹ ਐਜੂਕੇਟਡ, ਪਰ ਸਾਡੇ ਉਹ ਚੀਜ਼ ਜਿਹੜਾ ਸਾਡਾ ਖਿੱਤਾ ਨਾ ਜੀ, ਉਹਦਾ ਮਿਸ ਯੂਜ਼ ਕੋਈ ਵੀ ਮਸ਼ੀਨਰੀ ਆ, ਚਾਹੇ ਉਹ ਫੇਸਬੁੱਕ ਆ, ਦੇਖੋ ਫੇਸਬੁੱਕ ਦੇ ਉੱਤੇ ਕਿੰਨੇ ਕੁ ਲੋਕ ਜਿਹੜੇ ਆਪਣੇ ਇੱਥੇ ਮੁਲਕਾਂ ਦੇ ਬੱਚੇ ਆ, ਉਹ 18-18 ਸਾਲ ਤੋਂ ਉੱਪਰ ਵੀ ਹੈ, ਪਰ ਉਹਨਾਂ ਦੀਆਂ ਆਈਡੀਆਂ ਹੈ ਨੀ ਗੀਆਂ ਫੇਸਬੁੱਕ ਦੇ ਉੱਤੇ, ਪਰ ਜਿਹੜੇ ਇੰਡੀਆ ਦੇ ਵਿੱਚ 5-7 ਸਾਲ ਦੇ ਉਹਨਾਂ ਦੀਆਂ ਆਈਡੀਆਂ ਚੱਲ ਰਹੀਆਂ ਨੇ।
4: ਹਾਂਜੀ, ਕੱਲ ਮੇਰੇ ਦੂਜੇ ਗ੍ਰੈਂਡਸਨ ਦਾ ਬਰਥਡੇ ਸੀ ਭੁਪਿੰਦਰ ਜੀ, ਕੱਲ ਵੀ ਮੈਂ ਫੋਨ ਕਰਨ ਨੂੰ ਚਾਹੁੰਦੀ ਸੀ, ਲੈ ਕੇ ਹੁਣ ਕਹਿ ਦਿੰਦੀ ਹਾਂ ਮੁਬਾਰਕਬਾਦ ਤੁਹਾਨੂੰ ਵੀ ਬਹੁਤ ਬਹੁਤ। ਅੱਛਾ, ਉਹਨੂੰ ਮੈਂ ਫੋਨ, ਮੈਨੂੰ ਪਤਾ ਨਹੀਂ ਸੀ ਵੀ ਉਹ ਅੱਜ ਕੰਮ ਤੇ ਆ ਕਿ ਘਰੇ ਹੋਊਗਾ, ਜਦੋਂ ਮੈਂ ਕੀਤਾ ਦੂਜੇ ਉਹਦੀ ਗ੍ਰੈਂਡਮਾ ਨਾਲ ਫੋਨ, ਉਹ ਕਹਿੰਦੇ ਘਰੇ ਹੀ ਆ, ਉਹ ਬਾਹਰ ਨੂੰ ਗਏ ਕੋਈ ਸਮਾਨ ਲੈਣ ਲਈ, ਹਨਾ, ਤੇ ਮਤਲਬ ਉਹਨਾਂ ਕੋਲ ਨਹੀਂ ਹੁੰਦਾ। ਫਿਰ ਉਹ ਮੈਨੂੰ ਕਹਿੰਦਾ ਨਾਨੀ ਮਾਂ ਤੁਸੀਂ ਤਾਂ ਮੈਨੂੰ ਦੂਏ ਤੇ ਕਰ ਰਹੇ ਫੋਨ ਵਟਸਐਪ ਤੇ, ਤਾਂ ਇਕਬਾਲ ਕਹਿੰਦੀ ਵਟਸਐਪ ਉਹਨੇ ਨਹੀਂ ਕੀਤਾ ਹੁੰਦਾ, ਜਦ ਕਿਤੇ ਸਮਝੋ ਮੈਂ ਇੰਡੀਆ ਨੂੰ ਜਾਵਾਂ ਇਹ ਕਹਿਣ ਤੇ ਚੱਲ ਤੂੰ ਗੱਲ ਆਪਣੀ ਨਾਨੀ ਮਾਂ ਨਾਲ ਕਰ ਲਾ, ਫੇਰ ਉਹਨੇ ਕਰਨਾ ਹੁੰਦੀ, ਜਾਂ ਕਿਤੇ ਕੋਈ ਜਰੂਰੀ ਆ ਭਈ ਤਾਂ ਕਰਨੀ ਆ, ਨਹੀਂ ਤਾਂ ਉਹ ਕੋਈ ਵਟਸਐਪ ਨੀ, ਕੋਈ ਉਹ ਇੰਸਟਾਗ੍ਰਾਮ ਨੀ, ਕੋਈ ਉਹ ਮਤਲਬ ਫੇਸਬੁੱਕ ਉਹ ਨੀ ਯੂਜ਼ ਕਰਦੇ ਉਹਨਾਂ ਕੋਲ, ਉਹ ਕਹਿੰਦੇ ਸਾਡੇ ਕੋਲ ਨੀ ਟਾਈਮ ਹੈਗਾ।
1: ਬਿਲਕੁਲ ਹੈ ਜੀ ਜੀ,
4: ਆਹੋ। ਪਰ ਬਾਕੀ ਜਿਹੜੇ ਹੁਣ ਆਮ ਜਨਤਾ ਆ, ਹੁਣ ਮੈਂ ਕਹਿੰਦੀ ਘਰਾਂ ਚ ਇੰਡੀਆ ਤਾਂ ਤੁਸੀਂ ਦੇਖੋ ਜਿੰਨੇ ਲੋਕ ਆ, ਨਿੱਕੇ ਨਿੱਕੇ ਦੋ ਦੋ ਸਾਲ ਦੇ ਬੱਚਿਆਂ ਨੂੰ ਵੀ ਤੀਵੀਆਂ ਨੇ, ਮਾਵਾਂ ਨੇ ਫੋਨ ਦਿੱਤੇ ਹੁੰਦੇ, ਉਹ ਮਰ ਜਾ ਰੋਂਦਾ ਉਹਨੂੰ ਫੋਨ ਫੜਾ ਕੇ ਦੇ ਦਿੰਦੀ ਆ, ਔਰ ਉਹ ਵੀ ਫਿਰ ਫੋਨ ਬਗੈਰ ਬਚਦਾ ਨੀ ਹੈਗਾ, ਫਿਰ ਉਹਨੂੰ ਦੇਖਦਾ। ਇਹ ਚੀਜ਼ਾਂ ਤਾਂ ਗਲਤ ਹੈ, ਇਹਦੇ ਨਾਲ ਕਿੰਨਾ ਬ੍ਰੇਨ ਤੇ ਕਹਿੰਦੇ ਅਸਰ ਪੈਂਦਾ, ਕਿੰਨੇ ਤੁਹਾਡੇ ਕੰਨਾਂ ਦੀ ਖਰਾਬੀ ਹੁੰਦੀ ਆ, ਫਿਰ ਚੀਜ਼ਾਂ ਠੀਕ ਨੀ, ਪਰ ਮਾਵਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਚ ਮੈਂ ਔਨ ਏਅਰ ਕਹਿ ਰਹੀ, ਦੇਖੋ ਉਹ ਪਤਾ ਕੀ ਉਹ ਆਪਣੇ ਮਜ਼ੇ ਚ ਹੈਗੇ, ਆਪਣਾ ਫੋਨ ਫਾਨ ਦੇਖ ਰਹੇ ਤਾਂ ਮੋਜੇ, ਉਹਨਾਂ ਨੂੰ ਪਤਾ ਵੀ ਨਿਆਣਾ ਚੱਲ ਖੇਡ ਰਿਹਾ ਤਾਂ ਠੀਕ ਆ,
1: ਬਿਲਕੁਲ
4: ਇਹ ਚੁੱਪ ਕਰਾਉਣ ਦਾ ਤਰੀਕਾ ਗਲਤ ਆ ਭੁਪਿੰਦਰ।
1: ਨਾਲੇ ਭੈਣ ਜੀ ਇਹਦੇ ਵਿੱਚ ਜਿਹੜਾ ਇਹ ਵੀ ਆ ਨਾ, ਮੈਂ ਸੋਚਦਾ ਕਿ ਇਹ ਇੱਕ ਤਰ੍ਹਾਂ ਦੀ ਅਡਿਕਸ਼ਨ ਵੀ ਹੈ, ਜਿੱਦਾਂ ਕਹਿ ਸਕਦੇ ਆ ਕਿ ਜੇ ਇਹਦੇ ਉੱਤੇ ਤੁਸੀਂ ਡਿਪੈਂਡ ਹੋ ਗਏ ਨਾ, ਜੋ ਤੁਹਾਡਾ ਬ੍ਰੇਨ ਕੰਮ ਕਰਦਾ ਹੈ। ਚਲੋ ਮੈਂ ਵੀ ਕਿਤੇ ਨਾ ਕਿਤੇ ਇਹਦਾ ਯੂਜ ਕਰਦਾ ਰਹਿੰਦਾ, ਮੇਰੇ ਕੋਲ ਸਮੇਂ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਮਾਂ ਹੋਵੇ ਤਾਂ ਜ਼ਰੂਰ ਮੈਂ ਆਪ ਵੀ ਕੁਝ ਨਾ ਕੁਝ ਕਰ ਲੈਂਦਾ ਹੁੰਦਾ, ਪਰ ਕਈ ਵਾਰੀ ਮਜਬੂਰੀਆਂ ਨੇ ਸਮੇਂ ਦੀਆਂ, ਤੇ ਬੱਚੇ ਤਾਂ ਮੈਨੂੰ ਲੱਗਦਾ ਕਿ ਫਿਰ ਉਹਦੇ ਨਾਲ ਅਡਿਕਟ ਹੋਣਗੇ ਇਹਨਾਂ ਚੀਜ਼ਾਂ ਦੇ ਉੱਤੇ, ਡਿਪੈਂਡ ਰਹਿ ਜਾਣਗੇ। ਜਿਹੜਾ ਮਾੜਾ ਮੋਟਾ ਕਿਤਾਬ ਵਗੈਰਾ ਪੜ੍ਹਦੇ ਨੇ ਜਾਂ ਹੱਥੀਂ ਲਿਖਦੇ ਨੇ ਕੁਝ, ਉਹ ਸਾਰੀਆਂ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ, ਆਪਣੇ ਮੁਲਕਾਂ ਦੀ ਗੱਲ ਕਰੀਏ ਤਾਂ ਕਾਪੀਆਂ ਤਾਂ ਮੁੱਕ ਹੀ ਗਈਆਂ, ਪੈਨਸਲਾਂ ਮੁੱਕ ਗਈਆਂ, ਸਾਰਾ ਕੁਝ ਸਕਰੀਨ ਦੇ ਉੱਤੇ ਆ ਗਿਆ, ਟੈਬਲੇਟ ਦੇ ਉੱਤੇ ਆ ਗਿਆ ਜੀ, ਡਿਜੀਟਲ ਹੋਇਆ, ਸਕੂਲ ਸਾਰੇ ਡਿਜੀਟਲ ਨੇ ਜੀ, ਬੋਰਡ ਤੱਕ
4: ਜਿਹੜੇ ਨੇ ਉਹ ਡਿਜੀਟਲ ਨੇ।
1: ਬਿਲਕੁਲ ਹੈ ਜੀ,
4: ਹਾਂਜੀ, ਉਹਨਾਂ ਦੀ ਲਿਖਾਈ ਕਿੱਥੋਂ ਬਣਨੀ ਆ? ਜਿਹੜੇ ਪਹਾੜੇ ਵਗੈਰਾ ਜਿਹੜੇ ਸਾਨੂੰ ਹੁਣ ਤੱਕ ਰਟੇ, ਉਹ ਹੁਣ ਤੱਕ ਇੰਨੀ ਵੱਡੀ ਮੈਂ ਹੋ ਗਈ, ਮੈਨੂੰ ਸਾਰੇ ਪਹਾੜੇ ਆਉਂਦੇ, ਦੋਹਰੇ ਪਹਾੜੇ ਆਉਂਦੇ ਹਨਾ, ਤੇ ਦੇਖੋ ਇਹਨਾਂ ਬੱਚਿਆਂ ਨੂੰ ਥੋੜੋ ਆਉਂਦੇ, ਇਹਨਾਂ ਬੱਚਿਆਂ ਨੂੰ ਕਈ ਕੈਸ਼ੀਅਰ ਵੀ ਹੈ ਕਿ ਅੱਜ ਕੱਲ ਇੱਦਾਂ ਆ, ਜੇ ਉਹਨੇ ਉੱਦਾਂ ਦੇਣੇ ਹੁਣ, ਜਿਹੜਾ ਮੋਰਲਾ ਬੰਦਾ ਕਹੂਗਾ ਮੇਰੇ ਇੰਨੇ ਪੈਸੇ ਬਣਦੇ ਆ, ਪਰ ਉਹਦਾ ਜਿਹੜਾ ਉਹਨਾਂ ਦੇ ਕੰਪਿਊਟਰ ਨੇ ਕੱਢ ਕੇ ਦੇਣੇ, ਉਹਨੇ ਉਹੀ ਦੇਣੇ, ਉਹਨਾਂ ਨੂੰ ਆਪਣੇ ਆਪ ਕੋਈ ਹਿਸਾਬ ਕਿਤਾਬ
1: ਨਹੀਂ ਆਉਂਦਾ ਮੈਥ ਵਿੱਚੋਂ ਉਹ। ਬਿਲਕੁਲ, ਮੈਨੂੰ ਚੇਤੇ ਆ ਪਿਛਲੇ 2 ਸਾਲ ਮੈਂ ਖਬਰ ਵੀ ਕੀਤੀ ਸੀ, ਸਵੀਡਨ ਨੇ ਦੁਬਾਰਾ ਇਹ ਜਿਹੜੀ ਆਪਣੀ ਨੀਤੀ ਵਾਪਸ ਲਈ ਹੈ ਕਿ ਉਹਨਾਂ ਨੇ ਪੈਨਸਲ ਤੇ ਲਿਖਣ ਵਾਲਾ ਕੰਮ ਦੁਬਾਰਾ ਸ਼ੁਰੂ ਕੀਤਾ ਪੈਨ ਦਾ ਜੀ, ਕਿ ਬੱਚੇ ਇਹਨੂੰ ਮਤਲਬ ਕਿ ਛੱਡਣ ਨਾ ਜੀ।
4: ਹਾਂਜੀ ਹਾਂਜੀ ਪਰ ਇਹ ਜਰੂਰੀ ਆ ਚੀਜ਼ਾਂ,
1: ਜਰੂਰੀ
4: ਮਤਲਬ ਜਿੱਦਾਂ ਹੁਣ ਫੋਨਾਂ ਦੀ ਤੁਸੀਂ ਗੱਲ ਕੀਤੀ ਆ, ਅੱਗੇ ਏਦਾਂ ਸੀ ਆਪਾਂ ਨੰਬਰ ਡਾਇਲ ਕਰਦੇ ਸੀ ਸਾਨੂੰ ਸਾਰੇ ਨੰਬਰ ਰਟੇ ਹੁੰਦੇ ਸੀਗੇ ਹਨਾ, ਪਰ ਹੁਣ ਜੇ ਹੈਗਾ ਤਾਂ ਹੁਣ ਆਪਾਂ ਸਾਨੂੰ ਕਿਸੇ ਨੂੰ ਨੰਬਰ ਹੀ ਨੀ ਪਤਾ, ਕਿਉਂਕਿ ਮੈਂ ਡਾਟਰ ਲਿਖ ਲਿਆ, ਹਸਬੈਂਡ ਲਿਖ ਲਿਆ, ਸਨ ਲਿਖ ਲਿਆ, ਡਾਟਰ ਇਨ ਲਾ ਲਿਖ ਲਿਆ, ਗ੍ਰੈਂਡ ਸਨ ਲਿਖ ਲਿਆ, ਤਾਂ ਫਿਰ ਮੈਨੂੰ ਨੰਬਰ ਕਿੱਥੋਂ ਉਹਨਾਂ ਦੇ ਚੇਤੇ ਆਉਣੇ ਆ ਉਹ, ਤਾਂ ਮਤਲਬ ਸਾਨੂੰ ਇੱਦਾਂ ਹੋਣਾ ਚਾਹੀਦਾ ਪਈ, ਕਰਨਾ ਪਈ। ਚੱਲ ਮੈਂ ਇਹ ਵੀ ਸੋਚਦੀ ਹਾਂ ਸਾਡੀ ਤਾਂ ਉਮਰ ਚ ਹੀ ਲੰਘ ਚੱਲੀ ਆ, ਸਮਝੋ ਹਾਥੀ ਲੰਘ ਗਿਆ ਪੂਛ ਜਿਹੀ, ਪਰ ਆ ਜਿਹੜੇ ਬੱਚੇ ਜਿਹੜੇ ਹੈਗੇ ਆ ਨਿਊ ਜਨਰੇਸ਼ਨ, ਇਹਨਾਂ ਲਈ ਬਹੁਤ ਔਖੇ, ਜਦ ਇਹਨਾਂ ਨੂੰ ਨਹੀਂ ਚੇਤੇ
1: ਨਾ
4: ਮੈਥ ਵਿਚੋਂ ਜੀਰੀ ਜੀਰੋ ਆ ਕੁਛ ਆ, ਜਦੋਂ ਇਹਨਾਂ ਨੂੰ ਤੁਸੀਂ ਦੇਖੋ ਜਦੋਂ ਅਸੀਂ ਪੜ੍ਹਦੇ ਸੀ ਭੁਪਿੰਦਰ ਜੀ ਸਕੂਲ ਪੜ੍ਹਦੇ ਸੀ ਕਾਲਜ ਪੜ੍ਹਦੇ ਸੀ, ਪੂਰੀ ਕਿਤਾਬ ਪੜ੍ਹਨੀ ਹੁੰਦੀ ਸੀ, ਜਿੱਦਾਂ ਸਮਝੋ ਇੱਕ ਚੈਪਟਰ ਪੜ੍ਹਿਆ ਉਹਦੇ ਵਿੱਚੋਂ ਪਤਾ ਹੁੰਦਾ ਸੀ, ਪਿੱਛੇ ਕੁਐਸਚਨ ਦਿੱਤੇ ਹੁੰਦੇ ਸੀ ਪਤਾ ਹੁੰਦਾ ਸੀ ਤੇ ਉਹ ਕੁਐਸਚਨਾਂ ਦੇ ਕਿਹੜਾ ਕਿਹੜਾ ਜਵਾਬ ਅਸੀਂ ਕੱਢਣਾ, ਕਿਹੜਾ ਜਵਾਬ ਹੈਗਾ ਇਹਦਾ ਕਿਹੜਾ ਸਹੀ ਹੈਗਾ, ਸਾਨੂੰ ਟੀਚਰ ਪੁੱਛਦੇ ਸੀ ਅਸੀਂ ਕਰੀਦਾ। ਪਰ ਹੁਣ ਤਾਂ ਕੀ ਆ ਉਹਨਾਂ ਨੂੰ ਇੰਨਾ ਮਿਹਨਤ ਕਰਨ ਦੀ ਨੀ ਲੋੜ ਪੈਂਦੀ, ਉਹ ਕੀ ਕਰਦੇ ਉਹ ਗੂਗਲ ਤੇ ਜਾਂਦੇ ਉਹਦਾ ਜਵਾਬ ਪੁੱਛਦੇ, ਉਹ ਝੱਟ ਦੇ ਨੀ ਦੱਸ ਦਿੰਦੇ ਸਾਨੂੰ, ਅਸੀਂ ਤਾਂ ਕਿਤਾਬਾਂ ਪੜ੍ਹੀ ਤੇ ਅਸੀਂ ਆਪਣਾ ਬ੍ਰੇਨ ਆਪਣਾ ਯੂਜ਼ ਕਰੀਦਾ ਸੀ ਤਾਂ ਚੱਲਦਾ ਸੀ ਸਾਡਾ।
1: ਬਿਲਕੁਲ ਹੈ ਜੀ,
4: ਇਹਨਾਂ ਚੀਜ਼ਾਂ ਦਾ ਨੁਕਸਾਨ ਤਾਂ ਹੈਗਾ ਭੁਪਿੰਦਰ ਜੀ ਬਹੁਤ ਹੈਗਾ।
1: ਬਿਲਕੁਲ
4: ਆਹੋ ਉਸ ਟਾਈਮ ਤੇ ਵੀ ਏਦਾਂ ਹੁੰਦਾ ਸੀ, ਤੁਹਾਨੂੰ ਵੀ ਪਤਾ ਹੋਣਾ ਸੀ, ਮੇਰੀ ਮਾਮੀ ਦਾ ਮੁੰਡਾ ਹੁੰਦਾ ਸੀ ਜਦ ਮੈਂ ਨਾਨਕੀ ਜਾਣਾ, ਉਹਨੂੰ ਕਹਿਣਾ ਗੈਡ ਗਾਈਡ ਨੀ ਕਹਿਣਾ ਗੈਡ ਹਨਾ, ਉਹਨੂੰ ਕਹਿਣਾ ਵੇਖੋ ਗੈਡ ਹੈਗੀ ਆ, ਆਹ ਸਵਾਲ ਹੈਗੇ, ਮੈਨੂੰ ਤਾਂ ਗਾਈਡ ਦਾ ਪਤਾ ਹੀ ਨੀ ਸੀ ਹੁੰਦਾ ਵੀ ਗਾਈਡ ਕੀ ਹੁੰਦੀ, ਮੈਨੂੰ ਨੀ ਪਤਾ ਸੀ, ਮੈਂ ਉਦਾਂ ਹੁਸ਼ਿਆਰ ਸਟੂਡੈਂਟ ਹੁੰਦੀ ਸੀ ਭੁਪਿੰਦਰ ਜੀ, ਏਦਾਂ ਦੀ ਚੀਜ਼ ਦੀ ਲੋੜ ਹੀ ਨੀ ਪਤੇ ਹੁੰਦੇ ਸੀ, ਨਾਲੇ ਮੈਥ ਹੋਇਆ ਸਾਇੰਸ ਹੋਇਆ ਦੂਜਾ ਸਾਰਾ ਕੁਛ ਤਾਂ ਬਹੁਤ ਵਧੀਆ ਹੁੰਦਾ ਸੀ, ਇੰਗਲਿਸ਼ ਵਗੈਰਾ ਤਾਂ ਮਤਲਬ ਲੋੜ ਨੀ ਸੀ ਪਈ ਉਹਨੂੰ, ਸ਼ਾਇਦ ਤੇ ਉਹਨੂੰ ਲੈ ਵੀ ਦਿੱਤੀ ਸੀ ਕਿਤਾਬ ਜਾਂ ਉਹਨੂੰ ਪਤਾ ਹੋਊਗਾ ਵੀ ਗਾਈਡ ਗੂਡ ਕੁਛ ਹੁੰਦੀ ਸਨ ਤਾਂ ਪਤਾ ਹੀ ਨਹੀਂ ਸੀ, ਆਪਾਂ ਤਾਂ ਬਹੁਤ ਸਿੰਪਲ ਬੰਦੇ ਹੁੰਦੇ ਸੀ, ਕਿਤਾਬ ਪੜ੍ਹੀ ਸੀ ਤਾਂ ਉਹ ਚੋਂ ਜਵਾਬ ਦੇਈਦੇ ਹੁੰਦੇ ਸੀ। ਚਲੋ ਭਵਿੰਦਰ ਜੀ ਹੁਣ ਇੰਨੀ ਸਾਂਝ ਨੂੰ ਕਬੂਲ ਕਰਿਓ ਤਾਂ, ਹਾਂਜੀ ਸਤਿ ਸ਼੍ਰੀ ਅਕਾਲ,
1: ਚੰਗਾ ਲੱਗਿਆ ਤੁਸੀਂ ਇਸ ਵਿਚਾਰ ਸਾਂਝੇ,
4: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ ਜੀ। ਦੋਸਤੋ ਇਸ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਤੇ ਅਗਲੀ ਲਾਈਨ ਦੇ ਉੱਤੇ ਬਹਾਦਰ ਸਿੰਘ ਬਾਈ ਜੀ ਨੇ, ਸਵਾਗਤ ਹੈ ਬਾਈ ਜੀ, ਜੀ ਅਨੂ ਜੀ
5: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ, ਜੀ ਅਨੂ ਜੀ
5: ਅੱਜ ਫੇਰ ਅੱਜ ਰੇਡੀਓ ਦੀ ਗੱਲ ਹੋ ਰਹੀ ਹੈ,
1: ਹਾਂਜੀ ਰੇਡੀਓ ਦੀ ਗੱਲ ਕਰਦੇ ਆ ਜੀ,
5: ਰੇਡੀਓ ਕਹਿੰਦੇ ਹੁੰਦੇ ਸੀ ਬਜ਼ੁਰਗ ਪਹਿਲਾਂ
1: ਜੀ,
5: ਮੈਂ ਆਪੂ ਤਾਂ ਸ਼ਾਇਦ ਮੈਨੂੰ ਨਹੀਂ ਯਾਦ ਆ ਕਿ ਮੈਂ ਕੁਛ ਸੁਣਿਆ ਇੰਡੀਆ ਜਾਂ ਨਹੀਂ ਰੇਡੀਓ, ਮਾੜਾ ਮੋਟਾ ਸ਼ਹਿਰ ਕਿਤੇ ਸ਼ਹਿਰ ਹੀ, ਤੇ ਮੇਰਾ ਨਾ ਇੱਕ ਭਰਾ ਹੁੰਦਾ ਸੀ ਵੱਡਾ, ਅਸੀਂ ਚਾਰ ਸੀਗੇ, ਉਹ ਸਭ ਤੋਂ ਵੱਡਾ ਸੀਗਾ
1: ਜੀ,
5: ਤੇ ਮੇਰਾ ਖਿਆਲ 10 ਸਾਲ ਹੀ ਹੋਊਗਾ ਮੇਰੇ ਤੋਂ ਵੱਡਾ, ਉਦੋਂ ਮੈਂ ਵਾਲਾ ਛੋਟਾ ਸੀ ਜਦੋਂ ਤੁਸੀਂ ਗੱਲ ਸੁਣਾਉਣ ਲੱਗਾ, 8-9 ਸਾਲ ਦਾ ਹੋਊਗਾ ਮੈਂ
1: ਜੀ,
5: ਉਹ ਸੀਗਾ ਹੈਂਡੀਕੈਪ ਮੇਰਾ ਭਰਾ
1: ਜੀ,
5: ਬੋਲੀਓ ਉਹ ਸੁਣਦਾ ਹੁੰਦਾ ਸੀ ਰੇਡੀਓ, ਮੈਨੂੰ ਇੰਨਾ ਪਤਾ ਵੀ ਉਹ ਸੁਣਦਾ ਹੁੰਦਾ ਰੇਡੀਓ, ਉਹ ਜਦੋਂ ਆਕਾਸ਼ਵਾਣੀ ਜੇ ਉਹ ਸੁਣਦਾ ਹੁੰਦਾ ਸੀਗਾ ਰੇਡੀਓ, ਤੇ ਤਾਂ ਮੈਨੂੰ ਯਾਦ ਆ ਕਿ ਰੇਡੀਓ ਸੀਗਾ, ਪਰ ਉਹ ਸੁਣਦਾ ਸੀ ਜਦੋਂ ਤੁਸੀਂ ਕਹਿੰਦੇ ਨਾ ਕੱਪੜਾ ਉਹ ਕੁਰੇਸ਼ੀਏ ਵਾਲਾ, ਉਹ ਚੀਜ਼ਾਂ ਹੋਰ ਮੈਂ ਦੇਖਿਆ ਢੱਕੀਆਂ ਚੀਜ਼ਾਂ ਕੁਰੇਸ਼ੀਏ ਵਾਲੇ ਕੱਪੜੇ ਨਾ, ਪਰ ਰੇਡੀਓ ਮੈਂ ਕਿਹਾ ਨਹੀਂ
1: ਜੀ,
5: ਜਾਂ ਟੇਬਲ ਕਾਟ ਦੇਖੀ ਆ ਕੈਸਟਾਂ ਵਾਲੀ
1: ਜੀ,
5: ਪਰ ਨਾ ਰੇਡੀਓ ਦੀ ਮੈਂ ਤੁਹਾਨੂੰ ਵੀ ਤੋਂ ਪਤਾ ਫਿਨਲੈਂਡ ਤੇ ਡੈਨਮਾਰਕ ਵੀ ਇੱਦਾਂ ਕਿ ਇੱਥੇ ਰੇਡੀਓ ਬਹੁਤ ਚੱਲਦੇ ਆ,
1: ਬਿਲਕੁਲ
5: ਇਹਨਾਂ ਦੇ
1: ਗੱਡੀਆਂ ਦੇ
5: ਇਹਨਾਂ ਨੇ ਨਹੀਂ ਛੱਡੇ
1: ਚੱਲੀ ਜਾਂਦੇ ਆ,
5: ਇਹਨਾਂ ਨੇ ਨਹੀਂ ਛੱਡੇ ਹੈ ਗੋਰੇ ਲੋਕਾਂ ਨੇ ਨਹੀਂ ਛੱਡੇ
1: ਚੱਲਦੇ ਆ ਸਾਰਾ ਕੁਝ, ਬਿਲਕੁਲ
5: ਭਾਜੀ ਰੇਡੀਓ ਸੁਣ ਕੇ ਨਾ ਮਜ਼ਾ ਹੀ ਬਹੁਤ ਆਉਂਦਾ ਹੈ, ਜਦੋਂ ਨਾ ਜਦੋਂ ਇਹ ਹੌਕਾ ਜਿਹਾ ਭਰ ਕੇ ਗੱਲਾਂ ਸੁਣਾਉਂਦੇ ਆ, ਕੋਈ ਕਿਸੇ ਨੂੰ ਬਿਠਾਇਆ ਤੇ ਆ ਕੇ ਸਟੂਡੀਓ ਚ ਕਦੇ ਕਿਸੇ ਨੂੰ ਬਿਠਾਇਆ,
1: ਬਿਲਕੁਲ ਨੌਲੇਜ ਹੁੰਦੀ, ਬਿਲਕੁਲ
5: ਕਿਸੇ ਜਾਂ ਆਪਣੀ ਆਪਣੀ ਆਪਣੀ ਜ਼ਿੰਦਗੀ ਬਾਰੇ ਕੋਈ ਗੱਲ ਦੱਸਣ ਡਿਆ, ਮੈਂ ਸਪੈਸ ਚਲ ਗਿਆ ਸੀ ਜਾਂ ਮੈਂ ਕੋਈ ਤਰੱਕੀ ਜਾਂ ਨਹੀਂ ਕੀਤੀ ਜਾਂ ਕੀਤੀ, ਜੋ ਵੀ ਪੁਰਾਣੀਆਂ ਗੱਲਾਂ ਜਾਂ ਕਿਸੇ ਨਾਲ ਵੱਧ ਘੱਟ ਹੋਈ ਆ ਉਹ ਦੱਸਦਾ ਵੀ ਲੋਕ ਸਾਰੀਆਂ ਗੱਲਾਂ ਮੁੜ ਸੁਣ ਕੇ ਨਾ ਮਜ਼ਾ ਆਉਂਦਾ
1: ਜੀ,
5: ਤੇ ਮੈਂ ਤਾਂ ਇਹ ਵੀ ਸੋਚਦਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਰੇਡੀਓ ਹੁੰਦਾ ਸੀ ਇਕੱਲਾ ਜਦੋਂ ਸੁਣਿਆ ਵੀ ਫਿਲਮਾਂ ਚ ਵੀ ਜਦੋਂ ਦੇਖਿਆ ਵੀ ਉਹ ਇੱਕੋ ਜਗ੍ਹਾ ਸਾਰੇ ਬਹਿ ਕੇ ਸੁਣਦੇ ਹੁੰਦੇ ਸੀਗੇ
1: ਜੀ,
5: ਤੇ ਉਦੋਂ ਤਾਂ ਮੈਂ ਕਹਿੰਦਾ ਤਾਂ ਉਹ ਜਦ ਜਿਹੜਾ ਕੋਈ ਬੰਦਾ ਕਦੇ ਕਿਤੇ ਲੜਿਆ ਲੁੜਿਆ ਹੋਣਾ ਉਹ ਵੀ ਕਹਿੰਦਾ ਸ਼ਾਮ ਨੂੰ ਯਾਰ ਚੱਲੇ ਚੱਲਦੇ ਆ ਉੱਥੇ ਨਾਲ ਰੇਡੀਓ ਸੁਣਦੇ ਆ, ਨਾਲੇ ਸੁਲਾ ਹੋ ਜੂਗੀ ਪੁਰਾਣੇ ਬੰਦੇ ਨਾਲ, ਸੁਲਾ ਵੀ ਹੋ ਜਾਂਦੀ ਹੋਊਗੀ, ਇੱਕ ਰੇਡੀਓ ਦਾ ਇੱਕ ਇਹਦਾ ਇੱਕ ਹੋਰ ਬਹੁਤ ਫਾਇਦਾ ਆ ਕਿ ਤੁਸੀਂ ਜਿੱਥੇ ਵੀ ਮਰਜ਼ੀ ਆ ਕੰਨਾਂ ਨੂੰ ਲਾ ਕੇ ਸੁਣੋ, ਨਾ ਤੁਹਾਡਾ ਕੋਈ
1: ਐਕਸੀਡੈਂਟ ਹੋ ਜਾਵੇ ਨਾਲ, ਬਿਲਕੁਲ
5: ਹਨਾ, ਜਿੱਦਾਂ ਹੁਣ ਗੱਡੀਆਂ ਦੇ ਵਿੱਚ ਡੀਵੀਡੀਆਂ ਨੇ, ਡੀਵੀਡੀਆਂ ਦੇਖੋ ਬਿਲਕੁਲ ਮਨਾ ਆ ਕਾਨੂੰਨੀ ਤੌਰ ਤੇ
1: ਜੀ,
5: ਜਿਹੜੀਆਂ ਹੁਣ ਟੈਸਲਾ ਟੂਸਲਾ ਵੀ ਆਈਆਂ, ਮੈਨੂੰ ਪਹਿਲਾਂ ਨੀ ਸੀ ਪਤਾ ਮੇਰੇ ਕੋਲ ਟੈਸਲਾ ਆ, ਤੇ ਮੈਂ ਨਾ ਇੱਦਾਂ ਕਿਸੇ ਨੂੰ ਸਵਾਲ ਕੀਤਾ, ਮੈਂ ਕਿਹਾ ਯਾਰ ਫਿਰ ਨਾਲੇ ਕਹਿੰਦੇ ਮਨਾ ਆ ਤੇ ਫਿਰ ਏਦਾਂ ਤਾਂ ਇਹ ਤਾਂ ਕੰਮ ਖਰਾਬ ਆ, ਕਹਿੰਦੇ ਚੱਲਦਾ ਹੀ ਨੀ ਉਦੋਂ, ਮੈਂ ਕਿਹਾ ਮੈਨੂੰ ਨੀ ਪਤਾ ਭਰਾਵਾ, ਕਹਿੰਦੇ ਜੋ ਗੱਡੀ ਚੱਲਦੀ ਆ ਨਾ
1: ਉਹ ਚੱਲਣਾ ਨੀ ਸਕਰੀਨ, ਬਿਲਕੁਲ ਉਹ ਤਾਂ ਤੁਸੀਂ
5: ਯਾਰ ਆ ਤਾਂ
1: ਪਾਇਲਟ ਵੀ ਲਾਇਆ ਹੋਇਆ ਪਰ ਤੁਹਾਨੂੰ ਸਟੀਅਰਿੰਗ ਦੇ ਉੱਤੇ ਹੱਥ ਬਕਾਇਦਾ ਰੱਖਣ ਪੈਂਦੇ ਆ, ਉਹਨੇ ਤਾਂ ਫਿਰ ਰੋਲਾ ਪਾ ਲੱਗ ਜਾਂਦੀ ਹੈ
5: ਜੀ। ਕੱਲੇ ਹੱਥਾਂ ਦੀ ਵੀ ਗੱਲ ਨਹੀਂ, ਤੁਸੀਂ ਗਾਹਾਂ ਦੇਖਣਾ ਵੀ ਆ,
1: ਬਿਲਕੁਲ
5: ਗੱਲ ਤਾਂ ਦੇਖਣ ਦੀ ਆ, ਸਾਜ ਅੱਖਾਂ ਦੀ ਆ, ਹੱਥਾਂ ਦੀ ਤਾਂ ਚਲੋ ਖੈਰ ਬਹੁਤਾ ਨਹੀਂ,
1: ਤੇ
5: ਹੱਥਾਂ ਦੀ ਉਹ ਜਿੱਦਾਂ ਹੁਣ ਪਹਿਲਾਂ ਡੀਵੀਡੀਆਂ ਲੋਕਾਂ ਲਾਈ ਆਉਂਦੀ ਲੋਕ ਜਿਹਦੇ ਵਿੱਚ ਨੂੰ ਵੜ ਜਾਂਦੀ ਸੀ ਬਾਹਰ, ਕਹਿੰਦੇ ਜਦੋਂ ਇੱਥੇ ਇੱਥੇ ਦੇਖਿਆ ਵੀ ਅਸੀਂ,
1: ਬਿਲਕੁਲ
5: ਉਹ ਤਾਂ ਫਿਰ ਵੀ ਲੋਕਾਂ ਨੇ ਮੈਂ ਦੇਖੀਆਂ ਵੀ ਦੇਖਦੇ ਵੀ ਰਹੇ ਵਿੱਚ ਨਾ, ਕਿਉਂਕਿ ਉੱਥੇ ਕੰਟਰੋਲ ਹੈ ਨੀ ਸੀਗਾ ਕੁਝ ਵੀ ਆਟੋਮੈਟਿਕ ਨਾ, ਪਰ ਇਹਦੇ ਵਿੱਚ ਇਹ ਆ ਕਿ ਜਿੱਦਾਂ ਕੋਈ ਕੋਈ ਗੱਲਾਂ ਸੁਣਨ ਨੂੰ ਮਿਲਦੀਆਂ ਨਾ, ਜਿੱਦਾਂ ਮੇਰਾ ਖਾਸ ਕਰ ਮੈਂ ਮੇਰਾ ਬਹੁਤ ਵਧੀਆ ਟਾਈਮ ਪਾਸ ਹੁੰਦਾ ਜਦੋਂ ਤੁਹਾਡਾ ਵਿੱਚ ਰੇਡੀਓ ਆ ਜਾਂਦਾ, ਪਰ ਕਈ ਮੈਂ ਨਾ ਇੱਕ ਦੋ ਰੇਡੀਓ ਮੈਂ ਸੁਣ ਕੇ ਛੱਡ ਦਿੱਤੇ, ਜਿੱਥੇ ਨਾ ਉਹ ਲੋਕਾਂ ਨੂੰ ਮੂਰਖੇ ਸਮਝਦੇ ਸੀ, ਆਪਣੇ ਆਪ ਨੂੰ ਸਮਝਦੇ ਅਸੀਂ ਹੁਸ਼ਿਆਰ ਆ, ਲੋਕਾਂ ਦੀ ਬੇਇੱਜ਼ਤੀ ਕਰਦੇ ਆ ਜਦੋਂ ਕੋਈ ਫੋਨ ਕਰੇ ਜਾਂ ਕੋਈ ਗੱਲ ਕਰੇ ਬੁਰੇ, ਉਹਨਾਂ ਦੀ ਬੇਇੱਜ਼ਤੀ ਕਰਦੇ ਸੀਗੇ
1: ਜੀ,
5: ਤੇ ਉਹ ਫਿਰ ਮੈਂ ਸੁਣਨੇ ਛੱਡ ਦਿੱਤੇ, ਭਾਵਾਂ ਉਹ 3-4 ਘੰਟੇ ਨਾ ਹੀ ਜਾਂਦੇ ਵਧੀਆ, ਪਰ ਮੈਂ ਕਿਹਾ ਨਹੀਂ ਯਾਰ ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਮੈਨੂੰ ਕੋਈ ਬੰਦਾ ਫੋਨ ਕਰ ਰਿਹਾ ਤਾਂ ਤੂੰ ਉਹਦੀ ਬੇਇੱਜ਼ਤੀ ਕਰਨ ਡਿਆ ਮੋਹਰੇ,
1: ਬਿਲਕੁਲ
5: ਇੱਕ ਤਾਂ ਬੰਦਾ ਵਿੱਚ ਸਰਕਾਰ ਚ ਬੈਠਾ ਅੱਜ ਕੱਲ ਪੰਜਾਬ ਚ, ਇੱਕ ਕੈਨੇਡਾ ਚਾ,
1: ਕੈਨੇਡਾ
5: ਵਾਲਾ ਰੇਡੀਓ ਕਾਫੀ ਵੱਡਾ ਰੇਡੀਓ ਆ
1: ਜੀ,
5: ਤੇ ਮੈਂ ਕਿਹਾ ਫਿਰ ਨਹੀਂ, ਫਿਰ ਮੇਰੀ ਆਦਤ ਸੀ ਕਿ ਮੈਂ ਨਾ ਕਈ ਵਾਰੀ ਤਾਂ ਹੱਥ ਹੁੱਥ ਮਾਰਦਾ ਰਹਿੰਦਾ ਨਾ ਉੱਥੇ ਟੂਨ ਇਨ ਤੇ
1: ਜੀ,
5: ਟੂਨ ਇਨ ਤੇ ਮੈਂ ਹੱਥ ਮਾਰਦਾ ਰਹਿੰਦਾ ਪੰਜਾਬੀ ਰੇਡੀਓ,
1: ਜਿੱਦਾਂ
5: ਫਿਰ ਤੁਹਾਡਾ ਰੇਡੀਓ ਇੱਕ ਵਾਰੀ ਸਾਹਮਣੇ ਆਇਆ, ਫਿਰ ਮੈਂ ਤੁਹਾਨੂੰ ਇੱਕ ਵਾਰੀ ਲਿਖਿਆ ਸੀ ਸਭ ਤੋਂ ਪਹਿਲਾਂ, ਮੈਂ
1: ਕਿਹਾ
5: ਭਾਜੀ ਕਿਹਦੇ ਟਾਈਮ ਤੇ ਆਉਂਦਾ, ਮੈਨੂੰ ਤਾਂ ਸਮਝ ਨਹੀਂ ਡਾਲਣ ਡਈ
1: ਜਦੋਂ
5: ਤੁਸੀਂ ਆਉਂਦੇ ਕਦੋਂ
1: ਚੱਲਿਆ,
5: ਫਿਰ ਤੁਸੀਂ ਮੈਨੂੰ ਮੈਸੇਜ ਕੀਤਾ ਵੀ ਆਹ ਫਲਾਣੇ ਟਾਈਮ ਤੇ ਹੁੰਦਾ ਡੈਨਮਾਰਕ ਦੇ ਜਾਂ ਯੂਰਪ ਦੇ, ਤੁਸੀਂ ਸਾਡੇ ਤੋਂ 1 ਘੰਟਾ ਅੱਗੇ ਵੀ ਆ ਵੈਸੇ ਵੀ,
1: ਹਾਂਜੀ ਅਸੀਂ ਫਿਨਲੈਂਡ ਦਾ ਇੱਕ, ਬਾਕੀ ਯੂਰਪ ਦੇ ਨਾਲੋਂ 1 ਘੰਟਾ ਅੱਗੇ ਆ ਜੀ,
5: ਉਹ ਚਲੋ ਹੁਣ ਜਦੋਂ ਤੁਹਾਡੇ ਨਾਲ ਫਿਰ ਮੈਂ ਇੱਕ ਪੰਜਾਬੀ USA ਸੁਣਦਾ, ਉਹ ਖਬਰਾਂ ਖੁਬਰਾਂ ਸੁਣ ਲੈਂਦੀਆਂ ਉਹ
1: ਜੀ,
5: ਤੇ ਰੇਡੀਓ ਦਾ ਇਹ ਫਾਇਦਾ ਹੈ ਕੋਈ ਤੁਹਾਡਾ ਕੋਈ, ਪਹਿਲੀ ਗੱਲ ਤਾਂ ਕੋਈ ਐਕਸੀਡੈਂਟ ਨਹੀਂ ਹੋਊਗਾ ਕਿਸੇ ਨਾਲ ਗੱਡੀ ਦੇ ਵਿੱਚ, ਤੁਸੀਂ ਧਿਆਨ ਨਹੀਂ ਹੈਗਾ ਵੀ ਤੁਹਾਡਾ ਧਿਆਨ ਉੱਧਰ ਉੱਧਰ ਹੋ ਗਿਆ ਤੇ ਗੱਡੀ ਕਿਤੇ ਹੋਰ ਮਾਰੀ ਚ ਜਾ ਕੇ,
1: ਬਿਲਕੁਲ
5: ਤੁਹਾਨੂੰ ਜਾਣਕਾਰੀ ਮਿਲਦੀ ਹੈ, ਜਿੱਦਾਂ ਹੁਣ ਸ਼ੰਮੀ ਭਾਜੀ ਤਾਂ ਉਹ ਦੂਜੇ ਜਿਹੜੇ ਹੁੰਦੇ ਦੂਸਰੇ ਨਾਮ ਮੈਨੂੰ ਨਾ, ਮੈਂ ਤਾਂ ਇਹਨਾਂ ਨੂੰ ਮਿਕਸ ਬਹੁਤ ਕਰ ਜਾਂਦਾ ਸੈਣੀ ਸਾਹਿਬ,
1: ਬਿਲਕੁਲ
5: ਇਹਨਾਂ ਦੀਆਂ ਗੱਲਾਂ ਮੈਨੂੰ ਨਾ ਬਹੁਤ ਵਧੀਆ ਲੱਗਦੀਆਂ ਕਿਉਂਕਿ ਨਾ ਸਿਆਣੀਆਂ ਗੱਲਾਂ ਬਹੁਤ ਆ
1: ਜੀ ਜੀ
5: ਦੋਨਾਂ ਦੀ, ਪਰ ਮੈਨੂੰ ਉਹਨਾਂ ਦੋਨਾਂ ਦਾ ਭੁਲੇਖਾ ਪੈ ਜਾਂਦਾ ਵੀ ਕਿਹਦੀ ਕਿਹਦੀ ਕੌਣ ਆ, ਕਿਉਂਕਿ ਦੋਨਾਂ ਦੀ ਨਾ ਸੋਚਣੀ ਜਦੋਂ ਕਹਿ ਲਓ ਇੱਕੋ ਜਿਹੀ ਲੱਗਦੀ ਮੈਨੂੰ,
1: ਬਿਲਕੁਲ
5: ਸੋਚਣੀ ਤਾਂ ਉਹਨਾਂ ਦਾ ਗੱਲ ਕਰਨ ਦਾ ਸਟਾਈਲ ਤਰੀਕਾ
1: ਜਾਣਕਾਰੀ
5: ਜਾਣਕਾਰੀ ਜਾਣਕਾਰੀ ਵੀ ਚਲੋ ਕਦੇ ਕਦੇ ਵਿੱਚ ਕਦੇ ਅਸੀਂ ਉਹ ਵੀ ਹੋ ਸਕਦੇ ਹਾਂ ਨਹੀਂ ਸਹਿਮਤ ਹੋ ਸਕਦੇ, ਕੋਈ ਗੱਲਾਂ ਇੱਕ ਅੱਧੀ ਵਾਰੀ ਹੋਈ ਸੀ, ਮੈਂ ਪਤਾ ਨੀ ਮੈਂ ਉਸ ਸਹਿਮਤ ਨਹੀਂ ਸੀ ਤੇ ਉਦੋਂ ਮੈਂ ਫੋਨ ਲੱਗਾ ਸੀ ਪਰ ਨਹੀਂ ਕਰ ਰਿਹਾ, ਚਲੋ ਖੈਰ ਮੈਂ ਵਧੀਆ ਤੁਸੀਂ ਅੱਜ ਟੋਪਿਕ ਲਿਆਂਦਾ
1: ਜੀ,
5: ਮੈਂ ਕੰਮ ਤੇ ਸੀਗਾ ਤੁਹਾਨੂੰ ਸੁਣਦਾ ਸੁਣਦਾ, ਹੁਣ ਮੈਂ ਵੀ
1: ਕਿਆ ਬਾਤ
5: ਘਰ ਪਹੁੰਚ ਗਿਆ ਹੁਣ, ਦਰਵਾਜੇ ਦੇ ਕੋਲ ਦਰਵਾਜਾ ਲਗਾ ਹੁਣ ਘਰ ਪਹੁੰਚ ਗਿਆ ਮੈਂ ਵੀ ਹੁਣ,
1: ਥੈਂਕ ਯੂ ਜੀ, ਥੈਂਕ ਯੂ ਜੀ,
5: ਚਲੋ ਵਧੀਆ ਭਾਜੀ
1: ਕਰਨ ਲਈ,
5: ਇਹਨਾਂ ਕੋਲ
1: ਥੈਂਕ ਯੂ,
5: ਗੁੱਡ ਈਵਨਿੰਗ ਸਰ,
1: ਗੁੱਡ ਈਵਨਿੰਗ, ਸ਼ੁਕਰੀਆ ਜੀ ਜੀ। ਦੋਸਤੋ ਇਸ ਤਰ੍ਹਾਂ ਜੀ ਬਹਾਦਰ ਸਿੰਘ ਜੀ ਆਪਣੇ ਨਾਲ ਡੈਨਮਾਰਕ ਤੋਂ ਗੱਲਬਾਤ ਕਰਕੇ ਗਏ ਨੇ, ਤੇ ਲਓ ਆਪਣਾ ਸਮਾਂ ਵੀ ਤਕਰੀਬਨ ਕੰਪਲੀਟ ਹੋ ਚੱਲਿਆ, 2-4 ਮਿੰਟ ਬਾਕੀ ਨੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ, ਤੇ ਤੁਹਾਡੇ ਸੁਨੇਹੇ ਬਹੁਤ ਸਾਰੇ ਆਏ ਨੇ ਉਹਨਾਂ ਦੀ ਬਾਤ ਪਾ ਕੇ ਤਦ ਤੱਕ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਔਜਲਾ ਸਾਹਿਬ ਜੁੜੇ ਹੋਏ ਨੇ, ਸੁਰਿੰਦਰ ਕੌਰ ਮਾਲ ਜੀ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਹੈ, ਬੇਅੰਤ ਸੰਧੂ ਜੀ ਜੁੜੇ ਆ ਲਾਈਕ ਨੰਬਰ 3, ਗੁਰੀਮਾਨ ਬਾਈ ਜੀ ਕਹਿੰਦੇ ਆ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ, ਤੇ ਰਾਜਾ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ, ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਬੇਅੰਤ ਸੰਧੂ ਜੀ ਨੂੰ, ਸੁਰਿੰਦਰ ਮਾਲ ਜੀ ਨੂੰ, ਦਵਿੰਦਰ ਭੁਪਿੰਦਰ ਭਾਰਜ, ਦਵਿੰਦਰ ਭਾਰਜ ਸਤਿ ਸ਼੍ਰੀ ਅਕਾਲ ਜੀ, ਤੇ ਸ਼ਮੀ ਬਾਈ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਤੇ ਮਨਦੀਪ ਜੱਸੀ ਬਾਈ ਜੀ ਨੂੰ, ਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ, ਮਲੇਰਕੋਟਲਾ ਤੋਂ ਜੱਸੀ ਜੀ ਵੀ ਸਤਿ ਸ਼੍ਰੀ ਅਕਾਲ ਦੁਆਬਾ ਪਰਿਵਾਰ ਨੂੰ ਭੇਜਦੇ ਨੇ, ਤੇ ਗੁਰੀਮਾਨ ਜੀ ਕਹਿੰਦੇ ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਤੇ ਇਸੇ ਤਰ੍ਹਾਂ ਹੀ ਕਰੋ ਸੈਣੀ ਸਾਹਿਬ, ਮੈਂ ਆਪ ਕਹਿੰਦੇ ਜਾਣਨਾ ਚਾਹੁੰਦਾ ਜੀ, ਤੇ ਹਾਂਜੀ ਹਾਂਜੀ, ਸਟੂਡੈਂਟ ਨੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਜੀ, ਬਿਲਕੁਲ ਜੀ, ਤੇ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਲਿਖਦੇ ਆ UAE ਤੋਂ, ਤੇ ਬਿਲਕੁਲ ਸਰਕਾਰੀ ਸਕੂਲ ਤਾਂ ਕਹਿੰਦੇ ਬੰਦ ਹੋਣ ਦੀ ਕਗਾਰ ਦੇ ਉੱਤੇ ਆ, ਗੁਰੀਮਾਨ ਜੀ ਕਹਿੰਦੇ ਆ, ਤੇ ਸਤਿ ਸ਼੍ਰੀ ਅਕਾਲ ਗੁਰੀਵੀਰ ਜੀ ਨੂੰ ਕਹਿੰਦੇ ਆ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ, ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਬੱਚਿਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਸਬਜੈਕਟ ਨੂੰ ਲੈ ਕੇ ਕਹਿੰਦੇ ਸਟੱਡੀ ਦਾ ਪ੍ਰੈਸ਼ਰ ਬਹੁਤ ਹੈ, ਤੇ ਜਵਾਕਾਂ ਨੂੰ ਤਾਂ ਕਹਿੰਦੇ ਫੋਨਸ ਉੱਤੇ ਲਗਾ ਰਹੇ ਨੇ ਜੀ। ਅੱਗੇ ਕਹਿੰਦੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਸੈਣੀ ਸਾਹਿਬ, ਇਹ ਕਿਸੇ ਆਪਣੇ ਚਹੇਤੇ ਦੀ ਕੰਪਨੀ ਦੇ ਕੋਲੋਂ ਪੈਸੇ ਖਾ ਕੇ ਉਹਨਾਂ ਨੂੰ ਪੰਜਾਬ ਦੇ ਉੱਤੇ ਪੈਸੇ ਬਣਾਉਣ ਦਾ ਜਿਹੜਾ ਰਾਹ ਬਣਾ ਦਿੱਤਾ ਹੈ ਜੀ, ਤੇ AI ਨੂੰ ਸਿੱਖਣੇ ਦੇ ਲਈ ਕਹਿੰਦੇ ਕੋਡਿੰਗ ਦੇ ਲਈ ਸੋਫਟਵੇਅਰ ਦੇ ਲਈ ਬੱਚਿਆਂ ਦੇ ਕੋਲੋਂ ਅੱਗੇ ਟਾਈਮ ਹੈਗਾ, ਕਾਲਜ ਦੇ ਵਿੱਚ ਜਿਹੜਾ ਕੋਰਸ ਵੀ ਜਿਹੜੇ ਹੈਗੇ ਆ ਉਹ ਕਰ ਸਕਦੇ ਆ ਵੱਖਰੇ ਪੱਧਰ ਦੇ ਉੱਤੇ ਜਾ ਕੇ। ਬਿਲਕੁਲ ਜੀ, ਇਹ ਤਾਂ ਕਹਿੰਦੇ ਬੱਚਿਆਂ ਦਾ ਬੇੜਾ ਗਰਕ ਕਰਨ ਲੱਗੇ ਆ ਛੋਟੇ ਛੋਟੀ ਏਜ ਦੇ ਵਿੱਚ ਜੀ, ਇਹ ਤਾਂ ਬੱਚਿਆਂ। ਹਾਂਜੀ, ਅੱਗੇ ਲਿਖਦੇ ਨੇ ਔਜਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ। ਤੇ ਗੁਰੀ ਮਾਂ ਜੀ ਕਹਿੰਦੇ ਨੌ ਡਬਟ ਜਿਹਨੇ ਸਰਕਾਰੀ ਸਕੂਲ ਬੱਚੇ ਆ ਉਹਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਕਹਿੰਦੇ ਅਪਡੇਟ ਕਰ ਦਿੱਤਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਦਿਨਾਂ ਬਾਅਦ ਰਾਜਨ ਜੀ ਦੀ ਫੋਟੋ ਵੇਖੀ ਲੱਗੀ ਅੱਜ, ਕਹਿੰਦੇ ਜੀ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਜਿਹਨੇ ਸਰਕਾਰੀ ਸਕੂਲ ਬੱਚੇ ਹੈ, ਜਿੰਨੇ ਵੀ ਸਰਕਾਰੀ ਸਕੂਲ ਬੱਚੇ ਹੈ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਅਪਡੇਟ ਜਿਹੜਾ ਕਰ ਦਿੱਤਾ ਹੈ। ਗੁਰੀ ਮਾਨ ਜੀ ਕਹਿੰਦੇ ਹੈ ਔਜਲਾ ਸਾਹਿਬ ਕਹਿੰਦੇ ਨੇ ਸੋਰੀ ਗੁਰੀ ਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਲਿਖਦੇ ਹੈ ਕਿ ਵਧੀਆ ਰਹਿ ਗਏ ਪਹਿਲਾਂ ਪਹਿਲਾਂ ਕਹਿੰਦੇ ਉੱਚ ਵਿਦਿਆ ਪ੍ਰਾਪਤ ਕਰ ਗਏ ਇੱਕੋ ਹੀ ਕਾਪੀ ਦੇ ਨਾਲ ਕਹਿੰਦੇ ਜੀ। ਤੇ ਗੁਰੀ ਮਾਨ ਜੀ ਕਹਿੰਦੇ ਆ ਫੀਸਾਂ ਵਧਾ ਦਿੱਤੀਆਂ ਯੂਨੀਵਰਸਿਟੀ ਦੇ ਵਿੱਚ, ਬਟ ਕਰਪਸ਼ਨ ਤਾਂ ਕਹਿੰਦੇ ਰੁਕੀ ਨਹੀਂ ਜਾ ਰਹੀ ਹੈ, ਰੋਕੀ ਨਹੀਂ ਜਾ ਰਹੀ ਹੈ। ਅੱਗੇ ਕਹਿੰਦੇ ਨੇ ਸਾਇੰਸ ਲੈਸਨ ਐਕਸਕਿਊਜ਼ ਨੇ, ਕਹਿੰਦੇ ਇਹਨਾਂ ਦੇ ਕੋਲੋਂ ਹੋਰ ਕੁਝ ਨਹੀਂ ਹੈ। ਤੇ ਸ਼ਾਇਦ ਔਜਲਾ ਸਾਹਿਬ ਕਹਿੰਦੇ ਰਾਜਨ ਸ਼ਾਇਦ ਰਾਜਨ ਜੀ ਉਸ ਵਿਦਿਆ ਦੇ ਉੱਤੇ ਖਰਚਾ ਹੁਣ ਵੀ ਕਹਿੰਦੇ ਨਹੀਂ ਹੁੰਦਾ ਹੋਣਾ ਹੈ। ਤੇ ਉਹ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਗੁਰੀ ਮਾਨ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਨਹੀਂ ਗੱਲ ਬਣਦੀ ਜੀ ਉੱਚ ਵਿਦਿਆ ਵਾਲੀ ਵੀਰ ਜੀ, ਸਮਾਂ ਬਦਲ ਗਿਆ ਜੀ। ਔਜਲਾ ਸਾਹਿਬ ਕਹਿੰਦੇ ਫਿਰ ਮੈਂ ਆਖਰੀ ਵਿਦਿਆਰਥੀ ਹੋਵਾਂਗਾ ਸਕਾਲਰਸ਼ਿਪ ਲੈਣ ਵਾਲਾ। ਤੇ ਰਾਜਨ ਜੀ ਕਹਿੰਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਛੁੱਟੀ ਕਰ ਦਿੱਤੀ ਭਾਰਤ ਸਾਹਿਬ ਤੇ ਐਵੇਂ ਨਹੀਂ ਦਾਸ ਬੁਲਬਲੀਆਂ ਮਾਰ ਰਿਹਾ ਕਹਿੰਦੇ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਸੈਣੀ ਸਾਹਿਬ ਨੂੰ ਚਾਹ ਚੜ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਛੁੱਟੀ ਹੋ ਜਾਂਦੀ ਹੈ। ਤੇ ਸਤਨਾਮ ਜਾਣੀਆਂ ਚਾਲ ਜੀ ਜੁੜੇ ਹੋਏ ਨੇ ਜੀ, ਸਤਨਾਮ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਔਜਲਾ ਸਾਹਿਬ ਕਹਿੰਦੇ ਫਿਰ ਤਾਂ ਕਹਿੰਦੇ ਰਾਜਨ ਜੀ ਤੁਹਾਡੀ ਛੁੱਟੀ ਹੈ ਕੱਲ ਨੂੰ। ਤੇ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਦੇਖੋ ਰੱਬ ਦੇ ਰੰਗ ਅਮਰੀਕਾ ਦੇ ਵਿੱਚ ਉਹ ਬੰਦੇ ਕਾਮਯਾਬ ਕਰ ਦਿੱਤੇ ਜਿਹੜੇ ਇੱਥੇ ਦੀ ਵਿਦਿਆ ਨੇ ਇੱਥੇ ਵੀ ਨਹੀਂ ਸੀ ਝੱਲਣੇ ਤੇ ਘਰ ਦੇ ਵੀ ਯਕੀਨ ਨਹੀਂ ਸੀ ਕਰਦੇ ਕਿ ਇਹ ਕੁਝ ਕਰ ਲੈਣਗੇ ਇਹ, ਪਰ ਰੱਬ ਬੜਾ ਬਿਆਨਤ ਹੈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਕਹਿੰਦੇ ਆ ਭਾਂਡਿਆਂ ਤੋਂ ਵੀਰ ਜੀ ਕੋਟ ਹੜਤਾਲ ਪਰ ਜਾਣਾ ਕਹਿੰਦੇ ਐ ਪੈਣਾ ਹੈ ਜੀ। ਬਲਜੀਤ ਸਿੰਘ ਜੀ ਬਾਈ ਜੀ ਜੁੜੇ ਆ, ਪਹਿਲੀ ਵਾਰੀ ਸੁਨੇਹਾ ਉਹਨਾਂ ਦਾ ਮਿਲਿਆ। ਜੀਆਂ ਨੂੰ ਜੀ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਸਭ ਨੂੰ। ਤੇ ਇਸੇ ਤਰ੍ਹਾਂ ਹੀ ਰਿੰਕੂ ਠੱਠੀ ਭਾਈ ਮੋਗਾ ਤੋਂ ਉਹਨਾਂ ਨੇ ਲਿਖਿਆ ਕਿ ਬਲਜੀਤ ਸਿੰਘ ਉਹ ਆਪ ਨੇ, ਇਹ ਸ਼ਾਇਦ ਦੋ ਆਈਡੀਆਂ ਨੇ ਉਹਨਾਂ ਦੀਆਂ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਜ਼ੁਰਗ ਇਹ ਕਹਿੰਦੇ ਸੀ ਕਿ ਉਹ ਕੁਝ ਕਰੇਗਾ ਪਰ ਹੈ ਹੁੰਦੇ ਤਾਂ ਸਵਾਲ ਸੀ ਆਪਾਂ ਹੱਲ ਕਰ ਦਿੱਤੇ ਆ। ਤੇ ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਕਹਿੰਦੇ ਨੇ ਕਿ ਤੁਬਾ ਵਾਲਾ ਰੇਡੀਓ ਜਿਹੜਾ ਖੂਬ ਸੁਣਿਆ, ਕਹਿੰਦੇ ਅਸੀਂ ਸਦੀਕ ਦੇ ਕਹਿੰਦੇ ਗਾਣੇ ਜਲੰਧਰ ਰੇਡੀਓ ਠੰਡੂ ਰਾਮ ਦੇ ਪ੍ਰੋਗਰਾਮ ਕਹਿੰਦੇ ਸੁਣੇ ਆ। ਇਸੇ ਤਰ੍ਹਾਂ ਹੀ ਗੁਰੀ ਮਾਨ ਜੀ ਬਲਜੀਤ ਸਿੰਘ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਠੱਠੀ ਭਾਈ ਦਾ ਭੋਲਾ ਮੋਗੇ ਬੰਦਾ ਘਰ ਦਾ ਨਹੀਂ, ਨਵੀਂ ਗੱਡੀ ਦੀਆਂ ਕੋਲ ਮੇਰੇ ਕੱਲ ਸਿਫਤਾਂ ਕਰਦਾ ਸੀ ਮੇਰੇ ਲਿਖੇ ਗੀਤ ਦੇ ਬੋਲ ਕਹਿੰਦੇ ਜੀ। ਬਲਜੀਤ ਜੀ ਕਹਿੰਦੇ ਆ ਕਿ ਬਹੁਤ ਸੋਹਣੇ ਵਿਚਾਰ ਸ਼ੰਮੀ ਜੀ ਦਿਲ ਦੀ ਰੂਹ ਤੋਂ ਕੀਤੀ ਆ ਗੱਲ ਕਹਿੰਦੇ। ਮਲੇਰਕੋਟਲੇ ਵਾਲੇ ਕਹਿੰਦੇ ਆ ਬਲਜੀਤ ਜੀ ਕਿ ਸਤਿ ਸ੍ਰੀ ਅਕਾਲ ਜੀ ਠੱਠੀ ਭਾਈ ਵਾਲਿਓ। ਜੱਸੀ ਜੀ ਮਲੇਰਕੋਟਲਾ ਤੋਂ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਗੱਲ ਕਰਦੇ ਰਹੋ, ਕਿਉਂ ਗੀਤਾਂ ਦੀ ਕਹਿੰਦੇ ਗੱਲ ਕਰਦੇ ਹੋ। ਤੇ ਇਸੇ ਤਰ੍ਹਾਂ ਜੱਸੀ ਚਾਲ ਭੈਣ ਜੀ ਸਰਕਾਰੀ ਛੁੱਟੀ ਨਹੀਂ ਹੋਵੇਗੀ ਪਰ ਕੰਮ ਕੋਈ ਨਹੀਂ ਹੋਣਾ, ਸੁਵਿਧਾ ਕੇਂਦਰ ਤੱਕ ਮੁਲਾਜ਼ਮ ਕਿਵੇਂ ਪਹੁੰਚਣਗੇ ਜੀ, ਸੜਕਾਂ ਬੰਦ ਹੋਣੀਆਂ ਜੀ। ਤੇ ਬਾਕੀ ਦੇ ਕਹਿੰਦੇ 2 ਵਜੇ ਤੋਂ ਬਾਅਦ ਜਾ ਸਕਦੇ ਹੋ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਆ। ਬਲਜੀਤ ਜੀ ਕਹਿੰਦੇ ਆ ਕਿ ਓਕੇ ਸਿਕੰਦਰ ਔਜਲਾ ਜੀ ਤੁਹਾਡੀ ਲਿਖਤ ਨੂੰ ਵਾਕਿਆ ਸਲਾਮ ਹੈ ਜੀ। ਜੱਸੀ ਜੀ ਲਿਖਦੇ ਆ ਕਿ ਮੈਂ ਤੇ ਕਿਹਾ ਕਿ ਨੂੰ ਭੋਗ ਗੀਤ ਰਿੰਕੂ ਭਾਜੀ ਸ਼ਾਇਦ ਕਹਿੰਦੇ ਕੋਈ ਗੀਤ ਦੀ ਗੱਲ ਕਰਦੇ ਆ, ਮਾਫੀ ਚਾਹੁੰਦਾ ਜੀ ਮੇਰੀ ਕਮਜ਼ੋਰ ਆ ਪੜ੍ਹਨ ਦੇ ਵਿੱਚ ਰੋਮਨ ਦੇ ਵਿੱਚ। ਤੇ ਔਜਲਾ ਸਿੰਘ ਦੇ ਭਾਰਜ ਵੀਰੇ ਜੇ ਕੁਝ ਸੁਣਨੇ ਪੜ੍ਹਨੇ ਵਾਲਾ ਹੋਵੇਗਾ ਤਾਂ ਪੂਰਾ ਸੁਣੀਦਾ ਆ ਜੀ ਅਸੀਂ। ਸ਼ੁਕਰੀਆ ਔਜਲਾ ਸਾਹਿਬ। ਤੇ ਰਾਜਨ ਜੀ ਕਹਿੰਦੇ ਆ ਕਿ ਬਹੁਤ ਖੂਬ ਵੀਰ ਜੀ ਪਰ ਇਹ ਗੀਤ ਤੁਸੀਂ ਮੈਨੂੰ ਸੁਣਾਇਆ ਨਹੀਂ ਜੀ ਹੁਣ ਤੱਕ ਕਹਿੰਦੇ ਜੀ। ਤੇ ਬਲਜੀਤ ਜੀ ਕਹਿੰਦੇ ਮੈਨੂੰ ਜੱਸੀ ਜੀ ਨੇ ਹੀ ਕਹਿੰਦੇ ਜਗਾਇਆ ਕਿ ਹਾਜ਼ਰੀ ਲਵਾਓ ਆ ਕੇ ਲਾਈਵ ਚੱਲ ਰਿਹਾ। ਧੰਨਵਾਦ ਜੱਸੀ ਜੀ। ਸ਼ੁਕਰੀਆ ਦੋਸਤੋ ਤੁਸੀਂ ਇੱਕ ਦੂਸਰੇ ਨੂੰ ਨਾਲ ਜੋੜਦੇ ਹੋ, ਬੜਾ ਚੰਗਾ ਲੱਗਦਾ ਹੈ। ਦੀਵੇ ਦੇ ਨਾਲ ਦੀਵਾ ਜਗਦਾ ਹੈ ਤੇ ਨਾਲ ਇਸੇ ਤਰ੍ਹਾਂ ਦਾ ਮਾਹੌਲ ਬਣਦਾ ਹੈ। ਅਗਲਾ ਸੁਨੇਹਾ ਆਇਆ ਆਪਾਂ ਨੂੰ ਤੇ ਸਾਡਾ ਕੁੱਤਾ ਵੀ ਰੌਲਾ ਪਾਉਣ ਲੱਗ ਗਿਆ। ਸੁਨੇਹਾ ਕਹਿੰਦੇ ਨੇ ਅਗਲਾ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਤੇ ਗੁਰੀਮਾਨ ਜੀ ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ ਆ ਇਹ ਦੋ ਗਾਣਾ ਹੈ ਜੋ ਲਿਖਿਆ ਗਿਆ ਸੀ ਟਰੱਕਾਂ ਦੇ ਉੱਤੇ ਜੀ। ਤੇ ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ। ਤੇ ਜਸਵਿੰਦਰ ਕੌਰ ਜੀ ਲਿਖਦੇ ਨੇ ਸ਼ੰਮੀ ਭਾਜੀ ਸਰੋਤਿਆਂ ਨੂੰ ਕਹਿੰਦੇ ਕਦੇ ਗੀਤ ਨਹੀਂ ਸੁਣਾਉਂਦੇ।

ਮੁਕੱਦਰ ਸਿੰਘ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀ ਵੀਰ ਜੀ ਸਤਿ ਸ੍ਰੀ ਅਕਾਲ ਸੁਰਜੀਤ ਭਾਰਤ ਜੀ ਤੇ ਆਪਣੇ ਭੁਪਿੰਦਰ ਭਾਰਤ ਜੀ ਦੇ ਮਾਤਾ ਜੀ ਨੇ ਜੋ ਇੰਡੀਆ ਬੈਠੇ ਪੁੱਤਰ ਨੂੰ ਦੇਖਣ ਦੀ ਚਾਹ ਦੇ ਨਾਲ ਕਹਿੰਦੇ ਪ੍ਰੋਗਰਾਮ ਲਗਾ ਲੈਂਦੇ ਨੇ ਜੀ ਤੇ ਮਾਂ ਦੀ ਮਮਤਾ ਨੂੰ ਕਹਿੰਦੇ ਸਲਾਮ ਹੈ ਜੀ ਸ਼ੁਕਰੀਆ ਰਿਸਪੈਕਟ ਦੇ ਲਈ ਜੀ ਤੇ ਐਪਰੀਸ਼ੀਏਟ ਦੇ ਲਈ ਰਾਜਨ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹੀ ਗੁਰੀ ਮਾਂ ਜੀ ਕਹਿੰਦੇ ਹੈ ਲਿਸਨਰ ਹੀ ਕਹਿੰਦੇ ਹੁਣ ਦੇ ਮਿਰਚ ਮਸਾਲੇ ਦੇ ਵੱਲ ਧਿਆਨ ਜ਼ਿਆਦਾ ਹੈ ਜੀ ਲਿਸਨਰ ਦਾ ਜੀ ਤੇ ਇਸੇ ਤਰ੍ਹਾਂ ਕਹਿੰਦੇ ਨੇ ਧੰਨਵਾਦ ਸੈਣੀ ਸਾਹਿਬ ਮੈਨੂੰ ਦੱਸਣ ਲਈ ਜੀ ਤੁਹਾਡਾ ਤੇ ਬਾਕੀ ਮਾਤਾ ਤਾਂ ਮਾਤਾ ਹੀ ਜੀ ਹੈ ਜੀ ਕਹਿੰਦੇ ਇਨਾ ਮੋਹ ਬੇਮਿਸਾਲ ਹੈ ਕਹਿੰਦੇ ਮਾਤਾ ਜੀ ਤੁਹਾਡੇ ਸਪੁੱਤ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ ਕੁਲਦੀਪ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਜੀ ਜੀਆਂ ਨੂੰ ਜੀ ਸਵਾਗਤ ਹੈ ਗੁਰੀਮਾਨ ਜੀ ਕੁਲਦੀਪ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਜਸਵਿੰਦਰ ਜੀ ਲਿਖਦੇ ਆ ਕੁਲਦੀਪ ਬਾਈ ਭਾਜੀ ਸਤਿ ਸ੍ਰੀ ਅਕਾਲ ਗੁਰੂ ਜੀ ਕਹਿੰਦੇ ਆ ਵਾਹ ਵਾਹ ਸੈਣੀ ਸਾਹਿਬ ਕੁਝ ਜਵਾਬ ਅਕਸਰ ਸਾਨੂੰ ਆਪਣੇ ਭਰਾਵਾਂ ਦੇ ਕੋਲੋਂ ਦੋਸਤਾਂ ਦੇ ਕੋਲੋਂ ਅੱਖਾਂ ਰਾਹੀਂ ਹੀ ਕਹਿੰਦੇ ਮਿਲ ਜਾਂਦਾ ਹੈ ਸਾਡੇ ਨਾਲ ਵੀ ਇਹੋ ਜਿਹੇ ਕਹਿੰਦੇ ਹੈ ਸਿਚੁਏਸ਼ਨ ਕਈ ਵਾਰ ਕਹਿੰਦੇ ਹੋ ਚੁੱਕੀ ਹੈ ਬਣ ਚੁੱਕੀ ਹੈ ਔਜਲਾ ਸਾਹਿਬ ਕਹਿੰਦੇ ਬਿਲਕੁਲ ਜੱਸੀ ਜੀ ਗ੍ਰੇਟ ਤੇ ਮੁਕੱਦਰ ਜੀ ਲਿਖਦੇ ਆ ਜਿਵੇਂ ਰਜਨੀਸ਼ ਨੇ ਕਿਹਾ ਸੀ ਕਿ ਪਖੰਡੀ ਸਾਧਾਂ ਦਾ ਤੇ ਸਿਆਸਤ ਦਾ ਗੱਠਜੋੜ ਹੈ ਮੇਰਾ ਮੰਨਣਾ ਹੈ ਕਿ ਮੀਡੀਆ ਤੇ ਸਿਆਸਤ ਦਾ ਵੀ ਗੱਠਜੋੜ ਹੈ ਇਹ ਸਾਨੂੰ ਥੋੜੇ ਸਮੇਂ ਬਾਅਦ ਸਮਝ ਆਵੇਗੀ ਸਾਰੇ ਮੀਡੀਆ ਵਾਲੇ ਇੱਕੋ ਜਿਹੇ ਨਹੀਂ ਪਰ ਮੀਡੀਆ ਬਿਜ਼ਨਸ ਹੈ ਜੀ ਗੁਰੀ ਮਾਨ ਜੀ ਕਹਿੰਦੇ ਆ ਕਿ ਨੌ ਡੈਬਿਟ ਕੁਛ ਇੱਦਾਂ ਲਿਖਦੇ ਨੇ ਮੈਨੂੰ ਸਮਝ ਨਹੀਂ ਆਈ ਕਿ ਕਹਿਣਾ ਚਾਹੁੰਦੇ ਆ ਸੈਣੀ ਸਾਹਿਬ ਤੁਹਾਡਾ ਸ਼ੰਮੀ ਸਾਹਿਬ ਦਾ ਹੋਰ ਬਹੁਤੇ ਵੱਡੇ ਭਰਾਵਾਂ ਦੀ ਦੁਨੀਆਂ ਨੂੰ ਲੈ ਕੇ ਕਹਿੰਦੇ ਅਬਜ਼ਰਵੇਸ਼ਨ ਬਹੁਤ ਹੈ ਸਾਨੂੰ ਤਾਂ ਦੁਨੀਆਦਾਰੀ ਦਾ ਨਿੱਤ ਨਵਾਂ ਪਾਠ ਤੁਹਾਡੇ ਕੋਲੋਂ ਸਿੱਖਣ ਨੂੰ ਮਿਲਦਾ ਤੇ ਸਾਰੀ ਉਮਰ ਸਿੱਖਦੇ ਰਹਿਣਾ ਚਾਹੀਦਾ ਹੈ ਜੀ ਤੇ ਰਾਜਨ ਜੀ ਕਹਿੰਦੇ ਨਹੀਂ ਗੁਰੀ ਵੀਰ ਜੀ ਬੰਦਾ ਕੋਈ ਵੀ ਹੋਵੇ ਜੀ ਸੁਧਾਰ ਦੀ ਗੁੰਜਾਇਸ਼ ਜਿਹੜੀ ਆ ਰਹਿੰਦੀ ਹੀ ਰਹਿੰਦੀ ਹੈ ਜੀ ਇਹੀ ਸੈਣੀ ਸਾਹਿਬ ਬੜੱਪਣ ਆ ਤੁਹਾਡਾ ਤੇ ਗੁਰੀ ਮਾਨ ਜੀ ਕਹਿੰਦੇ ਮੁਕੱਦਰ ਜੀ ਕੁਝ ਕੁ ਮੀਡੀਆ ਨੂੰ ਲੈ ਕੇ ਤੁਹਾਡੀ ਸੋਚ ਸਹੀ ਹੈ ਤੇ ਇੱਕ ਦੂਜੇ ਉੱਤੇ ਬਹੁਤਿਆਂ ਨੇ ਆਪਣੇ ਧੰਦੇ ਕਹਿੰਦੇ ਨੇ ਰੋੜੇ ਹੋਏ ਆ ਬਿਲਕੁਲ ਸੈਣੀ ਸਾਹਿਬ ਰਹਿਣੀ ਵੀ ਚਾਹੀਦੀ ਹੈ ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਹੀ ਕਹਿੰਦੇ ਉਦੋਂ ਆਉਂਦਾ ਹੈ ਜੀ ਤੇ ਮੁਕੱਦਰ ਜੀ ਕਹਿੰਦੇ ਆ ਗੁਰੀ ਮਾਨ ਬਾਈ ਜੀ ਮੇਰਾ ਮੰਨਣਾ ਮੈਂ ਗਲਤ ਹੋ ਸਕਦਾ ਪਰ ਜ਼ਿਆਦਾਤਰ ਮੀਡੀਆ ਇਹੀ ਕੁਝ ਕਰ ਰਿਹਾ ਇਕਬਾਲ ਮੰਗੜ ਜੀ ਜੁੜੇ ਹੋਏ ਰਾਜਨ ਸੈਣੀ ਜੀ ਦੀ ਗੱਲਬਾਤ ਹਮੇਸ਼ਾ ਵਜਨਦਾਰ ਕਹਿੰਦੇ ਹੁੰਦੀ ਹੈ ਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਅਗਰ ਕਿਸੇ ਤੋਂ ਘਰ ਸੰਭਾਲ ਹੁੰਦਾ ਹੈ ਤਾਂ ਸੰਭਾਲ ਲਈਏ ਪੰਜਾਬ ਸਿਆਂ ਨੂੰ ਛੱਡੋ ਆਪਣੇ ਹਾਲਾਤਾਂ ਦੇ ਉੱਤੇ ਮੈਨੂੰ ਜਿਹੜੀ ਸਮਝ ਆਈ ਹੈ ਪਿਛਲੇ ਕੁਝ ਦਿਨਾਂ ਤੋਂ ਇੱਥੇ ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਇੱਕ ਦੂਜੇ ਦੀ ਪਈ ਹੋਈ ਹੈ ਸਭ ਖਤਮ ਕਹਾਣੀ ਹੈ ਜਸਵਿੰਦਰ ਜੀ ਕਹਿੰਦੇ ਆ ਕਿ ਸਾਰਿਆਂ ਨੂੰ ਰੇਡੀਓ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ ਰਾਜਨ ਸੈਣੀ ਸਾਹਿਬ ਕਹਿੰਦੇ ਸ਼ੁਕਰੀਆ ਇਕਬਾਲ ਜੀ ਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਗੱਲ ਤੁਹਾਡੀ ਠੀਕ ਹੈ ਪਰਖ ਦੇ ਲਈ ਦੁਨੀਆਂ ਸਾਰੀ ਇੱਥੇ ਬੜੇ ਘੱਟ ਲੋਕ ਨੇ ਜਿਹੜੇ ਦਿਲੋਂ ਕਿਸੇ ਨੂੰ ਪਿਆਰ ਕਰਦੇ ਹੋਣਗੇ ਦੁਨੀਆਂ ਮਤਲਬ ਦੀ ਹੈਗੀ ਹੈ ਤੇ ਔਜਲਾ ਬਾਈ ਜੀ ਮੁਕੱਦਰ ਜੀ ਕਹਿੰਦੇ ਗੁਰਜੀਤ ਤੂਤ ਜਜ਼ਬਾਤੀ ਸੀਗਾ ਜਿਹੜਾ ਮਾਰਿਆ ਗਿਆ ਲਿਖਣਾ ਸੀ ਸ਼ਾਇਦ ਆਉਣ ਵਾਲਾ ਸਮਾਂ ਪਤਾ ਨਹੀਂ ਹੈ ਜੀ ਤੇ ਇਮੋਸ਼ਨਲ ਬੰਦਾ ਮਰਦਾ ਹੈ ਕਹਿੰਦੇ ਸੁਰਿੰਦਰ ਮਾਲ ਜੀ ਇੱਕ ਇੱਕ ਲਫ਼ਜ਼ ਵਜਨਦਾਰ ਦੱਸਦੇ ਨੇ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਲੱਭਣੇ ਲਾਲ ਗੁਆਚੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਬਹੁਤ ਵਧੀਆ ਸੈਣੀ ਸਾਹਿਬ ਤਾਂ ਹੀ ਕਹਿੰਦੇ ਕਿਸੇ ਨੇ ਲਿਖਿਆ ਨੈਣ ਨੈਣਾ ਨਾ ਮਿਲਾ ਲਈ ਭੇਤ ਖੁੱਲ ਜੂਗਾ ਸਾਰਾ ਸੋ ਤੁਸੀਂ ਉਸ ਭੇਤ ਨੂੰ ਕਹਿੰਦੇ ਬੁੱਝ ਲਿਆ ਜੀ ਕਹਿੰਦੇ ਫਿਰ ਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਕਹਿੰਦੇ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਰਾਜਨ ਜੀ ਕਹਿੰਦੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ ਸ਼ੰਮੀ ਭਾਜੀ ਦੱਸ ਰਹੇ ਨੇ ਭਾਰਤ ਸਾਹਿਬ ਤੁਸੀਂ 80-80 ਹਜ਼ਾਰ ਹੀ ਦੇ ਦੇਣਾ ਜੀ ਤੇ ਆਖਰ ਘਰ ਦੀ ਗੱਲ ਹੈ ਆਪਣੀ ਤੁਸੀਂ ਕਿਹੜਾ ਗੈਰ ਹੋ ਰਾਜਨ ਜੀ ਤੁਸੀਂ ਨੇੜੇ ਹੋ 60 ਹਜ਼ਾਰ ਦੇ ਵਿੱਚ ਕਹਿੰਦੇ ਨਿਬੇੜ ਲਵੋ ਗੱਲ ਮੁਕਾਓ ਤੇ ਰਾਜਨ ਜੀ ਕਹਿੰਦੇ ਆ ਠੀਕ ਹੈ ਵੀਰ ਜੀ ਕੱਲ ਸ਼ੰਮੀ ਭਾਜੀ ਕੋਲੋਂ ਇਸੇ ਭਾਅ ਪੇਮੈਂਟ ਲੈ ਲੈਂਦੇ ਹਾਂ ਜੀ ਔਜਲਾ ਸਾਹਿਬ ਕਹਿੰਦੇ ਆ ਤਲਵਾੜੇ ਵਾਲੇ ਕਵੀ ਕੁਝ ਸੁਣਾਉਣ ਵਾਲੇ ਰਹਿ ਗਏ ਸੀਗੇ ਤੇ ਔਜਲਾ ਸਾਹਿਬ ਕਹਿੰਦੇ ਅੱਧੀ ਰਾਤ ਤੋਂ ਬਾਅਦ ਤੇ
ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ ਪਰ ਮੈਂ ਸ਼ਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣਾ ਚਾਹੁੰਦੀ ਹਾਂ। ਤੇ ਰਾਜਨ ਜੀ ਕਹਿੰਦੇ

There are no political talk in the presence of Shami ji, please. ਹਾਂਜੀ ਬਿਲਕੁਲ ਸ਼ੁਕਰੀਆ ਜੀ ਔਰ ਰਾਜਨ ਸੈਣੀ ਸਾਹਿਬ ਅਪੀਲ ਕਰਨ ਦੇ ਲਈ ਤੇ ਗੁਰੀ ਮਾਨ ਜੀ ਕਹਿੰਦੇ ਸਤਨਾਮ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਮੁਕੱਦਰ ਬਾਈ ਜੀ ਨਹੀਂ ਛੱਡਦੇ ਅੱਜ ਪੰਜਾਬ ਦੇ ਗੋਦੀ ਮੀਡੀਆ ਨੂੰ ਕਹਿੰਦੇ ਗੁਰੀ ਮਾਨ ਜੀ ਤੇ ਅੱਗੇ ਲਿਖਦੇ ਆ ਕਿ ਸ਼ਮੀ ਬਾਈ ਸ਼ੇਰ ਪਹਿਲਾਂ ਕਰਦੇ ਐ ਪੜਤਾਲ ਕਰਨੇ ਦਾ ਵੇਲ ਕਿਹਦੇ ਕੋਲ ਐ ਅੱਜ ਕੱਲ ਕਹਿੰਦੇ ਜੀ ਤੇ ਮਤਲਬ ਕਿ ਜਿਹੜਾ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਜਾਂ ਇੱਕ ਦੂਸਰੇ ਨੂੰ ਪੋਸਟਾਂ ਪਾਈ ਜਾਂਦੇ ਆ ਗੁਰੀ ਜੀ ਕਹਿੰਦੇ ਆ ਅੱਗੇ ਕਿ ਦਵਿੰਦਰ ਬੈਣੀਪਾਲ ਸਾਹਿਬ ਉੱਤੇ ਤਵਾ ਲਾ ਦਿੱਤਾ ਅੱਜ ਮੁਕੱਦਰ ਵੀਰ ਜੀ ਨੇ ਤੇ ਗੱਲ ਸਹੀ ਹੈ ਪੱਤਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਹਿੰਦੇ ਸੁਣਨ ਵਾਲਾ ਸਾਰਾ ਪੰਜਾਬ ਹੈ ਬਿਲਕੁਲ ਬਾਈ ਧਰੁਵ ਰਾਠੀ ਤਾਂ ਕਹਿੰਦੇ ਜਿੱਥੋਂ ਪੈਸਾ ਆਉਂਦਾ ਹੈ ਉਹਨਾਂ ਦੀ ਬੋਲੀ ਬੋਲਦਾ ਹੈ ਮੁਕੱਦਰ ਜੀ ਐਪਰੀਸ਼ੀਏਟ ਕਰਦੇ ਆ ਗੁਰੀ ਮਾਨ ਜੀ ਨੂੰ ਤੇ ਅੱਜ ਢੋਲਕੀ ਵਾਲਾ ਨਹੀਂ ਕਹਿੰਦੇ ਆਇਆ ਮੁਕੱਦਰ ਵੀਰ ਜੀ ਦੀ ਜੀ ਦਾ ਜੀ ਕਹਿੰਦੇ ਜੀ ਰਾਜਨ ਸੈਣੀ ਸਾਹਿਬ ਮੁਕੱਦਰ ਜੀ ਕਹਿੰਦੇ ਆ ਵਖਰੇਵੇਂ ਪਾਏ ਜਾਏ ਜਾ ਰਹੇ ਨੇ ਕਹਿੰਦੇ ਜੀ ਸੋਰੀ ਨਹੀਂ ਕਹਿੰਦੇ ਜੀ ਸੈਣੀ ਬਾਈ ਜੀ ਲਵ ਯੂ ਪਿਆਰਿਓ ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਆ ਕਿ ਹੁਣ ਭਾਰਤ ਸਾਹਿਬ ਭਾਜਲੋ ਆਪੇ ਸ਼ਮੀ ਜੀ ਪੇਮੈਂਟ ਕਰਨਗੇ ਜੀ ਤੇ ਔਜਲਾ ਸਾਹਿਬ ਕਹਿੰਦੇ ਨਾ ਜੀਣ ਦਿੱਤਾ ਤੇਰੇ ਗਮ ਨੇ ਖਹਿੜਾ ਪੀੜਾ ਦਿੰਦੇ ਸਿਆਸਤ ਦੇ ਮੱਲ ਨੇ ਮੁਕੱਦਰ ਤੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ ਆ ਵੀਰ ਜੀ ਬਹੁਤ ਵਧੀਆ ਗੱਲਬਾਤ ਗੁਰੀ ਮਾਨ ਜੀ ਕਹਿੰਦੇ ਆ ਸਾਨੂੰ ਤਾਂ ਆਪ ਸੈਣੀ ਸਾਹਿਬ ਨੇ ਜੋੜਨੇ ਸੈਣੀ ਸਾਹਿਬ ਨੇ ਜੋੜਨੇ ਵਾਲੇ ਬੋਲਣ ਦਾ ਕਹਿੰਦੇ ਤਰਕ ਕਰਨ ਦਾ ਤੇ ਹੌਸਲਾ ਮੈਨੂੰ ਕਹਿੰਦੇ ਨੇ ਭਾਰਜ ਬਾਈ ਨੇ ਦਿੱਤਾ ਪਰ ਸੱਚ ਜਾਣਿਓ ਆਨੰਦ ਆਉਂਦਾ ਇੱਥੇ ਆ ਕੇ ਜੁੜ ਕੇ ਮੈਂ ਉਡੀਕ ਰੱਖਦਾ ਕਿ 9:30 ਕਦੋਂ ਵੱਜਣੇ ਨੇ ਸ਼ੁਕਰੀਆ ਬਾਈ ਜੀ ਮਾਨਤਾ ਦੇ ਲਈ ਤੇ ਤੁਹਾਡਾ ਆਪਣਾ ਪਲੇਟਫਾਰਮ ਹੈ ਜ਼ਰੂਰ ਗੱਲਬਾਤ ਕਰਿਆ ਕਰੋ ਚਰਚਾ ਚੱਲਦੀ ਹੈ ਤਾਂ ਗੱਲ ਫਿਰ ਅੱਗੇ ਵੱਧਦੀ ਹੈ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ 2 ਦਿਨ ਦੇ ਵਿੱਚ ਖੰਡ ਦਾ ਰੇਟ 40 ਰੁਪਏ ਤੋਂ 60 ਰੁਪਏ ਹੋ ਗਿਆ ਅਸੀਂ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਕਹਿੰਦੇ ਹਾਂ ਕਿਸ ਉਮੀਦ ਦੇ ਨਾਲ ਕਹੀਏ ਅਸੀਂ 2 ਨੰਬਰ ਦੀ ਕਮਾਈ ਥੋੜੀ ਕਰਦੇ ਹਾਂ ਔਜਲਾ ਬਾਈ ਜੀ ਤੇ ਮੁਕੱਦਰ ਜੀ ਕਹਿੰਦੇ ਅਸੀਂ ਆਪਣੇ ਬੱਚਿਆਂ ਦਾ ਪੇਟ ਕਿਵੇਂ ਪਾਲਣਾ ਹੈ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਔਜਲਾ ਬਾਈ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਮੁਕੱਦਰ ਜੀ ਕਹਿੰਦੇ ਆ ਗੁਰੀ ਮਾਨ ਜੀ ਲਿਖਦੇ ਆ ਕਿ ਸਾਰੇ ਮੇਰੇ ਨਾਲ ਵੱਡੇ ਨੇ ਤੇ 99% 1% ਮੇਬੀ ਭੁਪਿੰਦਰ ਵੀਰ ਮੇਰੇ ਹਾਣੀ ਜਾਂ ਛੋਟੇ ਹੋ ਸਕਦੇ ਨੇ ਬਾਕੀ ਵੱਡਿਆਂ ਦੀ ਸੰਗਤ ਤੁਹਾਡੀ ਸਾਰਿਆਂ ਦੀ ਰੋਜ਼ ਕੁਝ ਨਾ ਕੁਝ ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਲੈ ਕੇ ਆ ਰਹੀ ਹੈ ਬੜਾ ਕੁਝ ਸਿੱਖਣੇ ਨੂੰ ਕਹਿੰਦੇ ਮਿਲਦਾ ਤੁਹਾਡੇ ਕੋਲੋਂ ਰਹਿੰਦਾ ਹੈ ਜੀ ਸ਼ੁਕਰੀਆ ਬਾਈ ਜੀ ਇੱਕ ਦੂਸਰੇ ਆਪਣਾ ਮਕਸਦ ਹੀ ਹੈ ਇੱਕ ਦੂਸਰੇ ਤੋਂ ਸਿੱਖੀਏ ਤੇ ਅੱਗੇ ਵਧੀਏ ਪਰ ਮੁਕੱਦਰ ਜੀ ਕਹਿੰਦੇ ਪਰ ਅਸੀਂ ਵੋਟ ਪਾਉਣ ਤੋਂ ਪਹਿਲਾਂ ਸੋਚਦੇ ਕੀ ਹਾਂ ਜੀ ਤੇ ਜਸਵਿੰਦਰ ਕੌਰ ਜੀ ਸ਼ੁਕਰੀਆ ਕਰਦੇ ਨੇ ਉਹਨਾਂ ਦਾ ਮੁਕੱਦਰ ਜੀ ਕਹਿੰਦੇ ਆ ਸ਼ੁਕਰੀਆ ਉਹਨਾਂ ਨੂੰ ਗੁਰੀ ਮਾਨ ਜੀ ਜਗਤਾਰ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਮੁਕੱਦਰ ਬਾਈ ਵੋਟਾਂ ਦੇਣ ਲੱਗੇ ਇਹ ਸੋਚਦੇ ਨੇ ਸਾਡਾ ਜਿਹੜਾ ਫੇਵ ਕਿਹੜੀ ਪਾਰਟੀ ਹੈਗੀ ਹੈ ਜਾਂ ਸਾਨੂੰ ਫਰੀ ਕੀ ਕੁਝ ਕੌਣ ਦੇ ਰਿਹਾ ਤੇ ਇਹ ਤਾਂ ਸੋਚ ਹੈਗੀ ਹੈ ਕਹਿੰਦੇ ਲੋਕਾਂ ਦੀ ਮੁਕੱਦਰ ਜੀ ਕਹਿੰਦੇ ਜਿਹੜੇ ਪੂਰੇ ਦੇਸ਼ ਦੀ ਲੁੱਟ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਣੇ ਸੂਬੇ ਦੀ ਕਿਸਮਤ ਕਿਵੇਂ ਦੇ ਦਈਏ ਗੁਰੀ ਜੀ ਕਹਿੰਦੇ ਆ ਕਿ ਦੁੱਖ ਸੱਚਾ ਹੈਗਾ ਮੈਂ ਅਤੇ ਮਾਤਾ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਵੋਟ ਦੇ ਕੇ ਰਾਜੀ ਵੋਟਾਂ ਨੂੰ ਕਹਿੰਦੇ ਪਾ ਕੇ ਆਉਂਦੇ ਹਾਂ ਮੁਕੱਦਰ ਜੀ ਕਹਿੰਦੇ ਗੁਰੀ ਮਾਨ ਬਾਈ ਬਿਲਕੁਲ ਦਰੁਸਤ ਗੱਲ ਹੈ ਜਿੰਨਾ ਸਮਾਂ ਅਸੀਂ ਸੁਚੇਤ ਨਹੀਂ ਹੁੰਦੇ ਜਿੰਨਾ ਮਰਜ਼ੀ ਚੁਣ ਲਈਏ ਜਿਹਨੂੰ ਮਰਜ਼ੀ ਇਹੀ ਹਾਲ ਰਹਿਣਾ ਬਾਈ ਜੀ ਆਖਰੀ ਸੁਨੇਹਾ ਵੱਲ ਨੂੰ ਵੱਧਦੇ ਹਾਂ ਤੇ ਗੁਰੀ ਜੀ ਕਹਿੰਦੇ ਬਿਲਕੁਲ ਬਾਈ ਇਹੋ ਹੀ ਹਾਲ ਰਹਿਣਾ ਤੇ ਅਸੀਂ ਬੋਲਦੇ ਰਹਿ ਜਾਂਦੇ ਹਾਂ ਪਰ ਲੋਕ ਜਾਗਰੂਕ ਹੁੰਦੇ ਨਜ਼ਰ ਨਹੀਂ ਆਉਂਦੇ ਔਜਲਾ ਸਾਹਿਬ ਕਹਿੰਦੇ ਬਹੁਤ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ 2 ਤੇ ਮੁਕੱਦਰ ਜੀ ਕਹਿੰਦੇ ਅਸੀਂ ਔਜਲਾ ਸਾਹਿਬ ਨੇ ਲਿਖਿਆ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ 2 ਇੱਕ ਨੰਬਰ ਹਸਬੈਂਡ 2 ਨੰਬਰ ਹਸਬੈਂਡ ਜੀ ਤੇ ਮੁਕੱਦਰ ਜੀ ਕਹਿੰਦੇ ਬਿਲਕੁਲ ਗੁਰੀ ਮਾਨ ਬਾਈ ਪਰ ਬੋਲ ਕੇ ਲਵ ਆਜ਼ਾਦ ਹੈ ਤੇਰੇ ਬੋਲ ਜ਼ੁਬਾਨ ਅਬ ਤੱਕ ਤੇਰੀ ਹੈ ਜਿੰਨਾ ਚਿਰ ਜ਼ੁਬਾਨ ਹੈ ਬੋਲਦੇ ਰਹਾਂਗੇ ਗੁਰੀ ਜੀ ਕਹਿੰਦੇ ਸਾਨੂੰ ਤਾਂ ਮਾਤਾ ਜੀ ਇੰਗਲਿਸ਼ ਸਾਇੰਸ ਅਤੇ ਸੋਸ਼ਲ ਦੀ 3-3 ਕਿਤਾਬਾਂ ਹੁੰਦੀਆਂ ਸਨ ਪਰ ਮੈਥ ਨੇ ਮੱਤ ਬਹੁਤ ਮਾਰੀ ਮੇਰੀ ਕਹਿੰਦੇ ਜੀ ਤੇ ਗੁਰੂ ਜੀ ਕਹਿੰਦੇ ਮੈਂ ਬੜਾ ਸੁਣਿਆ ਸੋਰੀ ਇੱਕ ਮਿੰਟ ਜੀ ਉੱਪਰ ਥੱਲੇ ਹੋ ਗਿਆ
हाँ जी कहिंदे मैं बड़ा सुनिया रेडियो ते साडे नाना जी कहिंदे एवरी टाइम अपने कोल रखदे हुंदे सी रेडियो नूं। गुरी जी कहिंदे कि बिल्कुल मुकद्दर भाई असीं अपना फर्ज निभाउंदे रहना क्योंकि पंजाब दे लई दर्द है सानू ते एप्रीशिएट करदे आ मुकद्दर जी गुरी जी नूं। जसविंदर कौर भैन जी सत श्री अकाल कहिंदे आ मुकद्दर भाई जी ते इस तरह जसविंदर कौर जी अपने मलेरकोट वाले सत श्री अकाल मुकद्दर जी नूं कहिंदे आ। आही ख्याल अपना भी बीजेपी बारे है कहिंदे जी ते मुकद्दर जी कहिंदे आ जी भैन जी। लो दोस्तो ये सन तुहाडे सारिआं दे सुनेहे, किसे दोस्त दा रह गया होवे सुनेहा माफी चाहुंदा, नाम लैणा रह गया होवे ते जांदे जांदे उहनां दोस्तां दा जरूर नाम लैणा जिन्हां ने प्रोग्रामां नूं सपोर्ट कीता है। हरविंदर जौल भैन जी, सुमित जौल जी, जगदेव संधु जी, सिकंदर सिंह औजला, महेश जी, भान सिंह गरेवाल जी, सुरिंदर कौर माल जी ते मान सिंह सैणी साहब दा बहुत बहुत शुक्रिया ते धन्नवाद है। कल नूं मिलण दे वादे दे नाल होवेगी मुलाकात। फ्राइडे वाला दिन है जिस दे विच देश दे दीआं खबरां अज दा विचार ते पंजाब किताब दा जिक्र करांगे। अगला लड़ीवार चैप्टर खोलांगे ते जरूर कल नूं आपां उहदे विचों नवां चैप्टर खोलण दी कोशिश रहेगी ते तुहाडे नाल सांझ पावांगे। वध घट बोल गए गुस्ताखी माफ, कल नूं मिलण दे वादे दे नाल होवेगी मुलाकात। सारिआं नूं भुपिंदर भारज वल्लों जी प्यार भरी ते निघी इस दे नाल ही है सत श्री अकाल।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਬਹੁਤ ਸਾਰੇ ਸੁਣੇ ਇਹ ਤੁਹਾਡੇ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ। ਇੰਤਜ਼ਾਰ ਕਰਦੇ ਹੋ ਇਸ ਨਾ ਚੀਜ਼ ਦਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਦੋਸਤੋ ਤੁਹਾਡੇ ਨਾਲ ਹਾਜ਼ਰ ਹਾਂ। 2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਅੱਜ 19 ਜਿਹੜਾ ਅਗਸਤ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਜਿਹਦੇ ਵਿੱਚ ਖਾਸ ਕਰਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਮਰਜੀਤ ਸਿੰਘ ਸ਼ੰਮੀ ਹੋਣੀ ਨਾਲ ਜੁੜਦੇ ਹੁੰਦੇ ਆ, ਪਰ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਕੱਲ ਨੂੰ ਉਹਨਾਂ ਦੇ ਨਾਲ ਜ਼ਰੂਰ ਜਿਹੜੀ ਅਗਲੀ ਬਾਤ ਪਾਵਾਂਗੇ, ਕੋਈ ਨਾ ਕੋਈ ਵਿਸ਼ਾ ਚਲਾਵਾਂਗੇ। ਤੇ ਉਹਨਾਂ ਦੋਸਤਾਂ ਨੂੰ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਬਹੁਤ ਸਾਰੀਆਂ ਮੁਬਾਰਕਾਂ ਭੇਜੀਆਂ ਤੇ ਆਪਣੇ ਚੇਤਿਆਂ ਦੇ ਵਿੱਚ ਮੈਨੂੰ ਯਾਦ ਰੱਖਿਆ ਜੀ, ਤੇ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ, ਬਹੁਤ ਸਾਰੇ ਆਸ਼ੀਰਵਾਦ ਦੁਆਵਾਂ ਜਿਹੜੀਆਂ ਆਈਆਂ ਤੇ ਉਹਦੇ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਹੈ, ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ ਆਪਣੇ ਸਭ ਤੋਂ ਪਹਿਲਾਂ ਇਕਬਾਲ ਮਾਂਗੜ ਜੀ, ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਦਾ ਬਰਥਡੇ ਹੈ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। ਪਰਮਾਤਮਾ ਕੁਦਰਤ ਉਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ, ਜ਼ਿੰਦਗੀ ਸਿਹਤ ਜਾਬ ਜਿਹੜਾ ਸਾਰਾ ਕੁਝ ਚੱਲੇ, ਨਾਲ ਦੀ ਨਾਲ ਪਰਿਵਾਰ ਦੇ ਵਿੱਚ ਸਾਰਾ ਵਾਧਾ ਹੋਵੇ। ਤੇ ਇਸੇ ਨਾਲ ਹੀ ਆਪਣੇ ਅਮਰੀਕਾ ਤੋਂ ਹੀ ਮਨਜੀਤ ਮਾਨ ਬਾਈ ਜੀ, ਉਹਨਾਂ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਦਿਲੋਂ ਦੁਆਵਾਂ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਦੇ ਵੱਲੋਂ, ਦੋਸਤਾਂ ਮਿੱਤਰਾਂ ਦੇ ਵੱਲੋਂ, ਸੱਜਣਾ ਬੇਲੀਆਂ ਤੇ ਸਹੇਲੀਆਂ ਦੇ ਵੱਲੋਂ। ਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਅੱਗੇ ਤੇ ਜਿਨ੍ਹਾਂ ਹੋਰ ਵੀ ਦੋਸਤਾਂ ਦਾ ਅੱਜ ਜਨਮ ਦਿਹਾੜਾ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਸਾਰਿਆਂ ਦੀ ਵੱਲੋਂ ਸਾਡੇ ਦੁਆਬਾ ਰੇਡੀਓ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਸਭ ਨੂੰ ਮੁਬਾਰਕਬਾਦ ਹੈ। ਤੇ ਸਮਾਂ ਸਥਿਤੀ ਤੁਹਾਨੂੰ ਦੋਸਤੋ ਪਤਾ ਹੀ ਹੈ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ ਦਾ ਵਿਸ਼ਾ ਰਹੇਗਾ ਮੈਂ ਐਸਾ ਕਿਉਂ ਹਾਂ ਜਾਂ ਐਸਾ ਕਿਉਂ ਹੂੰ, ਤੇ ਨਾਲ ਦੀ ਨਾਲ ਹੋਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਵੀ ਗੱਲ ਨਾਲ ਦੀ ਨਾਲ ਕਰਾਂਗੇ। ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਜਜ਼ਬਾਤ ਹੈ ਉਹਨਾਂ ਨੂੰ ਨਸ਼ਰ ਕਰਨਾ ਚਾਹੁੰਦੇ ਹੋ, ਦੋਸਤਾਂ ਮਿੱਤਰਾਂ ਦਾ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਚੰਗਾ ਜ਼ਿੰਦਗੀ ਦੇ ਫਲਸਫੇ ਸਮਝਾਉਣਾ ਚਾਹੁੰਦੇ ਹੋ ਤਾਂ ਨੁੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਜਿਹੜਾ ਕਰੰਟ ਇਸ਼ੂ ਹੋਣਗੇ ਉਹਨਾਂ ਦੇ ਉੱਤੇ ਨਾਲ ਦੀ ਨਾਲ ਗੱਲਬਾਤ ਚੱਲਦੀ ਰਹੇਗੀ। ਸਮਾਂ ਸਥਿਤੀ ਤੁਹਾਨੂੰ ਚੇਤਾ ਹੀ ਹੈ, ਪਤਾ ਹੀ ਹੈ ਤੇ ਅੱਗੇ ਵੱਧਦੇ ਹਾਂ, ਸਮਾਂ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ 19 ਅਗਸਤ ਦਾ ਅੱਜ ਦਿਹਾੜਾ ਹੈ ਤੇ ਬੜਾ ਹੀ ਖੂਬਸੂਰਤ ਅੱਜ ਦਾ ਸੁਨੇਹਾ ਵਿਚਾਰ ਹੈ। ਕਹਿੰਦੇ ਕਿ ਜੇ ਮਨੁੱਖ ਕਹਿਣਾ, ਰਹਿਣਾ ਤੇ ਸਹਿਣਾ ਸਿੱਖ ਲਵੇ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਅਸਫਲ ਨਹੀਂ ਹੁੰਦਾ। ਰਹਿਣਾ, ਸਹਿਣਾ ਤੇ ਕਹਿਣਾ, ਇਹ ਤਿੰਨੇ ਗੱਲਾਂ ਜਿਹੜੀਆਂ ਨੇ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਤੇ ਬੰਦਾ ਕਹਿੰਦੇ ਕਦੇ ਧੋਖਾ ਨਹੀਂ ਖਾਂਦਾ। ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ ਜਿਹੜਾ 19 ਅਗਸਤ 1757 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ 1 ਰੁਪਏ ਵਾਲਾ ਸਿੱਕਾ ਕਲਕੱਤਾ ਟਕਸਾਲ ਦੇ ਵਿੱਚ ਜਿਹੜਾ ਬਣਾਇਆ ਸੀ। ਤੇ ਇਸੇ ਤਰ੍ਹਾਂ ਹੀ 1918 ਦੇ ਵਿੱਚ ਭਾਰਤ 9ਵੇਂ ਬਣੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਦਾ ਜਨਮ ਹੁੰਦਾ ਹੈ। 1942 ਦੇ ਵਿੱਚ ਪ੍ਰਸਿੱਧ ਨਾਟਕਕਾਰ ਤੇ ਲੇਖਕ ਅਜਮੇਰ ਸਿੰਘ ਔਲਖ, ਉਹਨਾਂ ਦਾ ਬੜਾ ਵੱਡਾ ਨਾਮ ਹੈ ਸਾਹਿਤ ਦੇ ਵਿੱਚ ਜਾਂ ਸਟੇਜ ਦੀ ਦੁਨੀਆ ਦੇ ਉੱਤੇ ਨਾਟਕਕਾਰਾਂ ਦੇ ਵਿੱਚ, ਤੇ ਜਿਹੜੇ ਨੇ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ ਅੱਜ ਵੀ। ਤੇ 1942 ਦੇ ਵਿੱਚ ਉਹਨਾਂ ਦਾ ਬਰਥ ਹੈ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। 1988 ਦੇ ਵਿੱਚ ਗੁਲਾਮ ਇਸਹਾਕ ਖਾਂ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ। 2004 ਦੇ ਵਿੱਚ ਸਭ ਤੋਂ ਵੱਡੀ ਇੰਟਰਨੈਟ ਕੰਪਨੀ ਗੂਗਲ ਨੇ ਆਪਣੇ ਸ਼ੇਅਰ ਬਾਜ਼ਾਰ ਜਿਹੜੇ ਲਿਆਂਦੇ ਸੀ ਦੁਨੀਆ ਦੇ ਵਿੱਚ। ਤੇ 2009 ਦੇ ਵਿੱਚ ਬਗਦਾਦ ਦੇ ਵਿੱਚ ਲੜੀਵਾਰ ਬੰਬ ਧਮਾਕਿਆਂ ਨਾਲ 101 ਮੌਤਾਂ ਹੋਈਆਂ ਤੇ 565 ਜ਼ਖਮੀ ਹੋਏ ਸੀ। ਤੇ ਅੱਜ ਦੋਸਤੋ ਵਿਸ਼ਵ ਫੋਟੋਗ੍ਰਾਫੀ ਦਿਵਸ ਵੀ ਹੈ, ਤਸਵੀਰਾਂ ਦਾ ਦਿਨ, ਤੇ ਉਹਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਕਬਾਲ ਮਾਂਗੜ ਜੀ ਵੀ ਹੈਪੀ ਬਰਥਡੇ ਕਹਿੰਦੇ ਨੇ ਤੇ ਇਕਬਾਲ ਮਾਂਗੜ ਜੀ ਨੂੰ ਵੀ ਉਹਨਾਂ ਦੇ ਬੇਟੇ ਦੀਆਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਮਨਜੀਤ ਮਾਨ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕ ਹੈ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਹੈ ਜੀ। ਫੋਟੋਗ੍ਰਾਫੀ ਦਿਵਸ ਦੀ ਗੱਲ ਕਰਨ ਲੱਗਿਆ ਸੀ ਤੇ 1839 ਚ ਸਭ ਤੋਂ ਪਹਿਲਾਂ ਫਰਾਂਸੀਸੀ ਵਿਗਿਆਨੀ ਲੂਇਸ ਜੈਕਸ ਨੇ ਜਿਹੜਾ ਫੋਟੋ ਤੇ ਉੱਤੇ ਜਿਹੜਾ ਤੱਤ ਦੀ ਖੋਜ ਕਰਨ ਦਾ ਦਾਅਵਾ ਕੀਤਾ ਸੀ। ਬ੍ਰਿਟਿਸ਼ ਵਿਗਿਆਨੀ ਵਿਲੀਅਮ ਹੈਨਰੀ ਫਾਕਸਟੇਲ ਬੋਟ ਨੇ ਨੈਗੇਟਿਵ ਜਿਹੜਾ ਸੀਗਾ ਪਹਿਲਾਂ ਆਪਾਂ ਪਾਉਂਦੇ ਹਾਂ 36 ਫੋਟੋਆਂ ਜਾਂ ਕਈ ਵਾਰੀ ਬੋਨਸ ਦੇ ਵਿੱਚ 39 ਫੋਟੋਆਂ ਵੀ ਨਿਕਲ ਆਉਂਦੀਆਂ ਸੀ ਉਹ ਚੇਤੇ ਹੋਣਾ ਤੁਹਾਨੂੰ ਉਹਨਾਂ ਚੇਤਿਆਂ 'ਚ ਚਲਿਆ ਜਾਣਾ ਪੀਲੇ ਜਿਹੇ ਰੰਗ ਦੀ ਕੋਡੈਕ ਦੀ ਜਿਹੜੀ ਸੀ ਹੁੰਦੀ ਸੀ ਅਤੇ ਇੱਕ ਦੋ ਹੀ ਕੰਪਨੀਆਂ ਆਉਂਦੀਆਂ ਸੀ ਉਸ ਸਮੇਂ ਦੇ ਵਿੱਚ ਅਤੇ ਉਹ ਜ਼ਿਆਦਾ ਚੱਲਦੀਆਂ ਸੀਗੀਆਂ ਨੈਗੇਟਿਵ ਜਿਹੜਾ ਬਣਦਾ ਸੀ ਉਹਦਾ ਬੋਟ ਨੇ ਜਿਹੜਾ ਸੀ ਨੈਗੇਟਿਵ ਦੀ ਜਿਹੜੀ ਸੀ ਤਕਨੀਕ ਲੱਭੀ ਸੀ ਤੇ 1834 ਦੇ ਵਿੱਚ ਟੇਲਬਾਟ ਵਿਗਿਆਨੀ ਨੇ ਸੈਟਿੰਗ ਪੇਪਰ ਦੀ ਖੋਜ ਕਰ ਲਈ ਤੇ ਜਿਸ ਦੇ ਨਾਲ ਫੋਟੋ ਨੂੰ ਲੰਮਾ ਸਮਾਂ ਰੱਖਣ ਦੇ ਵਿੱਚ ਮਦਦ ਮਿਲ ਗਈ। ਇਸੇ ਤਰ੍ਹਾਂ 7 ਜਨਵਰੀ 1839 ਨੂੰ ਫ੍ਰੈਂਚ ਅਕਾਦਮੀ ਆਫ ਸਾਇੰਸ ਨੇ ਇੱਕ ਰਿਪੋਰਟ ਫੋਟੋਗ੍ਰਾਫੀ ਬਾਰੇ ਤਿਆਰ ਕੀਤੀ ਸੀ ਤੇ ਫਰਾਂਸ ਦੀ ਸਰਕਾਰ ਨੇ ਇਹ ਰਿਪੋਰਟ ਖਰੀਦ ਕੇ ਉਹਨੂੰ ਜਾਣੀ ਕਿ ਆਪਣੇ ਲਈ ਖਰੀਦ ਲਿਆ ਤੇ ਆਮ ਜਨਤਾ ਦੇ ਲਈ 19 ਅਗਸਤ 1839 ਨੂੰ ਜਾਰੀ ਕੀਤਾ ਸੀ। ਇਸ ਦੇ ਲਈ 19 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ ਹੀ ਇਹ ਜਿਹੜਾ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਕੁਦਰਤ ਨੇ ਹਰ ਇਨਸਾਨ ਨੂੰ ਕੈਮਰਾ ਜਿਹੜੀ ਹੈ ਕੁਦਰਤ ਦੇ ਵੱਲੋਂ ਅੱਖ ਦਿੱਤੀ ਹੈ ਉਹ ਕੈਮਰੇ ਦਾ ਹੀ ਕੰਮ ਕਰਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਕੁਦਰਤ ਨੇ ਕੈਮਰਾ ਦਿੱਤਾ ਹੋਇਆ ਸਾਨੂੰ ਇਨਸਾਨਾਂ ਨੂੰ ਵੀ ਜਿਸ ਦੇ ਵਿੱਚ ਹਰ ਵਸਤੂ ਦੀ ਫੋਟੋ ਦਿਮਾਗ ਦੇ ਵਿੱਚ ਬਣ ਜਾਂਦੀ ਹੈ ਜਿਸ ਦੇ ਨਾਲ ਰੰਗੀਲੇ ਸੰਸਾਰ ਦਾ ਆਨੰਦ ਜਿਹੜਾ ਮਾਣਿਆ ਜਾਂਦਾ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਦੀ ਥੋੜੀ ਗੱਲ ਕਰਦਿਆਂ ਜਿਸ ਦੇ ਵਿੱਚ 40 ਸਾਲ ਜਿਹੜਾ ਵਿਆ ਲਹੂ ਸੀਗਾ ਲਹੂ ਦੀਆਂ ਨਦੀਆਂ ਵਹਿੰਦੀਆਂ ਰਹੀਆਂ 40 ਸਾਲ ਰੂਸ ਤੋਂ ਲੈ ਕੇ ਅਮਰੀਕਾ ਤੱਕ ਦਾ ਜਿਹੜਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤੇ ਰੂਸੀ ਹਮਲੇ ਤੋਂ ਲੈ ਕੇ ਤਾਲਿਬਾਨ ਦੀ ਵਾਪਸੀ ਤੱਕ ਦਾ ਜਿਹੜਾ ਸਿਲਸਿਲਾ ਕੀ ਕਹਿੰਦਾ ਹੈ 1979 ਤੋਂ ਲੈ ਕੇ 99 ਤੱਕ ਤਕਰੀਬਨ 10 ਸਾਲ ਸੋਵੀਅਤ ਯੂਨੀਅਨ ਦਾ ਹਮਲਾ ਰਿਹਾ। ਤਤਕਾਲੀ ਸੋਵੀਅਤ ਯੂਨੀਅਨ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਕਮਿਊਨਿਸਟ ਪੱਖੀ ਸਰਕਾਰ ਸਥਾਪਿਤ ਕਰਨ ਦੇ ਲਈ ਦਸੰਬਰ 1700 ਜਿਹੜਾ ਸੀ 79 ਵਿੱਚ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀ ਤੇ ਇਸ ਦਾ ਵਿਰੋਧ ਜਿਹੜਾ ਸੀ ਅਫਗਾਨ ਮੁਜਾਹਿਦੀਨ ਨੇ ਕੀਤਾ ਜਿਨ੍ਹਾਂ ਨੂੰ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ। ਇਹ ਜਿਹੜਾ ਮੁਜਾਹਿਦੀਨ 10 ਸਾਲ ਸੋਵੀਅਤ ਫੌਜ ਦੇ ਵਿਰੁੱਧ ਜਿਹੜਾ ਲੜਦੇ ਰਹੇ ਤੇ ਫਰਵਰੀ 1999 ਚ ਸੋਵੀਅਤ ਯੂਨੀਅਨ ਨੂੰ ਫੌਜ ਵਾਪਸ ਜਿਹੜੀ ਬੁਲਾਉਣੀ ਪੈ ਗਈ ਸੀ ਜਿਵੇਂ ਹੁਣ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ ਨੇ ਬੁਲਾਈ। 1992 ਤੋਂ 96 ਦਾ ਜਿਹੜਾ ਦੌਰ ਹੈ ਅਫਗਾਨਿਸਤਾਨ ਦੇ ਵਿੱਚ ਘਰੇਲੂ ਯੁੱਧ ਦੀ ਸ਼ੁਰੂਆਤ ਹੋ ਗਈ ਸਿਵਲ ਵਾਰ ਲੱਗ ਗਈ ਤੇ 2 ਸਾਲ ਦੇ ਵਿੱਚ 1 ਲੱਖ ਤੋਂ ਵੱਧ ਲੋਕ ਮਾਰੇ ਗਏ। ਤਾਲਿਬਾਨ ਲਹਿਰ ਸ਼ੁਰੂ ਕੀਤੀ ਗਈ ਜਿਸ ਨੂੰ ਪਾਕਿਸਤਾਨ ਦਾ ਪੂਰਾ ਸਮਰਥਨ ਮਿਲਿਆ। 1996 ਦੇ ਵਿੱਚ ਉਤੋਂ ਸਮੇਂ ਤੋਂ ਲੈ ਕੇ 2001 ਤੱਕ ਤਾਲਿਬਾਨ ਸ਼ਾਸਨ ਉੱਥੇ ਰਿਹਾ। ਤਾਲਿਬਾਨ ਇੱਕ ਕੱਟੜਪੰਥੀ ਇਸਲਾਮਿਕ ਸ਼ਾਸਨ ਮੁੱਲਾ ਅਹਿਮਦ ਉਮਰ ਦੀ ਅਗਵਾਈ ਦੇ ਵਿੱਚ ਸੱਤਾ ਦੇ ਵਿੱਚ ਆਇਆ ਸੀ। ਮੁੱਲਾ ਉਮਰ ਅਲ ਕਾਇਦਾ ਦਾ ਕਰੀਬੀ ਸੀ। ਉਹਨੇ ਜਿਹੜਾ ਅਲ ਕਾਇਦਾ ਦੇ ਨੇਤਾ ਉਸਾਮਾ ਬਿਨ ਲਾਦੇਨ ਨੂੰ ਪਨਾਹ ਦਿੱਤੀ ਸੀ। ਕੁੜੀਆਂ ਤੇ ਔਰਤਾਂ ਦੀ ਪੜ੍ਹਾਈ ਦੇ ਉੱਤੇ ਕੰਮ ਤੇ ਪਾਬੰਦੀ ਲਗਾਈ ਗਈ। ਮਰਦਾਂ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਸਨ ਤੇ ਉਹਨਾਂ ਨੂੰ ਆਪਣਾ ਚਿਹਰਾ ਢੱਕਣਾ ਪੈਂਦਾ। 2001 ਦੇ ਵਿੱਚ ਪੱਛਮੀ ਹਮਲਾ ਹੋ ਜਾਂਦਾ ਹੈ। 11 ਸਤੰਬਰ 2001 ਨੂੰ ਅਮਰੀਕਾ ਦੇ ਵਿੱਚ ਅਲਕਾਇਦਾ ਦੇ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪੱਛਮੀ ਫੌਜਾਂ ਨੇ ਤਾਲਿਬਾਨ ਦੇ ਵਿਰੁੱਧ ਜਿਹੜਾ ਹਮਲਾ ਕਰ ਦਿੱਤਾ। ਤਾਲਿਬਾਨ ਦੇ ਭੱਜਣ ਤੋਂ ਬਾਅਦ ਜਿਹੜੇ ਸੀ ਹਾਮਿਦ ਕਰਜ਼ੀ ਨੂੰ ਜਿਹੜਾ ਸੀ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ 1,30,000 ਤੋਂ ਵੱਧ ਸੈਨਿਕ ਤਾਲਿਬਾਨ ਦੇ ਵਿਰੁੱਧ ਤਾਇਨਾਤ ਕਰ ਦਿੱਤੇ ਗਏ। 2004 ਤੋਂ 2014 ਦਾ 10 ਸਾਲਾਂ ਦਾ ਸਫ਼ਰ ਕਰਜ਼ਈ ਦਾ ਜਿਹੜਾ ਸ਼ਾਸਨ ਉਸਦੇ ਦੌਰਾਨ ਰਿਹਾ। ਹਾਮਿਦ ਕਰਜ਼ਈ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਪਹਿਲੀ ਰਾਸ਼ਟਰਪਤੀ ਚੋਣ ਜਿੱਤੀ ਸੀ ਤੇ ਕਰਜ਼ਈ ਨੇ ਹੀ 2009 ਦੇ ਵਿੱਚ ਮੁੜ ਰਾਸ਼ਟਰਪਤੀ ਚੋਣ ਜਿੱਤੀ ਤੇ ਧਾਂਦਲੀ ਘੱਟ ਵੋਟਿੰਗ ਤੇ ਤਾਲਿਬਾਨ ਦੀ ਹਿੰਸਾ ਦੇ ਕਾਰਨ ਚੋਣਾਂ ਦੀ ਨਿਰਪੱਖਤਾ ਦੇ ਉੱਤੇ ਪਾਰਦਰਸ਼ਤਾ ਦੇ ਬਾਰੇ ਸਵਾਲ ਖੜੇ ਹੁੰਦੇ ਰਹੇ। 2014 ਤੋਂ 16 2 ਸਾਲਾਂ ਦਾ ਸਫ਼ਰ US ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ। ਨਾਟੋ ਗੱਠਜੋੜ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਅਫਗਾਨ ਫੌਜ ਦੇ ਉੱਤੇ ਪੁਲਿਸ ਨੂੰ ਸੌਂਪ ਦਿੱਤੀ। ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗੱਠਜੋੜ ਦੇ ਨਾਲ ਇੱਕ ਸਮਝੌਤੇ ਉੱਤੇ ਹਸਤਾਖਰ ਕਰ ਦਿੱਤੇ। ਅਮਰੀਕੀ ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ ਤੇ 2016 ਦੇ ਵਿੱਚ ਓਬਾਮਾ ਨੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ। 2017 ਦੇ ਵਿੱਚ ਅਮਰੀਕਾ ਫੌਜੀ ਜਿਹੜੇ ਸਨ ਉਹਨਾਂ ਦੀ ਮੁੜ ਤੈਨਾਤੀ ਹੋਈ। ਡੋਨਲਡ ਟਰੰਪ ਆ ਗਿਆ ਤੇ ਜੋ ਅਮਰੀਕਾ ਦੇ ਰਾਸ਼ਟਰਪਤੀ ਬਣੇ। ਫੌਜਾਂ ਦੀ ਵਾਪਸੀ ਦੀ ਪੁਰਾਣੀ ਸਮਾਂ ਸੀਮਾ ਨੂੰ ਖਤਮ ਕਰ ਦਿੱਤਾ ਗਿਆ। ਦੁਬਾਰਾ ਫਿਰ ਹਜ਼ਾਰਾਂ ਸਿਪਾਹੀ ਕਾਬੁਲ ਜਿਹੜਾ ਪਰਤਣ ਲੱਗ ਪਏ। ਅਫਗਾਨ ਬਲਾਂ ਦੇ ਉੱਤੇ ਹਮਲਿਆਂ ਦੇ ਦੌਰਾਨ ਅਮਰੀਕਾ ਨੇ ਹਵਾਈ ਹਮਲੇ ਤੇਜ਼ ਕੀਤੇ। 2020 ਦੇ ਵਿੱਚ US ਤਾਲਿਬਾਨ ਸਮਝੌਤਾ ਹੋ ਜਾਂਦਾ ਹੈ। ਅਮਰੀਕਾ ਤੇ ਤਾਲਿਬਾਨ ਵਿਚਾਲੇ ਮਹੱਤਵਪੂਰਨ ਸਮਝੌਤੇ ਤੇ ਹਸਤਾਖਰ ਹੋਏ ਜਿਸ ਦੇ ਵਿੱਚ ਬਾਰੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਜਿਸ ਦੇ ਨਾਲ ਅਫਗਾਨਿਸਤਾਨ ਤੋਂ ਵਿਦੇਸ਼ੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਤੇ 2021 ਦੇ ਵਿੱਚ ਅਮਰੀਕਾ ਜਿਹੜਾ ਪਰਤਿਆ ਵਾਪਸ ਤੇ ਤਾਲਿਬਾਨ ਦਾ ਕਬਜ਼ਾ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਜਿਹੜਾ ਸੀ 11 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸੀ ਦਾ ਜਿਹੜਾ ਸਮਾਂ ਸੀਮਾ ਸੀ ਤੈਅ ਕਰ ਦਿੱਤੀ ਸੀ। ਤਾਲਿਬਾਨ ਦੇ ਹਮਲੇ ਤੇਜ਼ ਹੋ ਗਏ ਤੇ ਕਿਉਂਕਿ ਨਾਟੋ ਫੌਜਾਂ ਨੇ ਮਈ ਦੇ ਵਿੱਚ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਤੇ ਤਾਲਿਬਾਨ ਨੇ ਅਗਸਤ ਦੇ ਵਿੱਚ ਹੀ ਸ਼ਹਿਰਾਂ ਦੇ ਉੱਤੇ ਤੇਜ਼ੀ ਦੇ ਨਾਲ ਕਬਜ਼ਾ ਕਰਨਾ ਸ਼ੁਰੂ ਕਰਤਾ। 10 ਦਿਨਾਂ ਦੇ ਵਿੱਚ ਹੀ ਉਸਨੇ ਪੂਰੇ ਦੇਸ਼ ਦੇ ਉੱਤੇ ਵੱਡੇ ਸ਼ਹਿਰਾਂ ਦਾ ਕੰਟਰੋਲ ਲੈ ਲਿਆ ਤੇ ਤਾਲਿਬਾਨ 15 ਅਗਸਤ ਨੂੰ ਕਾਬੁਲ ਦੇ ਵਿੱਚ ਜਿਹੜਾ ਦਾਖਲ ਹੋਇਆ ਸੀ। ਜੀ ਦੋਸਤੋ, ਇਹ ਹੈ ਜੀ 40 ਸਾਲ ਦੀ ਖਿੱਚੋਤਾਣ ਅਫਗਾਨਿਸਤਾਨ ਦੇ ਵਿੱਚ। ਵੱਖਰੇ ਵੱਖਰੇ ਮੁਲਕਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਯਾਬੀ ਹੀ ਹਾਸਲ ਜਿਹੜੀ ਲੱਗੀ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੀ ਤੇ ਨਾਲ ਦੀ ਨਾਲ ਗੱਲ ਚਲਾਉਂਦੇ ਹਾਂ। ਇੱਕ ਗੱਲ ਹੋਰ ਨਾਲ ਜੋੜ ਕੇ ਗੱਲ ਕਰਦੇ ਹਾਂ, ਫਿਰ ਆਪਾਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿੱਦਾਂ ਕਿ ਅੱਜ ਟਾਈਟਲ ਲਿਖਿਆ ਸੀ ਕਿ ਮੈਂ ਐਸਾ ਕਿਉਂ ਹਾਂ, ਜਿਹਦੇ ਵਿੱਚ ਕਿ ਤੁਸੀਂ ਆਪਣੇ ਆਪ ਦੇ ਨਾਲ ਦੋਸਤੋ ਮੁਹੱਬਤ ਕਰਦੇ ਹੋ। ਕੁਝ ਐਸੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਦੇ ਹਾਂ, ਸ਼ਾਇਦ ਇਹਨਾਂ ਦੇ ਵਿੱਚੋਂ ਤੁਹਾਡੇ ਨਾਲ ਵੀ ਕੁਝ ਮੇਲ ਖਾਂਦੀਆਂ ਹੋਣਗੀਆਂ ਜਾਂ ਤਵਾਰੀਖਾਂ ਜਿਹੜੀਆਂ ਨੇ ਜਨਮ ਦੀਆਂ ਤੇ ਮੰਨਿਆ ਜਾਂਦਾ ਹੈ, ਤੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਵਿਸ਼ਵਾਸ ਰੱਖਦੇ ਆ, ਪਰ ਜ਼ਿਆਦਾ ਜਦੋਂ ਆਪਾਂ ਗੱਲ ਕਰਦੇ ਹਾਂ ਸੈਲਫ ਕੇਅਰ ਦੀ, ਆਪਣੀ ਅਸੀਂ ਆਪਣੇ ਆਪ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਹਾਂ ਜਾਂ ਆਪਣੀ ਦੇਖਰੇਖ ਕਿੰਨੀ ਕੁ ਕਰਦੇ ਹਾਂ, ਉਹਦੇ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ, ਜੋ ਕਿ ਗੱਲ ਦੱਸਦੀ ਹੈ ਕਿ ਅੰਕ ਜੋਤਿਸ਼ ਵਿੱਚ ਕਿਸੇ ਵੀ ਵਿਅਕਤੀ ਦੀ ਜਨਮ ਤਰੀਕ ਹੈ ਉਸਦਾ ਮੁਲਾਕ ਜਿਹੜਾ ਹੈ ਨਿਰਧਾਰਿਤ ਕੀਤਾ ਜਾਂਦਾ ਹੈ। ਵਿਅਕਤੀ ਦੀ ਜਿਹੜੀ ਆ ਜਨਮ ਤਰੀਕ ਹੈ ਉਹਦਾ ਇਕੱਲਾ ਅੰਕ ਹੀ ਮੁਲਾਕ ਕਿਹਾ ਜਾਂਦਾ ਹੈ, ਜਾਣੀ ਕਿ ਐਗਜ਼ਾਮਪਲ ਕਹਿ ਲਓ 7, 16 ਜਾਂ 25 ਤਰੀਕ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 7 ਤਰੀਕ ਨੂੰ ਹੋਵੇ, 16 ਨੂੰ ਹੋਵੇ ਜਾਂ 25 ਨੂੰ ਹੋਵੇ ਤਾਂ ਉਸਦਾ ਮੁਲਾਕ ਜਿਹੜਾ 7 ਹੋਵੇਗਾ, ਜਾਣੀ ਕਿ ਉਸ ਕੈਟਾਗਰੀ ਦੇ ਵਿੱਚ ਆਏਗਾ, ਫਰੇਮ ਦੇ ਵਿੱਚ ਆਏਗਾ। ਇਸੇ ਤਰ੍ਹਾਂ ਸੁਭਾਅ ਦੀ ਗੱਲ ਕਰੀਏ ਤਾਂ ਹਰ ਮੁਲਾਕ ਵਾਲੇ ਵਿਅਕਤੀ ਦਾ ਸੁਭਾਅ ਵੱਖਰਾ ਹੁੰਦਾ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਵਿਗਿਆਨ ਕਹਿੰਦੀ ਹੈ ਕਿ ਘੱਟੋ ਘੱਟ 14 ਤਰ੍ਹਾਂ ਦੀਆਂ ਵੱਖਰੇ ਵੱਖਰੇ ਬਰੇਨ ਨੇ, ਉਹਨਾਂ ਦੀਆਂ ਪਰਸਨੈਲਿਟੀਆਂ ਵੀ ਜਿਹੜੀਆਂ ਡਿਫਰੈਂਟ ਨੇ ਤੇ ਇਸਦਾ ਸੰਬੰਧ ਉਸਦੇ ਸਵਾਮੀ ਗ੍ਰਹਿ ਦੇ ਨਾਲ ਕਹਿੰਦੇ ਜੋੜਿਆ ਜਾਂਦਾ ਹੈ। ਹਰ ਮੁਲਾਕ ਦੂਜੇ ਤੋਂ ਵੱਖਰਾ ਹੁੰਦਾ ਹੈ, ਕੁਝ ਮੁਲਾਕ ਵਾਲੇ ਲੋਕ ਸੁਭਾਅ ਤੋਂ ਬਹੁਤ ਤੇਜ਼ ਹੁੰਦੇ ਹੈ ਤੇ ਜਦਕਿ ਕੁਝ ਸ਼ਾਂਤ ਸੁਭਾਅ ਦੇ ਹੁੰਦੇ ਹੈ, ਜਾਣੀ ਕਿ ਜਿਵੇਂ ਕਿ ਆਪਾਂ ਗੱਲ ਵੀ ਕਰਦੇ ਹਾਂ ਕਈ ਵਾਰੀ ਇੰਟਰਾਵਰਥ ਜਾਂ ਐਕਸਟਰਾਵਰਥ ਦੀ। ਇਹਨਾਂ ਦੇ ਵਿੱਚ ਕੁਝ ਅਜਿਹੇ ਮੁਲਾਕ ਵੀ ਨੇ ਜਿਨ੍ਹਾਂ ਨੂੰ ਲਗਜ਼ਰੀ, ਆਰਾਮ ਤੇ ਸ਼ਾਨਦਾਰ ਜੀਵਨ ਸ਼ੈਲੀ ਪਸੰਦ ਹੁੰਦੀ ਹੈ। ਗਲੈਮਰ ਤੇ ਭੌਤਿਕ ਸੁੱਖ ਸਹੂਲਤਾਂ ਦੇ ਵੱਲ ਵੀ ਇਹਨਾਂ ਦਾ ਜ਼ਿਆਦਾ ਝੁਕਾਅ ਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਵੀ ਹੈ ਕਿ ਕੁਝ ਮੁਲਾਕ ਵਾਲੇ ਲੋਕ ਆਪਣਾ ਸਭ ਤੋਂ ਜ਼ਿਆਦਾ ਖਿਆਲ ਰੱਖਦੇ ਹੈ ਤੇ ਆਪਣੀ ਦੇਖਭਾਲ ਦੇ ਲਈ ਕਾਫ਼ੀ ਸਮਾਂ ਕੱਢਦੇ ਹੈ। ਆਪਣੇ ਕੱਪੜਿਆਂ ਤੋਂ ਲੈ ਕੇ ਸੁੰਦਰਤਾ ਤੱਕ ਖੁਦ ਨੂੰ ਸੰਵਾਰਨ ਦਾ ਦੇ ਵਿੱਚ ਜਿਹੜਾ ਖੁਦ ਨੂੰ ਸੰਵਾਰਨ ਦੇ ਵਿੱਚ ਲੋਕ ਮਾਹਰ ਹੁੰਦੇ ਨੇ। ਇੰਝ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਕਈ ਇੱਦਾਂ ਦੇ ਵੀ ਉਹ ਦਲਿੱਦਰ ਪਾਈ ਰੱਖਦੇ ਹੈ। ਇੰਝ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਦੂਜਿਆਂ ਨਾਲੋਂ ਖੁਦ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਤੇ ਇਹ ਜਿਹੜੇ ਮੁਲਾਕ ਨੇ ਉਹਨਾਂ ਦੋ ਮੁਲਾਕਾਂ ਦੇ ਬਾਰੇ ਗੱਲ ਕਰਦਾ ਜਿਹਦੇ ਵਿੱਚ ਪਹਿਲੇ ਦੀ ਗੱਲ ਕਰੀਏ ਕੈਟਾਗਰੀ ਦੀ, ਜਿਹਨੂੰ ਮੁਲਾਕ ਇੱਕ ਕਿਹਾ ਜਾਂਦਾ ਹੈ, ਉਹਦਾ ਸਵਾਮੀ ਸੂਰਜ ਨੂੰ ਮੰਨਿਆ ਜਾਂਦਾ ਹੈ ਤੇ ਸੂਰਜ ਦੇ ਪ੍ਰਭਾਵ ਦੇ ਕਾਰਨ ਇਸ ਮੁਲਾਕ ਵਾਲੇ ਲੋਕ ਜਿਹੜੇ ਕਹਿੰਦੇ ਨੇ ਬਹੁਤ ਜ਼ਿਆਦਾ ਊਰਜਾਵਾਨ ਹੁੰਦੇ ਹੈ, ਜਾਣੀ ਕਿ ਐਕਸਟ੍ਰਾਵਰਟ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 1 ਤਰੀਕ, 10 ਤਰੀਕ ਜਾਂ 19 ਜਾਂ 28 ਤਰੀਕ ਨੂੰ ਹੋਇਆ ਹੋਵੇ ਤਾਂ ਉਸਦਾ ਮੁਲਾਕ ਜਿਹੜਾ ਹੈ ਕੈਟਾਗਰੀ ਹੈ ਇੱਕ ਮੰਨਿਆ ਜਾਂਦਾ ਹੈ। ਇਹ ਲੋਕ ਬਹੁਤ ਆਤਮ ਵਿਸ਼ਵਾਸੀ ਹੋਣ ਦੇ ਨਾਲ ਨਾਲ ਆਪਣਾ ਖਿਆਲ ਰੱਖਣ ਵਾਲੇ ਵੀ ਹੁੰਦੇ ਹੈ। ਲਓ ਜੀ, ਆਪਾਂ ਪਹਿਲੀ ਕੈਟਾਗਰੀ ਦੇ ਵਿੱਚ ਆ ਗਏ, ਮਤਲਬ ਕਿ ਫਿਰ ਹੈ 1, 10 ਤੇ 19 ਤੇ 28 ਤਰੀਕ। ਇਹ ਲੋਕ ਦੂਜਿਆਂ ਦੇ ਮੁਕਾਬਲੇ ਆਪਣੇ ਆਪ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਤੇ ਆਪਣਾ ਸਭ ਤੋਂ ਵੱਧ ਧਿਆਨ ਰੱਖਦੇ ਨੇ। ਸੁੰਦਰਤਾ ਹੋਵੇ ਜਾਂ ਫਿਟਨੈਸ ਹੋਵੇ, ਇਹ ਲੋਕ ਹਮੇਸ਼ਾ ਆਪਣੇ ਆਪ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹੈ। ਇਹਨਾਂ ਨੂੰ ਆਪਣੇ ਆਪ ਨੂੰ ਹਮੇਸ਼ਾ ਤਰਜੀਹ ਦੇਣੀ ਆਉਂਦੀ ਹੈ। ਜੇਕਰ ਇਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਤਾਂ ਵੀ ਆਪਣੇ ਲਈ ਸਮਾਂ ਜ਼ਰੂਰ ਕੱਢ ਲੈਂਦੇ ਨੇ, ਖੁਦ ਨੂੰ ਸਵਾਰਦੇ ਰਹਿੰਦੇ ਨੇ। ਤੇ ਜੇ ਤੁਹਾਡਾ ਮੁਲਾਕ ਵੀ ਜਿਹੜਾ ਇੱਕ ਹੈਗਾ, ਜੇ ਇਸ ਕੈਟਾਗਰੀ ਦੇ ਵਿੱਚ ਹੋਰ ਜਿਹੜੇ ਦੋਸਤ ਸੁਣਦੇ ਆ ਉਹ ਵੀ ਨੇ, ਤਾਂ ਇਹ ਤੁਹਾਡਾ ਸੁਭਾਅ ਦੀਆਂ ਖੂਬੀਆਂ ਜਿਹੜੀਆਂ ਨੇ ਉਹਦੇ ਵਿੱਚ ਹੋ ਸਕਦੀਆਂ ਨੇ। ਦੂਸਰੀ ਕੈਟਾਗਰੀ ਹੈ ਮੁਲਾਕ 6 ਜੇ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6 ਤਰੀਕ, 15 ਤਰੀਕ ਜਾਂ 24 ਤਰੀਕ ਨੂੰ ਹੋਇਆ ਹੋਵੇ ਤਾਂ ਤੁਹਾਡਾ ਮੁਲਾਕ 6 ਹੋਵੇਗਾ। ਇਸ ਮੁਲਾਕ ਦਾ ਸਵਾਮੀ ਸ਼ੁੱਕਰ ਮੰਨਿਆ ਜਾਂਦਾ ਹੈ ਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਮੁਲਾਕ 6 ਵਾਲੇ ਜਿਹੜੇ ਲੋਕ ਨੇ ਲਗਜ਼ਰੀ ਤੇ ਸੁੱਖ ਸਹੂਲਤਾਂ ਤੇ ਖਰਚ ਕਰਨਾ ਪਸੰਦ ਕਰਦੇ ਆ। ਇਹ ਲੋਕ ਕਾਫੀ ਸ਼ੌਕੀਨ ਹੁੰਦੇ ਆ, ਆਪਣੀ ਦੇਖਭਾਲ ਕਰਨਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਹਨਾਂ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਨਾਲ ਭਰਪੂਰ ਜੀਵਨ ਪਸੰਦ ਹੁੰਦਾ ਹੈ ਤੇ ਆਪਣੇ ਆਪ ਨੂੰ ਹਮੇਸ਼ਾ ਖੂਬਸੂਰਤ ਤੇ ਸਟਾਈਲਿਸ਼ ਜਿਹੜਾ ਦਿਖਾਉਣਾ ਚਾਹੁੰਦੇ ਆ। ਇੰਝ ਕਹਿ ਸਕਦੇ ਆ ਕਿ ਇਹ ਲੋਕ ਆਪਣਾ ਇੰਨਾ ਖਿਆਲ ਰੱਖਦੇ ਨੇ ਕਿ ਹਰ ਰੋਜ਼ ਕੁਝ ਘੰਟੇ ਆਪਣੇ ਲਈ ਜ਼ਰੂਰ ਕੱਢ ਲੈਂਦੇ ਨੇ। ਸਜਣਾ ਸਵਰਨਾ ਤੇ ਆਪਣੀ ਫਿਟਨੈਸ ਦੇ ਉੱਤੇ ਧਿਆਨ ਦੇਣਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਹ ਆਪਣੀ ਸੁੱਖ ਸਹੂਲਤ ਤੇ ਦੇਖਭਾਲ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡਦੇ। ਜੇ ਤੁਹਾਡਾ ਮੁਲਾਕ ਵੀ 6 ਹੈ ਤਾਂ ਸਮਝ ਲਓ ਕਿ ਸੈਲਫ ਲਵ, ਆਪਣੇ ਆਪ ਦੇ ਨਾਲ ਪਿਆਰ ਕਰਨਾ ਤੁਹਾਡੇ ਸੁਭਾਅ ਦਾ ਹਿੱਸਾ ਹੋ ਸਕਦਾ ਹੈ। 1 ਤੇ 6 ਵਾਲੇ ਲੋਕਾਂ ਬਾਰੇ ਅੰਕ ਜਿਹੜਾ ਹੈ ਜ਼ਿਆਦਾ ਮੰਨਿਆ ਜਾਂਦਾ ਹੈ ਕਿ ਸੂਰਜ ਅਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਇਹ ਆਪਣੇ ਲਈ ਹਮੇਸ਼ਾ ਸਮਾਂ ਕੱਢ ਲੈਂਦੇ ਨੇ ਤੇ ਆਪਣਾ ਖਿਆਲ ਰੱਖਣਾ ਇਹਨਾਂ ਦੀ ਤਰਜੀਹ ਹੁੰਦੀ ਹੈ। ਤੇ ਲਓ ਫਿਰ ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9 ਬਾਰ 10-15 ਮਿੰਟ ਖ਼ਬਰਾਂ ਦੇ ਉੱਤੇ ਲਾਉਂਦੇ ਹਾਂ ਤੇ ਦੁਨੀਆਦਾਰੀ ਦੀ ਗੱਲ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਗੱਲ ਦੀ ਸ਼ੁਰੂਆਤ ਕਰਦੇ ਹਾਂ। ਮੈਂ ਐਸਾ ਕਿਉਂ ਹੂੰ ਤੇ ਚੰਨੀ ਮੀਟਿੰਗ ਦੇ ਵਿੱਚੋਂ ਗਾਇਬ ਹੋ ਗਏ ਨੇ ਤੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਜਿਹੜੇ ਹੈ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਖਾਸ ਕਰ ਜਿਹੜੇ ਖਾਲਿਸਤਾਨ ਮੂਲ ਦੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਕਹਿਲਾਉਂਦੇ ਹੈ। ਕਾਫੀ ਵਾਰ ਚੇਤਾਵਨੀ ਆ ਚੁੱਕੀ ਹੈ ਤੇ ਕਿਸਾਨ ਅੰਦੋਲਨ ਜਿਹੜਾ ਚੁੱਪ ਹੋ ਚੁੱਕਿਆ। ਇਸੇ ਤਰ੍ਹਾਂ ਹੀ ਸਾਹਿਤ ਦੀ ਦੁਨੀਆ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਦੋਸਤੋ। ਢਾਹਾ ਪ੍ਰਾਈਜ਼ 2026 ਜਿਹੜਾ ਹੈ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਹੋ ਗਿਆ। ਆਪਣੀਆਂ ਮਿਆਰੀ ਰਚਨਾਵਾਂ ਦੇ ਨਾਲ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਉਤਸ਼ਾਹ ਕਰਨ ਦੇ ਲਈ ਢਾਹਾ ਪ੍ਰਾਈਜ਼ ਦੇ ਵੱਲੋਂ ਇਸ ਸਾਲ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 1 ਨੂੰ $25,000 ਤੇ 2 ਨੂੰ $10,000 ਦਾ ਜਿਹੜਾ ਇਨਾਮ ਦੇ ਵਜੋਂ ਦਿੱਤਾ ਜਾਂਦਾ ਹੈ। ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਸਰੀ ਦੇ ਵਿੱਚ ਕੀਤੀ ਜਾਏਗੀ। ਚੁਣੇ ਗਏ 3 ਲਿਖਾਰੀਆਂ ਦੀ ਪਛਾਣ ਦੇ ਬਾਰੇ ਬਰਜਿੰਦਰ ਸਿੰਘ ਢਾਹਾ ਜਿਹੜੇ ਨੇ ਉਹਨਾਂ ਦੱਸਿਆ ਕਿ ਇਸ ਸਾਲ ਪ੍ਰਾਪਤ ਹੋਇਆ 58 ਕਿਤਾਬਾਂ ਦੇ ਵਿੱਚੋਂ ਸਰਗੋਧਾ ਦੇ ਰਹਿਣ ਵਾਲੇ ਅੰਬਰ ਹੁਸੈਨੀ ਦੇ ਜਿਹੜੇ ਨੇ ਸ਼ਾਹਮੁਖੀ ਦੇ ਵਿੱਚ ਲਿਖੇ ਨਾਵਲ ਨਵਾਂ ਪਿੰਡ, ਇਸਲਾਮਾਬਾਦ ਦੇ ਅਕਮਲ ਸ਼ਹਿਜਾਦ ਘੁੰਮਣ ਦੇ ਜਿਹੜਾ ਸ਼ਾਹਮੁਖੀ ਨਾਵਲ ਪਰਛਾਵਾਂ ਤੇ ਖੰਨੇ ਦੀ ਰਹਿਣ ਵਾਲੀ ਜਿਹੜੀ ਹੈ ਆਪਣੇ ਇੱਧਰਲੇ ਪੰਜਾਬ ਦੀ ਲੇਖਿਕਾ ਹੈ ਰਾਜਪ੍ਰੀਤ ਕੌਰ ਬੈਣੀਪਾਲ ਦੇ ਕਹਾਣੀ ਸੰਗ੍ਰਹਿ ਕਬਰਾਂ ਦੇ ਵਿੱਚ ਉੱਗੇ ਫੁੱਲ ਦੀ ਚੋਣ ਸਿਖਰਲੇ 3 ਲਿਖਾਰੀਆਂ ਦੇ ਵਿੱਚੋਂ ਕੀਤੀ ਗਈ ਹੈ। ਇਹਨਾਂ ਤਿੰਨਾਂ ਦੇ ਵਿੱਚੋਂ ਹੀ ਪਹਿਲੇ ਨੰਬਰ ਵਾਲੇ ਨੂੰ $25,000 ਤੇ ਬਾਕੀ ਦੋਹਾਂ ਨੂੰ $10,000 ਦਾ ਇਨਾਮ ਵਜੋਂ ਦਿੱਤਾ ਜਾਣਾ ਹੈ। $2,000 ਦੇ 3 ਇਨਾਮ ਉਹਨਾਂ ਲਿਖਾਰੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਵਿਸ਼ੇਸ਼ ਸਾਹਿਤਕ ਕਿਤਾਬਾਂ ਨੂੰ ਹੋਰ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕੀਤਾ। ਢਾਹਾ ਫਾਊਂਡੇਸ਼ਨ ਦੇ ਮੁਖੀ ਬਰਜਿੰਦਰ ਸਿੰਘ ਢਾਹਾ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜਾਬੀ ਤੇ ਸ਼ਾਹਮੁਖੀ ਲਿਖਾਰੀਆਂ ਨੂੰ ਉਤਸ਼ਾਹ ਕਰਨ ਦੇ ਲਈ ਸ਼ੁਰੂ ਕੀਤੇ ਗਏ ਆਪਣੇ ਆਪ ਦੇ ਵਿੱਚ ਆਲਮੀ ਪੱਧਰ ਦੇ ਉੱਤੇ ਸਭ ਤੋਂ ਵੱਡੇ ਪ੍ਰਾਈਜ਼ ਨੇ ਤੇ ਉਹਨਾਂ ਨੇ ਆਪਣੇ ਯਤਨ ਦੇ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਲੰਘੇ 13 ਸਾਲਾਂ ਦੇ ਦੌਰਾਨ ਵੰਡੇ ਗਏ ਇਨ੍ਹਾਂ ਇਨਾਮਾਂ ਦੇ ਪੰਜਾਬੀ ਤੇ ਸ਼ਾਹਮੁਖੀ ਸਾਹਿਤਕਾਰਾਂ ਦੇ ਮਨਾਂ ਦੇ ਵਿੱਚ ਚੰਗੇ ਸਾਹਿਤ ਪ੍ਰਤੀ ਚੇਤਨਾ ਜਗਾਈ ਹੈ। ਆਖਰ ਚੋਂ ਕਹਿੰਦੇ ਆ ਕਿ 58 ਪੁਸਤਕਾਂ ਭਾਰਤ, ਪਾਕਿਸਤਾਨ, ਬ੍ਰਿਟੇਨ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਬੈਠੇ ਲਿਖਾਰੀਆਂ ਦੇ ਵੱਲੋਂ ਭੇਜੀਆਂ ਗਈਆਂ ਸੀ, ਜਿਨ੍ਹਾਂ ਦਾ ਮੁਲਾਂਕਣ ਨਾਮੀ ਲਿਖਾਰੀਆਂ ਤੇ ਚਿੰਤਕਾਂ ਦੇ ਵਜੋਂ ਕਰਵਾਇਆ ਗਿਆ ਤੇ ਇਸ ਯਤਨ ਦੇ ਵਿੱਚ ਕੁਝ ਵਿੱਤੀ ਸੰਸਥਾਵਾਂ ਵੱਲੋਂ ਵੀ ਯੋਗਦਾਨ ਪਾਇਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਸਾਹਿਤ ਦੀ ਦੁਨੀਆ ਦੇ ਵਿੱਚੋਂ ਤੇ ਅਗਲੀ ਗੱਲਬਾਤ ਕਰਦੇ ਹਾਂ ਕੈਲੀਫੋਰਨੀਆ ਤੋਂ ਇਕਬਾਲ ਮਾਂਗੜ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ੍ਰੀ ਅਕਾਲ ਇਕਬਾਲ ਮਾਂਗੜ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਭੁਪਿੰਦਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸਾਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।
0: ਬਹੁਤ ਬਹੁਤ ਧੰਨਵਾਦ।
1: ਵਾਹਿਗੁਰੂ ਤੁਹਾਨੂੰ
0: ਸ਼ੁਕਰੀਆ ਜੀ,
1: ਚੜ੍ਹਦੀ ਕਲਾ ਚ ਰੱਖੇ।
0: ਥੈਂਕ ਯੂ ਜੀ।
1: ਜਿਹੜੇ ਹੋਰ ਮੇਰੇ ਭੈਣ ਭਰਾ ਆ ਉਹਨਾਂ ਦਾ ਵੀ ਬਰਥਡੇ ਆ, ਉਹਨਾਂ ਸਾਰਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ
0: ਜੀ।
1: ਅੱਜ ਤੁਸੀਂ ਵੈਸੇ ਨਾ
0: ਪਹਿਲਾਂ ਮੈਂ ਤੁਹਾਡੇ ਨਾਲ ਵੀ ਸਾਂਝ ਪਾ ਲਵਾਂ ਜੀ, ਤੁਹਾਡੇ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਦੇ ਦਿਨ ਨੇ, ਤੇ ਤੁਹਾਨੂੰ ਵੀ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ। ਤੁਹਾਡੇ ਬੇਟੇ ਦੇ ਵੀ ਅੱਜ ਸੇਮ ਡੇ ਦੇ ਉੱਤੇ ਬਰਥਡੇ ਆ ਜੀ।
1: ਹਾਂਜੀ ਹਾਂਜੀ ਬਿਲਕੁਲ, ਦੇਖ ਲੋ ਆਪਾਂ ਕਹਿੰਦੇ ਹੁੰਦੇ ਨਾ ਏਦਾਂ ਯਾਦ ਬੜੀ ਜਲਦੀ ਵਧੀਆ ਰਹਿੰਦਾ ਨਾ।
0: ਬਿਲਕੁਲ,
1: ਤੇ ਅੱਜ ਸਵੇਰੇ ਮੈਂ ਉੱਠੀ ਆ ਤਾਂ ਮੈਨੂੰ ਇਕਦਮ ਯਾਦ ਆਇਆ
0: ਜੀ,
1: ਤੇ ਮੇਰੇ ਆਪਣੇ ਦੋਸਤਾਂ ਦੇ ਮਤਲਬ ਰੇਡੀਓ ਪਰਿਵਾਰ ਚੋਂ ਵੀ ਮੈਸੇਜ ਆਏ
0: ਜੀ,
1: ਤੇ ਬੜੀ ਖੁਸ਼ੀ ਹੋਈ। ਮਤਲਬ ਆਪਾਂ ਨੂੰ ਨਾ ਇੱਕ
0: ਬਿਲਕੁਲ
1: ਕੀ ਕਹਿੰਦੇ ਹੁੰਦੇ ਪਰਵਾਏ ਹੁੰਦੀ, ਇੱਕ ਸਪੈਸ਼ਲ ਜਿਹੜਾ ਤੁਹਾਨੂੰ ਕਿਸੇ ਨੇ ਯਾਦ ਕੀਤਾ ਜਾਂ ਤੁਸੀਂ ਉਹਨਾਂ ਦੇ ਚੇਤਿਆਂ ਚ ਜਾਂ ਮਤਲਬ ਦਿਮਾਗ ਚ ਸੀ
0: ਜੀ,
1: ਕਿਸੇ ਲਈ ਆਪਾਂ ਕਹਿਣਾ ਟਾਈਮ ਕੱਢਣਾ ਇਹ ਥੋੜੇ ਜਿਹੇ ਦੇਖ ਲੋ। ਕਈ ਵਾਰ ਮੈਂ ਸੋਚਦੀ ਇੱਕ ਦੋ ਮਿੰਟ ਦੀ ਗੱਲ ਹੁੰਦੀ ਆ
0: ਜੀ,
1: ਪਰ ਇਹ ਕਿਸੇ ਲਈ ਬੜੀ ਬਹੁਤ ਵੱਡੀ ਗੱਲ ਹੋ ਸਕਦੀ ਹੈ ਜਿਹੜੀ ਆਪਾਂ ਵਿਸ਼ ਕਰਦੇ ਹਾਂ, ਤੇ ਮੈਨੂੰ ਵਧੀਆ ਲੱਗਦਾ ਐਵੇਂ ਕਿ ਸਾਨੂੰ ਇੱਕ ਦੂਸਰੇ ਪਰਿਵਾਰ
0: ਜੀ
1: ਦੀ ਜ਼ਰੂਰਤ ਹੁੰਦੀ ਆ
0: ਜੀ। ਬਿਲਕੁਲ,
1: ਤੇ ਅੱਜ ਮੈਂ ਸੋਚਿਆ ਮੈਂ ਪਹਿਲਾ ਨੰਬਰ ਲੈ ਲਾ ਲਾਜਮ ਸੈਣੀ ਵੀਰ ਜੀ ਤੋਂ।
0: ਵਧੀਆ ਕੀਤਾ ਤੁਸੀਂ। ਹਾਂਜੀ ਜੀ,
1: ਨਹੀਂ ਪਤਾ ਕੀ ਐਵੇਂ ਫਿਰ ਮੇਰੀ ਬ੍ਰੇਕ ਫਿਨਿਸ਼ ਹੋ ਜਾਂਦੀ, ਫਿਰ ਮੈਨੂੰ ਉੱਠਣਾ ਮੁਸ਼ਕਿਲ ਹੋ ਜਾਂਦਾ।
0: ਬਿਲਕੁਲ,
1: ਤੇ ਦੂਸਰੀ ਤੁਸੀਂ ਅੱਜ ਜਿਹੜੀ ਸ਼ੁਰੂਆਤ ਕੀਤੀ ਮਲਾਕ ਦੀ ਨਾ,
0: ਤੇ ਇੱਕ ਨੰਬਰ
1: ਮੇਰੇ ਦੋਨੇ ਬੇਟੇ 19, ਹਾਂਜੀ ਮੇਰੇ ਦੋਨੇ ਬੇਟੇ 19 ਦੇ ਆ
0: ਜੀ,
1: ਤੇ ਮੈਂ ਵੈਸੇ ਉਹਨਾਂ ਦੀ ਪਰਸਨੈਲਿਟੀ ਆਪੋਜਿਟ ਆ
0: ਜੀ,
1: ਤੇ ਕਈ ਮੈਨੂੰ ਲੱਗਦਾ ਹੁੰਦਾ ਕਿ ਬਿਲਕੁਲ ਮਤਲਬ ਐਨ ਮਤਲਬ ਉਸ ਕੈਟਾਗਰੀ ਚ ਫਾਲ ਕਰਦੇ ਜਿਹੜੇ ਮਤਲਬ ਜਿੱਦਾਂ ਕਹਿੰਦੇ ਹੁੰਦੇ ਨਾ, ਕਈ ਵਾਰ ਕੁਦਰਤੀ ਇੰਸਟਾ ਤੇ ਤੁਸੀਂ ਖੋਲੋ ਤਾਂ ਆਉਂਦੀ ਰਹਿੰਦੀ ਉਸ ਚੀਜ਼ ਬਾਰੇ।
0: ਬਿਲਕੁਲ,
1: ਤੇ ਉਹ ਮੈਨੂੰ ਮੈਂ ਦੇਖਦੀ ਹੁੰਦੀ ਆ ਪਰ ਮੈਂ ਹੱਸਦੀ ਹੁੰਦੀ, ਮੈਂ ਕਿਹਾ ਭਈ ਜੇ ਮੈਂ ਕਵਾਂ ਭਈ ਬਿਲਕੁਲ ਸੱਚ ਆ ਫਿਰ ਮੈਨੂੰ ਲੱਗਦਾ ਹੁੰਦਾ ਅੱਧਾ ਸੱਚ ਆ ਅੱਧਾ ਨਹੀਂ।
0: ਪਰ ਇਹਦੇ ਚਲੋ ਇਹ ਚੀਜ਼ਾਂ ਚ ਮੈਂ ਵੀ ਨਹੀਂ ਇੰਨਾ ਵਿਸ਼ਵਾਸ, ਪਰ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਆ ਜਾਂ ਸਾਇੰਸ ਨੇ ਜੋ ਚੀਜ਼ਾਂ ਸਿੱਧ ਕੀਤੀਆਂ ਨੇ ਕਿਤੇ ਨਾ ਕਿਤੇ ਉਹ ਜ਼ਿਆਦਾ ਕਰੀਬ ਲੱਗਦੀਆਂ ਨੇ ਮੈਨੂੰ, ਕਿਉਂਕਿ ਐਕਸਟ੍ਰਾਵਰਥ ਜਾਂ ਇੰਟਰਾਵਰਥ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਸਵਾਲ ਕਰਦਾ, ਜਿਵੇਂ ਤੁਸੀਂ ਦੱਸਿਆ ਕਿ ਇੱਕੋ ਹੀ ਡੇਟ ਦੇ ਜਿਹੜੇ ਨੇ ਮਤਲਬ ਕਿ ਤੁਹਾਡੇ ਬੇਟਿਆਂ ਦਾ ਬਰਥ ਹੈ, ਜਿਵੇਂ ਕਿ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਡਿਫਰੈਂਟ, ਤੁਹਾਨੂੰ ਕੀ ਦੇਖਦਾ ਕਿ ਇੱਕ ਸ਼ਾਹੀ ਹੈ ਜਾਂ ਦੂਸਰਾ ਮਤਲਬ ਕਿ ਜ਼ਿਆਦਾ ਘੁਲਦਾ ਮਿਲਦਾ, ਜਾਂ ਕਿਸ ਹਿਸਾਬ ਦੇ ਨਾਲ ਤੁਸੀਂ ਦੇਖਦੇ ਹੋ ਜੀ? ਉਹ ਦੋਵੇਂ ਐਕਸਟ੍ਰਾਵਰਥ ਨੇ ਕਿ ਇੱਕ ਇੰਟਰਾਵਰਥ ਆ ਜਾਂ ਦੋਵੇਂ ਇੰਟਰਾਵਰਥ ਨੇ ਜੀ?
1: ਨਹੀਂ ਜਿੱਦਾਂ ਇੱਕ ਬੇਟਾ ਮੈਨੂੰ ਥੋੜਾ ਆਪਣੇ ਆਪ ਲਈ ਵੀ ਕਰਦਾ ਪਰ ਫਿਰ ਜਾ ਕੇ ਬਹੁਤ ਜ਼ਿਆਦਾ ਦੂਸਰਿਆਂ ਲਈ ਵੀ ਕਰਦਾ
0: ਜੀ,
1: ਤੇ ਦੂਸਰਾ ਜਿਹੜਾ ਹੈਗਾ ਟੋਟਲੀ ਆਪੋਜਿਟ ਆ ਕਿ ਮਤਲਬ ਉਹ ਆਪਣੀ ਸੈਲਫ ਕੇਅਰ ਕਰਦਾ ਪਰ ਫੈਮਿਲੀ ਕੇਅਰ
0: ਕਰਦਾ ਜੀ,
1: ਉਹ ਆਲੇ ਦੁਆਲੇ ਨਹੀਂ ਮਤਲਬ ਉਹ ਹਰ ਇੱਕ ਲਈ ਕਰਦਾ ਮਤਲਬ
0: ਜੀ,
1: ਕਰਦੇ ਦੋਨੇ ਹੀ ਆ ਕਾਫੀ ਜ਼ਿਆਦਾ ਮਤਲਬ ਜਿੱਦਾਂ ਮੇਰਾ ਬੜਾ ਬੇਟਾ ਅੱਜ ਜਿਹਦਾ ਬਰਥਡੇ ਆ
0: ਜੀ,
1: ਉਹ ਕਮਿਊਨਿਟੀ ਸਰਵਿਸ ਜਾਂ ਹੋਰ ਉਹਨੇ ਜਿੱਥੇ ਵੀ ਹੈਲਪ ਹੋਵੇ ਕਰ ਸਕਦਾ
0: ਜੀ,
1: ਕਿਸੇ ਦਾ ਬੁਰਾ ਨਹੀਂ ਕਰਨਾ।
0: ਬਿਲਕੁਲ,
1: ਤੇ ਛੋਟੇ ਨੂੰ ਵੈਸੇ ਆ ਕਿ ਆਪਣੇ ਫਿਜ਼ੀਕ ਲਈ ਫਿਟਨੈਸ ਲਈ ਵੀ ਆਪਣੇ ਆਪਣੇ ਟਾਈਮ ਕੱਢਦਾ
0: ਜੀ,
1: ਤੇ ਉਹ ਜਿਆਦਾ ਹੀ ਫੈਮਿਲੀ ਪਰਸਨ ਆ ਮਤਲਬ ਜਿੱਦਾਂ ਮਤਲਬ ਉਹਲੀ ਫੈਮਿਲੀ ਫਸਟ ਹੁੰਦੀ ਆ। ਹਾਂਜੀ
0: ਜੀ,
1: ਤੇ ਮਤਲਬ ਕਰਦਾ ਉਹਨੂੰ ਵੀ ਹੈਗਾ ਜਿੱਦਾਂ ਉਹ ਕਹਿੰਦਾ ਹੁੰਦਾ ਮਾਮਾ ਤੁਹਾਡੇ ਤੋਂ ਪੇਰੈਂਟਸ ਤੋਂ ਮੈਂ ਇਹ ਚੀਜ਼ ਲਈ ਆ ਕਿ ਮਤਲਬ ਦੂਸਰਿਆਂ ਦੀ ਹੈਲਪ ਕਿਵੇਂ ਕਰਨੀ।
0: ਨਹੀਂ ਇੱਕ ਚੀਜ਼ ਮੈਂ ਹੋਰ ਪੁੱਛਾਂਗਾ ਇਹਦੇ ਵਿੱਚ ਕਿ ਕਦੇ ਤੁਹਾਨੂੰ ਇਹ ਕਹਿਣ ਦੀ ਨੌਬਤ ਆਈ ਆ ਕਿ ਇਹ ਤੇਰੀ ਪ੍ਰੋਬਲਮ ਨਹੀਂ ਹੈ, ਤੂੰ ਕਾਹਤੋਂ ਹਰ ਕਿਸੇ ਦੀ ਪ੍ਰੋਬਲਮ ਦੇ ਵਿੱਚ ਆਪਣਾ ਹੱਲ ਕਰਨ ਲੱਗ ਜਾਂਦਾ, ਕੁਝ ਏਦਾਂ ਦਾ ਕਦੇ ਮੌਕਾ ਆਇਆ ਕਹਿਣ ਦਾ ਜੀ?
1: ਨਹੀਂ ਕਈ ਵਾਰ ਮੈਨੂੰ ਬੜੇ ਬੇਟੇ ਨੂੰ ਮੈਨੂੰ ਲੱਗਦਾ ਹੁੰਦਾ ਹਨਾ, ਕਈ ਵਾਰ ਮੇਰੇ ਹਸਬੈਂਡ ਛੋਟੇ ਨੂੰ ਵੀ ਕਹਿੰਦੇ ਹੁੰਦੇ ਆ ਹਨਾ ਭੀ ਤੁਹਾਨੂੰ ਕਈ ਵਾਰ ਸਾਰੇ ਲੋਕ ਯੂਜ਼ ਕਰ ਜਾਂਦੇ ਆ, ਤੁਸੀਂ ਉੱਥੇ ਤੁਸੀਂ ਮਤਲਬ ਸਮਾਰਟ ਹੋਣਾ ਚਾਹੁੰਦੇ ਆ ਭੀ ਮਤਲਬ ਚਾਹੀਦਾ ਕਿ ਤੁਸੀਂ ਕਿਸੇ ਨੂੰ ਨਾ ਕਰੋ, ਉਹਨਾਂ ਨੂੰ ਬੱਚਿਆਂ ਨੂੰ ਨਹੀਂ ਨੀ ਕਹਿਣਾ ਆਉਂਦਾ ਅੱਜ ਕੱਲ ਜਿੱਦਾਂ ਨਾ ਮਤਲਬ ਕੋਈ ਵੀ ਚੀਜ਼ ਆ ਜੇ ਉਹਨਾਂ ਨੂੰ ਕੋਈ ਕਿਤੇ ਵੀ ਲੈ ਜਾਂਦਾ, ਮੇਰੇ ਛੋਟੇ ਬੇਟੇ ਨੂੰ ਨਾ ਉਹ ਆਪ ਨੀ ਘੱਟ ਪਲਾਨ ਕਰਦਾ, ਉਹਨੂੰ ਕੋਈ ਵੀ ਮਤਲਬ ਕਾਲ ਕਰੂਗਾ ਤਾਂ ਮਿੱਤਰ ਦੋਸਤ ਉਹਨੂੰ ਲੈ ਜਾਂਦੇ ਹਰ ਇੱਕ ਜਗ੍ਹਾ ਤੇ, ਉਹਨੂੰ ਵਿਚਾਰੇ ਨੂੰ ਨਹੀਂ ਨੀ ਕਹਿਣਾ ਆਉਂਦਾ।
0: ਬਿਲਕੁਲ,
1: ਤੇ ਬੜਾ ਵੀ ਏਦਾਂ ਹੀ ਆ ਕਾਫੀ ਜਿੱਦਾਂ ਹੈਲਪਫੁਲ ਆ ਮਤਲਬ ਉਹਨੇ ਕਮਿਊਨਿਟੀ ਦੀ ਆ, ਜੇ ਉਹਨੂੰ ਗਰੀਬ ਦਿਸਦਾ ਜਾਂ ਉਹਨੂੰ ਲੱਗਦਾ ਲੋੜ ਆ ਫਿਰ ਉਹ ਬਿਲਕੁਲ ਨੀ ਪਰਵਾਹ ਕਰਦਾ ਏਦਾਂ ਪੈਸੇ ਦੀ ਜਾਂ ਹੋਰ ਚੀਜ਼ ਦੀ। ਉਹ ਕਾਲਜ ਦੇ ਵਿੱਚ ਵੀ ਇਹਨਾਂ ਚੀਜ਼ਾਂ ਚ ਬੜਾ ਇੰਗੇਜ ਰਿਹਾ ਮਤਲਬ ਜਿੱਦਾਂ ਇਕੱਠ ਕਲੈਕਸ਼ਨ ਕਰਨੀ ਜਿੱਦਾਂ ਦੇਣਾ ਚੈਰਿਟੀਆਂ ਲਈ ਹਨਾ ਹੋਰ ਚੀਜ਼ਾਂ, ਮਤਲਬ ਕੁਦਰਤੀ ਸੁਭਾਅ ਹੁੰਦਾ ਆ ਹੁਣ
0: ਇਨਸਾਨੀਅਤ ਤੇ ਫਿਕਰ ਤੇ ਹੈਗੀ ਆ ਨਾ ਕੋਈ, ਮੇਰੀ ਵੀ ਇਹੀ ਬਹੁਤ ਵੀਕ ਪੁਆਇੰਟ ਕਈ ਵਾਰੀ ਆਪਣੇ ਆਪ ਨੂੰ ਲੱਗਦਾ, ਤਾਂ ਹੀ ਮੈਂ ਅੱਜ ਲਿਖਿਆ ਸੀ ਕਿ ਮੈਂ ਐਸਾ ਕਿਉਂ ਹਾਂ ਨਾ, ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਕਿ ਪ੍ਰੋਬਲਮ ਆ ਜਾਵੇ ਜਿੰਨਾ ਚਿਰ ਉਹ ਕਿਤੇ ਵੀ ਹੱਲ ਨਹੀਂ ਹੁੰਦੀ ਤਾਂ ਉਹਨਾਂ ਚਿਰ ਪਤਾ ਨਹੀਂ ਸਾਹ ਦੇ ਵਿੱਚ ਸਾਹ ਨਹੀਂ ਆਉਂਦਾ ਜਾਂ ਇੱਕ ਤਸੱਲੀ ਜਿਹੀ ਨਹੀਂ ਹੁੰਦੀ, ਸ਼ਾਂਤ ਨਹੀਂ ਹੁੰਦਾ ਸੁਭਾਅ ਆਪਣੇ ਆਪ ਦੇ ਵਿੱਚ।
1: ਹਾਂਜੀ ਮੈਂ ਕਈ ਵਾਰ ਦੇਖਦੀ ਬੇਟੇ ਨੂੰ, ਕਈ ਵਾਰ ਕਹਿੰਦੀ ਨੀ ਭੇਜਦਾ ਤੁਸੀਂ ਕਰਦੇ ਆ, ਉਹ ਕਹਿੰਦਾ ਮੰਮ ਮੈਨੂੰ ਖੁਸ਼ੀ ਮਿਲਦੀ ਆ ਇਹ ਕਰਕੇ।
0: ਬਿਲਕੁਲ
1: ਜਿਦਾਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਤੁਹਾਡਾ ਬੱਚਾ ਜਿਆਦਾ ਹੀ ਕਰ ਰਿਹਾ ਹਨਾ, ਮਤਲਬ ਨਾ ਵੀ ਕਰੇ ਤਾਂ ਵੀ ਚਾਰਦਾ ਆ ਹਨਾ, ਚਾਹੇ ਉਹ ਆਪਣੀ ਫੈਮਿਲੀ ਦੇ ਵਿੱਚ ਹੁੰਦਾ ਜਾਂ ਬਾਹਰ ਕਿਸੇ ਦੀ ਹੈਲਪ ਲਈ ਹੁੰਦਾ, ਤੇ ਆਪਾਂ ਕਹਿੰਦੇ ਕੋਈ ਨੀ ਆਪਣਾ ਪਹਿਲਾਂ ਦੇਖੀਦਾ ਹੁੰਦਾ, ਉਹ ਕਹਿੰਦਾ ਨਹੀਂ ਬਈ ਮੈਨੂੰ ਦੂਸਰਿਆਂ ਨੂੰ ਕਰਕੇ ਖੁਸ਼ੀ ਮਿਲਦੀ ਆ।
0: ਬਿਲਕੁਲ
1: ਫਿਰ ਠੀਕ ਆ, ਮੈਂ ਸੋਚਦੀ ਆ ਵੀ ਸਾਨੂੰ ਸਮਝਣ ਚ ਟਾਈਮ ਲੱਗਾ ਕਿ ਬੱਚਿਆਂ ਦੀ ਹਰ ਇੱਕ ਦੀ ਆਪਣੀ ਪਰਸਨੈਲਿਟੀ ਹੁੰਦੀ ਆ।
0: ਬਿਲਕੁਲ ਜੀ, ਬਿਲਕੁਲ ਜੀ,
1: ਤੁਸੀਂ ਉਹਨਾਂ ਨੂੰ ਚੰਗਾ ਮਾੜਾ ਸਿਖਾ ਸਕਦੇ ਹੁੰਦੇ ਆ, ਬਾਕੀ ਜਿਦਾਂ ਉਹਨਾਂ ਦੀ ਓਨ ਪਰਸਨੈਲਿਟੀ ਨੇ ਡਿਵੈਲਪ ਹੋਣਾ।
0: ਬਿਲਕੁਲ ਜੀ,
1: ਤੇ ਚਲੋ ਹੁਣ ਮੈਂ ਤੁਹਾਡਾ
0: ਰੂਹ ਦੀ ਖੁਰਾਕ ਮਿਲਦੀ ਆ ਜਾਂ ਸੁੱਖ ਦਿੰਦੀ ਆ ਨਾ, ਸ਼ਾਂਤ ਸੁਭਾਅ ਕਰਦੀ ਹੈ, ਤਸੱਲੀ ਦਿੰਦੀ ਆ ਕਿ ਹਾਂ ਮੈਂ ਕੁਝ ਚੰਗਾ ਕੀਤਾ ਜਾਂ ਉਹ ਉਹਦੇ ਜਿੰਨਾ ਚਿਰ ਉਹ ਸੈਟੀਸਫਾਈ ਨਹੀਂ ਉਹਦੇ ਵਿੱਚ ਹੁੰਦਾ ਉਹਨੂੰ ਤਸੱਲੀ ਨਹੀਂ ਆਉਣੀ। ਜੀ
1: ਬਿਲਕੁਲ, ਇਹ ਗੱਲ ਵੀ ਆ ਨਾ ਜਿੱਦਾਂ ਆਪਾਂ ਕੋਈ ਵੀ ਚੀਜ਼ ਆਪਣੇ ਪੀਸ ਕਹਿੰਦੇ ਹੁੰਦੇ ਮਿਲਦਾ ਨਾ ਕੁਛ ਕਰਕੇ, ਇਹ ਆਪਾਂ ਨੂੰ ਜਾਂ ਕੁਛ ਵਧੀਆ ਕਰਦੇ ਆ, ਮੈਨੂੰ ਲੱਗਦਾ ਜੇ ਤੁਸੀਂ ਆਪਣੇ ਲਈ ਵਧੀਆ ਕਰਨ ਨਾਲੋਂ ਵੀ ਜੇ ਕਿਸੇ ਹੋਰ ਨੂੰ ਖੁਸ਼ ਕਰ ਦਿੰਦੇ ਨਾ, ਉਹਨਾਂ ਤੁਹਾਨੂੰ ਜਿਹੜਾ ਸਕੂਨ ਮਿਲਦਾ ਉਹ ਬਾਕੀ ਨਜ਼ਾਰਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਆਪਣੇ ਲਈ ਤਾਂ ਤਕਰੀਬਨ ਆਪਾਂ ਕਹਿੰਦੇ ਨਾ ਸਾਰੇ ਹੀ ਕਰਦੇ ਆ
0: ਜੀ,
1: ਜਿਹੜਾ ਦੂਸਰਿਆਂ ਲਈ ਕਰਦਾ ਉਹਦੀ ਖੁਸ਼ੀ ਹੁੰਦੀ ਆ, ਉਹਦੇ ਮਤਲਬ ਉਹਦਾ ਸਕੂਨ ਜਿਹੜਾ ਹੁੰਦਾ ਵੱਖਰਾ ਹੀ ਹੁੰਦਾ।
0: ਬਿਲਕੁਲ ਹੈ ਜੀ,
1: ਤੇ ਵਾਹਿਗੁਰੂ ਕਰੇ ਐਵੇਂ ਬਸ ਵਧੀਆ ਰਹਿਣ, ਆਪਾਂ ਦੀ ਤਾਂ ਇਹੀ ਹੁੰਦੀ ਆ ਵੀ ਪੇਰੈਂਟਸ ਦੀ, ਮਤਲਬ ਬੱਚੇ ਕਿਸੇ ਗਲਤ ਚ ਨਾ ਮਤਲਬ ਹੋਰ ਨਾ ਕੋਈ ਉਹਨਾਂ ਨੂੰ ਅਬਿਊਜ਼ ਨਾ ਕਰ ਜਾਵੇ।
0: ਬਿਲਕੁਲ ਹੈ ਜੀ,
1: ਚਲੋ ਕਈ ਵਾਰ ਕਹਿੰਦੇ ਹੁੰਦੇ ਕਈ ਚੀਜ਼ਾਂ ਸਿਖਾਈਆਂ ਨੀ ਸਿੱਖਦੇ
0: ਜੀ,
1: ਜਦ ਕਹਿੰਦੇ ਜ਼ਿੰਦਗੀ ਤੁਹਾਨੂੰ ਸਿਖਾਉਂਦੀ ਆ, ਫਿਰ ਆਪਣੇ ਆਪ ਬੰਦੇ ਨੂੰ ਪਤਾ ਹੁਣ ਆਪਾਂ ਅਕਲਾਂ ਦਿੰਦੇ ਆ, ਸਾਡੇ ਪੇਰੈਂਟਸ ਸਾਨੂੰ ਦਿੰਦੇ ਸੀ,
0: ਬਿਲਕੁਲ
1: ਕੱਲ ਉਹ ਨਹੀਂ ਦੇਣ ਲੱਗ ਪੈਣਾ।
0: ਬਿਲਕੁਲ,
1: ਤੇ ਚਲੋ ਠੀਕ ਆ, ਬਹੁਤ ਵਧੀਆ, ਵਾਹਿਗੁਰੂ ਕਰੇ ਤੁਹਾਨੂੰ ਤੰਦਰੁਸਤ ਖੁਸ਼ ਰਹੋ ਹਮੇਸ਼ਾ ਹਨਾ।
0: ਲੋ ਦੋਸਤੋ, ਇੱਕ ਸਮ ਜੀ ਇਕਬਾਲ ਮਾਂਗੜ ਜੀ ਗੱਲਬਾਤ ਕਰਕੇ ਗਏ ਨੇ, ਤੇ ਨਾਲ ਨਾਲ ਬਹੁਤ ਸਾਰੇ ਦੋਸਤ ਸੱਜਣ ਵਧਾਈਆਂ ਸਭ ਨੂੰ ਦੇ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਮੈਨੂੰ ਵੀ ਭੇਜ ਰਹੇ ਨੇ ਨਾਲ ਨਾਲ ਇਕਬਾਲ ਮਾਂਗੜ ਜੀ ਤੇ ਉਹਨਾਂ ਨੂੰ ਵੀ, ਤੇ ਇਸੇ ਤਰ੍ਹਾਂ ਮਨਜੀਤ ਮਾਨ ਬਾਈ ਜੀ ਨੂੰ ਵੀ, ਤੇ ਭਾਰਤ ਜੀ ਨੂੰ ਜਨਮ ਦਿਨ ਕਹਿੰਦੇ ਆਪਣੇ ਸ਼ੈਲੀ ਬਾਈ ਜੀ, ਹੋਰ ਸਾਰੇ ਸੱਜਣ ਰਾਜਨ ਸੈਣੀ ਸਾਹਿਬ ਉੱਪਰ ਵੀ ਗੁਰੀ ਮਾਨ ਬਾਈ ਜੀ ਤੇ ਪਰਮਿੰਦਰ ਬੰਨ ਜੀ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ ਜੁੜ ਗਏ ਨੇ ਆਪਣੇ ਨਾਲ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਆ, ਮੈਂ ਕਿਹਾ ਖਬਰਾਂ ਨਾਲੋ ਨਾਲ ਕਰਦੇ ਰਵਾਂਗੇ। ਪਹਿਲਾਂ ਜਿਹੜਾ ਹੈਗਾ ਆ ਭਾਈ, ਭਰਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਈਏ।
0: ਸ਼ੁਕਰੀਆ ਜੀ,
2: ਹਾਂਜੀ,
0: ਤੁਹਾਡੀਆਂ ਦੁਆਵਾਂ ਸਭੀਆਂ ਜੀ।
2: ਬਿਲਕੁਲ ਜੀ, ਇਕਬਾਲ ਜੀ ਨੂੰ ਵੀ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀਆਂ ਮੁਬਾਰਕਾਂ
0: ਜੀ।
2: ਤੇ ਭਾਰਤ ਸਾਹਿਬ, ਤੁਸੀਂ ਨਿਊਮਰੋਲੋਜੀ ਦੀ ਗੱਲ ਕਰਦੇ ਆ ਨਾ, ਨਿਊਮਰੋਲੋਜੀ ਦੇ ਵਿੱਚ ਨਾ ਮੈਂ ਥੋੜਾ ਜਿਹਾ ਸ਼ੌਂਕ ਰੱਖਦਾ ਸੀ
0: ਜੀ।
2: ਉਹਦੇ ਵਿੱਚ ਮੈਂ ਖੱਟਿਆ ਤਾਂ ਪਤਾ ਨੀ ਮੈਂ ਕੀ ਜਾਂ ਨਹੀਂ ਕੀ, ਤੇ ਜਦੋਂ ਨਾ ਮਤਲਬ ਇੰਟਰਸਟ ਹੋ ਜਾਂਦਾ ਆ ਬੰਦੇ ਨੂੰ। ਮੈਂ ਹੁਣ ਜਦੋਂ ਮੈਨੂੰ ਤੁਹਾਡਾ ਬਰਥਡੇ ਯਾਦ ਸੀਗਾ, ਨਾਲ ਹੀ ਮੈਨੂੰ ਇਕਬਾਲ ਜੀ ਦੇ ਬੇਟੇ ਦਾ ਬਰਥਡੇ ਯਾਦ ਸੀਗਾ ਜੀ। ਹਾਂਜੀ, ਜਿਦਾਂ ਇਹਨਾਂ ਦੀ ਸਾਸੂ ਮਾਂ ਦਾ ਇਹਨਾਂ ਨੇ ਕਿਹਾ ਸੀਗਾ ਵੀ 2 ਅਕਤੂਬਰ ਆ, ਇਹਨਾਂ ਦੇ ਹਸਬੈਂਡ ਦਾ 14 ਅਕਤੂਬਰ ਆ, ਇਹਨਾਂ ਦਾ ਆਪਣਾ 22 ਅਕਤੂਬਰ ਆ। ਹਾਂਜੀ, ਏਦਾਂ ਹੀ ਔਜਲਾ ਸਾਹਿਬ ਦਾ 17 ਅਕਤੂਬਰ ਆ। ਮੈਨੂੰ ਟਿਪਸ ਤੇ ਚੇਤੇ ਹੁੰਦਾ ਜਗਦੇਵ ਸੰਧੂ ਵੀਰ ਜੀ ਦਾ 10 ਮਾਰਚ ਦਾ। ਹਾਂਜੀ, ਏਦਾਂ ਮਤਲਬ ਜਿਹੜਾ ਹੈਗਾ, ਜਿਹੜਾ ਇੱਕ ਵਾਰੀ ਬੋਲ ਦਿੰਦਾ ਹੈਗਾ ਨਾ, ਮੈਂ ਉਹਦੀ ਪਰਸਨੈਲਿਟੀ ਉਹ ਤੋਂ ਫਿਰ ਚੈੱਕ ਕਰਦਾ ਰਹਿੰਦਾ ਹੁੰਦਾ ਬੰਦੇ ਦੇ।
0: ਬਿਲਕੁਲ,
2: ਹਾਂਜੀ, ਮੈਨੂੰ ਪਤਾ ਨੀ, ਮੈਨੂੰ ਅਣਗਿਣਤ ਬੰਦਿਆਂ ਦੇ ਬੜੇ ਹੈਗੇ ਆ ਬਈ, ਮਤਲਬ ਜ਼ਬਾਨੀ ਯਾਦ ਆ ਵੀ ਜਿਹੜਾ ਬੰਦਿਆਂ ਦਾ ਇੱਕ ਵਾਰੀ ਪਤਾ ਲੱਗ ਗਿਆ ਨਾ, ਬਸ ਉਹ ਮੇਰੇ ਆਪਣੇ ਆਪ ਹੀ ਰੀਲ ਫੀਡ ਹੁੰਦੀ ਰਹਿੰਦੀ ਹੈਗੀ ਆ
0: ਜੀ।
2: ਤੋਂ ਇਸ ਕਰਕੇ ਇਕਬਾਲ ਜੀ ਦੱਸਦੇ ਹੈਗੇ ਨਾ, ਜਿੱਦਾਂ ਵੀ ਮਤਲਬ ਦੋਨਾਂ ਬੇਟਿਆਂ ਦਾ 19 ਤਰੀਕ ਦਾ ਹੈਗਾ ਆ, ਤੇ ਉਹ ਨੇਚਰ ਦਾ ਫਰਕ ਹੈਗਾ ਆ ਜੀ, ਜਦੋਂ ਮੰਥ ਚੇਂਜ ਹੋ ਜਾਂਦਾ ਹੈਗਾ ਆ, ਤੇ ਉਦੋਂ ਉਹ ਆਪਣਾ ਮੰਥ ਵੀ ਜਿਹੜਾ ਹੈਗਾ ਆ ਵੀ, ਜੋ ਉਹ ਕਿਤਾਬਾਂ ਕਹਿੰਦੀਆਂ, ਸਾਨੂੰ ਨੀ ਪਤਾ ਵੀ ਉਹ ਕਿਤਾਬਾਂ ਕਹਿੰਦੀਆਂ ਹੈਗੀਆਂ ਵੀ, ਉਹਦੇ ਵਿੱਚ ਨੇਚਰ ਦਾ ਫਰਕ ਪੈਂਦਾ ਆ ਜੀ।
0: ਬਿਲਕੁਲ ਜੀ,
2: ਸਾਉਣ ਮਹੀਨੇ ਦਾ ਜਿਹੜਾ ਬਰਥ ਹੋਇਆ ਆ ਕਿਸੇ ਦਾ, ਉਹਦਾ ਉੱਤੇ ਜਿਹੜਾ ਭਾਦੋ ਮਹੀਨੇ ਦਾ ਬਰਥ ਹੋਇਆ ਆ, ਉਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੀ।
0: ਸਾਡੇ ਇੱਥੇ ਜਿਹੜੇ, ਮੈਂ ਆਪਣੇ ਬੱਚਿਆਂ ਦੀ ਗੱਲ ਕਰਦਾ ਸੈਣੀ ਸਾਹਿਬ, 1 ਮਾਰਚ ਦਾ ਹੈ ਤੇ 1 ਹੈਗਾ ਆਪਣਾ ਅਕਤੂਬਰ ਦਾ, ਤੇ ਦੋਵੇਂ ਹੀ ਜਾਣੇ, ਚਲੋ 1 ਹੈਗਾ ਜਦੋਂ ਪੀਕ ਦੇ ਉੱਤੇ ਇੱਥੇ ਪੂਰੀ ਠੰਡ ਹੁੰਦੀ ਹੈ ਤਾਂ -35-40 ਉਹਨਾਂ ਸਮਿਆਂ ਦੇ ਵਿੱਚ ਜਦੋਂ ਗੱਲ ਕਰਦਾ ਤਾਂ ਉਹ ਮਤਲਬ ਕਿ ਗਰਮੀਆਂ ਨੂੰ ਕਈ ਵਾਰੀ ਹੈ ਨਾ ਮੋਟੇ ਕੱਪੜੇ ਪਾ ਕੇ, ਸਿਆਲ ਨੂੰ ਮਤਲਬ ਕਿ ਟੀ ਸ਼ਰਟ ਪਾ ਕੇ ਤੁਰਿਆ ਫਿਰਦਾ ਹੁੰਦਾ, ਯਾਰ ਉੱਪਰ ਕੁਝ ਲੈਣਾ ਹੀ ਨਹੀਂ ਜੀ। ਤੇ ਉਹ ਵੀ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਫਰਕ ਪੈਂਦਾ ਉਹ ਚੀਜ਼ਾਂ ਦਾ ਜੀ।
2: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਪਤਾ ਕੀ, ਉਹ ਮਤਲਬ ਬੋਡੀ ਦੇ ਵਿੱਚ ਜਿੱਦਾਂ ਰਜੋ ਗੁਣ ਤਮੋ ਗੁਣ ਸਤੋ ਗੁਣ ਏਦਾਂ ਹੀ ਹੈਗਾ ਆ, ਵਾਤ ਪਿੱਤ ਕਫ, ਉਹ ਕਈ ਜਗ੍ਹਾ ਤੇ ਜਦੋਂ ਗਰਮੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਪਿੱਤ ਕਾਰਕ ਸਰੀਰ ਹੁੰਦਾ ਹੈਗਾ ਆ ਜੀ, ਤੇ ਸਰਦੀ ਦੇ ਵਿੱਚ ਜਿਹੜਾ ਹੈਗਾ ਆ ਵੀ ਵਾਤ ਜਾਂ ਕਫ ਕਾਰਕ ਹੁੰਦਾ ਆ ਜੀ ਅਕਸਰ, ਉਹ ਉਹਦੇ ਹਿਸਾਬ ਨਾਲ ਫਿਰ ਉਹ ਬਣ ਜਾਂਦੀ ਹੈਗੀ ਆ, ਬੋਡੀ ਦੀ ਰਿਕੁਆਇਰਮੈਂਟ ਹੋ ਜਾਂਦੀ ਆ ਸਰ
0: ਜੀ।
2: ਜਿਹਦਾ ਪਿੱਤ ਕਾਰਕ ਹੈਗਾ ਆ ਨਾ ਜੀ, ਉਹ ਗਰਮ ਚੀਜ਼ ਖਾਵੇ ਤੇ ਇਕਦਮ ਉਹਦਾ ਜਿਹੜਾ ਹੈਗਾ ਆ ਉਹਨੂੰ ਮਾੜੀ ਲੱਗਦੀ ਆ ਜੀ,
0: ਬਿਲਕੁਲ
2: ਤੇ ਏਦਾਂ ਹੀ ਜਿਹੜਾ ਹੈਗਾ ਆ ਤੇ ਠੰਡੀ ਚੀਜ਼ ਜਿਹੜਾ ਹੈਗਾ ਆ ਵੀ ਵਾਤ ਕਾਰਕ ਖਾਵੇ ਤੇ ਉਹਨੂੰ ਮਾੜੀ ਲੱਗਦੀ ਹੈਗੀ ਆ ਜੀ, ਇਹ ਆਯੁਰਵੈਦ ਕਹਿੰਦਾ ਹੈਗਾ ਜੀ। ਆਯੁਰਵੈਦ ਤੇ ਜਿਹੜਾ ਆ ਇਹ ਜੋਤਿਸ਼ ਇਹ ਇੰਟਰਲਿੰਕਡ ਹੈਗੇ ਆ ਜੀ,
0: ਕਿਉਂਕਿ ਜੀਭ ਦੇ ਟੇਸਟ ਵੀ ਡਿਫਰੈਂਟ ਡਿਫਰੈਂਟ ਆ। ਕਿਸੇ ਨੂੰ ਤੁਸੀਂ ਪੇਪਰ ਟੇਸਟ ਕਰਾ ਦਿਓ ਜਿਹੜਾ ਆਪਾਂ ਲਿਖਦੇ ਆ ਜਿਹਦੇ ਉੱਤੇ, ਤਾਂ ਉਹ ਕਈਆਂ ਨੂੰ ਉਹ ਚੱਬਣਾ ਚੰਗਾ ਲੱਗਦਾ ਆ ਤੇ ਕਈਆਂ ਨੂੰ ਉਹਨਾਂ ਨੂੰ ਕੌੜਾ ਬਹੁਤ ਲੱਗਦਾ, ਉਹ ਮਿੰਟ ਚ ਥੂ ਕਰ ਦਿੰਦੇ ਆ ਪਰੇ, ਹਨਾ ਜੀ, ਉਹਦਾ ਵੀ ਹੈਗਾ ਵਿੱਚ ਜੀ।
2: ਹਾਂਜੀ ਪਰ ਸਾਹਿਬ ਜਿੱਦਾਂ ਹੁਣ ਜਿਹੜੇ ਤੁਸੀਂ ਨਿਊਮਰੋਲੋਜੀ ਦੀ ਗੱਲ ਕੀਤੀ ਹੈਗੀ ਆ, ਤੇ ਕੀਰੋ ਨਾਂ ਦਾ ਇੱਕ ਵਿਅਕਤੀ ਉਹ ਇੰਡੀਆ ਆਇਆ, ਉਹਨੇ ਸਾਡਾ ਏਸ਼ੀਅੰਟ ਜੋਤਿਸ਼ ਜਿਹੜਾ ਆ ਉਹਨੂੰ ਸਟੱਡੀ ਕੀਤਾ
0: ਜੀ,
2: ਉਹਨੇ ਆਪਣੀ ਥਿਊਰੀ ਵੱਖਰੀ ਬਣਾਈ, ਉਹਨੇ ਕੀ ਕੀਤਾ ਦੁਨੀਆਂ ਦੇ ਪੂਰੇ ਲੋਕਾਂ ਨੂੰ 9 ਹਿੱਸਿਆਂ ਚ ਡਿਵਾਈਡ ਕਰ ਲਿਆ
0: ਜੀ।
2: ਹਾਂਜੀ ਕਿਉਂਕਿ 9 ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਜਮ੍ਹਾਂ ਕਰੀ ਚੱਲੋ, 9 ਦੇ ਵਿੱਚ 9 ਜਮ੍ਹਾਂ ਕੀਤੇ 18, 1 8 1 9 ਹਾਂਜੀ, 27 7 2 9 ਹਾਂਜੀ, ਤੇ ਇਸੇ ਤਰੀਕੇ ਦੇ ਨਾਲ 36 3 6 3 9 ਤੇ 9 ਦੇ ਵਿੱਚ ਜਿਹੜਾ ਹੈਗਾ ਆ ਤੇ ਜੇ ਤੁਸੀਂ 9 ਜਮ੍ਹਾਂ ਕਰਦੇ ਹੈਗੇ ਆ ਤੇ ਉਹਨਾਂ ਦਾ ਟੋਟਲ 9 ਹੀ ਰਹਿੰਦਾ ਹੈਗਾ ਜੀ। ਉਹਨਾਂ ਦੇ ਫਿਰ ਮਤਲਬ ਜਿਹੜਾ ਹੈਗਾ ਆ, ਹਾਂਜੀ ਉਹਨਾਂ ਨੇ ਫਿਰ ਜਿਹੜਾ ਇਹ ਕਲਾਸੀਫਾਈ ਕੀਤਾ ਹਰ ਇੱਕ ਬੰਦਿਆਂ ਨੂੰ ਇਹਨਾਂ 9 ਹਿੱਸਿਆਂ ਚ ਡਿਵਾਈਡ ਕਰਕੇ ਨਾ ਜੀ, ਤੇ ਜਿੱਦਾਂ ਹੁਣ ਹੈਗਾ ਆ ਵੀ 1 ਤਰੀਕ ਨੂੰ ਹਾਂਜੀ, 10 ਤਰੀਕ ਨੂੰ, 19 ਤਰੀਕ ਨੂੰ ਹਾਂਜੀ, ਤੇ 28 ਤਰੀਕ ਨੂੰ, ਇਹ 4 ਕੈਟਾਗਰੀਆਂ ਵੀ 4 ਦਿਨਾਂ ਦੇ ਵਿੱਚ ਇਹ ਜਿਹੜਾ ਬੰਦਾ ਪੈਦਾ ਹੋਇਆ ਆ ਉਹਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਕੁਛ ਇੱਕ ਸੇਮ ਹੋਣਗੀਆਂ ਜੀ,
0: ਕੈਟਾਗਰੀਆਂ
2: ਏਦਾਂ। ਹਾਂਜੀ ਏਦਾਂ ਹੀ 2 ਤਰੀਕ ਜਿਹੜੀ ਹੋ ਗਈ ਹੈਜੀ, ਤੇ 11 ਤਰੀਕ ਹੋ ਗਈ, 20 ਤਰੀਕ ਹੋ ਗਈ ਜੀ, ਤੇ 29 ਤਰੀਕ ਹੋ ਗਈ। ਇਹ ਪਹਿਲੇ ਜਿਹੜੇ ਹੈਗੇ ਆ ਇਹ 4-4 ਆ ਜਾਂਦੇ ਆ, ਅੱਗੇ ਫਿਰ 3-3 ਹੋ ਜਾਂਦੇ ਆ, ਜਿੱਦਾਂ 7 ਹੋ ਗਿਆ, 16 ਹੋ ਗਿਆ, 25 ਹੋ ਗਿਆ ਜੀ, ਇਹ 3-3 ਆ ਜਾਂਦੇ ਆ ਜੀ। ਸੋ ਇਸ ਕਰਕੇ ਇਹਨਾਂ ਬੰਦਿਆਂ ਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਆਲਮੋਸਟ ਸੇਮ ਹੁੰਦੀਆਂ ਜੀ। ਉਹਦੇ ਵਿੱਚ ਨਾ ਉਹ ਕਿੰਨੀਆਂ ਸੇਮ ਹੁੰਦੀਆਂ ਹੈਗੀਆਂ, ਸਾਰੀਆਂ ਸੇਮ ਨਹੀਂ ਹੋ ਸਕਦੀਆਂ
0: ਜੀ,
2: ਬਟ ਉਹਦੇ ਵਿੱਚ ਇੱਕ ਅੱਧੀ ਕੁਆਲਿਟੀ ਏਦਾਂ ਦੀ ਹੁੰਦੀ ਹੈਗੀ ਆ ਜਿਹੜੀ ਕਿ ਤੁਹਾਨੂੰ ਕਾਮਨ ਪਾਈ ਹੀ ਜਾਊਗੀ ਜਿੱਦਾਂ ਮਰਜ਼ੀ ਆ
0: ਜੀ।
2: ਜਿੱਦਾਂ ਤੁਸੀਂ 6 ਅੰਕ ਤੇ 1 ਅੰਕ ਨੂੰ ਮਤਲਬ ਜਿਹੜਾ ਹੈਗਾ ਆ ਦੇਖਦੇ ਹੈਗੇ ਸੀਗੇ, ਕੰਪੈਰੀਜ਼ਨ ਕਰ ਸਕਦੇ ਸੀ, ਬਟ ਇਹਦਾ ਜਿਹੜਾ ਹੈਗਾ ਆ ਕੰਪੈਰੀਜ਼ਨ ਨਹੀਂ ਹੋ ਸਕਦਾ। 6 ਅੰਕ ਵਾਲੇ ਜਿਹੜੇ ਹੈਗੇ ਆ ਜਿੱਦਾਂ ਉਹਨਾਂ ਦੀ ਫੋਟੋਗ੍ਰਾਫੀ ਦੇ ਉੱਤੇ ਜਿਹੜੀ ਬੜੀ ਮਾਸਟਰੀ ਹੁੰਦੀ ਹੈ ਜੀ, ਹੋਰ ਇੰਜੀਨੀਅਰਿੰਗ ਦੇ ਉੱਤੇ ਬੜੀ ਮਾਸਟਰੀ ਹੁੰਦੀ ਹੈਗੀ ਆ ਜੀ। 1 ਅੰਕ ਵਾਲਾ ਜਿਹੜਾ ਹੈਗਾ ਆ ਆਪਣੇ ਜਿਹੜਾ ਡਿਸੀਜਨ ਲੈ ਲਿਆ ਹੁੰਦਾ ਨਾ ਜੀ, ਉਹਦੇ ਤੇ ਬੜਾ ਮਤਲਬ ਹੁੰਦਾ ਆ ਉਹਦਾ, ਹਾਂਜੀ ਮੈਂ ਜੋ ਲੈ ਲਿਆ ਫੈਸਲਾ ਲੈ ਲਿਆ, ਉਹ ਫੈਸਲਾ ਪ੍ਰਭਾਵਿਤ ਨਹੀਂ ਹੁੰਦਾ ਹੈਗਾ, ਜੋ ਮਰਜ਼ੀ ਕਰ ਲਓ ਜੀ, ਮੰਨਣੀ ਨਹੀਂ ਫਿਰ ਕਿਸੇ ਦੀ।
0: ਹਾਂਜੀ
2: ਸੋ ਇਸ, ਹਾਂਜੀ ਸੋ ਇਸ ਕਰਕੇ ਇੰਦਰਾ ਗਾਂਧੀ ਦਾ ਤੁਸੀਂ ਦੇਖੋ ਉਹਦਾ ਵੀ ਉਹ 19 ਤਰੀਕ ਦੀ ਪੈਦਾ ਹੋਈ ਸੀ ਜੀ, ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਹੋਰ ਪਰਸਨੈਲਿਟੀਜ਼ ਵੀ ਜਿਹੜੀਆਂ ਹੈਗੀਆਂ ਉਹ ਮੈਟਰ ਕਰਦੀਆਂ ਹੈਗੀਆਂ। 17 ਤਰੀਕ ਦੇ ਜਿਹੜੇ ਹੈਗੇ ਆ ਤੁਸੀਂ ਦੇਖੋ ਤਾਂ ਮਾਨ ਸਾਹਿਬ ਦੇਖ ਲਓ, ਹਾਂਜੀ ਆਪਣੇ ਔਜਲਾ ਸਾਹਿਬ ਦੇਖ ਲਓ, ਹਾਂਜੀ ਇਹ ਹਾਰਡ ਵਰਕਿੰਗ ਜ਼ਿਆਦਾ ਹੁੰਦੇ ਹੈਗੇ ਆ ਬੰਦੇ,
0: ਤੇ
2: ਹਾਂਜੀ ਮੋਦੀ ਸਾਹਿਬ ਦੇਖ ਲਓ ਤੁਸੀਂ
0: ਜੀ,
2: ਮਿਨਿਟ ਡੇਰ ਬਾਈ ਕੇ ਇਹ 16-16 ਘੰਟੇ ਕੰਮ ਕਰ ਸਕਦੇ ਆ,
0: ਇਸ ਕਰਕੇ
2: ਔਜਲਾ ਸਾਹਿਬ ਕਿਹੜੇ ਬਹਿੰਦੇ ਆ ਤੁਸੀਂ ਦੇਖਿਓ ਤਾਂ ਸਹੀ ਅਜੇ।
0: ਹਾਂ ਉਹ ਤਾਂ ਪਤਾ ਹੈ ਜੀ, ਹਾਂਜੀ ਬਿਲਕੁਲ ਜੀ,
2: ਹਾਂਜੀ ਸੋ ਇਸ ਕਰਕੇ ਕਈ ਵਾਰੀ ਮੈਂ ਮੈਨੂੰ ਜੈਲਸ ਨੀ ਹੁੰਦੀ, ਮੈਂ ਇਹਨਾਂ ਨੂੰ ਕਹਿੰਦਾ ਨੀ ਹੈਗਾ ਵੀ ਮੈਨੂੰ ਤੁਹਾਡੇ ਨਾਲ ਜਲਣ ਹੁੰਦੀ ਆ, ਵੀ ਤੁਸੀਂ 5 ਬੰਦਿਆਂ ਦਾ ਕੰਮ ਇਕੱਲੇ ਕਰ ਲੈਂਦੇ ਆ, ਵੀ ਇੱਕ ਪਾਸੇ ਤੁਹਾਡਾ ਦਿਮਾਗ ਇੱਧਰ ਚੱਲਦਾ ਹੁੰਦਾ ਵੀ ਮਤਲਬ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਆ ਤੁਸੀਂ ਆਪਣੇ ਉਹ ਹਿਸਾਬ ਕਿਤਾਬ ਦੇ ਉੱਤੇ ਵੀ ਪੂਰਾ ਕਰੀ ਜਾਂਦੇ ਆ, ਨਾਲ ਤੁਹਾਨੂੰ ਤੁਹਾਡਾ ਧਿਆਨ ਉੱਥੇ ਵੀ ਹੈਗਾ ਵੀ ਉੱਥੇ ਜਿਹੜੀਆਂ ਚੀਜ਼ ਲੱਗਣੀ ਸੀ ਉੱਥੇ ਨਹੀਂ ਲੱਗੀ, ਰੈਕ ਦੇ ਉੱਤੇ ਹੈਗਾ ਆ, ਕੰਪਿਊਟਰ ਦੇ ਉੱਤੇ ਹੈਗਾ ਆ, ਨਾਲ ਬਿਲਿੰਗ ਕਰੀ ਜਾ ਰਹੇ, ਨਾਲ ਗੱਲ ਕਰੀ ਜਾ ਰਹੇ ਹੈਗੇ, ਔਰ ਉਹ ਸੁਣਨ ਦੀ ਸ਼ਕਤੀ ਇੰਨੀ ਜ਼ਿਆਦਾ ਤੇਜ਼ ਹੈਗੀ ਆ ਵੀ ਜਿਹਦੀ ਗੱਲ ਇੱਕ ਵਾਰੀ ਸੁਣ ਲਈ ਉਹ ਭੁੱਲਣੀ ਨੀ ਭਾਵਾਂ ਜੋ ਮਰਜ਼ੀ ਹੋ ਜਾਏ।
0: ਬਿਲਕੁਲ ਜੀ, ਜਦਕਿ ਇਸ ਚੀਜ਼ ਦੇ ਉੱਤੋਂ ਇਹ ਵੀ ਸਾਬਤ ਹੋ ਜਾਂਦਾ ਦੋਸਤਾਂ ਦੇ ਲਈ, ਜਰੂਰ ਕਹਿਣਾ ਪਤਾ ਨੀ ਕਿਹੜੇ ਚੱਕਰਾਂ ਚ ਪੈ ਗਿਆ ਜੋਤਿਸ਼ ਦੇ ਦੁਆਲੇ ਹੋ ਗਏ, ਇਹਦੇ ਵਿੱਚ ਇਹ ਵੀ ਆਪਾਂ ਇਨਪੁਟ ਪਾਈ ਅਸੀਂ, ਮਤਲਬ ਕਿ ਇਹ ਅਸਲ ਜੋਤਿਸ਼ ਹੈ ਜੋ ਕਿ ਸਾਡੀ ਪਰਸਨੈਲਿਟੀ ਜਾਂ ਜਿਹੜੇ ਤਰੀਕਾਂ ਨੇ ਟਾਈਮ ਨੇ ਓਹਦੇ ਨਾਲ ਜੁੜੀ ਗੱਲਬਾਤ ਹੈ, ਨਾ ਕਿ ਅੰਧ ਵਿਸ਼ਵਾਸ ਦੇ ਨਾਲ ਜਿਹੜੀ ਯੁੱਧ ਚ ਹੁੰਦੀ ਆ ਓਹਦੇ ਵਾਲੀ ਗੱਲ ਨੀ।
2: ਸਾਇੰਟਿਫਿਕ ਹੈਗਾ ਸਰ, ਸਾਇੰਟਿਫਿਕ ਹੈਗਾ ਆ
0: ਬਿਲਕੁਲ,
2: ਬਟ ਇੰਨਾ ਹੈਗਾ ਨਾ ਕਿ ਤੁਸੀਂ ਇਹ ਉਹਨਾਂ ਚੀਜ਼ਾਂ ਦੇ ਉੱਤੇ ਨੀ ਨਾ ਨਿਰਭਰ ਹੈਗਾ ਆ ਕਿ ਇਹ ਭਾਈ ਜਿਹੜਾ ਆ ਤੁਸੀਂ ਵੀ ਇਹ ਟਾਟ ਵਿਛਾ ਕੇ ਤੇ ਬਹਿ ਗਏ ਤੇ ਲੋਕਾਂ ਦਾ ਭਵਿੱਖ ਦੱਸਣ ਲੱਗ ਪਏ ਤੇ ਆਪ ਜਿਹੜਾ ਹੈਗਾ ਆ
0: ਬਿਲਕੁਲ।
2: ਹਾਂਜੀ, ਸਾਇੰਸ ਇਹ ਕਹਿੰਦੀ ਹੈਗੀ ਆ ਕਿ ਤੁਸੀਂ ਆਪਣੀਆਂ ਕੀਪਸ ਯੂਰ ਆਈਜ਼ ਐਂਡ ਈਅਰਸ ਓਪਨ
0: ਜੀ।
2: ਹਾਂਜੀ, ਤੁਸੀਂ ਆਪਣੀਆਂ ਜਿਹੜੀਆਂ ਅੱਖਾਂ ਤੇ ਕੰਨ ਖੁੱਲੇ ਰੱਖਣੇ ਹੈਗੇ ਆ ਜੀ, ਉਹਦੇ ਨਾਲ ਜਿਹੜਾ ਆ ਕਿ ਤੁਹਾਨੂੰ ਤੁਸੀਂ ਅਬਜ਼ਰਵ ਕਰੋਗੇ ਜਦੋਂ ਤੁਹਾਨੂੰ ਇਹ ਵਿਦਿਆ ਜਿੰਨੀਆਂ ਹੁੰਦੀਆਂ ਹੈਗੀਆਂ ਨਾ ਕਿ ਇਹ ਬੰਦੇ ਦੇ ਮਨੁੱਖ ਦੀ ਭਲਾਈ ਵਾਸਤੇ ਹੀ ਆ ਕਿ ਤੁਹਾਨੂੰ ਦੂਜਾ ਮੰਨ ਲਓ ਤੁਸੀਂ ਪਾਰਟਨਰ ਆ, ਤੁਸੀਂ ਜੇ ਤੁਹਾਨੂੰ ਇਸ ਵਿਦਿਆ ਦੀ ਨੌਲੇਜ ਹੈਗੀ ਤੁਹਾਨੂੰ ਆਪਣੇ ਪਾਰਟਨਰ ਦੀਆਂ ਖੂਬੀਆਂ ਵੀ ਪਤਾ ਹੋਣਗੀਆਂ, ਕਮਜ਼ੋਰੀਆਂ ਵੀ ਪਤਾ ਹੋਣਗੀਆਂ
0: ਬਿਲਕੁਲ।
2: ਤੁਸੀਂ ਜੇ ਤੁਹਾਨੂੰ ਪਤਾ ਆ ਕਿ ਹਾਂ ਬਈ ਭਾਈ ਉਹ 19 ਤਰੀਕ ਦਾ ਪੈਦਾ ਹੋਇਆ ਹੈ ਨਾ ਜਦੋਂ ਉਹਦੇ ਨਾਲ ਹੈ ਜੀ ਪਤਾ ਆ ਵੀ ਹਾਂ ਭਾਈ ਇਹਨੇ ਤਾਂ ਕਰਨੀ ਆਪਣੀ ਮਰਜ਼ੀ ਆ ਜਿੱਦਾਂ ਮਰਜ਼ੀ ਆ ਤੇ ਪਹਿਲਾਂ ਹਾਂ ਉਹ ਕਰ ਵੀ ਜਾਊਗਾ ਤਾਂ ਵੀ ਉਹਨੇ ਮਰਜ਼ੀ ਕਰਨੀ ਹੈਗੀ ਆ
0: ਜੀ
2: ਤੇ ਉੱਥੋਂ ਮਿਹਨਤੀ ਹੁੰਦੇ ਲੋਕ ਜੀ ਤੋਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਲਾਈਫ ਦੇ ਵਿੱਚ ਤੁਹਾਡੇ ਮਤਲਬ ਇਸ ਚੀਜ਼ ਦੇ ਉੱਤੇ ਸਾਨੂੰ ਨਾ ਜੀ ਮੈਂ ਇੱਕ ਵਾਰੀ ਇੱਕ ਟੈਸਟ ਦਿੱਤਾ ਸੀਗਾ ਸਰਕਾਰੀ ਵਕੀਲ ਦਾ ਮੈਂ ਮਤਲਬ ਪੰਜਾਬ ਚ ਮੇਰਾ ਚੌਥਾ ਨੰਬਰ ਆਇਆ ਸੀਗਾ ਉਹ ਤਾਂ ਅਕਾਲੀਆਂ ਦਾ ਬੇੜਾ ਬਹਿ ਗਿਆ ਇਹਨਾਂ ਨੇ ਮੈਨੂੰ ਜਿਹੜਾ ਹੈਗਾ ਇੰਟਰਵਿਊ ਤੋਂ ਕੱਢ ਦਿੱਤਾ
0: ਹਾਂਜੀ
2: ਉੱਥੇ ਆਇਆ ਐਸੇ ਆਇਆ ਸਾਨੂੰ ਪਲੇਅਰ ਆਫ ਰੀਡਿੰਗ
0: ਜੀ
2: ਪਰ ਮੈਂ ਪਲੇਅਰ ਆਫ ਰੀਡਿੰਗ ਦੇ ਵਿੱਚ ਸਾਰਾ ਜੋਧ ਹੀ ਵਾੜ ਦਿੱਤਾ ਵੀ ਮੈਂ ਪੜ੍ਹਿਆ ਜੋ ਮੈਂ ਸਾਰਾ ਹੀ ਲਿਖ ਦਿੱਤਾ ਵਿੱਚ
0: ਹਾਂਜੀ
2: ਵੀ ਜੇ ਤੁਹਾਨੂੰ ਰੀਡਿੰਗ ਦੀ ਜਿਹੜੇ ਹੈਗਾ ਆ ਵੀ ਉਹਦਾ ਪਲੇਅਰ ਆਫ ਰੀਡਿੰਗ ਦੇ ਵਿੱਚ ਕੀ ਹੈਗਾ ਆ ਕਿ ਜੇ ਤੁਸੀਂ ਪੜ੍ਹਿਆ ਆ ਹੋਊਗਾ ਤੇ ਉਹ ਤੁਹਾਨੂੰ ਇਸ ਤਰੀਕੇ ਨਾਲ ਕੰਮ ਆ ਸਕਦਾ ਹੈਗਾ ਜੀ
0: ਜੀ
2: ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਾਈਫ ਦੇ ਵਿੱਚ ਜਿਹੜੇ ਆ ਕਿ ਉਹ ਕਹਿੰਦੇ ਨੇ ਜੀ ਲੱਖ 84 ਮਿਹਨਤਣੀ ਸਭ ਸੇਵ ਕਰਨ ਦਾ ਇਸੇ ਤਰ੍ਹਾਂ ਜਿਹੜੀਆਂ ਜਿੰਨੀਆਂ ਵਿਦਿਆ ਹੈਗੀਆਂ ਇਹ ਸਾਰੀਆਂ ਜਿਹੜੀਆਂ ਮਨੁੱਖ ਦੀ ਭਲਾਈ ਵਾਸਤੇ ਹੀ ਪਰਮਾਤਮਾ ਨੇ ਪੈਦਾ ਕੀਤੀਆਂ ਤੇ ਕਿਤਾਬਾਂ ਚ ਗਿਆਨ ਬਹੁਤ ਹੈਗਾ ਆ ਜੇ ਤੁਸੀਂ ਆਪਾਂ ਜਿਹੜਾ ਸਮਾਂ ਦੇ ਸਕੀਏ ਤੇ ਫੇਰ ਉਸ ਗਿਆਨ ਨੂੰ ਜਿਹੜਾ ਹੈਗਾ ਨਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿੱਦਾਂ ਮਤਲਬ ਜਿਹੜਾ ਹੈਗਾ ਆ ਵੀ ਵਰਤਣਾ ਆ ਉਹਦੇ ਤੇ ਨਿਰਭਰ ਕਰਦਾ ਹੈ
0: ਬਿਲਕੁਲ
2: ਜੀ ਸਰ ਹੁਣ ਤੁਸੀਂ ਖਬਰਾਂ ਤੇ ਆ ਜਾਓ ਮੈਂ ਪ੍ਰੋਗਰਾਮ ਸਾਰਾ ਇਸੇ ਤੇ ਨਹੀਂ ਕਰਦਾ ਜੀ
0: ਔਜਲਾ ਸਾਹਿਬ ਕਹਿੰਦੇ 18 ਅਗਸਤ ਵੀ ਸਪੈਸ਼ਲ ਦਿਨ ਹੈ ਚਾਰ ਜਾਣਿਆਂ ਨੂੰ ਤਾਂ ਕਹਿੰਦੇ ਮੈਂ ਹੀ ਜਾਣਦਾ ਜਿਨ੍ਹਾਂ ਦਾ ਜਨਮ ਦਿਨ ਹੈ ਜੀ
2: ਬਿਲਕੁਲ ਹੁੰਦੀ ਹੈ ਜੀ
0: ਜੀ
2: 9 ਅੰਕ ਵਾਲਾ ਬਹੁਤ ਡੋਮੀਨੇਟਿੰਗ ਨੇਚਰ ਦਾ ਬੰਦਾ ਹੁੰਦਾ ਹੈਗਾ ਆ ਜੀ ਇਹਦੇ ਨਾਲ ਮਿਰਾਕਲ ਹੁੰਦੇ ਆ ਜੀ ਇਹ ਮੈਨੂੰ ਇੰਨਾ ਪਤਾ
0: ਕਿਆ ਬਾਤ ਹੈ ਜੀ
2: ਹਾਂ ਜੀ
0: ਜੀ
2: ਮਤਲਬ ਇਹ ਇਹ 18 ਅਗਸਤ ਕਿਉਂਕਿ ਮਤਲਬ ਜਿਹੜਾ ਹੈਗਾ 8-1-9 ਤੇ ਬਣ ਜਾਂਦਾ ਨਾ ਜੀ 9 ਅੰਕ ਬਣ ਜਾਂਦਾ ਉਹਨਾਂ ਦਾ
0: ਹਾਂਜੀ
2: ਹਾਂਜੀ ਤੇ ਇਹ ਅਕਸਰ ਜਿਹੜਾ ਹੈਗਾ ਆ ਵੀ ਸ਼ੌਂਕ ਵੱਲੇ ਹੀ ਹੁੰਦੇ ਹੈਗੇ ਇਹਨਾਂ ਦੇ ਜੀ
0: ਜੀ
2: ਮਤਲਬ ਰਿਸਕ ਲੈਣ ਤੋਂ ਨਹੀਂ ਡਰਦੇ ਇਹ ਬੰਦੇ ਜੀ ਦੇਖਿਆ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਥੇ ਬੰਦਾ ਹੈਗਾ ਸੀਗਾ ਮੈਂ ਮਤਲਬ ਉਹਨੂੰ ਬੰਦੇ ਨੂੰ ਦੇਖ ਕੇ ਕਿਹਾ ਤਾਂ ਮੈਂ ਕਿਹਾ ਤੂੰ 9 ਤਰੀਕ ਜਾਂ 27 ਤਰੀਕ ਜਾਂ 18 ਤਰੀਕ ਦਾ ਜੰਮਿਆ ਆ ਉਹ ਮੇਰੇ ਮੂੰਹ ਵੱਲ ਨੂੰ ਦੇਖਣ ਲੱਗ ਪਿਆ ਕਹਿੰਦਾ ਮੈਂ 18 ਤਰੀਕ ਦਾ ਜੰਮਿਆ ਕਹਿੰਦਾ ਤੂੰ ਕਿੱਦਾਂ ਮਤਲਬ ਮੈਂ ਕਿਹਾ ਤੂੰ ਘੋੜੇ ਰੱਖੇ ਹੈਗੇ ਤੂੰ ਜੋ ਘੋੜੇ ਦੇ ਉੱਤੇ ਚੜਿਆ ਸੀ ਮੈਂ ਉਹਦੇ ਅੰਦਾਜ਼ਾ ਲਾ ਲਿਆ ਸੀ
0: ਹਾਂਜੀ
2: ਤੂੰ ਇਸ ਕਰਕੇ ਇਹ ਹੁੰਦੇ ਆ ਜੀ ਇਹ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ ਫਿਰ ਬੰਦਾ ਨਾ ਹੌਲੀ ਹੌਲੀ ਅਬਜ਼ਰਵ ਕਰਦਾ ਰਹਿੰਦਾ ਹੈਗਾ ਆ ਵੀ ਇਹ ਬੰਦੇ ਦੀ ਪਰਸਨੈਲਿਟੀ ਕੀ ਆ ਤੇ ਕੀ ਆ ਬੰਦਾ ਇਹ
0: ਜੀ
2: ਸੈਣੀ
0: ਸਾਹਿਬ ਗੁਰੀਮਾਨ ਸਾਹਿਬ ਕਹਿੰਦੇ ਆ ਸੈਣੀ ਸਾਹਿਬ 21 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਹੈ ਕਨਫਰਮ ਕਰੋ ਜੀ ਇਹ ਵੀ ਤਰੀਕ ਜੀ
2: 7 ਵਜੇ ਤੋਂ ਲੈ ਕੇ 2 ਵਜੇ ਤੱਕ ਜੀ
0: ਜੀ
2: 7 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਕਾਲ ਆ ਉਹ ਕਾਲ ਕਿੰਨੀ ਕੁ ਪ੍ਰਭਾਵੀ ਰਹਿੰਦੀ ਹੈਗੀ ਆ ਜੀ ਇਹ ਤਾਂ ਸਮਾਂ ਦੱਸੇਗਾ ਬਾਕੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਇੱਥੇ ਕਾਲਾਂ ਤੁਰੀਆਂ ਰਹਿੰਦੀਆਂ ਹੈਗੀਆਂ ਤੇ ਹਾਂਜੀ ਉਹ ਜਿਹੜੀ ਵੀ ਯੂਨੀਅਨ ਜਿਹੜੀਆਂ ਕਾਲਾਂ ਦਿੰਦੀਆਂ ਹੈਗੀਆਂ ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਹੁੰਦਾ ਆ ਉੱਥੇ ਉੱਥੇ ਬੰਦ ਦਾ ਪ੍ਰਭਾਵ ਵੱਧ ਹੁੰਦਾ ਆ ਜੀ ਬਟ ਇਹ ਜਿਹੜੀ ਕਾਲ ਹੈਗੀ ਆ ਨਾ ਜੀ ਇਹਦਾ ਤਾਂ ਮੈਨੂੰ ਪ੍ਰਭਾਵ ਹੋਣ ਦੀ ਸੰਭਾਵਨਾ ਲੱਗਦੀ ਆ ਜੀ ਕਿਉਂਕਿ ਲੋਕਾਂ ਦੀ ਰਿਸੈਂਟਮੈਂਟ ਬਹੁਤ ਹੈਗੀ ਆ ਮੁਲਾਜ਼ਮ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਹਰ ਸਬੰਧ ਦੇ ਵਿੱਚ ਨਾਲ ਸ਼ਾਮਲ ਹੋਣਾ ਤੇ ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਵੀ ਇਹ ਕਾਲ ਜਿਹੜੀ ਹੈਗੀ ਆ ਇਹ ਪ੍ਰਭਾਵੀ ਹੋਏਗੀ
0: ਜੀ
2: 7 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਹੈਗਾ ਤੇ ਮੈਨੂੰ ਲੱਗਦਾ ਆ ਵੀ ਸਕੂਲ ਛੁੱਟੀ ਹੋ ਹੀ ਜਾਊਗੀ ਭਾਵਾਂ ਮੈਡਮ ਨੂੰ ਹੈਜੀ ਮੈਨੂੰ ਨਾ ਹੀ ਜਾਣਾ ਪਊਗਾ ਛੱਡਣ
0: ਤੇ
2: ਇਸ ਕਰਕੇ ਜਿਹੜਾ ਹੈਗਾ ਮੈਂ ਤਾਂ ਇਸ ਐਂਗਲ ਦਾ ਸੋਚ ਰਿਹਾ ਕਿਉਂਕਿ ਸਕੂਲ ਦਾ ਟਾਈਮ 7 ਤੋਂ 2 ਹੀ ਹੁੰਦਾ ਆ ਜੀ ਤੇ ਇਸ ਕਰਕੇ ਜਿਹੜਾ ਯਾਰ ਉਸ ਟਾਈਮ ਤੇ ਬੰਦ ਆ ਜੀ ਇਹ
0: ਜੀ
2: ਹਾਂਜੀ
0: ਜੀ
2: ਜੀ ਭਾਰਤ ਸਾਹਿਬ, ਮੈਂ ਸੋਚਿਆ ਵੀ ਸ਼ਾਇਦ ਗੁਰੀ ਮਾਨ ਹੋਣੀ ਆਪਣਾ ਬਰਥਡੇ ਲੱਗੇ ਲਿਖਣ ਵੀ ਹਾਂ ਜੀ ਮੇਰਾ ਆਹ ਬਰਥਡੇ ਹੈਗਾ ਤੇ ਉਹਦੇ ਬਾਰੇ ਦੱਸੋ। ਹੈ
0: ਜੀ
2: ਜੀ
0: ਬਿਲਕੁਲ
2: ਤੇ ਇਹ ਵੀ ਪ੍ਰਸ਼ਨ ਜਿਹੜੇ ਹੈਗੇ ਆ ਮੰਤਰ ਤੇ ਆ ਜੀ, ਵੀ ਆਰ ਇਨਵਾਈਟਿੰਗ ਦੀਜ਼ ਕੁਐਸਚਨਸ, ਵੀ ਕੈਨ ਪ੍ਰੈਡਿਕਟ ਅਕੋਰਡਿੰਗ ਟੂ ਅਵਰ ਵੇਟ। ਜਿੰਨੀ ਕੁ ਸਾਨੂੰ ਅਕਲ ਆ, ਜਿੰਨੀ ਕੁ ਸਾਨੂੰ ਸਮਝ ਆ, ਉਹਦੇ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ।
0: ਬਿਲਕੁਲ ਆ ਜੀ, ਪਰ ਆਪਾਂ ਉਹ ਇਹਨਾਂ ਨੂੰ ਕੋਈ ਉਪਾਅ ਵਗੈਰਾ ਨਹੀਂ ਦੱਸਣਾ
2: ਹੈਗਾ। ਪਰ ਇਹਦਾ ਉਪਾਅ ਹੁੰਦਾ ਹੀ ਕੋਈ ਨੀ
0: ਜੀ।
2: ਉਪਾਅ ਇੱਕੋ ਹੀ ਚੀਜ਼ ਹੈਗੀ ਆ ਕਿ ਬੀ ਪੋਲਾਈਟ
0: ਜੀ।
2: ਹਾਂਜੀ, ਆਪਣੇ ਜਿਹੜਾ ਹੈਗਾ ਨਿਮਰਤਾ ਰੱਖੋ, ਪਰਿਵਾਰ ਦੇ ਵਿੱਚ ਨਿਮਰਤਾ ਰੱਖੋ, ਕਦੀ ਵੀ ਕਿਸੇ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਾ ਬਣਾਓ। ਪਰਿਵਾਰਾਂ ਦੇ ਵਿੱਚ ਜਦੋਂ ਰਹਿਣਾ ਹੈਗਾ ਨਾ, ਪਰਿਵਾਰ ਚ ਇੰਨਾ ਸੁਖੀ ਰਹੋ ਕਿ ਇੱਕ ਚੀਜ਼ ਦਾ ਯਾਦ ਰੱਖੋ ਕਿ ਜਿਹੜਾ ਵੀ ਤੁਹਾਨੂੰ ਭੈਣ ਭਰਾ ਮਿਲਿਆ ਹੈਗਾ ਆ, ਇਹ ਜਾਂ ਪਾਰਟਨਰ ਮਿਲਿਆ, ਇਹ ਸਾਰਿਆਂ ਦਾ ਤੁਹਾਡਾ ਕੋਈ ਪਿਛਲਾ ਸੰਬੰਧ ਹੈਗਾ ਆ, ਜੋ ਸਾਡੇ ਸ਼ਾਸਤਰ ਕਹਿੰਦੇ ਹੈਗੇ ਆ ਜੋ, ਹਾਂਜੀ, ਤੇ ਇਹਨਾਂ ਦਾ ਅਸੀਂ ਕੋਈ ਦੇਣ ਦੇਣਾ ਹੈਗਾ ਆ ਜਾਂ ਇਹਨਾਂ ਨੇ ਸਾਡਾ ਕੋਈ ਦੇਣ ਦੇਣਾ ਹੈਗਾ ਆ, ਫਿਰ ਜੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਇਸ ਤਰੀਕੇ ਨਾਲ ਅਦਾ ਕਰਨਾ ਚਾਹੀਦਾ ਹੈਗਾ ਆ ਕਿ ਅਗਲਾ ਬੰਦਾ ਵੀ ਸੋਚੇ ਵੀ ਹਾਂ ਯਾਰ ਸਵਾਦ ਆ ਗਿਆ ਜ਼ਿੰਦਗੀ ਜੀਣ ਦਾ।
0: ਬਿਲਕੁਲ,
2: ਮੇਰੀ ਤਾਂ ਇੰਨੀ ਕੁ ਬੇਨਤੀ ਹੈ ਜੀ।
0: ਬਿਲਕੁਲ ਹਾਂਜੀ ਸੈਣੀ ਸਾਹਿਬ, ਖਬਰਾਂ ਕਰਦੇ ਇੱਕ ਦੋ ਮਿੰਟ ਚ ਤੇ ਛੈਲੀ ਜੀ ਜੁੜੇ ਆ, ਵੈਸੇ ਉਹਨਾਂ ਦੀ ਖਬਰ ਪਹਿਲਾਂ ਲੈ ਲੈਂਦੇ ਆ, ਉਹਨਾਂ ਦੇ ਨਾਲ ਨਾਲੇ ਗੱਲ ਹੋ ਜਾਏਗੀ ਤੇ।
2: ਹਾਂਜੀ ਹਾਂਜੀ ਹਾਂਜੀ ਕਰਾਓ।
0: ਜਿਵੇਂ ਕਿ ਅੱਜ ਆਪਣੇ ਹੜਤਾਲ ਜਿਹੜੀ ਚੱਲ ਰਹੀ ਸੀਗੀ ਕਿਸਾਨਾਂ ਦੀ, ਉਹ ਰੱਦ ਹੋ ਗਈ ਆ ਜੀ, ਵਾਪਸ ਲੈ ਲਈ ਇਹਨਾਂ ਨੇ ਹੁਣ, ਤੇ ਆਪਾਂ ਸ਼ੈਲੀ ਜੀ ਤੋਂ ਵੀ ਜਾਣਕਾਰੀ ਉਹਦੇ ਬਾਰੇ ਲੈਂਦੇ ਹਾਂ ਨਾਲ, ਤੇ ਗੱਲਬਾਤ ਅੱਗੇ ਵੀ ਤੁਰਦੇ ਆ। ਤੇ ਮੈਂ ਖਬਰ ਕੱਢੀ ਸੀਗੀ ਪਰ ਮੈਂ ਪਤਾ ਨੀ ਕਿੱਥੇ ਰੱਖ ਬੈਠਾ, ਤੇ ਚਲੋ ਸ਼ੈਲੀ ਜੀ ਤੋਂ ਪੁੱਛਦੇ ਆ।
2: ਸ਼ੈਲੀ ਜੀ ਨਾਲ ਗੱਲ ਕਰੋ ਨਾ ਤੁਸੀਂ, ਸਾਰੀ ਖਬਰ ਤੁਹਾਨੂੰ ਰੀਸੈਂਟ ਖਬਰ ਅਪ ਟੂ ਡੇਟ ਆ ਜਾਣੀ ਹੈ।
0: ਸ਼ੈਲੀ ਜੀ ਸਵਾਗਤ ਹੈ ਭਾਈ ਜੀ, ਸਤਿ ਸ੍ਰੀ ਅਕਾਲ ਜੀ।
3: ਜੀ ਭਾਰਤ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
2: ਵੀਰ ਜੀ ਸਤਿ ਸ੍ਰੀ ਅਕਾਲ,
3: ਤੇ ਮੈਂ ਤਾਂ ਸਭ ਸਤਿ ਸ੍ਰੀ ਅਕਾਲ ਸੈਨੀ ਸਾਹਿਬ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ।
3: ਮੈਂ ਤਾਂ ਤੁਹਾਨੂੰ ਪਹਿਲਾਂ ਹਲੇ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਸਤੇ ਫੋਨ ਕੀਤਾ।
0: ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਸ਼ੈਲੀ ਬਾਈ,
3: ਸਾਡੇ ਮਾਗਟ ਭੈਣ ਜੀ ਬੇਟੇ ਨੂੰ ਤੇ ਸਾਡੇ ਮਨਜੀਤ ਮਾਨ ਬਾਈ ਜੀ ਨੂੰ
0: ਜੀ,
3: ਤੇ ਸਾਰਿਆਂ ਨੂੰ ਜਿਨ੍ਹਾਂ ਦਾ ਜਨਮ ਦਿਨ ਆ, ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ।
0: ਬਿਲਕੁਲ ਬਿਲਕੁਲ ਹੈ ਜੀ,
3: ਹਾਂਜੀ
0: ਜੀ। ਸ਼ੈਲੀ ਜੀ ਕੀ ਸਿਚੁਏਸ਼ਨ ਹੈ ਜੀ, ਜਿਹੜੇ ਬਾਰਡਰ ਦੇ ਉੱਤੇ ਬੈਠੇ ਸੀਗੇ, ਆ ਖਬਰ ਆਈ ਹੋਈ ਹੈ ਤੇ ਕੀ ਤੁਹਾਡੇ ਤੱਕ ਕੀ ਖਬਰਾਂ ਪਹੁੰਚੀਆਂ ਨੇ ਜੀ?
3: ਖਬਰਾਂ ਤਾਂ ਪਹੁੰਚਦੀਆਂ ਨੇ ਜੀ, ਵੀ ਇਹਨਾਂ ਦੀ ਮੀਟਿੰਗ ਦੀ ਕਾਲ ਆ ਗਈ ਜੀ।
0: ਹਾਂਜੀ,
3: ਵੀ ਮੀਟਿੰਗ ਵਾਸਤੇ ਕੇਂਦਰ ਨੇ ਟਾਈਮ ਦਿੱਤਾ, ਉਹਦਾ ਇਹ ਨੀ ਪਤਾ ਹਲੇ ਵੀ ਕਿੱਥੇ ਟਾਈਮ ਦਿੱਤਾ, ਇੱਥੇ ਆਉਣਗੇ ਜਾਂ ਇਹਨਾਂ ਨੂੰ ਉੱਥੇ ਜਾਣਾ ਪਏਗਾ।
0: 4 ਸਤੰਬਰ ਦਾ ਦਿੱਤਾ ਹੈ, 4 ਸਤੰਬਰ ਨੂੰ ਕੇਂਦਰ ਮੰਤਰੀ ਜਿਹੜੇ ਕੇਂਦਰੀ ਮੰਤਰੀ ਜਿਹੜੇ ਨੇ ਮਨੋਹਰ ਲਾਲ, ਉਹਨਾਂ ਨਾਲ ਮੀਟਿੰਗ ਤੈਅ ਹੋਈ ਹੈ ਜੀ। ਜੀ,
3: 3 ਮੰਤਰੀ ਨੇ ਜੀ,
0: ਜੀ
3: ਇਹਦੇ ਵਿੱਚ 3 ਮੰਤਰੀ ਕਹਿੰਦੇ ਬੈਠਣਗੇ ਮੀਟਿੰਗ ਦੇ ਵਿੱਚ 4 ਦਿਨ ਨੂੰ
0: ਜੀ।
3: ਚਲੋ ਵਧੀਆ ਗੱਲ ਆ, ਜੇ ਕਿਸੇ ਨੂੰ ਮੀਟਿੰਗ ਮਿਲੀ ਆ ਤਾਂ ਬਹੁਤ ਵਧੀਆ ਗੱਲ ਆ, ਆਪਣੇ ਜਿਹੜੇ ਪੰਜਾਬ ਦੇ ਕਿਸਾਨੀ ਦੇ ਮੁੱਦੇ ਨੇ ਰੱਖਣਗੇ ਉੱਥੇ
0: ਜੀ,
3: ਤੇ ਉਮੀਦ ਕਰਦੇ ਆ ਵਧੀਆ ਗੱਲ ਆ ਜੇ ਕੇਂਦਰ ਨੇ ਟਾਈਮ ਮੀਟਿੰਗ ਦੇਤੀ
0: ਜੀ,
3: ਕਿਉਂਕਿ ਕੋਈ ਵੀ ਮਸਲੇ ਦਾ ਹੱਲ ਆ ਜੀ ਉਹ ਬੈਠ ਕੇ ਹੋਣਾ, ਲੜਾਈ ਨਾਲ ਕੋਈ ਮਸਲਾ ਹੱਲ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਤੇ ਬੈਠਣਾ ਪਊਗਾ ਇਹਨਾਂ ਨੂੰ, ਆਪਦੀ ਸਟੱਡੀ ਕਰ ਲੈਣੀ ਚਾਹੀਦੀ ਹੁਣ
0: ਜੀ,
3: ਵੀ ਅਸੀਂ ਉਹਨੂੰ ਕੀ ਕੀ ਮੰਗਾਂ ਦੇਣੀਆਂ ਨੇ, ਕੀ ਕਹਿਣਾ ਹਨਾ।
0: ਬਿਲਕੁਲ ਹੈ ਜੀ।
2: ਸ਼ੈਲੀ ਵੀਰ ਜੀ, 2 ਮੰਤਰੀ ਤੇ ਜਿਹੜੇ ਸ਼ਿਵਰਾਜ ਚੌਹਾਨ ਆ, ਹੈ ਜੀ, ਤੇ ਪਿਊਸ਼ ਗੋਇਲ।
3: ਹਾਂਜੀ,
2: ਤੇ ਪਿਊਸ਼ ਗੋਇਲ ਤਾਂ ਹਮੇਸ਼ਾ ਬਿਜ਼ਨਸ ਮਾਈਂਡਡ ਬੰਦਾ ਹੈਗਾ ਆ ਜੀ।
0: ਜੀ,
2: ਤੇ ਤੀਜਾ ਆ ਗਿਆ ਹੁਣ ਐਤਕੀ ਮਨੋਹਰ ਲਾਲ ਬੁੱਕ, ਜਾਣੀ ਕਿ ਮਨੋਹਰ ਲਾਲ ਖੱਟੜ,
0: ਹੈ
2: ਜੀ। ਤੇ ਇਹਨਾਂ ਤੋਂ ਤੁਸੀਂ ਕੀ ਉਮੀਦ ਕਰਦੇ ਹੈਗੇ ਆ ਵੀ ਹਾਂ ਜੀ ਵੀ ਇਹ ਗੱਲ ਨੂੰ ਕਿਸੇ ਸਿਰੇ ਲਾਉਣਗੇ ਜੀ?
3: ਗੱਲ ਚਾਹੇ ਨਾ ਲੱਗੇ, ਫਿਲਹਾਲ ਜਿਹੜੇ ਬੈਠਣਗੇ, ਹਲੇ ਬੈਠਣਾ ਹੀ ਬਹੁਤ ਵੱਡੀ ਗੱਲ ਆ ਜੀ ਇਹਨਾਂ ਨਾਲ ਬੈਠ ਕੇ, ਜਦੋਂ ਕੋਈ ਗੱਲਾਂ ਰੱਖਾਂਗੇ। ਵੈਸੇ ਪਿਛਲੀ ਵਾਰ ਵੀ ਜਿਹੜੇ ਆਪਣੇ ਗੋਇਲ ਸਾਹਿਬ ਨੇ, ਇਹ ਪਿਛਲੀ ਵਾਰ ਵੀ ਇਹ ਗੱਲ ਸੁਣ ਚ ਆਈ ਸੀ ਵੀ ਬੜੇ ਇਹ ਮੋਦੀ ਦੇ ਕੋਜ਼ ਨੇ
0: ਜੀ,
3: ਜਿਹੜੀ ਗੱਲ ਕਹਿੰਦੇ ਨੇ ਹੋ ਜਾਂਦੀ ਹੈ। ਵੈਸੇ ਪਿਛਲੀ ਵਾਰ ਵੀ ਇਹਨਾਂ ਨੇ ਕਾਫੀ ਡਿੱਕੇ ਡਾਏ ਸੀ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਵੀ ਗੱਲ ਹੱਲ ਨਾ ਹੋਈ ਜਾਵੇ
0: ਜੀ,
3: ਤਾਂ ਫਿਰ ਵੀ ਉਮੀਦ ਤਾਂ ਚਲੋ ਹੁੰਦੀ ਹੋਣਾ ਜੀ ਕੋਈ ਪਲੱਸ ਪੁਆਇੰਟ ਆਵੇ
0: ਜੀ,
3: ਕਿਉਂ ਉਮੀਦ ਤੇ ਸਾਰੀ ਦੁਨੀਆਂ ਚ ਕਾਇਮ ਆ ਜੀ।
0: ਜੀ,
3: ਸ਼ਿਵਰਾਜ ਚੌਹਾਨ ਤਾਂ ਆਪਣੇ ਆ ਕੇ ਵੀ ਗਏ ਨੇ, ਜਦੋਂ ਇੱਥੇ ਹੜਤੀ ਉਹ ਗੋਡੇ ਗੋਡੇ ਪਾਣੀ ਚ ਉਤਰੇ ਸੀਗੇ
0: ਜੀ,
3: ਤੇ ਕਰਨਾ ਕੋਈ ਉਮੀਦ ਦਿਖਦੀ ਤਾਂ ਹੈ ਨੀ। ਚਲੋ ਇੱਕ ਪਲੱਸ ਗੱਲ ਇਹ ਹੁੰਦੀ ਆ ਨਾ, ਜਦ ਤੁਸੀਂ ਬੈਠਦੇ ਹੋ ਕਿਸੇ ਨਾਲ ਗੱਲਬਾਤ ਕਰਦੇ ਹੋ, ਕੋਈ ਸੁਖਾਲੀ ਮੀਟਿੰਗ ਹੋਵੇ, ਚੰਗੀਆਂ ਗੱਲਾਂ ਦਾ ਰਾਹ ਨਿਕਲੇ
0: ਜੀ,
3: ਉਮੀਦ ਇਹ ਕਰ ਸਕਦੇ ਆ ਜੀ।
0: ਬਿਲਕੁਲ ਜੀ,
3: ਕੇਂਦਰ ਵੈਸੇ ਸੁਣਨ ਦਾ ਤਿਆਰ ਨੀ, ਇੱਕ ਪਾਸੇ ਅਮਰੀਕਾ ਤੇ ਭਾਰਤ ਡੀਲ ਹੋ ਰਹੀ ਆ
0: ਜੀ,
3: ਉਹਦੇ ਵਿੱਚ ਉਹ ਵੀ ਗੱਲਾਂ ਰੱਖਣਗੇ ਕੁਛ ਆਪਦੀਆਂ, ਜੇ ਹੋਣੀ ਨੀ ਚਾਹੀਦੀ ਸਾਨੂੰ ਇਹਦੇ ਬਾਰੇ, ਬੜੇ ਬੜਾ ਹੋਆ
0: ਜੀ,
3: ਨੁਕਸਾਨ ਹੋਊਗਾ
0: ਜੀ,
3: ਰੱਖਣਗੇ ਕਿਸਾਨ ਜਿਹੜੇ ਗਏ ਨੇ ਸਟੱਡੀ ਕਰਕੇ ਜਾਣਗੇ ਆਪਣੀਆਂ ਗੱਲਾਂ ਰੱਖਣਗੇ
0: ਜੀ,
3: ਉਮੀਦ ਕਰਦੇ ਆ ਕੋਈ ਚੰਗੀ ਖਬਰ ਆਵੇ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਸੈਣੀ ਸਾਹਿਬ ਕੁਝ ਹੋਰ ਕਹਿਣਾ ਪੁੱਛਣਾ ਚਾਹੋਗੇ ਜੀ ਸ਼ੈਲੀ ਜੀ ਤੋਂ?
2: ਸ਼ੈਲੀ ਵੀਰ ਜੀ, ਇੱਕ ਜਿਹੜੀ ਮੇਰੀ ਸ਼ੰਕਾ ਆ ਉਹ ਦੂਰ ਕਰੋ
0: ਜੀ।
2: ਗੱਲ ਇੱਦਾਂ ਹੈਗੀ ਆ ਕਿ ਅਸੀਂ ਰੋਜ਼ ਜਿਹੜੀਆਂ ਵੀਡੀਓ ਦੇਖਦੇ ਹੈਗੇ ਆ ਕਿ ਯੂਰੀਆ ਪਾ ਕੇ ਦੁੱਧ ਬਣਾਉਣ ਡਏ ਆ, ਹਾਂਜੀ
0: ਜੀ,
2: ਵੀ ਨਾਲ ਆਉਂਦੀਆਂ ਵੀ ਹਾਂਜੀ, ਨੋ ਡਾਊਟ ਕਿ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੰਦੇ ਹੈਗੇ ਆ, ਅਸੀਂ ਪਿੰਡਾਂ ਚ ਦੇਖਦੇ ਹੈਗੇ ਆ ਵੀ ਆ ਜਿਹੜਾ ਆ ਪਸ਼ੂ ਰੱਖਣ ਦੀ ਪ੍ਰਥਾ ਜਿਹੜੀ ਆ ਬਹੁਤ ਘੱਟ ਗਈ ਆ
0: ਜੀ।
2: ਅਸੀਂ ਖੁਦ ਜਿਹੜਾ ਹੈਗਾ ਆ ਸਵੇਰੇ ਡੋਲੂ ਚੱਕ ਕੇ ਤੁਰ ਪੈਂਦੇ ਹੈਗੇ ਆ ਜੀ, ਉਹ ਆਪਣੇ ਪਿੰਡ ਦੇ ਵਿੱਚੋਂ ਪਿੰਡ ਦਾ ਜਿਹੜੀ ਜਰੂਰਤ ਆ ਉਹ ਨੀ ਪੂਰੀ ਹੁੰਦੀ ਜੀ, ਫਿਰ ਸਾਡੇ ਲਾਗੇ ਇੱਕ ਵੱਡਾ ਪਿੰਡ ਹੈਗਾ ਆ ਜੀ, ਉੱਥੋਂ ਵੀ ਲੋਕੀ ਡੋਲੂ ਚੱਕ ਕੇ ਸਾਡੇ ਪਿੰਡ ਆ ਜਾਂਦੇ ਆ ਤੇ ਸਾਡੇ ਪਿੰਡ ਵਾਲੇ ਡੋਲੂ ਚੱਕ ਕੇ ਉਹਨਾਂ ਦੇ ਪਿੰਡ ਚਲ ਜਾਂਦੇ ਆ, ਗੱਲ ਉੱਥੇ ਫੇਰ ਨੀ ਬਣਦੀ, ਫੇਰ ਆਉਂਦੇ ਪੈਕਟ ਲੈ ਆਉਂਦੇ ਆ ਜੀ। ਤੋ ਜਿਹੜੇ ਹੈਗੇ ਆ ਵੀ ਇਹ ਇੱਕ ਪਾਸੇ ਤਾਂ ਏਦਾਂ ਦੀਆਂ, ਇੱਕ ਬੰਦੇ ਕੋਲੋਂ ਮੈਂ ਦੁੱਧ ਲੈਂਦਾ ਹੈਗਾ ਸੀਗਾ ਜੀ, ਮੈਨੂੰ ਬਾਅਦ ਚ ਪਤਾ ਲੱਗਾ 15 ਦਿਨ ਮੈਨੂੰ ਘਰ ਦੇ ਕਹਿਣ ਮਲਾਈ ਨੀ ਆਉਂਦੀ, ਮੈਂ ਉਹਨੂੰ ਕਹਿਣਾ ਮਲਾਈ ਨੀ ਆਉਂਦੀ, ਉਹ ਕਹਿੰਦਾ ਫਰਿੱਜ ਤੁਹਾਡਾ ਠੀਕ ਨੀ ਹੈਗਾ, ਸੰਡਕ ਨੀ ਪੂਰੀ ਕਰਦਾ, ਮੈਂ ਫਰਿੱਜ ਠੀਕ ਕਰਨ ਵਾਲਾ ਲੈ ਆਂਦਾ, ਉਹ ਫਰਿੱਜ ਚੈੱਕ ਕਰੀ ਗੱਲੇ, ਉਹ ਕਹਿੰਦਾ ਕਿ ਜੀ ਫਰਿੱਜ ਨੂੰ ਤਾਂ ਕੁਛ ਨੀ ਹੋਇਆ, ਤੁਸੀਂ ਪ੍ਰੋਬਲਮ ਤਾਂ ਦੱਸੋ ਕੀ ਆ, ਮੈਂ ਕਿਹਾ ਸਾਡੇ ਦੁੱਧ ਤੇ ਮਲਾਈ ਨੀ ਆਉਂਦੀ, ਉਹਨੇ ਮਾਰਿਆ ਮੱਥੇ ਤੇ ਹੱਥ, ਕਹਿੰਦਾ ਫਿਰ ਦੁੱਧ ਚੈੱਕ ਕਰਾਓ ਤੁਸੀਂ, ਹਾਂਜੀ। ਉਹ ਬਾਅਦ ਚ ਮੈਨੂੰ ਪਤਾ ਲੱਗਾ ਵੀ ਉਹਦੀ ਮੱਝ ਤਾਂ 2 ਮਹੀਨੇ ਪਹਿਲਾਂ ਤਾਂ ਦੁੱਧ ਦੇਣਾ ਬੰਦ ਕਰ ਗਈ ਸੀ, ਉਹ ਆਪ ਦਾ ਪੈਕਟ ਵਾਲਾ ਲਿਆਉਂਦਾ ਸੀ ਤੇ ਸਾਨੂੰ ਪਾਊਡਰ ਲਾ ਦੇਈ ਗਿਆ, ਹਾਂਜੀ। ਮੈਂ ਜਵਾਬ ਨੀ ਸੀ ਦਿੰਦਾ ਵੀ ਸੱਜਣੇ ਆ ਵੀ ਕਾਹਦੇ ਵਾਸਤੇ ਜੀ, ਤੇ ਜਦੋਂ ਏਦਾਂ ਦੇ ਹਾਲਾਤ ਹੈਗੇ ਆ ਤੇ ਲੈਟ ਇਟ ਕਮ, ਇਹਨੂੰ ਆਉਣ ਦਿਓ, ਦੇਖਦੇ ਹੈਗੇ ਆ ਕੀ ਹੈਗਾ ਜੀ, ਕਿਸੇ ਲੋਕਾਂ ਨੂੰ ਸ਼ੁੱਧਤਾ ਵਾਲੀ ਚੀਜ਼ ਜੇ ਮਿਲਦੀ ਆ ਪੈਸੇ ਖਰਚ ਕੇ ਤੇ ਉਹ ਯੂਰੀਆ ਪੀਣ ਨਾਲੋਂ ਤਾਂ ਉਹ ਚੰਗਾ ਹੈ ਨਾ ਜੀ,
0: ਜੀ
2: ਇਹਦੇ ਬਾਰੇ ਤੁਸੀਂ ਕਾਇੰਡਲੀ ਜਰੂਰ 2 ਸ਼ਬਦ ਜਰੂਰ ਕਹੋ।
3: ਨਹੀਂ ਸ਼ਨੇ ਸਾਹਿਬ ਗੱਲ ਇਹ ਆ, ਦੇਖੋ ਤੁਸੀਂ ਵੀ ਪਿੰਡਾਂ ਚ ਆਏ ਹੋ, ਅਸੀਂ ਵੀ ਪਿੰਡਾਂ ਚ ਹੀ ਆ
0: ਜੀ,
3: ਖੈਰ ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਜਿੰਨਾ ਦੁੱਧ ਨਕਲੀ ਇੱਥੇ ਬਣਦਾ ਉਨਾ ਪੈਦਾ ਨਹੀਂ ਹੁੰਦਾ ਜਿੰਨਾ ਬਣ,
0: ਬਿਲਕੁਲ ਹੈ ਜੀ,
3: ਪਰ ਅਸੀਂ ਪਿੰਡਾਂ ਚ ਰਹਿੰਦੇ ਯਾਰ, ਅਸੀਂ ਵੀ ਤਕਰੀਬਨ ਕਈ ਵਾਰ ਦੁੱਧ ਸਾਨੂੰ ਵੀ ਲੈ ਕੇ ਆਉਣਾ ਪੈਂਦਾ
0: ਜੀ,
3: ਅਸੀਂ ਵੀ ਕਈ ਵਾਰ ਜਦੋਂ ਸਾਡੀਆਂ ਮੱਝਾਂ ਹਟ ਜਾਂਦੀਆਂ ਨੇ ਅਸੀਂ ਵੀ ਉਦੋਂ ਧਾਰੇ ਦੁੱਧ ਲੈਂਦੇ,
0: ਬਿਲਕੁਲ।

0: जी
1: सर मैं सॉरी
0: लोग
1: टू इंटरप्ट कि मैं ना मतलब दुध जेड़ा हैगा यार साडे जिथों असीं मझां दा दुध लैंदे आ उहनां दे दुध दी शॉर्टेज आ गई, उहनां ने सारियां बानां दा घटाता जी।
0: जी
1: ਤੇ ਮੇਰੇ ਇੱਕ ਦੋ ਬੇਟੀਆਂ ਰਹਿੰਦੀਆਂ ਹੈਗੀਆਂ ਜੀ, ਉਹ ਬਚਪਨ ਚ ਉਹਨਾਂ ਦੀ ਮਾਂ ਮਰ ਗਈ ਸੀ ਤੇ ਮੈਂ ਬੱਚੇ ਜਿਹੜੇ ਹੈਗੇ ਉਦੇ ਪਾਲਦਾ ਵੀ ਆਪੇ ਹੀ ਜਿਹੜੇ ਵੱਡੇ ਹੋ ਕੇ ਚੱਲ ਜਾਣਗੇ ਕਿਤੇ, ਉਹ
0: ਜੀ
1: ਮੇਰੇ ਹੀ ਗੱਲ ਪੈ ਗਏ ਜੀ।
0: ਜੀ
1: ਉਹ ਮੈਨੂੰ ਸਵੇਰੇ ਹੀ ਤੜਕੇ ਦੁੱਧ ਪਾਉਣਾ ਪੈਂਦਾ ਉਹਨਾਂ ਨੂੰ, ਤੇ
0: ਜੀ
1: ਉਹ ਸ਼ਾਰਟੇਜ ਕਰਕੇ ਮੈਂ ਪੈਕਟ ਲੈ ਕੇ ਆਉਂਦਾ ਸੀ, ਉਹ ਪੈਕਟ ਵਾਲਾ ਨੀ ਦੁੱਧ ਪੀਂਦੀਆਂ ਜੀ।
0: ਜੀ
1: ਮੈਂ ਬੇਰਕਾ ਦਾ ਵੀ ਜਾ ਕੇ ਦੇਖ ਲਿਆ, ਮੈਂ ਅਮੂਲ ਦਾ ਲਿਆ ਕੇ ਵੀ ਦੇਖ ਲਿਆ, ਜਿਹੜਾ ਮੱਝ ਦਾ ਚਵਾਵਾ ਆਉਣਾ ਉਹ ਉਹਨਾਂ ਨੇ ਪੀਣਾ, ਤੇ
0: ਜੀ
1: ਉਹਦੀ ਦੂਜੇ ਦੀ ਅਸੀਂ ਚਾਹ ਬਣਾਉਣੀ ਜੀ।
0: ਕਿਆ ਬਾਤ ਹੈ ਜੀ, तो जानवर
2: नहीं
0: सच्चे
2: ये तो
0: होते हैं।
2: इसका के
0: मतलब है
2: मतलब है
0: आपके
2: ना, जानवर सियाने ने जी,
0: जी बिल्कुल है जी,
1: बिल्कुल जानवर सियाने हैगे आ।
2: है
1: ते मैं उही बेनती करता हैगा आ कि आपां इक चीज दी एप्रीहेंशन दे विच भी हां जी इहदा नुकसान हो जाऊगा, इहदा इदां हो जाऊगा, आपां निरा विरोध ना करिए, उहदे ते इक कंसेंसस बनाइए भी हां जी भी केड़ी चीज जिहड़ी हैगी आ उहदा सानूं फायदा हो सकदा, केड़ी दा नुकसान हो सकदा,
0: जी
1: उहदे मुताबिक जिहड़ा हैगा आ गल्लबात करिए, उहदे बारे तुसीं भी विचार करियो जी।
0: जी
1: मेहरबानी सर, थैंक यू जी। होर
0: हाँ जी, हाँ जी,
2: नुकसान बारे तो ए जी, जेड़ा उथे का दुध आ ना जी, ओ सुन सारे आया भी ओ डर मीट पाते
0: जी,
2: भी ओ तो बनिया हुई वस्तुआ कह लो भी ओ करके अपन प्रॉब्लम आ, नहीं अपने दुध की जिथे इंडिया दे विच पूर्ति नहीं हो रही जी,
0: जी
2: लोकां ने सच्चा तुहाडी गल इह किन्ने डंगर लोकां ने घटाते ने, पशु घटाते ने जी, ये
0: जी
2: तकरीबन तकरीबन पहला कोई दुध पाउंदा भी नहीं सी हुंदा, बेचदा नहीं सी हुंदा
0: जी,
2: जदों आपां कदे छोटे हुंदे सी कहरा, ते इह तां हुण चलन चलिया क्योंकि महंगाई ने लोकां दीआं टीकां कढ़ा रखियां ने जी।
0: जी
2: महंगाई पहला ना अज तक किथे वग गई
0: जी,
2: एक पशु नूं रखण ते खर्चा पता किन्ना आउंदा जी।
0: जी नहीं, मैं
2: अगला कहिंदा भी आपां एडा काहनूं करना, आपां मुल्ले लै लैंदे आ।
0: मैं एक कोशिश करांगा, चलो मैं
2: काम करना घट गए जी।
0: शैली जी मैं इस चीज दे विच शोर तां नहीं गा कि पशुआं दी फीड दे विच जिद्दां मीट वगैरा जां वेस्टेज वगैरा जिहड़ी है मीट दी उह मिलाउंदे आ, पर मैं लगदा नहीं कि इदां करदे आ। चलो सुनी सुनाई गल जिद्दां तुसीं भी दसी आ, उह इक चीजां अफवाह बन जांदी आ जां अगे तों अगे वधदी आ। हुण जे इस चीज दे उत्ते आपां इह वी चीज देखी जावे कि जड़िया हुण जिदा आपां खादा पाउने आ फसलां नूं, ते उह वी तां किते ना किते उह पशुआं दीआं हड्डियां जां होर सारीआं चीजां मिक्स हुंदीआं ने उहनां दे विच, तां उह फिर उह आपां उहदे उत्ते वी पाबंदी लावांगे फिर उस चीज दे उत्ते। सर्च करके क्लियर करन दी इस हफ्ते कोशिश करांगा कि सच्ची ही फीड दे विच किते ना किते इह चीज है जां नहीं है।
2: खिलाफ आ जेडे असी आ पाउंदे नहीं, जे आपां चारा पाउने आ चार पाउने आ
0: अचार,
2: ये अचार भी पशुआं लई घातक आ जी, ये पर हटदे असी फेर नहीं
0: जी।
2: ये सानू छोटिया छोटिया गल्लां ध्यान रखना चाहिदा, जेड़ा असी खेत दे विच ਵੱਧ ਤੋਂ ਵੱਧ ਯੂਰੀਆ ਪਾਉਂਦੇ ਆ ਉਹਨਾਂ ਦਾ ਵੀ ਕਣਕ ਰਾਹੀਂ ਸਾਨੂੰ ਅਸਰ ਆਉਣ ਲੱਗ ਗਿਆ ਜੀ, ਧਰਤੀ ਸਾਡੀ ਨਸ਼ੀਲੀ ਹੋ ਚੁੱਕੀ ਆ
0: ਜੀ। ਜੀ ਸੈਣੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ
2: ਸੀ? ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ
0: ਜੀ। ਹਾਂਜੀ ਜੀ
1: ਵੀਰ ਜੀ, ਮੇਰੀ ਬੇਨਤੀ ਇਹ ਹੈਗੀ ਆ, ਭਾਰੀ ਸਾਹਿਬ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਪਤਾ ਹੈਗਾ ਕਿ ਮੈਂ ਜ਼ਿੰਦਗੀ ਚ ਆਂਡੇ ਨੂੰ ਹੱਥ ਨਹੀਂ ਲਾਇਆ, ਨਾ ਮੈਂ ਆਟਾ ਖਾਦਾ ਨਾ ਮੈਂ ਮੀਟ ਖਾਦਾ।
0: ਬਿਲਕੁਲ,
1: ਉਹਦੇ ਬਾਵਜੂਦ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਆ, ਸਾਡੇ ਜਿਹੜੇ NRI ਭਰਾ ਹੈਗੇ ਆ ਉਹੀ ਦੁੱਧ ਪੀ ਰਹੇ ਹੈਗੇ ਆ
0: ਜੀ, ਪੀਨੇ ਆ ਜੀ, ਬਿਲਕੁਲ ਆ ਜੀ ਜੀ।
1: ਹਾਂਜੀ ਉਹ ਇਥੋਂ ਇੰਡੀਆ ਚੋ ਹੀ ਗਏ ਹੈਗੇ ਆ, ਉੱਥੇ ਜਾ ਕੇ ਉਹੀ ਦੁੱਧ ਪੀ ਰਹੇ ਹੈਗੇ ਆ, ਜੇ ਉਹ ਹਾਰਮਫੁਲ ਹੈ ਨੀ ਗਾ ਤੇ ਫੇਰ ਸਾਨੂੰ ਯੂਰੀਆ ਵਾਲਾ ਹਾਰਮਫੁਲ ਪੀਣ ਨਾਲੋਂ ਉਹ ਪੀਣਾ ਜਿਹੜਾ ਹੈਗਾ ਆ ਬੈਟਰ ਨੀ ਗਾ
0: ਜੀ। ਉੱਥੇ ਸਾਰੇ ਧਰਮਾਂ ਦੇ ਲੋਕ ਨੇ ਉੱਥੇ ਵੀ
2: ਖਾਣ ਲੱਗੇ ਜੀ
0: ਜੀ।
2: ਹੁਣ ਕਿਸੇ ਨੂੰ ਆਪਾਂ ਕੀ ਰੋਕਾਂਗੇ, ਕੀ ਕਹਾਂਗੇ ਜੀ, ਜਿਹਨੇ ਖਾਣਾ ਪੀਣ ਉਹ ਤਾਂ ਖਾਊ ਪੀ ਲਓ।
0: ਬਿਲਕੁਲ
1: ਹੈ ਜੀ, ਫਿਰ ਸਿਰਫ ਇਸ ਚੀਜ਼ ਕਰਕੇ ਵਿਰੋਧ ਵੀ ਉੱਥੇ ਦੀਆਂ ਗਾਵਾਂ ਜਿਹੜੀਆਂ ਆ ਫੀਡ ਖਾਂਦੀਆਂ ਤੇ ਆ ਨਹੀਂ ਖਾਂਦੀਆਂ, ਸਾਨੂੰ ਦੁੱਧ ਜੇ ਸ਼ੁੱਧ ਮਿਲਦਾ ਹੈਗਾ ਆ ਤੇ ਆਪਾਂ ਉਸ ਚੀਜ਼ ਦੇ ਉੱਤੇ ਲੋਕਾਂ ਨੂੰ ਕਿਉਂ ਭਰਮ ਦੇ ਵਿੱਚ ਪਾਈਏ ਜੀ।
0: ਨਾਲੇ ਫੀਡ ਤਾਂ ਸੈਣੀ ਸਾਹਿਬ ਤੁਹਾਡੀ ਗੱਲ 'ਚ ਥੋੜਾ
1: ਮੈਂ ਕਹਿੰਦਾ ਜਿਹੜੀ
0: ਹੋਰ ਵਾਧਾ ਕਰਦਾ, ਡੈਨਮਾਰਕ
1: ਠੀਕ ਆ,
0: ਡੈਨਮਾਰਕ ਦੀ ਜਿਹੜੀ ਫੀਡ ਕੰਪਨੀਆਂ ਨੇ ਨਾ ਬਣਾਉਣਗੀਆਂ ਤਿਆਰ ਕਰਦੀਆਂ, ਉਹਦਾ ਪੰਜ ਪੰਜ ਦਸ ਸਾਲ ਹੋ ਗਏ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੈਠ ਕੇ ਉੱਥੇ ਫੀਡ ਤਿਆਰ ਕਰ ਰਹੇ ਨੇ, ਕਿ ਉਹਨਾਂ ਤੋਂ ਆਪਾਂ ਪੈਕਟਾਂ ਦੇ ਵਿੱਚ ਵੱਡੇ ਬੋਰਿਆਂ 'ਚ ਲੈ ਕੇ ਨਹੀਂ ਆ ਰਹੇ ਫੀਡ ਤਿਆਰ ਕੀਤੀ, ਉਹ ਪਾਉਂਦੇ ਨੀ ਆਪਣੇ ਪਸ਼ੂਆਂ ਨੂੰ?
2: ਆਪਣਾ ਆਪਣਾ ਤੇ ਉਹਨਾਂ ਦੇ ਕਲਚਰ ਦਾ ਬਹੁਤ ਫਰਕ ਆ ਜੀ।
0: ਨਹੀਂ ਕਲਚਰ ਨਹੀਂ ਬਾਈ ਜੀ, ਡੈਨਮਾਰਕ ਦੀ ਬਹੁਤ ਦੁੱਧ ਦੇ ਵਿੱਚ ਬਹੁਤ ਵੱਡੀ ਕੰਪਨੀਆਂ ਨੇ।

0: ਇਹ ਡੈਨਮਾਰਕ ਗਾਵਾਂ ਦੇ ਮੱਝਾਂ ਦੇ ਦੁੱਧ ਜਾਂ ਪ੍ਰੋਡਕਟ ਮਿਲਕ ਪ੍ਰੋਡਕਟ ਦੇ ਉੱਤੇ ਬਹੁਤ ਮਸ਼ਹੂਰ ਹੈ। ਉਹਨਾਂ ਦੀਆਂ ਮੱਝਾਂ ਗਾਵਾਂ ਦਾ ਸਾਰਾ ਕੁਝ ਤੁਸੀਂ ਵੀਡੀਓ ਦੇਖ ਕੇ ਆਉਣੇ, ਉਹਨਾਂ ਦੇ ਢਿੱਡਾਂ ਨੂੰ ਢੱਕਣ ਲਾਏ ਹੋਏ ਨੇ ਉਹਨਾਂ ਦੇ, ਤੇ ਉਹ ਕੰਪਨੀਆਂ ਉੱਥੇ ਆ
1: ਮਾਰੇ
0: ਚੁੱਕੀਆਂ ਨੇ।
1: ਸਾਹਿਬ
0: 10-15 ਸਾਲ ਹੋ ਗਏ ਉਹਨਾਂ ਨੂੰ ਆਇਆਂ ਨੂੰ, ਬੈਠਿਆਂ
1: ਮਾਰੇ
0: ਨੂੰ ਇੰਡੀਆ 'ਚ।
1: ਸਾਹਿਬ ਨਹੀਂ, ਹੋ
0: ਬੇਨਤੀ ਇਹ
1: ਸਕਦਾ ਜੀ,
0: ਹੈਗੀ
1: ਕੋਈ
0: ਆ
1: ਖਾਣਾ ਪੀਣਾ ਚਾਹੇ ਖਾ ਵੀ ਸਕਦਾ।
0: ਜੀ ਜੀ ਸੈਣੀ ਸਾਹਿਬ,
1: ਇਹ ਤਾਂ ਆਪਾਂ ਕਿਸ
2: ਮੇਰੀ ਤਾਂ ਬੇਨਤੀ ਇਹ ਆ ਸਰ ਕਿ ਉਹਦੀਆਂ ਲੈਬ ਬਣਾਓ ਤੁਸੀਂ, ਤੇ ਜੇ ਉਹ ਦੁੱਧ ਜਿਹੜਾ ਹੈਗਾ ਆ ਹਾਰਮਫੁਲ ਨਹੀਂ ਹੈ, ਸਿਹਤ ਲਈ ਠੀਕ ਹੈਗਾ ਆ, ਤੇ ਮੈਂ ਤਾਂ ਉਹਨੂੰ ਕਹਿਣਾ ਹੈਗਾ ਆ ਵੀ ਇਟ ਇਜ਼ ਗੁੱਡ, ਇਟ ਇਜ਼ ਵੈਲਕਮਡ। ਹਾਂਜੀ, ਉਹਦਾ ਕਾਰਨ ਆ, ਕਾਰਨ ਇਹ ਅਸੀਂ ਦਵਾਈਆਂ ਖਾਂਦੇ ਆ, ਦਵਾਈਆਂ ਚ ਪਤਾ ਨੀ ਕੀ ਕੀ ਹੈਗਾ ਆ ਜੀ, ਅਸੀਂ ਮਾੜਾ ਦੁੱਧ ਪੀਣ ਨਾਲੋਂ ਜਿਹੜਾ ਹੈਗਾ ਆ ਵੀ ਜਿਹੜੀ ਚੀਜ਼ ਚੰਗੀ ਜੇ ਮਿਲ ਰਹੀ ਹੈਗੀ ਆ ਤੇ ਉਹਦੇ ਵਾਸਤੇ ਤਾਂ ਸਾਨੂੰ ਸਵਾਗਤ ਕਰਨਾ ਚਾਹੀਦਾ ਹੈਗਾ ਆ। ਆਪਣੀਆਂ ਲੈਬ ਬਣਾਓ, ਟੈਸਟਿੰਗ ਕਰਾਓ ਕੀ ਕੋਈ ਖਾਂਦਾ ਕੀ ਨਹੀਂ ਖਾਂਦਾ। ਗੱਲ ਤਾਂ ਇਹ ਵੀ ਹਾਰਮਫੁਲ ਨਾ ਹੋਵੇ, ਗੱਲ ਤਾਂ ਇਹ ਆ ਵੀ ਸਿਹਤ ਲਈ ਹਾਰਮਫੁਲ ਨਾ ਹੋਵੇ,
0: ਬਿਲਕੁਲ
2: ਸਿਹਤ ਲਈ ਠੀਕ ਹੋਣਾ ਚਾਹੀਦਾ
0: ਜੀ।
1: ਨਹੀਂ ਨਹੀਂ
2: ਜੀ,
1: ਅੱਖਾਂ ਤੋਂ ਪਰੇ ਤਾਂ ਸਭ ਕੁਛ ਜਾਇਜ਼ ਆ ਜੀ, ਅੱਖਾਂ ਤੋਂ ਪਰੇ ਤਾਂ ਤੁਸੀਂ ਕੁਛ ਵੀ ਖਾ ਲਓ, ਅੱਖੀ ਦੇਖ ਕੇ ਤਾਂ ਬੰਦਾ ਮੱਖੀ ਨਹੀਂ ਨਿਕਲੀ ਜਾ ਸਕਦੀ
0: ਜੀ।
1: ਜਿਹੜੀ ਕਿ ਹੁਣ ਦਵਾਈਆਂ ਚ ਤੁਸੀਂ ਕਹਿ ਕੇ ਹਟੇ ਹੋ ਵੀ ਕੀ ਕੁਛ ਦਵਾਈਆਂ ਚ ਪੈਂਦਾ, ਕਿੰਨੀਆਂ ਡੁਪਲੀਕੇਟ ਦਵਾਈਆਂ ਬਣਦੀਆਂ ਨੇ, ਕਿਹੋ ਜਿਹੀਆਂ ਸਬ ਸਟੈਂਡਰਡ ਦਵਾਈਆਂ ਨੇ ਆਪਣੇ ਕੋਲ ਇੱਥੇ ਪਹੁੰਚਦੀ ਨੇ, ਆਪਾਂ ਖਾਂਦੀ ਆ। ਜਿਹੜੀ ਚੀਜ਼ ਦਾ ਨਹੀਂ ਪਤਾ ਕਦੇ ਖਾਧੀ ਵੀ ਜਾ ਸਕਦੀ, ਕੋਈ ਵੱਡੀ ਗੱਲ ਨੀ
0: ਜੀ,
1: ਪਰ ਜੇ ਤੁਹਾਨੂੰ ਪਤਾ ਲੱਗ ਜੇ ਆਪਾਂ ਉਹ ਖਾਂਦੇ ਤਾਂ ਨੀ ਹੈਗੇ ਜੀ। ਮੇਰਾ
2: ਸਰ ਮੇਰੀ ਬੇਨਤੀ ਉਹਦੀ ਲੈਬ ਤੋਂ ਟੈਸਟਿੰਗ ਕਰਾਓ, ਕੋਈ ਹਾਰਮਫੁਲ ਤਾਂ ਨਹੀਂ ਬੰਦੇ ਲਈ, ਨੁਕਸਾਨਦਾਇਕ ਤਾਂ ਨਹੀਂ ਹੈ ਨਾ। ਗੱਲ ਤਾਂ ਇਹ ਵੀ ਜੇ ਨੁਕਸਾਨਦਾਇਕ ਹੈਗਾ
1: ਸਾਡੀ ਸਰਕਾਰ
2: ਰਿਜੈਕਟ ਕਰ
1: ਦਿਓ ਜੀ। ਸੈਣੀ ਸਾਹਿਬ ਜੇ ਸਾਡੀ ਸਰਕਾਰ ਉਥੋਂ ਦੁੱਧ ਲੈ ਕੇ ਆਊਗੀ, ਟੈਸਟਿੰਗ ਕਰਵਾ ਕੇ ਲੈਂਦੀ ਨੇ ਜੀ, ਤੂੰ ਤਾਂ ਥੋੜਾ ਲੈਂਦੇ ਨੇ ਉਹ
0: ਜੀ।
2: ਮੈਂ ਇਸੇ ਕਰਕੇ ਕਹਿ ਰਿਹਾ ਹੈਗਾ ਸਾਡੇ ਜੋ
0: ਜੀ,
2: ਸਾਡੇ ਜਿਹੜੇ ਯੂਰੀਆ ਦੇ ਨਾਲ ਜਿਹੜੇ ਬਣਦੇ ਹੈਗੇ ਆ, ਉਹਦੇ ਨਾਲੋਂ ਤਾਂ ਚੰਗਾ ਹੀ ਹੋਊਗਾ।
0: ਬਿਲਕੁਲ, ਲੋ ਆਪਣੇ ਨਾਲ ਅਮਰੀਕਾ ਤੋਂ ਔਜਲਾ ਸਾਹਿਬ ਜੁੜੇ ਗਏ ਨੇ, ਉਹਨਾਂ ਨੂੰ ਪੁੱਛ ਲੈਂਦੇ ਆ ਉਹ ਦੁੱਧ ਕਿਹੜਾ ਪੀਂਦੇ ਆ ਉੱਥੇ। ਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ।
2: ਪੀਂਦੇ ਆ, ਇੰਨਾ ਦਿਮਾਗ ਚੱਲਦਾ ਹੈ, ਪੀਂਦੇ ਹੀ ਆ।
3: ਅਰਜਵੀਰ ਸ਼ੈਲੀ ਵੀਰਾ ਚਲਾ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
2: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ। ਸ਼ੈਲੀ ਵੀਰ ਤੇ ਵੀ ਗੀਤ ਲਿਖਣਾ ਪੈਣਾ ਵੀ, ਈਦ ਦਾ ਹੀ ਚੰਦ ਹੋ ਗਿਆ, ਖਾਈ ਤਾਂ ਆਪਣੇ ਅਹੁਦੇ ਵਧੀ ਜਾਂਦੇ ਨੇ ਲੀਡ ਹੌਲੀ ਹੌਲੀ। ਸਾਨੂੰ ਨਾ ਦੱਸਣਾ ਪਿਆ ਕਰੇ ਭਾਈ ਅਸੀਂ ਸ਼ੈਲੀ ਵੀਰੇ ਨੀ ਜਾਣਦੇ, ਸ਼ਾਇਦ ਸਾਨੂੰ ਨਹੀਂ ਜਾਣਦਾ ਲੱਗਿਆ
0: ਜੀ।
1: ਨਹੀਂ ਕੰਮ
2: ਵਧੀਆ, ਗੱਲ
1: ਜ਼ਿਆਦਾ ਹੋ ਗਿਆ ਜੀ
2: ਹੁਣ। ਨਹੀਂ ਨਹੀਂ ਹੱਸਦੇ ਆ ਵੀਰੇ, ਹੱਸਦੇ ਆ,
0: ਮਜ਼ਾਕ
2: ਕਰਦੇ, ਲਵ ਯੂ ਤੇ। ਸ਼ੈਲੀ ਵੀਰੇ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ, ਮੈਨੂੰ ਨਾ ਇੱਕ ਗੱਲ ਇਹਦੇ ਵਿੱਚੋਂ ਇਹ ਨਿਕਲੀ
0: ਜੀ
2: ਕਿ ਕੋਈ ਵੀ ਚੀਜ਼ ਹੈ, ਆਪਾਂ ਦੇਖੋ ਆਪਾਂ ਉਹ ਉਮਰ ਹੰਢਾਈ ਹੋਈ ਹੈ ਤਕਰੀਬਨ, ਚਲੋ ਭਾਰ ਜੀ ਨਹੀਂ ਆਪਾਂ ਤਾਂ ਹੈਗੇ ਹੀ ਆ
0: ਜੀ,
2: ਜਦੋਂ ਆਪਣੇ ਸਾਰਾ ਕੁਛ ਘਰੇ ਹੀ ਹੁੰਦਾ ਸੀ,
0: ਬਿਲਕੁਲ
2: ਹੁੰਦਾ ਸੀ ਨਾ। ਘੱਟੋ ਘੱਟ ਮੈਂ ਇੱਕ ਚੀਜ਼ ਤਾਂ ਦੇਖੀ ਹੈ ਵੀ ਸਿਆਲਾਂ ਚ ਕੱਲਾ ਨੂਣ ਬਾਹਰੋਂ ਆਉਂਦਾ ਹੁੰਦਾ ਸੀ ਆਪਣੇ, ਬਾਕੀ ਦਾ ਬੱਟਾਂ ਤੋਂ ਹੀ ਨਹੀਂ ਸੀ ਮੁੱਕਦਾ ਹੁੰਦਾ ਸਮਾਂ।
0: ਭਾਜੀ ਮੈਂ ਵੀ ਇੰਨਾ ਨਵਾਂ ਨੀਗਾ,
2: ਨਹੀਂ ਨਹੀਂ ਪਰ ਜਿਹੜੀ ਤੁਸੀਂ ਜਦੋਂ ਜਵਾਨ ਜੇ ਹੋਏ ਉਦੋਂ ਥੋੜਾ ਜਿਹਾ ਟ੍ਰੈਂਡ ਚੇਂਜ ਹੋ ਗਿਆ,
0: ਲੋੜ ਦਾ ਨਹੀਂ ਹੁੰਦੀ ਸੀ ਆਪਣੀ ਬਸ,
2: ਜਦੋਂ ਤੁਸੀਂ 16-17 ਸਾਲ ਦੇ ਹੋਏ ਨਾ ਜਦੋਂ, ਮਤਲਬ ਮੈਂ ਉਹ ਨੀ ਕਹਿੰਦਾ ਵੀ ਹਾਂ ਇਹ ਵੀ ਕਹਿ ਦਿੰਦੇ ਤੂੰ ਇੰਨਾ ਵੀ ਨਿਆਣਾ ਨੀ ਤੇ, ਮਤਲਬ ਕਹਿਣ ਦਾ ਇਹ ਹੈ ਕਿ ਜਦੋਂ ਅਸੀਂ ਘਰੋਂ ਇਹ ਚੀਜ਼ਾਂ ਸਾਡੇ ਹਾਲਾਤ ਘਰ ਦੇ ਇਹ ਬਣੀ ਗਏ
0: ਜੀ,
2: ਘਰਾਂ ਦੇ ਇਨਕਲੂਡ ਮਾਈ ਸੈਲਫ, ਮੈਂ ਇਹ ਨੀ ਕਹਿੰਦਾ ਵੀ ਮੈਂ ਬਾਹਰ ਹਾਂ
0: ਜੀ,
2: ਅਸੀਂ ਬਾਹਰੋਂ ਚੀਜ਼ਾਂ ਲਿਆਉਣ ਲੱਗ ਗਏ ਤੇ ਬਾਹਰ ਵਾਲੇ ਨੇ ਜਿਹੜਾ ਕੋਈ ਵੇਚਣਾ ਉਹ ਵੇਚੀ ਜਾਂਦੇ ਨੇ,
0: ਇੰਪੋਰਟ ਐਕਸਪੋਰਟ ਹੋਣਾ ਸ਼ੁਰੂ ਹੋ ਗਿਆ।
2: ਹਾਂਜੀ, ਦੁੱਧ ਦਾ ਵੀ ਇਹੀ ਹਾਲ ਹੋਇਆ ਛੱਲੀ ਵੀਰੇ, ਹੁਣ ਤੁਸੀਂ ਦੇਖੋ ਵੀ ਦੁੱਧ ਕਿੰਨਾ ਗਲਤ ਗਲਤ ਦੁੱਧ ਬਣ ਰਿਹਾ, ਪਿੱਛੇ ਵੀ ਆਪਾਂ ਰੌਲਾ ਪਾਇਆ ਸੀ ਉਦੋਂ ਜਦੋਂ ਬੇਰਕ ਵਾਲੇ ਨੇ ਸਟ੍ਰਾਈਕ ਕੀਤੀ,
1: ਮੰਨ ਰਿਹਾ ਜੀ ਤੁਹਾਡੀ ਗੱਲ, ਮੰਨ ਰਿਹਾ ਤੁਹਾਡੀ ਗੱਲ,
2: ਉਦੋਂ ਘਟਿਆ ਸੀ ਦੁੱਧ ਜੀ, ਬੇਰਕਾ ਚ ਸਟ੍ਰਾਈਕ ਸੀ ਦੁੱਧ, ਹੁਣ ਨਹੀਂ ਆ ਰਹੀ ਨਾਲ ਵਿਆਹਾਂ ਦਾ ਜ਼ੋਰ ਸੀ ਪੂਰਾ
0: ਜੀ।
2: ਕਿਉਂ ਸਾਡੇ ਨਾ, ਅਸੀਂ ਮਤਲਬ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ, ਸਾਡੇ ਚ ਲਾਲਚ ਬਹੁਤ ਆ ਸੈਲਫ, ਮੈਂ ਅਮੀਰ ਹੋਵਾਂ ਦੂਆ ਮਰਦਾ ਇਸ ਚੀਜ਼ ਨਾਲ ਮਰੇ, ਇਹਨੂੰ ਕੋਈ ਫਰਕ ਨਹੀਂ ਪੈਂਦਾ,
0: ਬਿਲਕੁਲ
2: ਉਹ ਜ਼ਹਿਰ ਤਾਂ ਜ਼ਹਿਰੇ ਆ ਨਾ ਜਿਹੜੀ ਖੇਤਾਂ ਚ ਪਈ, ਜਿਹੜੀ ਖੇਤਾਂ ਚ ਜ਼ਹਿਰ ਪਈ ਉਹ ਆਪਾਂ ਵੀ ਅੱਜ ਖਾਂਦੇ ਹਾਂ ਤੇ ਕੱਲ ਨੂੰ ਸਾਡੇ ਜਵਾਕਾਂ ਨੇ ਖਾਣੀ ਹੈ
0: ਜੀ,
2: ਖਾਣੀ ਤੇ ਸਾਡੇ ਜਵਾਕਾਂ ਨੇ ਵੀ ਜ਼ਹਿਰ ਉਹੀ ਹੈ ਨਾ,
0: ਬਿਲਕੁਲ ਹੈ ਜੀ।
2: ਅਸੀਂ ਕਈ ਚੀਜ਼ਾਂ ਤੋਂ ਬਹੁਤ ਵੇਸਥੜੇ ਆ, ਮੈਂ ਨੀ ਕਹਿੰਦਾ ਵੀ ਸਾਰਾ ਕੁਛ ਹੁਣ ਮਤਲਬ ਹਰ ਦੁੱਖ ਦਰਦ ਦਾ ਕਿਸਾਨ ਜਥੇਬੰਦੀਆਂ ਨੇ ਠੇਕਾ ਲਿਆ, ਪਰ ਕਈ ਚੀਜ਼ਾਂ ਦਾ ਪਾਠ ਬਣਾ ਕੇ ਇੱਧਰ ਨੂੰ ਧਿਆਨ ਦੇਣਾ ਬਣਦਾ
0: ਜੀ
2: ਥੋੜਾ ਬਹੁਤਾ। ਘਰਾਂ ਚ ਦੁੱਧ ਜਿਹੜਾ ਬਣਦਾ ਹੈ, ਹੁਣ ਇੱਕ ਦਿਨ ਰਾਜਨ ਬਾਈ ਜੀ ਨੇ ਵੀ ਗੱਲ ਕਰੀ ਸੀ ਕਿ ਇਹਨਾਂ ਦੇ ਜਿੱਥੋਂ ਦੁੱਧ ਲੈਂਦੇ ਨੇ ਥੋੜਾ ਜਿਹਾ ਘੱਟ ਗਿਆ ਜਾਂ ਕੀ ਹੋ ਗਿਆ, ਇਹਨਾਂ ਨੂੰ ਬਾਹਰੋਂ ਦੁੱਧ ਲੈਣਾ ਪਿਆ, ਬਿੱਲੀ ਦੁੱਧ ਨੀ ਪੀਤਾ ਬਿੱਲੀ ਨੇ। ਦੇਖੋ ਕਿੱਡੀ ਵੱਡੀ ਇਹ ਇੱਕ ਸਵਾਲ ਹੈ
3: ਵੀ ਬਿੱਲੀ ਨੇ ਦੁੱਧ ਨਹੀਂ ਪੀਤਾ ਹੈਗਾ
0: ਜੀ।
3: ਇਹਦੇ ਵੱਲ ਵੀ ਸ਼ੈਲੀ ਵੀਰ ਥੋੜਾ ਜਿਹਾ ਥੋੜੀਆਂ ਜਥੇਬੰਦੀਆਂ ਨੂੰ, ਮੈਂ ਨਹੀਂ ਕਹਿੰਦਾ ਸਾਰਾ ਕੁਝ ਤੁਸੀਂ ਉਹ ਕਰਿਆ ਹੋਇਆ ਵੀ ਸਾਰਾ ਜ਼ਿੰਮੇਵਾਰੀ ਹੈ, ਪਰ ਥੋੜਾ ਬਹੁਤਾ ਜੇ ਪਾਰਟ ਵੰਡ ਲੈ ਜਾਣ ਥੋੜਾ ਜਿਹਾ। ਅਸਲ ਚ ਗੱਲ ਇਹ ਹੈ ਵੀ ਜਥੇਬੰਦੀਆਂ ਵਾਲੇ ਵੀ ਅਸੀਂ ਹੋ ਆ ਨਾ, ਉਹ ਵੀ ਆਪਣੇ ਚੋ ਹੀ ਨੇ
0: ਜੀ।
3: ਪੰਜਾਬ ਇਹ ਆ ਕਿ ਉਹੀ ਘਰ ਨੇ, ਉਹੀ ਸਾਰਾ ਕੁਛ ਹੈ, ਸਾਡੇ ਸੈਲਫ ਰੈਸ ਬਹੁਤ ਜ਼ਿਆਦੇ ਆ, ਅਸੀਂ ਅਮੀਰ ਹੋਣ ਲਈ ਕੁਛ ਵੀ ਕਰ ਸਕਦੇ। ਆ 40-45 ਆਪਣੇ ਕੋਲ ਕਿੰਨੀਆਂ ਵੱਡੀਆਂ ਧਾਰਨਾ ਨੇ, ਮਾਲਟਾ ਕਾਂਡ ਹੋਇਆ ਸੀ 45-45 ਲੱਖ ਲਾ ਕੇ ਅਸੀਂ ਜਾਨ ਜੋਖਮ ਪਾ ਕੇ ਅਮਰੀਕਾ ਆਉਣ ਨੂੰ ਤਿਆਰ ਹਾਂ,
0: ਬਿਲਕੁਲ
3: ਹੈ ਕਿ ਨਹੀਂ ਜੀ? ਜਾਨ
1: ਬਿਲਕੁਲ
0: ਜੀ।
3: ਹਾਂਜੀ ਹਾਂਜੀ ਬਾਈ ਦੱਸੋ।
1: ਮੈਂ ਤਾਂ ਔਜਲਾ ਸਾਹਿਬ ਇਹ ਕਹਿੰਦਾ ਸੀ, ਮੈਂ ਤਾਂ ਕੁਛ ਗੱਲਾਂ ਸੁਣ ਕਰਕੇ ਲਾ ਲੋ, ਕਰਨ ਕਰਕੇ ਲਾ ਲੋ, ਕੁਛ ਗੱਲਾਂ ਮੈਂ ਤਾਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਿਆ
0: ਜੀ।
1: ਲੋਕਾਂ ਨੂੰ ਦੱਸੀ ਦਾ ਜਰੂਰ ਆ, ਕਹੀ ਦਾ ਜਰੂਰ ਆ, ਕੋਈ ਅਸਰ ਕਰੇ ਚਾਹੇ ਨਾ ਕਰੇ
0: ਜੀ,
1: ਅਸੀਂ ਆਪਦੀ ਗੱਲ ਕਹਿ ਦੇਣੀ ਆ
0: ਬਿਲਕੁਲ,
1: ਪਰ ਅਸੀਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਏ ਵੀ ਜਦੋਂ ਅਸੀਂ ਲਾਗੂ ਕਰ ਲਿਆ ਤਾਂ ਸਾਰੇ ਕਰ ਲੈਣਗੇ।
3: ਬਿਲਕੁਲ ਆਹੀ ਮੈਂ ਕਹਿਣ ਲੱਗਿਆ ਸੀ, ਆਹੀ ਗੱਲ ਕਹਿਣ ਲੱਗੀ, ਆਪਾਂ ਆਪਦੇ ਆਪ ਤੇ ਲਾਗੂ ਕਰੀਏ। ਮੈਂ ਉਹੀ ਗੱਲ ਫੇਰ ਆ ਗਈ ਔਰ ਨੇਤਰ ਸਿੰਘ ਬਾਠਾਂ ਵਾਲੇ ਦੇ ਭੋਗ ਦੇ ਉੱਤੇ ਕਿਸਾਨ ਜਥੇਬੰਦੀ ਦੀਆਂ ਆਈ ਹੋਈਆਂ, ਉਹ ਮਤਲਬ ਛੜਕ ਤੇ ਜਿੰਨੀ ਛੜਕ ਸੀ ਉਨੀ ਨਾਲ ਜਿਹੜਾ ਕੱਚਾ ਰਾਹ ਸੀ ਉਹ ਨੀ ਛੱਡਿਆ ਸੀ। ਮੈਂ ਧਨੇਰ ਸੀ ਹੋਰ ਸੀ, ਉਹਨੂੰ ਦਿਖਾਇਆ, ਮੈਂ ਕਿਹਾ ਆਹ ਤਾਂ ਨੀ
0: ਜੀ
3: ਉਹਨਾਂ ਨੇ ਕਰਿਆ ਕਾਰਪੋਰੇਟ ਨੇ ਆ ਕੇ
0: ਜੀ,
3: ਆਹ ਤਾਂ ਕਾਰਪੋਰੇਟ ਨੇ ਇਹਨਾਂ ਕੀਤਾ ਹੈਗਾ,
0: ਬਿਲਕੁਲ
3: ਇਹ ਤਾਂ ਜੱਟਾਂ ਨੇ ਕੀਤਾ, ਕਿਸਾਨਾਂ ਨੇ ਕੀਤਾ
0: ਜੀ।
3: ਵੀ ਮਤਲਬ ਇੱਥੇ ਜੇ ਨਾਲ ਦੀ ਕੋਈ ਸਕੂਟਰ ਵੀ ਲੰਘਣਾ ਹੋਵੇ, ਲਿੰਕਨ ਰੋਡ ਸੀ ਉਹ, ਤੁਸੀਂ ਦੱਸੋ ਕਿਵੇਂ ਲੰਘੂ ਇੱਥੇ
0: ਜੀ,
3: ਇਹ ਕਿਹਨੇ ਕੀਤਾ ਜੀ?
0: ਬਿਲਕੁਲ
3: ਤੇ ਨੇਤਰ ਸਿੰਘ ਬਾਠਾਂ ਵਾਲਾ ਬੈਠਾ ਹੁੰਦਾ ਮਹਾਰਾਣੇ ਧਰਨਾ ਲਾਈ, ਤੇ ਧਰਨਾ ਤਾਂ ਪਿੰਡ ਲਾਉਣਾ ਚਾਹੀਦਾ ਪਹਿਲਾਂ
0: ਜੀ,
3: ਟੋਲ ਪਲਾਜ਼ੇ ਤੇ। ਜੇ ਅਸੀਂ ਇੱਕਣ ਜਿਵੇਂ ਤੁਸੀਂ ਆ, ਤੁਹਾਡੇ ਕੋਲ ਜਿੰਨੀ ਵੀ ਖੇਤੀ ਆ, ਜੇ ਉਹਦੀ ਤੁਸੀਂ ਆਪਦੇ ਆਪ ਕਰਨਾ, ਤੁਹਾਨੂੰ ਦੇਖ ਕੇ ਘੱਟੋ ਘੱਟ ਕੋਈ ਤਾਂ ਅਕਲ ਲਊਗਾ ਨਾ, ਕੋਈ ਤਾਂ ਸਟੈਪ ਫਾਰਵਰਡ ਹੋਊਗਾ ਹੀ।
0: ਬਿਲਕੁਲ ਜੀ
1: ਬਿਲਕੁਲ,
3: ਘਰ ਦੀ ਇੱਕ ਡੰਗਰ ਰੱਖ ਕੇ, ਘਰ ਦਾ ਇੱਕ ਡੰਗਰ ਰੱਖ ਕੇ ਜਿਵੇਂ ਮਰਜ਼ੀ ਆ ਦੁੱਧ ਪੀਓ, ਘੱਟੋ ਘੱਟ ਅਸੀਂ ਆਪਦੇ ਲਈ ਆਪਦੀ ਸਿਹਤ ਲਈ ਤਾਂ ਕਰੀਏ ਨਾ
0: ਜੀ।
1: ਔਜਲਾ ਸਾਹਿਬ ਯਕੀਨ ਕਰਿਓ, ਸੱਚ ਬੋਲ ਬੋਲ ਕੇ ਅੱਧਾ ਪਿੰਡ ਬੈਰੀ ਬਣਾ ਲਿਆ
0: ਜੀ।
1: ਜੇ ਕਿਸੇ ਨੂੰ ਕਹਿਣੇ ਅਗਲਾ ਗੁੱਸਾ ਕਰਦਾ, ਅਗਲਾ ਕਹਿੰਦਾ ਤੈਨੂੰ ਜ਼ਿਆਦੇ ਅਕਲਾ ਮੇਰੇ ਨਾਲ, ਫਿਰ ਇਹਦੇ ਕਰਕੇ ਆਪਦੇ ਤੇ ਲਾਗੂ ਕਰ ਲਿਆ ਵੀ ਆਪ ਹੀ ਕਰ ਲੋ, ਇਹਨਾਂ ਲੋਕਾਂ ਦੇਖ ਕੇ ਸੁਧਰ ਜਾਣ, ਹੋ ਸਕਦਾ ਬੋਲ ਕੇ ਨਾ ਸੁਧਰਦੇ ਹੋਣ
0: ਜੀ।
1: ਬਹੁਤ ਔਜਲਾ ਸਾਹਿਬ ਗਾਲਾਂ ਖਾਣੀਆਂ ਪੈਂਦੀਆਂ ਨੇ ਜਦੋਂ ਕਿਸੇ ਨੂੰ ਕਹਿੰਦੇ ਆ ਜਾਂ ਗੱਲ ਕਰਦੇ ਆ ਨਾ,
0: ਬਿਲਕੁਲ ਹੈ ਜੀ,
1: ਬਹੁਤ ਲੋਕਾਂ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਆ ਜੀ, ਬਹੁਤ ਮੁਸ਼ਕਿਲ ਆ ਔਜਲਾ ਸਾਹਿਬ, ਲੱਗਦਾ ਜੀ ਕਿ ਆਪਾਂ ਬੋਲਦੇ ਆ ਗੱਲ ਕਰਦੇ ਆ, ਪਰ
3: ਸਾਡੇ ਨਾਲ ਅਕਲ ਤਾਂ ਵੱਧ ਕਿਸੇ ਨੂੰ ਹੈ ਹੀ ਨੀ ਬਾਈ ਜੀ, ਆਪਣੇ ਨੂੰ ਅਕਲ ਨੀ ਵੱਧ ਕਿਸੇ ਨੂੰ ਹੈਗੀ, ਸਮਝਾ ਕਿੱਥੇ ਲੈਣਗੇ ਤੁਸੀਂ, ਸਮਝਾ ਤਾਂ ਸਕਦੇ ਨੀ, ਭੁੱਲ ਜਾਓ ਜੀ,
1: ਨਹੀਂ ਨਹੀਂ ਸਕਦੇ, ਸੱਚ ਆ ਜੀ।
2: ਚਲੋ ਤੁਸੀਂ ਡਿਸਅਪੁਆਇੰਟ ਨਾ ਹੋਵੋ, ਜਿਹੜਾ ਬੰਦੇ ਦਾ ਹੋਕਾ ਦੇਣਾ ਫਰਜ਼ ਆ ਉਹ ਤੁਸੀਂ ਆਪਣਾ ਨਿਭਾਉਂਦੇ ਰਹੋ, ਬਾਕੀ ਜਿਹਦਾ ਭਰਾ ਵਕੀਲ ਹੋਵੇ ਉਹਨੂੰ ਵੈਸੇ ਨੀ ਘਬਰਾਉਣਾ ਚਾਹੀਦਾ। ਹਾਂਜੀ
1: ਬਿਲਕੁਲ ਜੀ ਬਿਲਕੁਲ, ਜਿਉਂਦੇ ਵਸਦੇ ਰਹੋ ਮੇਰੇ,
2: ਹਾਂਜੀ
0: ਥੈਂਕ ਯੂ
3: ਗੱਲ ਹੋਰ ਆ, ਤੁਸੀਂ ਘੱਟੋ ਘੱਟ ਆਪਦੇ ਲਈ ਇਹ ਚੀਜ਼ਾਂ ਪੈਦਾ ਕਰਨ ਲੱਗ ਜਾਓ, ਹਾਲਾਂਕਿ ਆਪਣੇ ਘਰਾਂ ਦੇ ਹਰੇਕ ਪਰਿਵਾਰ ਕੋਲ ਥੋੜਾ ਬਹੁਤਾ ਥਾਂ ਹੈਗਾ, ਤੁਸੀਂ ਉੱਥੇ ਆਪਦੇ ਘਰ ਲਈ ਸਬਜ਼ੀਆਂ ਬੀਜ ਸਕਦੇ ਹੋ, ਪਿਓਰ ਔਰਗੈਨਿਕ ਬੀਜ ਸਕਦੇ ਹੋ, ਆਪਾਂ ਬਹੁਤ ਕੁਛ ਛੱਡ ਗਏ, ਜਦੋਂ ਸਾਨੂੰ ਬਾਹਰੋਂ ਲੋੜ ਨਹੀਂ ਪਊ ਤਾਂ ਰੇਹੜੀ ਵਾਲਾ ਕਿਵੇਂ ਸਬਜ਼ੀ ਲੈ ਕੇ ਆਜੂ ਉਸ ਗਲੀ ਦੇ ਵਿੱਚ, ਜਾਂ ਪਤਾ ਹੀ ਆ ਭਾਈ ਇਹਨਾਂ ਨੇ ਖਰੀਦਣੀ ਹੋਏ ਨੀ
0: ਜੀ।
3: ਹਾਂਜੀ
1: ਤੁਸੀਂ ਯਕੀਨ ਕਰਿਓ, ਇਸ ਵਾਰ ਜਿਹਨੂੰ ਜ਼ਮੀਨ ਦਿੱਤੀ ਆ ਨਾ, ਉਹਨੂੰ ਪਹਿਲਾਂ ਇਹ ਗੱਲ ਕਹਿ ਕੇ ਦਿੱਤੀ ਆ ਵੀ ਥੈਲੇ ਤੋਂ ਵੱਧ ਰਿਹਾ ਨੀ ਪਾਵੇਗਾ, ਘੱਟ ਹੋਊ ਵੱਧ ਹੋਊ ਪੈਸੇ ਲੈ ਲਈ, ਜੇ ਮੈਂ ਫੜ ਲਿਆ ਰਿਹਾ ਪੈਂਦੇ ਨੇ ਇਹ ਤੋਂ ਉੱਥੀ ਜ਼ਮੀਨ ਛਡਾਊਂਗਾ, ਲਿਖਾ ਕੇ ਲਿਆ ਹੋਇਆ
0: ਜੀ।
3: ਨਹੀਂ ਉਹ ਠੀਕ ਹੈ, ਤੁਹਾਡੀ ਗੱਲ ਬਹੁਤ ਵਧੀਆ ਗੱਲ, ਮੈਂ ਉਹੀ ਕਹਿਣਾ ਵੀ ਆਪਣੇ ਆਪਾਂ ਆਪਣੇ ਘਰਾਂ ਚ ਥੋੜੇ ਥੋੜੇ ਥਾਂ ਹੈਗੀ ਨੇ, ਤੁਸੀਂ ਸਬਜ਼ੀਆਂ ਲਾ ਕੇ ਦੇਖੋ, ਸਬਜ਼ੀ ਇੰਨੀ ਉਤਰਦੀ ਹੈ, ਇੰਨਾ ਕੁਛ ਹੁੰਦਾ ਹੈ, ਮਤਲਬ ਤੁਹਾਨੂੰ ਲੋੜ ਹੀ ਨੀ ਪੈਂਦੀ,
1: ਮਿਹਨਤ ਲੱਗੀ,
3: ਪਰ ਜੇ ਆਪਾਂ ਸ਼ੁਰੂ ਕਰਾਂਗੇ ਘਰਾਂ ਵਾਲੇ ਆਪਾਂ ਅਸੀਂ ਨਹੀਂ ਖਰੀਦਾਂਗੇ ਤੇ ਬਾਹਰੋਂ ਆਪੇ ਸਬਜ਼ੀ, ਔਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਗ ਤੇ ਗੰਨਾ ਪਿੰਡਾਂ ਚ ਵੇਚਣਾ ਆਉਂਦਾ, ਇਹ ਸ਼ਰਮ ਦੀ ਉਹ ਗੱਲ ਹੈ, ਹੋਰ ਕੀ ਹੈ ਜੀ ਇਹ
0: ਜੀ।
1: ਔਜਲਾ ਸਾਹਿਬ ਯਕੀਨ ਕਰ ਲਿਓ, ਬਾਹਰਲੀ ਸਬਜ਼ੀ ਨਾ ਉਹ ਚਟਨੀ ਨਾਲ ਰੋਟੀ ਖਾਣੀ 10 ਗੁਣੇ ਵਧੀਆ ਜੀ
0: ਜੀ,
1: ਬਾਹਰਲੀਆਂ ਸਬਜ਼ੀਆਂ ਨਾ ਘਰ ਦੀ ਚਟਨੀ ਨਾਲ ਰੋਟੀ ਖਾਣੀ ਇੰਨਾ ਸਵਾਦ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ
0: ਜੀ ਜੀ,
3: ਆਪਣੇ
1: ਕਿਉਂਕਿ
2: ਸਾਡੇ ਗੰਦਾ ਨਾਲ ਲੰਘਦਾ, ਨੌਬਤ ਆਉਂਦੀ ਸ਼ੈਲੀ ਵੀਰ ਦੀ ਨੌਬਤ ਆਉਂਦੀ ਨੀ ਚਟਨੀ ਨਾ ਖਾਣ ਦੀ।
3: ਉਹਨਾਂ ਨੂੰ ਇੰਨਾ ਸ਼ੌਂਕ ਆ ਸਬਜ਼ੀਆਂ ਸੁੱਕੀਆਂ ਦਾ, ਮਤਲਬ ਸਬਜ਼ੀ ਨਹੀਂ ਮੁੱਕਦੀ ਆਪਣੇ ਘਰੇ
0: ਜੀ,
3: ਮਤਲਬ ਇੰਨਾ ਇੰਨੀ ਸਬਜ਼ੀ ਉਤਰਦੀ ਹੈ
0: ਜੀ
1: ਬਰਾਬਰ ਹੋ ਗਈ ਜਦ ਮਰਜ਼ੀ ਦੇ
0: ਜੀ।
1: ਆ ਘਰ ਦੇ ਕਈ ਵਾਰ ਨਾ ਮੁੱਠੀ ਦਾ ਕਰੇਲੇ ਉੱਤਰਦੇ ਹੁੰਦੇ ਨੇ, ਬਾੜ ਕਰੇਲੇ ਨੀ ਹੁੰਦੇ ਆਪਣੇ
0: ਜੀ,
1: ਉਹ ਮੁੱਠੀ ਕ ਉਤਰਦੇ ਹੁੰਦੇ ਨੇ, ਫਿਰ ਵੀ ਯਕੀਨ ਜਾਣੇ ਉਨੇ ਪਿਆਜ ਪਾ ਕੇ ਉਹ ਤਿੰਨ ਟਾਈਮ ਚੱਲ ਜਾਂਦੇ ਨੇ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ, ਸੋਚਣਾ ਪੈਣਾ।
3: ਗੱਲ ਇਹੀ ਹੈ ਚਾਹੇ ਅਮਰੀਕਾ ਤੋਂ, ਸਵਾਲ ਤਾਂ ਇਹ ਹੈ, ਸਵਾਲ ਤਾਂ ਹੈ ਕਿ ਅਮਰੀਕਾ ਤੋਂ ਦੁੱਧ ਲੈਣ ਦੀ ਲੋੜ ਕਿਉਂ ਪਈ ਸਾਨੂੰ, ਸਵਾਲ ਇਹ ਹੈ ਇਹਨਾਂ ਦਾ ਚੀਜ਼ ਵੇਚਣੀ ਹੈ। ਅਸੀਂ ਉਧਰ ਨੂੰ ਕਿਉਂ ਨੀ ਸੋਚਦੇ ਵੀ ਲੋੜ ਕਿਉਂ ਪਈ, ਕਿ ਜਦੋਂ ਅਸੀਂ ਉਹ ਉਗਾਉਣੋਂ ਹਟ ਗਏ ਅਸੀਂ ਉਹ ਦੁੱਧ ਬਣਾਉਣ ਉਹ ਕਰਨ ਲੱਗ ਗਏ। ਪਰ ਦੁੱਧ ਮਾੜਾ ਮਿਲਦਾ ਹੈ ਤੇ ਜਵਾਕਾਂ ਨੂੰ, ਜਿਵੇਂ ਰਾਜੇ ਦੀ ਧਾਰਨ ਕਿੱਡੀ ਵੱਡੀ ਹੈ, ਤੇ ਫਿਰ ਅਸੀਂ ਕਿਤੋਂ ਹੋਰ ਹੀ ਲਵਾਂਗੇ।
0: ਬਿਲਕੁਲ ਹੈ ਜੀ, ਬਿਲਕੁਲ ਹੈ।
3: ਬਿਲਕੁਲ
1: ਸਵਾਲ
3: ਧਰਨੇ ਤੇ ਤੁਸੀਂ ਬੈਠੇ ਹੋ, ਦੁੱਧ ਅਮਰੀਕਾ ਦਾ ਥੋੜੇ ਆਪਦੇ ਘਰੇ ਦੁੱਧ ਹੈ ਨੀ, ਤੁਸੀਂ ਮੁੱਲ ਲੈਂਦੇ ਹੋ।
2: ਵੀਰ ਜੀ ਮੇਰੀ ਬੇਨਤੀ ਸੁਣਿਓ, ਹਾਂਜੀ ਮੇਰੀ ਬੇਨਤੀ ਸੁਣਿਓ। ਸੈਕੰਡ ਵਰਲਡ ਵਾਰ ਦੇ ਵਿੱਚ ਨਾ ਜੀ, ਜਦੋਂ ਜਪਾਨ ਦੇ ਨਾਲ ਹੋਇਆ, ਬਾਅਦ ਦੇ ਵਿੱਚ ਨਾ ਅਮਰੀਕਾ ਨੇ ਜਪਾਨ ਦੇ ਉੱਤੇ ਏਦਾਂ ਦੀਆਂ ਹੀ ਨੀਤੀਆਂ ਠੋਸੀਆਂ ਤੇ ਏਦਾਂ ਦਾ ਹੀ ਇੱਕ ਐਗਰੀਮੈਂਟ ਕਰ ਲਿਆ ਉਹਨਾਂ ਨਾਲ
0: ਜੀ।
2: ਜਪਾਨ ਨੇ ਕੀ ਕੀਤਾ ਜੀ, ਉਹਨਾਂ ਨੇ ਅੰਦਰ ਖਾਤੇ ਜਿੱਦਾਂ ਸ਼ੈਲੀ ਵੀਰ ਜੀ ਕਹਿੰਦੇ ਹੈਗੇ ਨਾ ਜੀ, ਏਦਾਂ ਹੀ ਉਹਨਾਂ ਨੇ ਪਨ ਬਣਾ ਲਿਆ ਵੀ ਆਪਣੇ ਘਰ ਚ ਚੀਜ਼ ਪੈਦਾ ਕਰਨੀ ਆ ਇਹਨਾਂ ਦੀ। ਉਹਨਾਂ ਨੇ ਦੇਖਿਆ, ਉਹਨਾਂ ਨੇ ਸਟੋਰ ਵੀ ਖੋਲ ਦਿੱਤੇ, ਸਾਰਾ ਕੁਛ ਹੈਗਾ ਸੀਗਾ, ਉਹਨਾਂ ਨੇ ਸੌ ਖਾ ਲਈ ਵੀ ਇਹਨਾਂ ਦਾ ਸਮਾਨ ਨੀ ਖਰੀਦਣਾ। ਉਹ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੀ ਸੇਲ ਹੀ ਨੀ ਇੰਨੀ ਹੁੰਦੀ ਜਿੰਨਾ ਕਿਰਾਇਆ ਪੈ ਰਿਹਾ ਹੈਗਾ ਜਾਂ ਸਾਰਾ ਕੁਛ, ਉਹ ਆਪਣਾ ਸਮਾਨ ਚੱਕ ਕੇ ਵੈਸੇ ਹੀ ਵਾਪਸ ਚਲ ਗਏ ਜੀ।
0: ਦੇਖੋ ਇਟਲੀ ਦੇ ਵਿੱਚ ਪਿਛਲੇ ਸਮੇਂ ਚ ਸੈਣੀ ਸਾਹਿਬ, ਇਟਲੀ ਦੇ ਵਿੱਚ ਨਾ ਕੋਸ਼ਿਸ਼ ਕੀਤੀ ਕਿ ਮੈਕਡੋਨਲਡ ਜਾਂ ਇੱਦਾਂ ਦਾ ਖੋਲ ਲਈਏ ਜਾਂ ਪੀਜ਼ਾ ਹੱਟ ਜਾਂ ਇੱਦਾਂ ਆ ਜਾਵੇ, ਉਹ ਕਹਿੰਦੇ ਸਾਨੂੰ ਕਾਹਦੀ ਲੋੜ ਆ, ਅਸੀਂ ਤਾਂ ਦੁਨੀਆਂ ਨੂੰ ਸਿਖਾਉਂਦੇ ਹਾਂ ਪੀਜ਼ਾ ਬਣਾਉਣਾ ਜਾਂ ਇਹ ਬਰਗਰਾਂ ਬੁਰਗਰਾਂ ਦੀ ਲੋੜ ਨਹੀਂ। ਉੱਥੇ ਬਹੁਤ ਲੋਕ ਆਪ ਖੇਤੀ ਕਰਦੇ ਆ ਜੀ ਘਰਾਂ ਦੇ ਵਿੱਚ ਸਾਰਾ ਕੁਝ।
2: ਭਾਰੇ ਸਾਹਿਬ ਬੇਨਤੀ ਇਹ ਹੈਗੀ ਕਿ ਵੀਰ ਜੀ ਨੇ ਗੱਲ ਕੀਤੀ ਨਾ, ਜੇ ਡਿਮਾਂਡ ਹੋਊਗੀ ਤੇ ਉਹਨਾਂ ਨੂੰ ਹੈਗਾ ਵੀ ਨੌਬਤ ਕਿਉਂ ਆਈ ਹੈਗੀ ਉਹਨਾਂ ਦੇ ਵੇਚਣ ਦੀ ਤੇ ਇਹਨਾਂ ਦੇ ਖਰੀਦਣ ਦੀ।
0: ਜੇ ਅਸੀਂ
2: ਆਪਣਾ, ਹਾਂਜੀ ਤੁਸੀਂ ਤਾਂ ਜਿਹੜਾ ਹੈਗਾ ਆ,
3: ਜੇ ਲੋਕੀ ਵਾਲਾ ਤੁਹਾਡੇ ਦਰਾਂ ਮੂਹਰੇ ਦਸ ਮਿੰਟ ਹਾਕ ਮਾਰੂ, ਪੰਜ ਮਿੰਟ ਹਾਕ ਮਾਰੂ, ਥੋੜੀ ਬੀਹੀ ਚ ਮਾਰੂ, ਜਾਂ ਕਿਸੇ ਨੇ ਇੱਕ ਦਿਨ ਆਊ, ਦੋ ਦਿਨ ਆਊ, ਚਾਰ ਦਿਨ ਆਊ, ਆਪੇ ਮੁੜ ਜੂ ਆ ਕੇ
0: ਮੁੜ ਜਾਣਾ ਜੀ। ਬਿਲਕੁਲ
2: ਇਹੀ ਆ, ਸਰਕਾਰਾਂ ਦੀ ਮਜਬੂਰੀ ਹੋ ਸਕਦੀ ਆ ਕੰਪਰੋਮਾਈਜ਼ ਕਰਨਾ ਜਾਂ ਐਗਰੀਮੈਂਟ ਕਰਨਾ, ਪਰ ਜੇ ਲੋਕੀ ਡਿਮਾਂਡ ਹੀ ਨਾ ਰੇਜ਼ ਕਰਨਗੇ, ਡਿਮਾਂਡ ਹੀ ਨਾ ਹੋਊਗੀ, ਤੇ ਫਿਰ ਆਪਣੇ ਆਪ ਅਗਲੇ ਮੁੜ ਜਾਣਗੇ ਜੀ, ਜਿੱਦਾਂ ਮਰਜ਼ੀ ਆ। ਅਗਲਿਆਂ ਨੇ ਦੇਖਣਾ ਵੀ ਹਾਂ ਜੀ ਸਾਡੀ ਕੋਸਟ ਵੱਧ ਪੈ ਰਹੀ ਹੈਗੀ, ਸਾਨੂੰ ਪ੍ਰੋਫਿਟ ਘੱਟ ਹੋ ਰਿਹਾ, ਡਿਮਾਂਡ ਤਾਂ ਨਿਕਲਦੀ ਨੀ ਜੀ।
1: ਨਹੀਂ ਇਸ ਕਰਕੇ ਸੀਗੀ, ਜਦੋਂ ਗੱਲ ਫਿਰ ਲੜਾਈ ਉੱਥੇ ਆ ਜਾਂਦੀ ਆ, ਸਾਡੀ ਸਰਕਾਰ ਨੂੰ ਚਾਹੀਦਾ ਸਭ ਤੋਂ ਬਚਾਅ ਵੀ ਇੱਥੇ ਹੁੰਦਾ ਕੀ ਨਹੀਂ, ਬਾਹਰੋਂ ਕਿਉਂ ਖਰੀਦੀ ਆ,
2: ਇੱਥੇ ਹੁੰਦਾ ਕੀ ਆ ਯੂਰੀਆ ਵਾਲਾ ਦੁੱਧ, ਪੈਦਾ ਕਰਕੇ ਦੱਸੋ ਨਾ ਵੀ ਪਿਆ ਹੀ ਓਰਿਜਨਲ ਹੈਗਾ ਚੱਕ ਭਾਈ ਉਹਦੇ ਬਰਾਬਰ ਦਾ।
1: ਤੁਸੀਂ ਹੁਣ ਤੱਕ ਯੂਰੀਆ ਵਾਲਾ ਦੁੱਧ ਪੀਂਦੀ ਆਏ ਹੋ?
2: ਮੈਂ ਕਹਿੰਦਾ ਹੈਗਾ ਆ ਵੀ ਜੇ ਉਹ ਕੰਪੀਟੀਸ਼ਨ ਤੇ ਆਉਣਗੇ ਤੇ ਸਾਡੇ ਕੋਲ ਓਰਿਜਨਲ ਪ੍ਰੋਡਕਟ ਮੌਜੂਦ ਹੋਊਗਾ ਤੇ ਉਹ ਆਪੇ ਹੀ ਮੁੜ ਜਾਣਗੇ ਜੀ, ਉਹਦੇ ਵਿੱਚ ਤਕਰਾਰ ਵਾਲੀ ਤਾਂ ਗੱਲ ਹੀ
0: ਨਹੀਂ,
2: ਚੈੱਕ ਹੋਇਆ ਹੋਊਗਾ ਵੀ।
0: ਮਤਲਬ ਕਿ ਕੰਪੀਟੀਸ਼ਨ ਹੋਊਗਾ, ਸਾਡੇ ਕੋਲ ਚੋਇਸ ਹੋਏਗੀ, ਆਪਾਂ ਜਿਹੜਾ ਮਰਜ਼ੀ ਖਰੀਦ ਲਈਏ ਨਾ, ਜਿਹੜਾ ਸਾਡਾ ਜੇਬ ਆਜ਼ਾਦ
2: ਦੇਵੇਗੀ।
0: ਜੇ ਸਾਨੂੰ ਹੁਣ ਦੇਖੋ, ਜੇ ਇੱਥੇ ਕਈ ਵਾਰੀ ਹੈ ਨਾ ਸ਼ੁੱਧ ਦੁੱਧ ਫੁੱਲ ਫੈਟ ਵਾਲਾ ਲੱਗਿਆ ਹੁੰਦਾ ਹੈ ਤਾਂ ਉਹ, ਜਾਂ ਜਿਹੜੇ ਖਾਸ ਕੁਝ ਜਿਹੜੇ ਪ੍ਰੋਡਕਟ ਹੈਗੇ ਆ ਉਹ ਹੱਥੋਂ ਹੱਥੀ ਵਿਕ ਜਾਂਦੇ ਆ। ਹੁਣ ਇੱਥੇ ਦੀ ਫਿਸ਼ ਹੈ ਜੀ, ਸੈਲਮਨ ਫਿਸ਼ ਆ, ਠੀਕ ਹੈ, ਉਹ ਇੱਥੇ ਮਤਲਬ ਕਿ ਇੰਨੀ ਮਸ਼ਹੂਰ ਆ ਕਿ ਉਹ ਇੰਨੀ ਹੈਲਥੀ ਵੀ ਆ ਕਿ ਲੋਕ ਮਤਲਬ ਕਿ ਉਸ ਨੂੰ ਉਹੀ ਫਿਸ਼ ਪਹਿਲਾਂ ਸਮਿਆਂ ਦੇ ਵਿੱਚ 8-9 ਯੂਰੋ ਦੀ ਕਿਲੋ ਹੁੰਦੀ ਸੀ ਤੇ ਅੱਜ ਉਹੀ ਫਿਸ਼ ਜਿਹੜੀ ਆ 18-20-25 ਯੂਰੋ ਤੱਕ ਵੀ ਲੋਕ ਪੇ ਕਰਨ ਨੂੰ ਤਿਆਰ ਨੇ ਕਿਉਂਕਿ ਉਹਦੇ ਵਿੱਚ ਕੁਆਲਿਟੀ ਹੈ ਜੀ।
3: ਕੁਦਰਤੀ ਮੈਂ ਤਾਂ ਯਾਰ ਕਿੰਨਾ ਆ ਵੋਟਾਂ ਵੇਲੇ ਆ ਰੈਲੀਆਂ ਤੇ ਜੇ ਹਰ ਇੱਕ ਬੰਦਾ ਸਵੇਰੇ ਉੱਠ ਕੇ 10 ਮਿੰਟ ਆਪਦੇ ਘਰ ਦਾ ਆਲਾ ਦੁਆਲਾ ਸਵਾਰਨ ਲੱਗ ਜੇ ਪਿੰਡ ਆਪੇ ਸਿਵਰ ਜਾਣਾ,
0: ਸਵਰਗ ਬਣ ਜਾਣਾ ਬਿਲਕੁਲ ਹੈ ਜੀ।
3: ਆਪਦੇ ਆਪੇ 4 ਦਰਖਤ ਲਾਏ ਹੁਣ ਘਰ ਦੇ ਕੋਲ ਤੇ ਉਹਨੂੰ ਤੁਸੀਂ ਸਵੇਰੇ ਉੱਠ ਕੇ ਪਾਣੀ ਪਾਓ ਤੇ ਸਫਾਈ ਕਰੋ, ਆਪਦੀ ਜਿਹੜੀ ਨਾਲੀ ਲੰਘਦੀ ਆ ਉਹਨੂੰ ਢੱਕੀ ਹੋਵੇ, ਨਾਲੀ ਸਫਾਈ ਹੋਈ ਹੋਵੇ ਤੇ ਸਾਨੂੰ ਉੱਧਰ ਨੂੰ ਝਾਕਣ ਦੀ ਲੋੜ ਨਾ ਪਵੇ। ਜੇ ਇੱਕ ਘਰ 100 ਰੁਪਏ ਵੀ ਪੰਚਾਇਤ ਨੂੰ ਦੇਣ ਲੱਗ ਜੇ, ਪੰਚਾਇਤ ਨੂੰ ਵੀ ਦੇਣ ਦੀ ਲੋੜ ਨੀ, ਕੋਈ ਇਹੋ ਜਿਹਾ ਸਿਸਟਮ ਸੈਟਅਪ 4 ਬੰਦੇ ਕਰਕੇ ਉਹਨਾਂ ਨੂੰ ਤਨਖਾਹ ਨਿਕਲੇ ਤੇ ਉਹਨਾਂ ਨੂੰ ਹੋਵੇ ਭਾਈ ਤੁਸੀਂ ਕੋਈ ਕੂੜਾ ਕਰਕਟ ਅਸੀਂ ਇਕੱਠਾ ਕਰਕੇ ਰੱਖਿਆ ਹੋਊਗਾ ਇਹ ਤੁਸੀਂ ਚੱਕਣਾ
0: ਜੀ।
3: ਹਾਂਜੀ, ਆਪ ਜਦ ਗੌਰਮੈਂਟ ਕਿੰਨੀ ਨੂੰ ਅਸੀਂ ਝਾਕਾਂਗੇ ਨੀ, ਲੀਡਰ ਦਾ ਆ ਕੇ ਸਾਡੇ ਆਪ ਗੋਡੀ ਬੈਠਣਗੇ
0: ਵੀ ਦੱਸੋ ਕੰਮ ਤੋਂ ਕੋਈ ਸਾਨੂੰ ਭਾਈ ਕੰਮ ਕਿਹੜਾ ਕਰਾਈਏ ਤੁਹਾਡਾ।
3: ਅਸੀਂ ਲੀਡਰ ਦੇ ਘਰੇ ਜਾ ਕੇ ਤਾਂ ਸਾਰੀ ਦਿਹਾੜੀ ਲਾਏ ਉਹਨਾਂ ਦੇ ਫੋਟੋ ਖਿਚਾਉਣ ਦੇ ਮਾਰੇ ਤੇ ਘਰ ਦੇ ਮੂਹਰੇ ਸਾਡੇ ਗੰਦ ਪਿਆ ਹੁੰਦਾ ਸੀ ਉਹ ਨੀ ਚੱਕਦੇ।
0: ਬਿਲਕੁਲ ਹੈ, ਬਿਲਕੁਲ ਹੈ,
3: ਹਲ ਹਲ ਕਰਦੇ, ਕਦੇ ਪੰਚਾਇਤ ਦੀ ਇਲੈਕਸ਼ਨ ਆ ਗਈ, ਕਦੇ ਸੁਸਾਇਟੀ ਦੀ ਇਲੈਕਸ਼ਨ ਆ ਗਈ, ਕਦੇ ਜ਼ਿਲ੍ਹਾ ਪ੍ਰੀ, ਸਵੇਰ ਤੋਂ ਲੈ ਕੇ ਹਲਾ ਲਾ ਇਹ ਤਾਂ ਸਾਡੇ ਕੋਲ ਸਾਰਾ ਟਾਈਮ ਹੈਗਾ
0: ਜੀ।
3: ਜਿੱਥੋਂ ਅਸੀਂ ਸਾਹ ਲੈਣਾ, ਜਿੱਥੋਂ ਅਸੀਂ ਖਾਣਾ, ਜਿੱਥੋਂ ਅਸੀਂ ਪੀਣਾ, ਉਹ ਅਸੀਂ ਗਦਲਾ ਕਰ ਲਿਆ, ਉਹਨੂੰ ਸੁਧਾਰਨ ਲਈ ਸਾਡੇ ਕੋਲ ਕੋਈ ਟਾਈਮ, ਇੱਕ ਮਿੰਟ ਨੀ, ਕਹਿ ਕੇ ਦੇਖ ਲਓ
0: ਜੀ
3: ਕਿਹਦੇ ਕੋਲ ਹੈ
0: ਜੀ। ਬਿਲਕੁਲ ਹੈ ਜੀ, ਬਿਲਕੁਲ
3: ਹੈ, ਕਿਸੇ ਕੋਲ ਟਾਈਮ
0: ਜੀ।
3: ਰੈਲੀ ਚਾਹੇ ਅੰਮ੍ਰਿਤਸਰ ਹੋਵੇ, ਪਰ ਸਵੇਰੇ ਚਮਚਾ ਲਵਾਉਣ ਵਾਲਾ ਆਵੇ ਤੇ ਸ਼ਾਮ ਨੂੰ ਮੁੜਦੇ ਨੂੰ ਬੋਤਲ ਦੇਣ ਵਾਲਾ ਹੋਵੇ, ਅੰਮ੍ਰਿਤਸਰ ਲੈ ਜਾਓ ਚਾਹੇ ਕਲਾਹੇ ਤੋਂ, ਸਵੇਰ ਨੂੰ ਬਹਿ ਜਾਣਗੇ ਪੈਰਾਂ ਭਾਨੇ
0: ਜੀ
3: ਤਿਆਰ ਹੋ ਕੇ।
0: ਬਿਲਕੁਲ,
3: ਸਾਡੀ ਸੋਚ ਕਿੱਧਰ ਨੂੰ ਗਈ ਹੋਈ ਹੈ, ਪਹਿਲਾਂ ਪਿੰਡੋਂ ਸ਼ੁਰੂ ਕਰੋ, ਪਿੰਡ ਦੇ ਵਿੱਚ ਸ਼ੁਰੂ ਕਰੋ। ਕਾਰਪੋਰੇਟ, ਮੈਂ ਨੀ ਕਹਿੰਦਾ ਕਾਰਪੋਰੇਟ ਚੰਗੀ ਮਾੜੀ ਹੈ, ਮੈਂ ਉਦਣ ਆਹੀ ਗੱਲ ਕਹੀ ਸੀ, ਉਹ ਤਾਂ ਕਾਰਪੋਰੇਟ ਨੂੰ ਬਾਅਦ ਚ ਗਾਲਾਂ ਕੱਢ ਲਿਓ
0: ਜੀ।
3: ਪਹਿਲਾਂ ਜਿਹੜਾ ਪਿੰਡਾਂ ਚ ਹੈ ਬਾਠਾਲਾ ਵਾਲੇ ਏਡੇ ਬਾਜ਼ਾਰ ਤਾਂ ਇੰਨੇ ਵਧੀਆ ਦਿੰਦੇ, ਮੈਂ ਬੋਲਿਆ ਮੈਂ ਬਾਠਾਲਾ ਬਾਜ਼ਾਰ ਵਧੀਆ ਹੁੰਦਾ, ਮਾਹੌਰਾਣੇ ਦੇ 8 ਕਿਲੋਮੀਟਰ ਦੇ ਧਰਨਾ ਦਿੰਦੇ, ਪਿੰਡ ਦੇ ਵਿੱਚ ਤਾਂ ਕੀ ਕੁਛ ਹੋਇਆ ਪਿਆ
0: ਜੀ,
3: ਇਹ ਕਾਰਪੋਰੇਟ ਨੇ ਨੀ ਕੀਤਾ, ਇਹ ਅਸੀਂ ਉਹ ਕੀਤਾ,
0: ਬੱਟਾਂ ਨੀ ਛੱਡੀਆਂ। ਬਿਲਕੁਲ ਹੈ ਜੀ,
3: ਹਾਂ ਇਹ ਕਿਹਨੇ ਕੀਤਾ, ਇਹ ਕਾਰਪੋਰੇਟ ਨੇ ਕੀਤਾ, ਇੱਥੇ ਕਾਰਪੋਰੇਟ ਆ ਗਈ
0: ਜੀ।
3: ਸ਼ੁਰੂ ਹਮੇਸ਼ਾ ਹੀ ਘਰ ਤੋਂ ਕਰਨਾ ਪੈਂਦਾ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਗੱਲ ਤਾਂ ਸੈਣੀ ਸਾਹਿਬ ਤੇ ਆਪਣੇ ਸ਼ੈਲੀ ਬਾਈ ਜੀ ਔਜਲਾ ਸਾਹਿਬ, ਗੱਲ ਹੈਗੀ ਇਮਾਨਦਾਰੀ ਦੀ, ਉਹ ਸ਼ੁਰੂ ਸਾਡੇ ਤੋਂ ਹੋਣੀ ਹੈ, ਅਸੀਂ ਹੋਰਾਂ ਤੋਂ ਭਾਲੀ ਜਾਂਦੇ ਹਾਂ ਇਮਾਨਦਾਰੀ, ਪਰ ਆਪ ਬਣਨਾ ਪੈਣਾ, ਜ਼ਿੰਮੇਵਾਰ ਵੀ ਬਣਨਾ ਪੈਣਾ, ਇਮਾਨਦਾਰ ਵੀ ਬਣਨਾ ਪੈਣਾ ਜੇ ਸੁਧਾਰ ਕਰਨਾ। ਤਾਂ
3: ਮੈਂ ਇੱਕ ਛੋਟੀ ਜੀ ਤੁਹਾਨੂੰ ਫੇਰ ਦੁਬਾਰਾ ਜੋਸ਼ਨ ਹੁੰਦਾ ਜੀ, ਜੋਸ਼ਨ ਮੁੰਡਾ ਟਵਾਣਾ ਰੇਡੀਓ ਤੇ ਆਉਂਦਾ ਹੁੰਦਾ ਜੀ, ਚਲੋ ਇੱਧਰ ਦੀ ਘੁੰਮਦਾ ਘੁੰਮਦਾ ਅਮਰੀਕਾ ਆ ਗਿਆ
0: ਜੀ,
3: ਮੈਨੂੰ ਇੱਕ ਦਿਨ ਗੱਲ ਕਰਨ ਲੱਗ ਗਿਆ, ਮੈਂ ਉਹਨੇ ਇੱਕ ਸਵਾਲ ਪੁੱਛਿਆ, ਮੈਂ ਕਿਹਾ ਛੋਟੇ ਵੀਰ ਮੈਨੂੰ ਇੱਕ ਗੱਲ ਦੱਸ, ਕਹਿੰਦਾ ਹਾਂ
0: ਜੀ,
3: ਮੈਂ ਕਿਹਾ ਵੀ ਕੋਈ ਕਲਾਸ ਲੱਗੀ ਹੈ ਤੇਰੀ ਸਫਾਈ ਦੇ ਉੱਪਰ, ਕਹਿੰਦਾ ਕੋਈ ਨੀ, ਮੈਂ ਕਿਹਾ ਤੇਰਾ ਜੀ ਕਰਦਾ ਕਾਗਜ਼ ਜਾਂ ਕੋਈ ਚੀਜ਼ ਐ ਸੁੱਟਣ ਨੂੰ ਭਗਾ ਕੇ, ਕਹਿੰਦਾ ਜੀ ਭਗਾ ਕੇ ਸੁੱਟਣ ਨੂੰ ਤਾਂ ਕੀ, ਮੈਂ ਪੰਪ ਤੇ ਕੰਮ ਕਰਦਾ, ਕੋਈ ਬਾਹਰ ਕਾਗਜ਼ ਪਿਆ ਮੈਂ ਉਹ ਵੀ ਚੱਕ ਕੇ
0: ਡਸਟਬਿਨ ਚ ਪਾਉਂਦਾ,
3: ਮੈਂ ਕਿਹਾ ਤੈਨੂੰ ਕਿਸੇ ਨੇ ਕਲਾਸ ਲਾਈ ਹੈ ਇਹਦੀ, ਕਹਿੰਦਾ ਨਹੀਂ, ਮੈਂ ਕਿਹਾ ਕਿਉਂ, ਕਹਿੰਦਾ ਚੰਗਾ ਨੀ ਲੱਗਦਾ ਬਾਹਰ ਇੰਨੀ ਸਫਾਈ ਹੈ, ਇਹ ਕਰਨੀ ਕੀ ਨੀ, ਤੇ ਅਸੀਂ ਕੱਪ ਬਾਹਰ ਮਾਰਦੇ ਆ
0: ਜੀ,
3: ਕਾਰ ਚ ਜਾਂਦੇ ਜਾਂਦੇ ਮਾਰਦੇ ਆ ਕਿ ਨਹੀਂ,
0: ਬਿਲਕੁਲ,
3: ਆ ਸੜਕਾਂ ਦੇ ਕਾਗਜ਼ ਕੱਪ ਜਿਹੜੇ ਆਲੇ ਦੁਆਲੇ ਪਏ ਨੇ, ਰਾਤਾਂ ਨੂੰ ਪੀ ਕੇ ਕੋਈ ਪਾਣੀ ਪੀ ਕੇ ਬੋਤਲ ਬਾਹਰ ਮਾਰਦਾ, ਭਗਾ ਕੇ
0: ਕੋਈ
3: ਬਾਹਰ ਮਾਰਦਾ
0: ਜੀ,
3: ਦੇਖੋ ਉਹਨੂੰ ਮੈਂ ਬੈਲਟ ਹੈ, ਗੱਡੀ ਸਟਾਰਟ ਕਰੀ ਹੈ ਪਹਿਲਾਂ ਬੈਲਟ ਨੂੰ ਹੱਥ ਜਾਂਦਾ,
0: ਹੱਥ ਚੱਲ ਜਾਂਦਾ,
3: ਕਿਸੇ ਨੇ ਕਿਹਾ ਤਾਂ ਨੀ, ਪਤਾ ਹੈ ਵੀ ਇੰਨੇ ਚ ਪਊਗੀ ਇਹ,
0: ਨਾਲੇ ਪਊਗੀ ਵੀ ਆਪਣੀ ਸੇਫਟੀ ਵੀ ਹੈ ਨਾ, ਜਾਨ ਵੀ ਬਚਦੀ ਹੈ
3: ਸੇਫਟੀ
0: ਜੀ,
3: ਬਸ ਸਾਡੇ ਤਾਂ ਕਹਿੰਦੇ ਨੇ ਚੱਲ ਇੱਥੇ ਪੁਲਿਸ ਵਾਲਾ ਜਾਣ ਦਾ, ਇੱਥੇ ਬੈਲਟ ਲਾਉਣ ਦੀ ਕੀ ਲੋੜ, ਉੱਥੇ ਪੁਲਿਸ ਵਾਲੇ ਨੇ ਜਾਨ ਤਾਂ ਨਹੀਂ ਬਚਾਉਣੀ, ਜਾਨ ਤਾਂ ਬੈਲਟ ਨੇ ਬਚਾਉਣੀ,
0: ਬੈਲਟ ਨੇ ਬਚਾਉਣੀ,
4: ਇਹ ਗੱਲਾਂ ਕਿਹਨੇ ਕਰਨੀਆਂ ਨੇ ਜੀ,
3: ਆਪਦੇ ਆਪ, ਅਸੀਂ ਖੁਦ
0: ਆਪਣੇ ਨਾਲ ਕਰਨੀਆਂ ਜੀ, ਆਪਾਂ
3: ਅਸੀਂ ਖੁਦ
0: ਜੀ,
3: ਮੈਂ ਸ਼ੈਲੀ ਜੀ ਸਾਰੀ ਦਿਹਾੜੀ ਜੇਬ ਚ ਨੈਪਕਿਨ ਪਾ ਕੇ ਘਰੇ ਲੈ ਆਉਣਾ, ਮੈਂ ਸਾਰੀ ਦਿਹਾੜੀ ਜੇਬ ਚ ਪਾਈ ਰੱਖ ਦੇਣਾ, ਮੈਂ ਛੱਡਦਾ ਮੈਂ ਘਰੇ ਲੈ ਕੇ ਛੱਡਦਾ,
4: ਲੋਕੀ ਸਮਝਣ ਨੂੰ ਨਹੀਂ ਤਿਆਰ,
3: ਗੱਲ ਤਾਂ ਮੈਂ ਸ਼ੈਣੀ ਜੀ ਉਹੀ ਕਹਿਣਾ, ਪਹਿਲਾਂ ਅਸੀਂ ਆਪਦੇ ਆਪ ਤੋਂ ਸ਼ੁਰੂ ਕਰੀਏ, ਆਪਦੇ ਘਰ ਦੇ ਆਲੇ ਦੁਆਲੇ ਸ਼ੁਰੂ ਕਰੀਏ। ਜੇ ਮੇਰਾ ਘਰ ਦਾ ਆਲੇ ਦੁਆਲਾ ਸਾਫ਼ ਹੋਊ ਮੈਂ ਤਾਂ ਹੀ ਗੁਆਂਢੀਆਂ ਨੂੰ ਕਹਿ ਸਕਦਾ।
0: ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਬਦਲੀਏ ਪਹਿਲਾਂ, ਲੋਕਾਂ ਨੂੰ ਬਾਅਦ ਚ ਬਦਲੀਏ ਜੀ। ਬਿਲਕੁਲ
3: ਅਸੀਂ ਰਾਹ ਬਣਾਇਆ ਸੀ, ਉਦੋਂ ਗਾਂ ਵਾਲੇ ਨੇ ਡੰਗਰ ਰੱਖੇ ਨੇ, ਉਹ ਮੋਟਾ ਮੋਟਾ ਗੋਹਾ ਕਾਕੇ, ਬਾਕੀ ਟੂਟੀ ਆਉਂਦੀ ਸੀ ਪਾ ਕੇ ਉਹਦੀ ਚਿੱਟੀ ਲੋਕਟ ਆਇਆ ਸੀ, ਅੱਧੀ ਖਰਾਬ ਕਰ ਦਿੰਦਾ ਸੀ। ਤੇ ਮੈਂ ਮੈਨੂੰ ਪਤਾ ਲੱਗਾ, ਮੈਂ ਉਹਨੂੰ ਕਾਲ ਕਰੀ, ਮੈਂ ਵੀਰੇ ਗਲਤੀ ਹੋ ਗਈ ਕੋਈ ਮੁਕਤੀ ਚ ਬਣ ਗਈ ਇਹ, ਜੇ ਗਲਤੀ ਹੋ ਗਈ ਤਾਂ ਦਾਦੇ ਆਪਾਂ ਪਟਾ ਦਿੰਦੇ ਆ
0: ਜੀ,
3: ਕੋਈ ਗੱਲ ਨੀ। ਮੈਂ ਕਿਹਾ ਵੀ ਇਹਨੂੰ ਇਹ ਤੂੰ ਨਾਲੀ ਜੀ ਧੱਕ ਦਿਆ ਕਰ, ਤੂੰ ਥੋੜਾ ਜਿਹਾ ਗੋਹਾ ਹੋਰ ਚੱਕ ਲਿਆ ਕਰ
0: ਜੀ।
3: ਮੈਂ ਕਿਹਾ ਇਹੀ ਗੋਹਾ ਤੂੰ ਸਾਂਭ ਕੇ ਰੱਖ ਲੈ, ਤੇਰੇ ਹੋਰ ਕੰਮ ਆਊ, ਤੇਰੇ ਖੇਤਾਂ ਚ ਨੂੰ ਕੰਮ ਆਊਗਾ
0: ਜੀ।
3: ਉਹਨੂੰ ਪਿਆਰ ਨਾਲ ਸਮਝਾਇਆ, ਮੈਂ ਕਿਹਾ ਜੇ ਤੈਨੂੰ ਸਾਡੇ ਉਦੂ ਕਹਾਣਾ ਸਾਡਾ ਘਰ ਸੀ, ਮੈਂ ਜੇ ਤੁਹਾਨੂੰ ਤੈਨੂੰ ਸਾਡੇ ਘਰ ਦੇ ਮੂਹਰੇ ਗੰਦ ਦੇਖੋ ਤੂੰ ਮੈਨੂੰ ਦੱਸਦੀ।
0: ਬਿਲਕੁਲ
3: ਕਾਹਨੂੰ ਯਾਰ, ਵਧੀਆ ਚੀਜ਼ ਬਣ ਗਈ, ਇਹਨੂੰ ਸਾਂਭ ਕੇ ਰੱਖੋ, ਉਹੀ ਬੰਦਾ ਹੈ। ਤੇ ਜੇ ਉਹਦੇ ਮੂਹਰੇ ਗਾਲਮ ਗਾਲੀ ਹੁੰਦੇ ਉਹਨੇ ਹੋਰ ਗੰਦ ਪਾਉਣਾ ਸੀ
0: ਜੀ।
3: ਇੱਕ ਮੂਹਰੇ ਫਿਰ ਹਾਰ ਕੇ
1: ਮੰਨਦੇ ਯਾਰ ਵੀ ਇੱਥੇ ਦਾ ਤੇ ਇੱਥੇ ਦਾ ਜ਼ਮੀਨ ਆਸਮਾਨ ਦਾ ਫਰਕ ਆ, ਤੁਸੀਂ ਇਹ ਕਿਉਂ ਨੀ ਮੰਨਦੇ ਯਾਰ?
3: ਇਹ ਤਾਂ ਮੰਨਦੇ ਆ ਜੀ,
0: ਮੰਨਦੇ
3: ਆ, ਤਾਂ ਕਹਿੰਦੇ ਹੀ ਨਹੀਂ
1: ਮੰਨਦੇ, ਮੰਨਦੇ ਵੀ ਜੀ ਮੰਨਦੇ ਆ
0: ਜੀ।
3: ਮੈਂ ਕਹਿਣਾ ਪਰ ਵੀਰ ਜੀ, ਜਿਹੜੀ ਮੈਂ ਗੱਲ ਕਹਿਣਾ ਵੀ ਜਿਵੇਂ ਤੁਸੀਂ ਘਰੇ ਸਬਜ਼ੀ ਸ਼ੁਰੂ ਕਰੀ ਹੈ ਜਾਂ ਕੁਛ ਲਾਭਦਾ ਖਾਣ ਪੀਣ ਵਾਲਾ ਸਮਾਨ ਸ਼ੁਰੂ ਕਰਿਆ ਹੈ, ਤੇ ਹੁਣ ਜੇ ਤੁਸੀਂ ਧਰਨਿਆਂ ਤੇ ਜਾ ਕੇ ਬੋਲੋਗੇ ਤੇ ਘੱਟੋ ਘੱਟ ਤੁਹਾਨੂੰ ਕੋਈ ਕਹਿ ਤਾਂ ਨਹੀਂ ਸਕਦਾ, ਤੁਸੀਂ ਪਹਿਲਾਂ ਅਗਲੇ ਨੂੰ ਕਹੇਗੇ ਪਲ ਚੱਲ ਮੇਰੇ ਘਰੇ, ਇਹ ਚੀਜ਼ ਮੈਂ ਪੈਦਾ ਖੁਦ ਕਰਦਾ ਤਾਂ ਲੜ ਰਿਹਾ ਬਾਹਰ
0: ਜੀ।
3: ਹੁਣ ਦੁੱਧ ਅਸੀਂ ਮੁੱਲ ਲੈਂਦੇ ਹਾਂ ਤੇ ਅਸੀਂ ਕਹਿੰਦੇ ਅਮਰੀਕਾ ਤੋਂ ਦੁੱਧ ਨੀ ਵੜਨ ਦੇਣਾ, ਉਹ ਮੈਨੂੰ ਅਗਲਾ ਗੁਲਾਮੇ ਤੋਂ ਫੜੂ ਵੀ ਤੂੰ ਕਿਉਂ ਰੋਕਦਾ ਫਿਰ, ਤੇਰੇ ਕੋਲ ਕੀ ਅਧਿਕਾਰ ਹੈ?
0: ਤੁਸੀਂ
3: ਬਲ ਸਾਹਿਬ ਨੇ ਪੰਨਾ ਸਾਹਿਬ ਨੂੰ ਆਹੀ ਗੱਲ ਪੁੱਛੀ ਵੀ ਕਿੰਨੇ ਡੰਗਰ ਰੱਖੇ ਨੇ ਤੇਰੇ
0: ਜੀ,
3: ਉਹ ਕਹਿੰਦਾ ਤੂੰ ਖੇਤੀ ਕਰਦਾ, ਕਹਿੰਦਾ ਨਹੀਂ ਲੜ ਰਿਹਾ ਕਿਸਾਨਾਂ ਦੇ ਅਧਿਕਾਰ ਲਈ ਉਹ।
0: ਨਹੀਂ ਉਦਣ ਔਜਲਾ ਸਾਹਿਬ ਤੁਸੀਂ ਸਵਾਲ ਆਪਣੇ ਉਹ ਸੀਗੇ ਆਪਣੇ ਨਾਲ ਜੁੜਦੇ ਹੁੰਦੇ ਸੀ, ਮੈਨੂੰ ਨਾਮ ਫਿਸਰ ਗਿਆ,
3: ਭੋਜਰਾਜ
0: ਹੁਣੀ, ਤੇ ਉਹਨਾਂ ਨੂੰ ਵੀ ਤਾਂ ਤੁਸੀਂ ਪੁੱਛਿਆ ਸੀ ਵੀ ਤੁਹਾਡਾ ਧਰਨੇ ਦੇ ਉੱਤੇ ਕੋਈ ਟਰੈਕਟਰ ਟਰਾਲੀ ਹੈਗਾ? ਕਹਿੰਦੇ ਆ ਸਾਰੇ ਮੇਰੇ ਹੀ ਆ।
3: ਮੈਂ ਪੰਧੇਰ ਦੀ ਹੈਗੀ ਆ ਉੱਥੇ ਕੋਈ ਗੋਡੀ ਹੈਗੀ ਆ ਕੋਈ
0: ਜੀ?
3: ਕਹਿੰਦੇ ਨਹੀਂ। ਲੋਕਾਂ ਦੀਆਂ ਦਰਾਂ ਨੂੰ ਰੱਖੀ ਹੋਈ ਉੱਥੇ
0: ਜੀ।
3: ਮੈਂ ਤਾਂ ਇਹੀ ਕਹਿਦਾ ਸੀ, ਮੈਂ ਕਾਹਨੂੰ ਡੱਲੇਆਲ ਨੂੰ ਬਿਠਾ ਲਿਆ, ਲਿਸਟ ਬਣਾਈਏ ਵੀ ਡੱਲੇਆਲ ਮਰ ਗਿਆ ਫਿਰ ਆ ਫਲਾਨਾ ਬੈਠੂ, ਮੈਂ ਪੰਧੇਰ ਨੂੰ ਬਿਠਾ ਲਓ, ਜੇ ਬਹਿ ਗਿਆ ਤਾਂ ਮੈਂ ਕਿਹਾ ਮੈਨੂੰ ਜੋ ਮਰਜ਼ੀ ਕਹਿ ਦਿਓ, ਜੇ ਨਾ ਭੱਜਿਆ ਬਾਣੀ
0: ਜੀ,
3: ਮੈਂ ਚਾਹੇ ਸੰਗਲਾ ਨਾ ਬੰਨੇ ਇਹਨੂੰ ਬੰਨ ਕੇ ਬਿਠਾ ਲਓ ਪਹਿਲਾਂ ਸਾਰਿਆਂ ਨੂੰ ਪਹਿਲਾਂ
0: ਜੀ।
3: ਮੈਂ ਕਿਹਾ ਤੁਹਾਨੂੰ ਵਰਤ ਰਿਹਾ ਇਹ
0: ਜੀ,
3: ਮੈਂ ਕਿਹਾ ਸੀ ਤੁਹਾਨੂੰ ਜ਼ਿਆਦਾ ਤੁਹਾਡੇ
0: ਬਿਲਕੁਲ
3: ਮੈਂ ਕਿਹਾ ਪਹਿਲਾਂ ਤਾਂ ਉਹਨੇ ਬੈਠਣ, ਮੈਂ ਕਿਹਾ ਐਂ ਕਹੋ ਜੀ ਡੱਲੇਆਲਾ ਸਾਹਿਬ ਤੋਂ ਬਾਅਦ ਜੇ ਡੱਲੇਆਲਾ ਸਾਹਿਬ ਨੂੰ ਕੁਛ ਗਿਆ ਪੰਧੇਰ ਸਾਹਿਬ ਬੈਠਣਗੇ, ਮੈਂ ਕਿਹਾ ਧਰਨਾ ਜੇ ਨਾ ਹਫ਼ਤੇ ਚ ਖਤਮ ਹੋ ਗਿਆ ਤਾਂ ਮੈਨੂੰ ਕਹਿ ਦੀ।
0: ਬਿਲਕੁਲ ਬਿਲਕੁਲ,
3: ਮੈਂ ਚਾਹੇ ਸੰਗਲਾ ਨਾ ਬੰਨ ਲਿਓ ਤਾਂ ਵੀ ਨੀ ਬੈਠਣਾ ਇਹਨੇ
0: ਜੀ।
3: ਤੁਹਾਨੂੰ ਮੈਂ ਸੈਲੀ ਵੀਰ ਨੇ ਵੀ ਇਸ ਗੱਲ ਤੇ ਕਿਤੇ ਵੈਸਿਆ ਸੀਗਾ
0: ਜੀ,
3: ਸਾਨੂੰ ਅੱਜ ਤੱਕ ਬੰਦਾ ਹੀ ਨੀ ਪਛਾਣ ਹੋਇਆ। ਲਾਲ ਪਿਆ ਗੇਰੂ ਵਰਗਾ, 2020 ਵਾਲੇ ਕੱਪੜੇ ਦੇਖ ਲੋ ਤੇ ਅੱਜ ਵਾਲੇ ਦਾ ਰੰਗ ਦੇਖ ਲੋ ਉਹਦਾ
0: ਜੀ,
3: ਐ ਪਿਆ ਚਮਕਦਾ ਗਲੋ
0: ਜੀ।
3: ਇੱਕ 10 ਬਿਸਤਵੇ ਦੀ ਜਗ੍ਹਾ ਆਪਣੇ ਘਰੇ ਹੁੰਦੀ ਹੈ, ਉਹਦੇ ਵਿੱਚੋਂ ਥੋੜੇ ਦਾਲਾਂ ਸਬਜ਼ੀਆਂ ਨਹੀਂ ਮੁੱਕਦੀਆਂ
0: ਜੀ,
3: ਪਾਣੀ ਟੂਟੀ ਤੋਂ ਆਉਂਦਾ
0: ਜੀ,
3: ਉੱਥੋਂ ਹੀ ਸ਼ੁਰੂ ਕਰ ਲੋ ਜੀ।
0: ਬਿਲਕੁਲ ਬਿਲਕੁਲ,
3: ਧੰਨਵਾਦ ਚੱਲ ਵੀਰੇ, ਮੁਬਾਰਕਾਂ ਜੀ ਸਾਰਿਆਂ ਨੂੰ ਜਨਮ ਦਿਨ ਦੀਆਂ।
0: ਸ਼ੁਕਰੀਆ ਸ਼ੁਕਰੀਆ ਜੀ,
3: ਵਾਹਿਗੁਰੂ ਸਾਹਿਬ ਨੂੰ ਚੜ੍ਹਦੀਆਂ ਗੱਲਾਂ ਬਖਸ਼ੇ ਜੀ,
0: ਥੈਂਕ ਯੂ, ਸਤਿ ਸ੍ਰੀ ਅਕਾਲ,
3: 18 ਅਗਸਤ,
0: ਬਿਲਕੁਲ
3: ਥੈਂਕ ਯੂ,
0: ਸ਼ੁਕਰੀਆ ਜੀ ਔਜਲਾ ਸਰ ਜੀ। ਸ਼ੈਲੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ।
5: ਪਰ ਜੀ ਹਾਂ, ਮੈਂ ਤਾਂ ਇਹ ਗੱਲਾਂ ਕਰਦਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਦਿਖਦਾ ਨੀ ਵੀ ਕਣਕ ਤੇ ਝੋਨੇ ਦੀ ਇਕੱਲੇ ਤੇ MSP ਦੇਣੀ ਆ
0: ਜੀ,
5: ਇਹ ਫਸਲਾਂ ਦੀ ਵਿਭਿੰਨਤਾ ਨੀ ਚਾਹੀਦੀ, ਜਦ ਕਿ ਆਪਣਾ ਜਿਹੜਾ ਸੂਬਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ
0: ਜੀ,
5: ਉਪਜਾਊ ਜ਼ਮੀਨ ਇੱਥੇ ਕੀ ਨੀ ਹੁੰਦਾ
0: ਜੀ,
5: ਜਿਹੜਾ ਤੁਹਾਨੂੰ ਬਾਹਰ ਜਾਣ ਦੀ ਲੋੜ ਪੈਂਦੀ ਆ
0: ਜੀ,
5: ਇਹ ਸਰਕਾਰ ਨੂੰ ਸਵਾਲ ਕਰਨੇ ਬਣਦੇ ਨੀਗੇ।
0: ਨਹੀਂ ਉਹ ਤਾਂ ਠੀਕ ਹੈ ਬਿਲਕੁਲ ਹੈ, ਪਰ ਉਹ ਗੱਲ ਇਹ ਵੀ ਹੈ ਨਾ ਕਿ ਜਿੱਦਾਂ ਔਜਲਾ ਸਾਹਿਬ ਜਾਂ ਸੈਣੀ ਸਾਹਿਬ ਜਾਂ ਤੁਸੀਂ ਵੀ ਕਹਿ ਰਹੇ ਹੋ ਕਿ ਅਸੀਂ ਉਹ ਚੀਜ਼ਾਂ ਕਰਨੀਆਂ ਵੀ ਤਾਂ ਛੱਡ ਦਿੱਤੀਆਂ ਨਾ, ਦੁੱਧ ਦੀ ਪੈਦਾਵਾਰ ਪਹਿਲਾਂ ਹਰ ਘਰ ਦੇ ਵਿੱਚ ਤਕਰੀਬਨ ਹਰ ਘਰ ਚ ਨਹੀਂ ਤਾਂ ਦੂਜੇ ਤੀਜੇ ਘਰ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ, ਇੱਥੇ ਤੱਕ ਕਿ ਆਪ ਦੇਖਿਆ ਕਿ ਪਸ਼ੂ ਹੁੰਦੇ ਸੀਗੇ, ਦੁੱਧ ਤਿਆਰ ਕਰਦੇ ਵੀ ਸੀ, ਡੈਰੀਆਂ ਚ ਵੀ ਪਾਉਂਦੇ ਸੀ, ਵੇਚਦੇ ਵੀ ਸੀ, ਘੇ ਵੀ ਨਿਕਲਦਾ ਸੀ, ਪਰ ਉਹ ਹਾਲਾਤ ਅੱਜ ਦੇਖੋ ਕਿੱਥੇ ਖੜੇ ਨੇ ਨਾ, ਉਹਨਾਂ ਨੂੰ ਵੀ ਤਾਂ ਆਪਾਂ ਅੱਖੋਂ ਫਰੋਖਾ
5: ਨਹੀਂ ਕਰ ਸਕਦੇ, ਤੁਸੀਂ ਕਿਸੇ ਨੂੰ ਕੰਨ ਤੋਂ ਫੜ ਕੇ ਥੋੜਾ ਲਾ ਸਕਦੇ ਹੋ।
0: ਹੁਣ ਬਾਈ ਜੀ ਦੇਖੋ, ਮੈਂ ਇੱਕ ਗੱਲ, ਚਲੋ ਤੁਸੀਂ ਆ ਸ਼ੁਰੂ ਕੀਤੀ ਆ ਤਾਂ ਮੈਂ ਹੁਣ ਇੱਥੇ ਫਿਨਲੈਂਡ ਦੇ ਵਿੱਚ 3 ਮਹੀਨੇ ਖੇਤੀ ਹੁੰਦੀ ਹੈ, ਠੀਕ ਹੈ ਜੀ, ਖੇਤੀ ਹੁੰਦੀ ਹੈ ਸਿਰਫ 3 ਮਹੀਨੇ ਤੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 6 ਮਹੀਨਿਆਂ ਦੀ ਫਸਲ ਕੱਢਣੀ ਹੈ। ਚਲੋ ਇੱਥੇ ਕੁਦਰਤ ਨੇ ਐਸਾ ਭਾਣਾ ਵਰਤਾਇਆ ਹੋਇਆ ਕਿ ਰਾਤ ਨੂੰ ਦਿਨ ਮਤਲਬ ਕਿ ਰਾਤ ਨਹੀਂ ਹੁੰਦੀ ਗਰਮੀਆਂ ਨੂੰ ਤੇ ਦਿਨ ਹੀ ਰਹਿੰਦਾ ਉਹ ਡੇ ਲਾਈਟ ਜਿਹੜੀ ਹੈ ਉਹਦੇ ਨਾਲ ਫਿਰ ਉਹ ਜਿਹੜੇ ਨੇ 3 ਮਹੀਨਿਆਂ ਦੇ ਵਿੱਚ ਖੇਤੀ ਹਰਾ ਚਾਰਾ ਪਸ਼ੂਆਂ ਦੇ ਲਈ ਜਿਹੜਾ ਉਹ ਜੋ ਕੁਝ ਵੀ ਇੱਥੇ ਤਿਆਰ ਕਰ ਸਕਦੇ ਆ ਕਰਦੇ ਆ। ਬਾਕੀ ਸਾਰਾ ਕੁਝ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਦੇ ਵਿੱਚੋਂ ਕਿਹੜਾ ਕਿਹੜਾ ਪ੍ਰੋਡਕਟ ਆਉਂਦਾ ਹੈ। ਮਿਲਕ ਜਿਹੜਾ ਉਹ ਇੱਥੇ ਮਤਲਬ ਕਿ ਡੋਲਿਆ ਨਹੀਂ ਮੁੱਕਦਾ ਕਿ ਇੰਨੀ ਪੈਦਾਵਾਰ ਆ ਉਹਦੀ ਮਿਲਕ ਦੀ ਵੀ ਤੇ ਉਹ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਆ ਹੁਣ ਫਿਰ ਇਹਦੇ ਵਿੱਚ ਇੱਥੇ ਲੋਕ ਉਹ ਚੀਜ਼ ਦਾ ਵਿਰੋਧ ਵੀ ਕਰਨਗੇ ਵੀ ਹਾਂ ਭਾਈ ਅਸੀਂ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਜਾਂ ਬਾਹਰੋਂ ਕਿਉਂ ਤੁਸੀਂ ਪ੍ਰੋਡਿਊਸ ਕਰ ਰਹੇ ਹੋ। ਹੁਣ ਜਿੱਦਾਂ ਤੁਸੀਂ ਕਹਿੰਦੇ
5: ਕਿ ਦੁੱਧ
0: ਜੀ ਹਾਂਜੀ ਹਾਂਜੀ
5: ਬਾਹਰਲਾ ਤਾਂ ਦੁੱਧ ਇਸ ਕਰਕੇ ਕਹਿੰਦੇ ਨੇ ਵੀ ਜਿਹੜਾ ਫੀਡ ਆਉਣਾ ਮਾਸ ਪੈਂਦਾ ਉਹਦੇ ਵਿੱਚ।
0: ਚਲੋ ਮੈਂ ਉਹ ਤੁਹਾਡੇ ਨਾਲ ਮੈਂ ਇੱਕ ਮਿੰਟ
5: ਛੱਡੋ ਗੱਲ ਨੂੰ ਛੱਡੋ
0: ਨਹੀਂ ਨਹੀਂ ਆਪਾਂ ਮੈਂ ਬਹਾਦਰ ਸਿੰਘ ਜੀ ਜੋੜਦੇ ਸੀ ਡੈਨਮਾਰਕ ਤੋਂ ਉਹਨਾਂ ਦੇ ਨਾਲ ਆਪਾਂ ਗੱਲ ਜ਼ਰੂਰ ਕਰਾਂਗੇ ਇਹਦੇ ਉੱਤੇ ਕਿਉਂਕਿ ਉੱਥੋਂ ਜ਼ਿਆਦਾ ਜਾਣਦੇ ਨੇ। ਹਾਂਜੀ ਤੁਸੀਂ ਕੰਟੀਨਿਊ ਕਰੋ ਕੋਈ ਨਹੀਂ।
5: ਮੈਂ ਇਹ ਗੱਲ ਕਹਿੰਦਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਨੀ ਗਾ ਇੱਥੇ ਕਿੰਨੀ ਜਨਸੰਖਿਆ ਵੀ ਜਿਹੜਾ ਮਾਲ ਬਾਹਰੋਂ ਲੈਂਦੇ ਨੇ ਤੁਸੀਂ ਇੱਥੇ ਪ੍ਰੋਡਕਸ਼ਨ ਕਰਾਓ, ਸਰਕਾਰ ਕਿਹੜਾ ਕਰਾ ਨਹੀਂ ਸਕਦੀ। ਜੇ ਸਰਕਾਰ ਕਿਸੇ ਨੂੰ ਕੋਈ ਮੁਨਾਫਾ ਦਊ, 4 ਪੈਸੇ ਕਰਾਊਗੀ, ਕੰਮ ਦਊਗੀ ਤਾਂ ਹੀ ਇਹ ਲੋਕ ਕੰਮ ਕਰਨਗੇ
0: ਜੀ।
5: ਮਹਿੰਗਾਈ ਤਾਂ ਕਿੱਥੇ ਤੱਕ ਪਹੁੰਚ ਗਈ
0: ਜੀ,
5: ਇਹਦੇ ਵਿੱਚ ਕੀ ਕਿਸੇ ਨੂੰ ਬਚਦਾ, ਕੀ ਬੰਦਾ ਕਰੇ ਇੱਥੇ ਦੱਸੋ
0: ਜੀ। ਉਹ ਤਾਂ ਬਾਈ ਜੀ ਲੇਬਰ
5: ਕੁਛ ਕਰਨ ਵਾਲੇ ਨੇ, ਅਸੀਂ ਕਰਦੇ ਆ।
0: ਹੁਣ ਦੇਖੋ ਲੇਬਰ ਕੋਈ ਵੀ ਮੁਲਕ ਆ, ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ, ਜਿਹੜਾ ਢਾਂਚਾ ਸਾਰਾ ਵੱਧ ਰਿਹਾ ਜੀ, ਲੇਬਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ। ਜਾਂ ਕਹਿ ਲੋ ਕਿ ਵਰਕਰ ਜਿਹੜੇ ਰੱਖਣੇ ਪੈਂਦੇ ਉਹਨਾਂ ਦਾ ਐਕਸਪੈਂਸ ਜਿਹੜਾ ਆ, ਇਹਨਾਂ ਮੁਲਕਾਂ ਨੇ ਵੀ ਉਹ ਚੀਜ਼ਾਂ ਨੂੰ ਮਤਲਬ ਕਿ ਕੰਟਰੋਲ ਕਰ ਰਹੇ ਨੇ, ਜਿੱਥੇ 4 ਬੰਦੇ ਸੀਗੇ ਉੱਥੇ ਮਤਲਬ ਕਿ 2.5 ਬੰਦਿਆਂ ਦੇ ਨਾਲ ਕੰਮ ਚਲਾ ਰਹੇ ਨੇ। ਉਹ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਕਹਿ ਤਾਂ ਰਹੇ ਹਾਂ ਕਾਰਪੋਰੇਟ ਢਾਂਚਾ ਆ ਰਿਹਾ, ਛਾਲਾ ਮਾਰਦਾ ਆ ਰਿਹਾ, ਪਰ ਉਸ ਤੋਂ ਬਗੈਰ ਆਪਣਾ ਸਰਦਾ ਵੀ ਨਹੀਂ ਗਾ, ਕਿਉਂਕਿ ਚਲੋ ਸਰਮਾਏ ਦਾ ਢਾਂਚਾ ਹੈਗਾ ਆ, ਉਹ ਜੋਬਾਂ ਵੀ ਕ੍ਰੀਏਟ ਕਰੂਗਾ ਉਹ, ਮਤਲਬ ਕਿ ਚਲੋ ਜੇ ਆਪਾਂ ਸਾਰੀਆਂ ਸਰਕਾਰੀ ਜੋਬਾਂ ਹੀ ਕਹੀਏ, ਉਹ ਕਿੰਨੀਆਂ ਕੋਣਗੀਆਂ ਸਰਕਾਰੀ ਜੋਬਾਂ, ਕੋਈ ਵੀ ਮੁਲਕ ਲਾ ਲਓ।
5: ਸਰਕਾਰੀ ਜੋਬਾਂ ਤਾਂ ਹਜੇ ਵੀ ਬਹੁਤ ਖਾਲੀ ਪਈਆਂ ਨੇ ਜੀ। ਮੈਂ ਕਹੀ ਨਾ ਜਨਸੰਖਿਆ ਹੀ ਬਹੁਤ ਜ਼ਿਆਦਾ ਆ ਭਾਰਤ ਦੀ, ਕਿੰਨੀ ਜਨਸੰਖਿਆ ਦੇਖੋ, ਉਹਨਾਂ ਕੁਛ ਉਹ ਪੱਧਰ ਤੇ ਨਹੀਂ ਹੈ ਕੁਛ ਜੋ ਸਰਕਾਰਾਂ ਨੇ ਕਰਨਾ ਸੀ। ਇੱਥੇ ਉਹ 10% ਬੰਦੇ ਅਮੀਰ ਨੇ, ਬਾਕੀ ਸਾਰੇ ਗਰੀਬ ਨੇ ਇੱਥੇ
0: ਜੀ। ਆ ਦੇਖੋ ਹੁਣ ਗੁਰੀਮਾਨ ਜੀ ਪੰਜਾਬ ਚ ਹੀ ਰਹਿੰਦੇ ਨੇ, ਉਹ ਕਹਿੰਦੇ ਨੇ ਕਿ ਪ੍ਰੋਡਕਸ਼ਨ ਤਾਂ ਹੋ ਜਾਊ ਪਰ ਸਾਡੇ ਲੋਕ ਬੇਈਮਾਨੀ ਦਾ ਤਿਆਗ ਤਾਂ ਕਰਨ ਜੀ।
5: ਤਿਆਗ ਕਰਨ ਵਾਸਤੇ ਚੈੱਕ ਰੱਖਣਾ ਪਊ ਸਰਕਾਰ ਨੂੰ, ਜਦੋਂ ਪੈਸੇ ਪੂਰੇ ਦਊਗੀ ਕਿਵੇਂ ਸਰਕਾਰ ਤੋਂ ਚੋਰੀ ਹੋ ਜਾਊਗੇ।
0: ਛੈਲੀ ਬਾਈ ਜੀ, ਜੇ ਅਸੀਂ ਆਪ ਕਿਉਂ ਨੀ ਇਮਾਨਦਾਰ ਬਣਦੇ, ਸਵਾਲ ਤਾਂ ਇਹ ਵੀ ਖੜਾ ਹਰ ਚੀਜ਼ ਨੂੰ ਸਰਕਾਰ ਤੇ ਆਪਾਂ ਕਾਹਤੋਂ ਲਿਜਾਂਦੇ ਆ।
5: ਨਹੀਂ ਸਰ, ਹਰ ਗੱਲ ਸਵਾਲ ਤੇ ਨੀ ਹੈਗਾ, ਜਿਹੜਾ ਬੰਦਾ ਚੀਜ਼ ਕੋਈ ਪੈਸੇ ਦਊਗਾ ਉਸ ਹਿਸਾਬ ਨਾਲ ਅਗਲਾ ਚੀਜ਼ ਵੀ ਸਹੀ ਦਊਗਾ, ਫਿਰ ਬਈ ਮੈਨੇ ਕਿੱਥੇ ਆ ਗਈ
0: ਜੀ।
5: ਫਿਰ ਤੁਸੀਂ ਆਪਾਂ ਕੋਈ ਚੀਜ਼ ਲੈਣੇ ਆ, ਆਪਾਂ ਜਦੋਂ ਚੀਜ਼ ਖਰੀਦਦੇ ਆਪਾਂ ਦੇਖ ਕੇ ਖਰੀਦਦੇ ਆ, ਚੀਜ਼ ਵੀ ਕਹੇ ਜੀ ਇਹ
0: ਨਹੀਂ ਉਹ ਆਪਾਂ ਦੇਖੋ ਹੁਣ ਜੇ ਆਪਾਂ ਪ੍ਰਾਈਸ ਰੱਖਿਆ ਹੋਇਆ, ਅਗਲਾ ਲਵੇ ਨਾ ਲਵੇ ਉਹਨੂੰ ਪੁੱਗਦਾ ਲੈ ਲਵੇ, ਨਹੀਂ ਪੁੱਗਦੀ ਨਾ ਲਵੇ, ਪਰ ਆਪਾਂ ਕਾਹਤੋਂ ਬੇਈਮਾਨੀ ਕਰਨੀ ਆ ਕਿਸੇ ਦੇ ਨਾਲ, ਆਪਾਂ ਤਾਂ ਉਸ ਚੀਜ਼ ਨੂੰ ਸ਼ੁੱਧ ਰੱਖੀਏ ਨਾ।
5: ਨਹੀਂ ਆਪਾਂ ਕਦੋਂ ਕਹਿੰਦੇ ਬੇਈਮਾਨੀ ਕਰੋ
0: ਜੀ,
5: ਨਹੀਂ ਮੈਂ ਕਦੋਂ ਕਹਿੰਦਾ ਵੀ ਬੇਈਮਾਨੀ ਕਰੋ, ਨਾਲੇ ਆਪਣੇ ਕਹਿਣ ਤੇ ਕਦੋਂ ਕਰਨ ਲੱਗੇ ਨੇ, ਕਦੋਂ ਹਟਣ ਲੱਗੇ ਨੇ ਆਪਣੇ ਕਹੇ ਤੇ ਭਾਰੀ ਥੋੜਾ।
0: ਚਲੋ ਆਪਾਂ ਬਹਾਦਰ ਸਿੰਘ ਜੀ ਜੁੜੇ ਆ, ਉਹ ਤੁਸੀਂ ਫੀਡ ਦੀ ਗੱਲ ਕਰਦੇ ਸੀ, ਉਹਨਾਂ ਨੂੰ ਪੁੱਛਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਬਾਈ ਜੀ ਜੀ ਅਨੂ ਜੀ, ਸਤਿ ਸ੍ਰੀ ਅਕਾਲ ਜੀ। ਆਵਾਜ਼ ਥੋੜੀ ਡਾਊਨ ਆ ਰਹੀ ਹੈ ਤੁਹਾਡੀ, ਨਹੀਂ ਬਹੁਤ ਘੱਟ ਆ ਰਹੀ ਆ ਜੀ। ਹਾਂਜੀ ਨਹੀਂ ਨਹੀਂ ਠੀਕ ਨੀ ਆ ਰਹੀ ਜੀ, ਜਾਂ ਤੁਸੀਂ ਹੈਡਫੋਨ ਲਾਏ। ਹਾਂਜੀ
5: ਹੈਡਫੋਨ ਲਾ ਕੇ ਗੱਲ ਕਰੋ,
0: ਨਹੀਂ
5: ਹੈਡਫੋਨ ਲਾ ਲੋ
0: ਜੀ,
6: ਇੱਕ ਮਿੰਟ
0: ਹੁਣ ਠੀਕ ਆ ਜੀ। ਹਾਂਜੀ ਹੁਣ ਠੀਕ ਆਈ ਸੀ,
7: ਦੂਜਾ ਵੀ ਲਾਉਣਾ ਹੈਡਫੋਨ।
0: ਹਾਂਜੀ
7: ਠੀਕ ਆ,
0: ਹੁਣ ਠੀਕ ਹੈ ਜੀ। ਹਾਂਜੀ ਜੀ ਕੰਟੀਨਿਊ ਪਲੀਜ਼।
7: ਸ਼ੈਲੀ ਬਾਈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
5: ਸਤਿ ਸ੍ਰੀ ਅਕਾਲ ਜੀ।
7: ਸ਼ੈਲੀ ਬਾਈ ਤੁਸੀਂ ਨਾ ਹੁਣ ਤੁਹਾਡੀ ਮੈਂ ਇੱਕ ਦੋ ਗੱਲਾਂ ਨੂੰ ਕ੍ਰਿਟਿਸ਼ਿਆ ਕਹਿੰਦੇ ਹੁੰਦੇ ਉਹ ਕਰਨਾ, ਉਹ ਪਰ ਉਹ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਅਸੀਂ ਤੁਹਾਡੀ ਗੱਲ ਝੂਠਾ ਪਾਉਣਾ ਚਾਹੁੰਦੇ, ਅਸੀਂ ਸਿਰਫ ਸਾਨੂੰ ਅਸੀਂ ਤਾਂ ਕਰਦੇ ਹਾਂ ਕਿਉਂਕਿ ਜਦੋਂ ਕਿਉਂਕਿ ਸਾਨੂੰ ਵੀ ਜੇ ਅਸੀਂ ਵੀ ਇੰਡੀਆ ਰਹਿੰਦੇ ਸਾਨੂੰ ਵੀ ਨਹੀਂ ਪਤਾ ਲੱਗਣਾ, ਅਸੀਂ ਵੀ ਇੱਦਾਂ ਹੀ ਹੋਣਾ ਜਿੱਦਾਂ ਤੁਸੀਂ ਤੁਸੀਂ ਜਿੱਦਾਂ ਤੁਸੀਂ ਮਤਲਬ ਕਿ ਹਰ ਗੱਲ ਨੂੰ ਉਹਦਾ ਮੂਹਰੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ, ਪਰ ਤੁਸੀਂ ਸਿਰਫ ਇੰਨਾ ਸਮਝੋ ਕਿ ਅਸੀਂ ਵੀ ਤੁਹਾਡੇ ਹੀ ਹਾਂ, ਅਸੀਂ ਜਦੋਂ ਕੋਈ ਗੱਲ ਕਰਦੇ ਅਸੀਂ ਕਿਉਂਕਿ ਅਸੀਂ ਕੋਈ ਚੀਜ਼ ਅਲੱਗ ਦੇਖੀ ਆ ਸਾਨੂੰ ਪਸੰਦ ਆ ਦੁਨੀਆਂ, ਅਸੀਂ ਤਾਂ ਹੀ ਤੁਹਾਨੂੰ ਆਏ ਹਾਂ ਧੱਕੇ ਖਾਂਦੇ ਸਾਰੇ ਇੱਥੋਂ ਸਾਰਾ ਕੁਛ ਛੱਡ ਗਏ
0: ਜੀ ਬਿਲਕੁਲ।
7: ਹੁਣ ਮੈਂ ਤੁਹਾਨੂੰ ਇੱਕ ਦੋ ਗੱਲਾਂ ਤੁਹਾਨੂੰ ਮੈਂ ਕਹਿੰਦਾ, ਹੁਣ ਜਦੋਂ ਤੁਸੀਂ ਕਿਹਾ ਵੀ ਤੁਸੀਂ ਵੀ ਇੱਥੇ ਜੂਰੀਏ ਪੀਂਦੇ ਗਏ ਆ, ਭਾਜੀ ਜਦੋਂ ਅਸੀਂ ਆਏ ਹੋ ਨਾ ਉਦੋਂ ਜੂਰੀਏ ਦਾ ਸਿਰਫ ਮੈਂ ਕਹਿੰਦਾ ਜੂਰੀਆ ਕਦੇ ਖੇਤਾਂ ਤੋਂ ਬਗੈਰ ਕਿਤੇ ਨੀ ਪੈਂਦਾ ਹੈਗਾ
0: ਜੀ,
7: ਕਿਉਂਕਿ ਲੋਕੀ ਇਮਾਨਦਾਰ ਸੀਗੇ ਆਪਣੇ ਨਾ, ਜਿੱਦਾਂ ਨਾ ਦੁਨੀਆਂ ਛੋਟੀ ਕਰ ਦਿੱਤੀ ਇੰਟਰਨੈਟ ਨੇ, ਉਹ ਚੀਜ਼ਾਂ ਉਦੋਂ ਹੈ ਨੀ ਸੀ, ਉਦੋਂ ਲੋਕੀ ਭੋਲੇ ਭਾਲੇ, ਹੁਣ ਤਾਂ ਉਹਦੇ ਵਿੱਚ 100 ਤਰੀਕੇ ਦਿਖਾ ਦਿੰਦੇ ਆ ਇੰਟਰਨੈਟ ਦੇ ਵਿੱਚ ਵੀ ਏਦਾਂ ਡੁਪਲੀਕੇਟ ਬਣਨਾ, ਏਦਾਂ ਡੁਪਲੀਕੇਟ ਬਣਨਾ ਸਮਾਨ
0: ਜੀ।
7: ਹੁਣ ਦੇਖੋ ਸਬਜ਼ੀਆਂ ਨੂੰ ਪਤਾ ਨੀ ਕਿਹੜੇ ਕੈਮੀਕਲ ਚ ਪਾਉਂਦੇ ਆ, ਬਾਹਰ ਕੱਢਦੇ ਆ, ਇਹਨੂੰ ਫਰੈਸ਼ ਬਣ ਜਾਂਦੀਆਂ ਨੇ, ਪੀਂਦੇ ਹੋਏ ਭਿੰਡੀਆਂ ਹੋਈਆਂ ਕਰੇਲੇ ਹੋਏ ਸਬਜ਼ੀਆਂ ਨੂੰ ਜਿਹੜੀ ਸਟ੍ਰਾਬਰੀ ਆ ਉਹਨੂੰ ਸਿੱਧੇ ਸਪਰੇ ਮਾਰਕ ਦਿਖਾਉਣ ਡਿਆ ਯੂਟਿਊਬ ਤੇ, ਦੇਖੋ ਸਪਰੇ ਮਾਰਕ ਵੇਚਣ ਡਿਆ ਲੋਕਾਂ ਨੂੰ, ਮੂਲੀਆਂ ਵੱਢ ਕੇ ਲਿਆਉਂਦੇ ਖੇਤਾਂ ਚੋਂ ਜਿਹੜੇ ਨਾਲੇ ਵਗਦੇ ਹੋਏ ਉਹਦੇ ਵਿੱਚ ਧੋ ਕੇ ਉਹ ਮੂਲੀਆਂ ਵੇਚਣ ਡਿਆ ਉਹ ਆ
0: ਜੀ,
7: ਹੈਨਾ। ਇੱਕ ਇੱਕ ਤੁਸੀਂ ਇਹ ਕੀਤੀ, ਦੂਜੀ ਕੀਤੀ ਸੀ ਤੁਸੀਂ ਕਹਿੰਦੇ ਇਹ ਤੁਹਾਡਾ ਕਲਚਰ ਹੋਰ ਦੁੱਧ ਹੀ ਕਲਚਰ ਦੀ, ਦੁੱਧ ਨਾਲ ਤੇ ਮੱਝ ਨਾਲ ਤੇ ਕਲਚਰ ਦਾ ਮਤਲਬ ਸਮਝ ਨੀ ਮੈਨੂੰ ਆਇਆ। ਕਲਚਰ ਸਾਡਾ ਆਪਣੀ ਸਭਿਅਤਾ ਹੋ ਸਕਦੀ, ਜਦੋਂ ਆਪਣੀ ਕੱਪੜੇ ਪਾਉਂਦੇ ਹਾਂ ਅਸੀਂ, ਆਹ ਭੰਗੜੇ ਆ, ਆਹ ਸਾਡਾ ਪਿੰਡ ਆ, ਆਹ ਸਾਡਾ ਸ਼ਹਿਰ, ਉਹ ਨਾ ਖਾਣ ਪੀਣ ਦਾ ਤਾਂ ਮੈਨੂੰ ਕਲਚਰ ਦਾ ਕੋਈ ਲਿੰਕ ਨੀ ਬਣਦਾ ਹੈਗਾ। ਚਲੋ ਇਹ ਹੋ ਗਿਆ। ਇੱਕ ਹੋਰ ਛੋਟੀ ਜਿਹੀ ਗੱਲ ਕਰਦਾ, ਜਦੋਂ ਆਪਾਂ ਗੱਲ ਕਰਦੇ ਸੀਗੇ ਵੀ ਗੱਲ ਤਾਂ ਮੇਨ ਤੁਸੀਂ ਦੁੱਧ ਦੀ ਕਰਦੇ ਸੀ, ਅੱਜ ਆਪਾਂ ਤੁਸੀਂ ਵਿੱਚ ਦੋ ਚਾਰ ਹੋਰ ਪਾ ਲਈਆਂ। ਇੱਕ ਤਾਂ ਸਾਡੇ ਵਿੱਚ ਇਹ ਆ ਕਿ ਜਿੱਦਾਂ ਹੁਣ ਤੁਸੀਂ ਤਿੰਨ ਚਾਰ ਜਣੇ ਲੱਗੇ ਸੀ ਨਾ, ਸਾਰੇ ਪਤਾ ਕਹਿੰਦੇ ਸੀਗੇ ਇੱਕ ਮਿੰਟ ਮੇਰੀ ਸੁਣਿਓ, ਇੱਕ ਮਿੰਟ, ਜਦੋਂ ਤੱਕ ਅਸੀਂ ਨਾ ਮੇਰੀ ਸੁਣਾਉਂਦੇ ਹਾਂ ਅਸੀਂ ਸੁਣਾਉਂਦੇ ਨੀ, ਉਦੋਂ ਤੱਕ ਸਾਡਾ, ਮੈਂ ਵੀ ਵਿੱਚ ਹੀ ਹਾਂ, ਮੈਂ ਵੀ ਵਿੱਚ ਹੀ, ਮੈਂ ਵੀ ਸੁਣਾਉਣ ਵਾਲਿਆਂ ਦੀ ਹਾਂ, ਸੁਣਨ ਵਾਲਿਆਂ ਦੀ, ਮੈਂ ਵੀ ਹੈਨੀ ਕਦੇ, ਮੇਰੀ ਸੁਣਿਓ। ਹੁਣ ਜਦੋਂ ਆਪਾਂ ਗੱਲ ਕਰਦੇ ਸੀ ਵੀ ਆਪਣੇ ਘਰ ਦੇ ਤੋਂ ਸ਼ੁਰੂ ਕਰੀਏ, ਬਾਹਰ ਪਿੰਡ ਤੋਂ ਸ਼ੁਰੂ ਕਰੀਏ, ਮੈਂ ਜਦੋਂ ਫਿਰ ਆ ਗਈ ਗੱਲ ਮੇਰੇ ਤੇ, ਮੈਂ
0: ਜੀ
7: ਉਹ ਵੀ ਜਦੋਂ ਨਾ ਅਸੀਂ ਘਰ ਪਾਉਂਦੇ ਹਾਂ, ਭਾਜੀ ਤੁਹਾਨੂੰ ਸ਼ਾਇਦ ਯਾਦ ਹੋਣਾ ਮੈਂ ਪਹਿਲਾਂ ਵੀ ਕੋਈ ਕਿਹਾ ਸੀਗਾ ਵੀ ਜਦੋਂ ਨਾ ਅਸੀਂ ਕੋਈ ਘਰ ਪਾਉਂਦੇ ਹਾਂ ਅਸੀਂ ਸਮਾਨ ਰਾਜਸਥਾਨ ਤੋਂ ਮੰਗਾ, ਪਤਾ ਨੀ ਕਿੱਥੋਂ ਕਿੱਥੋਂ ਲੱਕੜੀਆਂ ਮੰਗਾ, ਘਰ ਘਰ ਸਿਰੇ ਦਾ ਬਣ ਜਾਵੇ। ਅੱਛਾ ਘਰ ਦਾ ਅੱਗੇ ਤਾਂ ਟੱਪਿਆ ਨੀ, ਤੇ ਜੋ ਭੈਣ ਚੋ ਚੱਕ ਹੁੰਦਾ ਕੂੜੇ ਸੁੱਟੋ, ਕੂੜੇ ਦੇ ਵਿੱਚ ਸੁੱਟੋ ਪਲਾਸਟਿਕ ਜੀ, ਹਨਾ, ਪਰ ਘਰ ਦੇ ਅੰਦਰ ਤੁਸੀਂ ਕੂੜਾ ਸੁੱਟਣ ਵਾਲਾ ਵੀ ਸਮਾਨ ਵੀ ਰੱਖਿਆ, ਲਿਆ ਕੇ ਡੱਬਾ ਵੀ ਰੱਖਿਆ, ਉਹਨੂੰ ਇਕੱਠਾ ਕਰਨ ਵਾਲਾ ਵੀ ਰੱਖਿਆ, ਪਰ ਜਦੋਂ ਘਰ ਤੋਂ ਬਾਹਰ ਨਿਕਲਦਾ ਫਿਰ ਤੁਹਾਨੂੰ ਕੁਛ ਨੀ, ਫਿਰ ਤੁਹਾਡੇ ਬਾਅਦ ਸਾਰਾ ਬਾਕੀ ਕੂੜਿਆ ਡੱਬਾ ਹੀ ਆ।
0: ਬਿਲਕੁਲ।
7: ਹੁਣ ਸ਼ੈਲੀ ਬਾਈ ਜੇ ਮੈਂ ਵੀ ਇੱਥੇ ਹੁੰਦਾ ਨਾ, ਮੈਂ ਵੀ ਇੱਦਾਂ ਕਰਨ ਆਈ ਆ। ਹੁਣ ਮੇਰੀ ਕੁੜੀ ਚਾਰ ਸਾਲ ਦੀ ਕੁੜੀ, ਕੀ ਹੁੰਦਾ ਬੱਚਾ 4 ਸਾਲ ਦਾ, 0 ਆ ਬੱਚਾ, ਉਹਨੂੰ ਵੀ ਪਤਾ ਆ ਜਦੋਂ ਕਾਰ ਚ ਵੇਲੇ ਬੈਠੇ ਕਹਿੰਦੀ ਡੈਡੀ
0: ਕਿੱਥੇ
7: ਪਲਾਸਟਿਕ ਫੜੀ ਹੋਈ, ਮੰਨ ਲਓ ਕੋਈ ਵੀ ਪਲਾਸਟਿਕ ਹੋਵੇ
0: ਜੀ,
7: ਪਲਾਸਟਿਕ ਕਹਿੰਦੀ ਇਹ ਨੀ ਸੋਚਣਾ ਘਰ ਜਾ ਡੱਬੇ ਚ, ਜੇ ਉਹਨੇ ਫੜਿਆ ਸਾਂਭਲਾ ਸੇਣ ਦਾ ਕੋਈ ਫੜਿਆ, ਜਾਂ ਸਟ੍ਰਾਬੇਰੀ ਦਾ ਕੋਈ ਫੜਿਆ, ਜਾਂ ਛਿੱਲੜ ਫੜਿਆ ਕੇਲੇ ਦਾ, ਉਹ ਮੈਂ ਉਹਨੂੰ ਕਹਿੰਦਾ ਮੈਂ ਕਿਹਾ ਤੂੰ ਸੁੱਟ ਸਕਦੀ ਹੈ ਕਿਉਂਕਿ ਇਹ ਖਾਦ ਆ, ਇਹ ਸਿਰਫ ਫਾਇਦਾ ਹੀ ਇਹਦਾ, ਕੋਈ ਹੋਰ ਪਲਾਸਟਿਕ ਚੀਜ਼ ਨਹੀਂ, ਉਹਨੂੰ ਵੀ ਪਤਾ 4 ਸਾਲ ਦੀ ਕੁੜੀ ਨੂੰ
0: ਜੀ।
7: ਪਰ ਇੱਥੇ ਜਦੋਂ ਅਸੀਂ ਵੀ ਇੰਡੀਆ ਵੀ ਆਉਂਦੇ ਹਾਂ ਤਾਂ ਮੇਰੇ ਪਾਪਾ ਜਾਂ ਭਾਪੇ ਹੋਣੀ ਬੀਬੀ ਹੋਣੀ ਕੋਈ ਚੀਜ਼ ਸੁੱਟਣ ਦੀ ਕੋਸ਼ਿਸ਼ ਕਰਦਾ, ਮੈਂ ਦੁਬਾਰਾ ਚੱਕ ਲੈਣਾ, ਮੈਂ ਕਿਹਾ ਯਾਰ ਕੀ ਕਰਨ, ਹਾਲਾਂਕਿ ਮੇਰੇ ਚੱਕਣ ਨਾਲ ਕੋਈ ਫਰਕ ਨੀ ਪੈ ਜਾਣਾ ਉੱਥੇ,
0: ਕਿਉਂਕਿ
7: ਉੱਥੇ ਤਾਂ ਹੁਣ ਕੱਲ ਪਰਸੋਂ ਇੱਕ ਮੁੰਡਾ ਮੇਰੇ ਨਾਲ ਬਹਿਸਦਾ ਹੈਗਾ, ਕਿਉਂਕਿ ਮੈਂ ਨਾ ਬਹੁਤ ਜ਼ਿਆਦਾ ਨੈਗੇਟਿਵ ਆ ਇੰਡੀਆ ਦੇ, ਮੈਂ ਸਿੱਧਾ ਸਾਫ਼ ਕਹਿੰਦਾ
0: ਜੀ,
7: ਉਹ ਤਾਂ ਕਰਕੇ ਜੋ ਉਸਦਾ ਸਿਸਟਮ ਆ, ਜੋ ਦਫ਼ਤਰਾਂ ਦਾ ਸਿਸਟਮ, ਤੁਸੀਂ ਤੁਹਾਨੂੰ ਵੀ ਪਤਾ ਭਾਈ ਮੈਂ ਗੱਲ ਪਹਿਲਾਂ ਕਰ ਚੁੱਕਾ। ਅੱਛਾ ਉਹ ਮੈਨੂੰ ਕਹਿੰਦਾ ਯਾਰ ਬਹਾਦਰ ਤੂੰ ਟਲਦਾ ਨਹੀਂ, ਤੂੰ ਕਹਿੰਦਾ ਦੇਖ, ਕਹਿੰਦਾ ਮੈਂ ਯਾਰ ਮੈਂ ਬਹਾਦਰ ਸੋਚਿਆ ਇੱਕ ਮਿੰਟ, ਮੈਂ ਕਹਿੰਦਾ ਬਹੁਤ, ਮੈਂ ਨਾ ਕਈ ਵਾਰੀ ਕਹਿੰਦਾ ਮੈਂ ਲਿਖ ਕੇ ਰੱਖਦਾ, ਮੈਂ ਕੀ ਲਿਖ ਕੇ ਰੱਖਦਾ, ਕਹਿੰਦਾ ਦੇਖ ਯਾਰ ਜਦੋਂ ਅਸੀਂ ਛੋਟੇ ਸੀ ਉਦੋਂ ਕਾਰਾਂ ਨੀ ਹੁੰਦੀਆਂ ਸੀਗੀਆਂ, ਮੈਂ ਕਿਹਾ ਯਾਰ ਗੱਲ ਸੁਣ, ਇਹ ਕਾਰਾਂ ਤਰੱਕੀ ਆ, ਇਹ ਵਿਗਿਆਨ ਆ, ਮੈਂ ਕਿਹਾ ਇਹ ਸਾਇੰਸ ਆ
0: ਜੀ,
7: ਇਹ ਪ੍ਰਾਈਵੇਟ ਬੰਦੇ ਨੇ ਬਣਾਈ ਆ, ਉਹਨੇ ਆਪਣੀ ਦੁਕਾਨ ਚਲਾਈ ਆ
0: ਜੀ,
7: ਮੈਂ ਕਿਹਾ ਹੁਣ ਤੂੰ ਚੱਲ ਇਹ ਦੱਸ ਵੀ ਜਿਹੜਾ ਆਪਾਂ ਸਕੂਲੇ ਜਾਂਦੇ ਸੈਨੀਵਾਰ ਸਕੂਲ ਸੀ, ਪਬਲਿਕ ਸਕੂਲ ਸੀ, ਉਸੇ ਸੈਨੀਵਾਰ ਸਕੂਲ ਦੀ ਗਿਣਤੀ ਕਿੰਨੀ ਆ ਹੁਣ
0: ਜੀ,
7: ਜਿਹੜਾ ਮੈਂ ਕਿਹਾ ਪਬਲਿਕ ਸਕੂਲ ਸੀਗਾ ਸਾਡੇ ਪਿੰਡ, ਮੈਂ ਕਿਹਾ ਉਹ ਤਾਂ ਬੰਦ ਹੀ ਹੋ ਗਿਆ
0: ਜੀ,
7: ਮੈਂ ਕਿਹਾ ਇਹਨੂੰ ਤਰੱਕੀ ਕਹਿੰਦੇ, ਮੈਂ ਕਿਹਾ ਮੇਰੀ ਗੱਲ ਦੋ, ਜੇ ਤੇਰਾ ਕੋਈ ਨਿਆਣਾ ਹੋਣਾ ਗਾ, ਪੋਤਾ ਹੋਣਾ ਤੇਰੇ, ਜਾਂ ਉਹਦੇ ਕੋਲ ਮੁੰਡਾ ਵੱਡਾ ਉਹਦਾ
0: ਜੀ,
7: ਤੇ ਮੈਂ ਕਿਹਾ ਜੇ ਤੇਰੇ ਗਾ, ਮੈਂ ਕਿਹਾ ਤੂੰ ਉਹਨੂੰ ਸੈਨੀਵਾਰ ਸਕੂਲ ਪਾਊਂਗਾ ਜਾਂ ਪ੍ਰਾਈਵੇਟ ਪਾਊਂਗਾ
0: ਜੀ,
7: ਜੇ ਤੂੰ ਮੈਂ ਕਿਹਾ ਬਰਾਬਰ ਨਾ ਕਰੇ ਬਿਮਾਰ ਹੁੰਦਾ, ਮੈਂ ਕਿਹਾ ਤੂੰ ਉਹਨੂੰ ਸਰਕਾਰੀ ਹਸਪਤਾਲ ਲੈ ਕੇ ਜਾਊਂਗਾ ਜਾਂ ਪ੍ਰਾਈਵੇਟ ਲੈ ਕੇ ਜਾਊਂਗਾ, ਇਹਨੂੰ ਮੈਂ ਕਿਹਾ ਤਰੱਕੀ ਕਹਿੰਦੇ ਆ, ਜੇ ਕਿਸੇ ਨੇ ਕੋਈ ਫੈਕਟਰੀ ਪਾ ਲਈ ਨਾ ਪ੍ਰਾਈਵੇਟ ਬੰਦੇ ਨੇ, ਉਹ ਪ੍ਰਾਈਵੇਟ ਬੰਦੇ ਦਾ ਆਪਣਾ ਘਰ, ਉਹਨੇ ਆਪਣੀ ਦੁਕਾਨ ਚਲਾਈ ਆ, ਜਿਹਨੇ ਗੱਡੀ ਬਣਾਈ ਉਹਨੇ ਦੁਕਾਨ ਚਲਾਈ ਆ
0: ਜੀ,
7: ਹਾਂ ਸੜਕਾਂ ਵਧੀਆ ਬਣਾਓ, ਸਕੂਲ ਵਧੀਆ ਬਣਾਓ, ਦਫ਼ਤਰ ਵਧੀਆ ਬਣਾਓ, ਹਸਪਤਾਲ ਵਧੀਆ ਬਣਾਓ, ਇਹਨੂੰ ਕਹਿੰਦੇ ਦੇਸ਼ ਦੀ ਤਰੱਕੀ
0: ਜੀ।
7: ਤੁਹਾਨੂੰ ਬਿਨਾਂ ਲਾਈਨ ਚ ਲੱਗਿਆ ਕੰਮ ਹੋਵੇ, ਕਹਿੰਦਾ ਤੂੰ ਆਵੀਂ ਯਾਰ ਜਦੋਂ ਤੇਰਾ ਕੰਮ ਹੋਊਗਾ ਮੈਂ ਕਰਾ ਦੂੰਗਾ, ਕਹਿੰਦਾ ਮੈਂ ਕਿੱਦਾਂ ਕਰਾਊਂਗਾ, ਕਹਿੰਦਾ ਲੈ 5,000 ਰੁਪਇਆ ਦੇਣਾ। ਬਾਅਦ ਚ ਮੈਨੂੰ ਮਜ਼ਾਕ ਚ ਗੱਲ ਪਾ ਲਈ ਉਹਨੇ
0: ਜੀ,
7: ਮੈਂ ਕਿਹਾ 5 ਵੀ ਮੈਨੂੰ ਮੇਰੇ ਕੋਲ ਦਵਾਉਣਾ, ਕਹਿੰਦਾ ਨਹੀਂ ਮੈਂ ਦੇ ਦੂੰਗਾ। ਕਹਿੰਦਾ ਗੱਲ ਆਖ ਤੇ ਮੰਨ ਗਿਆ ਉਹ, ਤਰੱਕੀ ਤੇ ਪ੍ਰਾਈਵੇਟ ਵਿੱਚ ਕੀ ਫਰਕ ਹੈ? ਉਹ ਤਰੱਕੀ ਉਹ ਨਹੀਂ ਹੈ ਜਿਹੜੀ ਇਹ ਸਮਝਦੇ, ਤਰੱਕੀ ਸਾਡੇ ਇਹ ਤਰੱਕੀ ਹੈ ਇੱਥੇ। ਜੇ ਮੰਨ ਲਓ ਕਿਸੇ ਮਾਰਕੀਟ ਦੇ ਭਾਵਾਂ ਪ੍ਰਾਈਵੇਟ ਆ ਮਾਰਕੀਟ ਆ, ਜੇ ਕਿਸੇ ਮਾਰਕੀਟ ਚ ਪਤਾ ਲੱਗ ਗਿਆ ਨਾ ਕਿ ਮਾੜਾ ਜਾ ਵੀ ਕਿਸੇ ਮੀਟ ਦੇ ਵਿੱਚ ਬੈਕਟੀਰੀਆ ਆ, ਅਖਬਾਰ ਚ ਸ਼ਰਿਆ ਹੁੰਦਾ ਵੀ ਟੀਵੀ ਆਉਂਦਾ, ਉਸੇ ਵੇਲੇ ਸਾਰੀ ਦੀ ਸਾਰੀ ਡਿਲੀਵਰੀ ਵਾਪਸ ਕਰਾਉਣੀ ਪੈਂਦੀ ਹੈ
0: ਉਹਨਾਂ ਨੂੰ। ਬਿਲਕੁਲ
7: ਨਹੀਂ ਤਾਂ ਅਗਲੇ ਜਿੰਦਾ, ਮੈਂ ਇੱਕ ਵਾਰੀ ਫੈਕਟਰੀ ਚ ਕੰਮ ਕਰਦਾ ਸੀ ਭਾਜੀ, ਉੱਥੇ ਨਾ ਕਦੇ ਕਬੂਤਰ ਆ ਗਿਆ ਅੰਦਰ ਫੈਕਟਰੀ, ਜੋ ਚੌਕਲੇਟ ਬਣਦੀ ਤੁਹਾਨੂੰ ਜਿਹੜੀਆਂ ਤੁਸੀਂ ਖਾਣੇ ਮਾਬੂ ਵਗੈਰਾ ਨੀ ਆਉਂਦੀ ਉੱਥੇ ਵੱਡੀ ਫੈਕਟਰੀ ਚੱਲ ਰਿਹਾ ਬਹੁਤ, ਅੱਛਾ ਜਿਹੜੀ ਫਲੇਕ ਖਾਣੇ ਹਾਰੀ ਬਹੁਤ, ਉੱਥੇ ਵੀ ਮੈਂ ਕੰਮ ਕਰਦਾ ਸੀ ਸਿਕਿਉਰਿਟੀ ਦਾ। ਉੱਥੇ ਇੱਕ ਵਾਰੀ ਕਬੂਤਰ ਆ ਗਿਆ ਸੀ ਅੰਦਰ, ਤਾਂ ਉਹ ਉੱਥੇ ਵਕਤ ਪੈ ਗਿਆ ਸਾਨੂੰ, ਉਹ ਕਹਿੰਦੇ ਜੇ ਇਹਨੂੰ ਪਤਾ ਲੱਗ ਗਿਆ ਨਾ ਫੂਡ ਜਿਹੜੇ ਫੂਡ ਵਾਲੇ ਹੁੰਦੇ ਆ, ਕਹਿੰਦੇ ਇਹਨਾਂ ਤਾਂ ਜਿੰਦਾ ਲਾ ਜਾਣਾ ਫੈਕਟਰੀ ਨੂੰ
0: ਜੀ।
7: ਹੁਣ ਉਹਨਾਂ ਨੂੰ ਉਸ ਉਹਨਾਂ ਨੂੰ ਉਸ ਗੱਲ ਨਾਲ ਕੋਈ ਮਤਲਬ ਨੀ ਕਿ ਕਿੱਡਾ ਵੱਡਾ ਫੈਕਟਰੀ ਆ ਤੇ ਕਿੰਨਾ ਇਹਦੀ ਦੇਣ ਆ ਦੇਸ਼ ਨੂੰ, ਕਿੰਨਾ ਟੈਕਸ ਮਤਲਬ ਦੇਣ ਦਾ ਮਤਲਬ ਟੈਕਸ ਜਾਂਦਾ ਇਹਦਾ
0: ਜੀ,
7: ਕਿੰਨੇ ਬੰਦਿਆਂ ਦਾ ਕੰਮ ਇੱਥੇ ਲੱਗਾ ਆ, ਅਗਲੇ ਜਿੰਦਾ ਲਾਉਣਾ ਹੀ ਆ ਗਏ। ਇਹਨੂੰ ਕਹਿੰਦੇ ਆ ਇਮਾਨਦਾਰੀ ਤੇ ਤਰੱਕੀ
0: ਜੀ।
7: ਹਾਂ ਉਹਨਾਂ ਨੂੰ, ਕਿਉਂਕਿ ਉਹਨੂੰ ਪਤਾ ਕੱਲ ਨੂੰ ਬੰਦਾ ਮੁਬਾਰ ਹੋਣਾ, ਸਾਡੇ ਕੋਲ ਆਇਆ ਸਰਕਾਰੀ ਹਸਪਤਾਲ ਚ, ਅਸੀਂ ਇਲਾਜ ਅਸੀਂ ਕਰਨਾ ਇਹਦਾ
0: ਜੀ।
7: ਅੱਛਾ ਹੁਣ ਹੁਣ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਦੁੱਧ ਵਾਲੀ
0: ਜੀ।
7: ਆਪਾਂ ਰੋਜ਼ ਹੀ ਪਿੱਟਦੇ ਹਾਂ SP ਰੇਡੀਓ ਤੇ ਵੀ, ਜਿੰਨੇ ਮਰਜ਼ੀ ਹਿੰਦੀ ਲਾ ਲਓ, ਤਾਮਿਲ ਲਾ ਲਓ, ਜਿੰਨੇ ਜਿਹੜੇ ਵੀ ਮਰਜ਼ ਦੁਨੀਆ ਦੇ ਲਾ ਲਓ, ਸਾਰੇ ਇਹੋ ਹੀ ਪਿੱਠ ਸਿਆਪਾ ਪਿਆ ਹੁੰਦਾ। ਰੋਜ਼ ਹੀ ਆਪਾਂ ਸਿਰਫ ਮਸਲਿਆਂ ਦੀਆਂ ਗੱਲਾਂ ਕਰਦੇ ਹਾਂ ਰੋਜ਼ ਹੀ,
0: ਬਿਲਕੁਲ
7: ਇੱਥੇ ਵੀ
0: ਜੀ।
7: ਉਹ ਤੁਹਾਨੂੰ ਕਦੀ ਕੋਈ ਮਸਲਾ ਹੁੰਦਾ, ਕਦੇ ਆ ਗਿਆ ਭਗਵੰਤ ਮਾਨ ਦਾ, ਕਦੇ ਆ ਗਿਆ ਅਕਾਲੀਆਂ ਦਾ, ਕਦੇ ਸੜਕਾਂ ਦਾ ਆ ਗਿਆ, ਕਦੇ ਕਦੇ ਕੋਈ ਘਪਲਾ ਆ ਗਿਆ, ਕਦੇ ਕਿਸੇ ਹਸਪਤਾਲ ਦਾ ਆ ਗਿਆ ਜੀ, ਕਿਸੇ ਚਪੇੜ ਮਾਰਤੀ ਮਾਸਟਰ ਨੇ ਜਾਂ ਡਾਕਟਰ ਨੇ ਜਾਂ ਪੁਲਿਸ ਵਾਲੇ ਨੇ, ਇਹ ਤਾਂ ਰੋਜ਼ ਸਾਡੇ ਮਤਲਬ ਕਿ ਅਸੀਂ ਫਸੇ ਹੀ ਉਹਨਾਂ ਵਿੱਚ ਆ
0: ਜੀ।
7: ਅੱਛਾ ਤੁਸੀਂ ਹੁਣ ਗੱਲ ਕਰਦੇ ਦੁੱਧ ਦੀ, ਦੁੱਧ ਨੂੰ ਤਾਂ ਛੱਡੋ, ਮੈਂ ਤਕਰੀਬਨ ਇੱਕ ਨਾ ਗੱਲ ਕਹਿੰਦਾ ਹੁਣ ਸਾਡੇ ਨਾ ਇੱਕ ਜਿਹੜੀ ਇੰਡੀਆ ਆ ਇਹ ਇੱਕ ਚੈਨ ਆ ਅਪਣਾਈ ਹੋ ਅਸੀਂ
0: ਜੀ,
7: ਜਿਹੜਾ ਜਿਹੜਾ ਜਾ ਹੈਗਾ ਇੱਕ ਦੁੱਧ ਵਾਲੇ, ਦੁੱਧ ਵਾਲਾ ਗਾਹ ਵੇਚਦਾ ਸਾਨੂੰ ਨਕਲੀ ਦੁੱਧ, ਯਾਨੀ ਕਿ ਅਸੀਂ ਉੱਥੇ ਇੱਕ ਚੈਨ ਬਣਾਈ ਪਰ ਅਸੀਂ ਸਮਝਦੇ ਪਤਾ ਕੀ ਆ, ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਥੋੜੋ ਕਿਸੇ ਚੱਕੀ ਕਰਨੀ, ਸਾਡੇ ਨਾਲ ਥੋੜੋ ਕਿਸੇ ਨੇ ਚਲਾਕੀ ਕਰ ਲੈਣੀ ਆ, ਅਸੀਂ ਅਸੀਂ ਸਾਰਿਆਂ ਨਾਲ ਕਰਨ ਡੇ ਆ, ਪਰ ਉਹਨੂੰ ਇਹ ਨੀ ਪਤਾ ਜੇ ਮੈਂ ਦੁੱਧ ਵੇਚ ਕੇ ਉਹ ਮੈਨੂੰ ਨਕਲੀ ਦਵਾਈ ਦਿੱਤੀ ਆ, ਜਿਹਨੂੰ ਮੈਂ ਦੁੱਧ ਵੇਚ ਕੇ ਉਹਨੇ ਮੈਨੂੰ ਨਕਲੀ ਮਿਠਾਈ ਦਿੱਤੀ ਆ, ਜਿਹਨੇ ਨਕਲੀ ਮਿਠਾਈ ਵੇਚੀ ਹੈਗੀ ਆ ਉਹਨੂੰ ਮੈਂ ਸਬਜ਼ੀ ਦਿੱਤੀ ਟੀਕੇ ਵਾਲੀਆਂ, ਜਿਹੜੀ ਰਾਤੀ ਨਿੱਕੀ ਸੀ ਸਿਰ ਟੀਕਾ ਲਾਇਆ ਉਹਨੂੰ ਵੱਡੀ ਸਬਜ਼ੀ ਦੇਤੀ ਮੈਂ ਕਰਕੇ, ਉਹ ਕਿਉਂਕਿ ਸਾਰੇ ਹੀ ਜਾਣੇ ਅਸੀਂ ਇੱਕ ਦੂਜੇ ਨੂੰ ਏਦਾਂ ਮਾਰ ਰਹੇ ਹਾਂ, ਪਰ ਸਮਝਦੇ ਇਹੋ ਆ
0: ਜੀ
7: ਸਾਨੂੰ ਕੋਈ ਨੀ ਮਾਰ ਰਿਹਾ, ਅਸੀਂ ਮਾਰ ਰਹੇ ਹਾਂ,
0: ਅਸੀਂ ਦੇਖ ਨਹੀਂ ਰਿਹਾ ਤੁਹਾਨੂੰ, ਜਿਹੜੇ ਫੀਲ ਕਰਦੇ ਨੇ ਸਾਨੂੰ ਕਿਹੜਾ ਕਿਸੇ ਨੇ ਦੇਖ ਰਿਹਾ, ਦੇਖ ਨਹੀਂ ਰਿਹਾ ਕੋਈ, ਬਿਲਕੁਲ
7: ਜਿਹੜੇ ਨਸ਼ੇ ਵੇਚਦੇ ਆ ਕੀ ਉਹਨਾਂ ਨੂੰ ਕੀ ਲੱਗਦਾ ਕਿ ਉਹ ਆਪ ਬਚਣ, ਉਹਨਾਂ ਦੇ ਨਿਆਣੇ ਬਚਣਗੇ,
0: ਬਿਲਕੁਲ
7: ਉਹਨਾਂ ਦੇ ਗਾਂ ਚਾਚੇ ਤਾਏ ਆ ਮਾਸੀਆਂ ਮਾਸੜਾ ਫੁੱਫੜ ਫੁੱਫੜਾ ਉਹ ਉਹਨਾਂ ਨਿਆਣੇ ਤੱਕ ਨੀ ਪਹੁੰਚਣਾ ਉਹ,
0: ਬਿਲਕੁਲ ਜੀ ਬਿਲਕੁਲ
8: ਜੀ।
7: ਦੱਸੋ ਪੁੱਛੋ, ਹਾਂਜੀ ਹਾਂਜੀ
0: ਹਾਂਜੀ ਹਾਂਜੀ
7: ਪੁੱਛੋ ਪੁੱਛੋ,
8: ਆਪਾਂ ਸਰਕਾਰਾਂ ਕਿਸ ਲਈ ਬਣਾ ਰਹੇ
7: ਹਾਂ? ਚਲੋ ਤੁਸੀਂ ਦੱਸ ਦਿਓ ਸਾਨੂੰ, ਤਾਂ ਪਤਾ ਇੱਥੇ ਤਾਂ ਇਹ ਵੈਸੇ ਸਾਨੂੰ ਸਿਸਟਮ ਸਾਡੇ ਵਾਸਤੇ ਢਾਂਚਾ ਬਣਾਉਣ, ਢਾਂਚਾ
0: ਜੀ
7: ਸਿਸਟਮ।
8: ਨਹੀਂ ਨਹੀਂ ਮੈਂ ਉਹੀ ਗੱਲ ਕਰਦਾ, ਜਿਹੜਾ ਕੋਈ ਰੋਕੂਗਾ ਚੈੱਕ ਕਰੂਗਾ, ਸਰਕਾਰਾਂ ਆਪਾਂ ਇਸ ਲਈ ਬਣਾਉਂਦੇ ਹਾਂ ਵੀ ਆਪਾਂ ਕਿਸੇ ਦਾਇਰੇ ਦੇ ਅੰਦਰ ਰਹਿ ਕੇ ਚੱਲ ਸਕੀਏ, ਦਾਇਰੇ ਨੂੰ ਚਲਾਉਣ ਵਾਲਾ ਹੋਵੇ ਕੋਈ
0: ਜੀ,
8: ਇਸੇ ਕਰਕੇ
0: ਚਲੋ ਆਪਾਂ ਜਿਹੜੇ ਆਮ ਲੋਕ ਨੇ ਨਾ ਉਹਨਾਂ ਨੂੰ ਵੀ ਮਨਫੀ ਨਹੀਂ ਕਰ ਸਕਦੇ। ਹੁਣ ਦੇਖੋ ਜਦੋਂ ਇੰਸਪੈਕਟਰ ਆਉਂਦਾ ਹੈ ਚੈਕਿੰਗ ਦੇ ਲਈ, ਕਿ ਕਰਿਆਨਾ ਸਟੋਰ ਵਾਲੇ ਜਾਂ ਬਹੁਤ ਸਾਰੀਆਂ ਐਸੀਆਂ ਮਿੱਲਾਂ ਵਾਲੇ ਜਾਂ ਚੱਕੀਆਂ ਵਾਲੇ ਕੀ ਸ਼ਟਰ ਨਹੀਂ ਸਿੱਟ ਲੈਂਦੇ? ਉਹ ਕਾਹਤੋਂ ਸਿੱਟਦੇ ਆ?
7: ਬਿਲਕੁਲ ਅਸੀਂ ਖੁਦ ਦੇਖਿਓ ਆ,
8: ਨਹੀਂ
0: ਪਤਾ ਤਾਂ ਉਹਨਾਂ ਨੂੰ ਵੀ ਆ ਰਹੀ ਮਾਲ ਮਿਲਾਵਟੀ ਹੈ ਜਾਂ ਕੁਝ ਨਿਕਲ ਆਊਗਾ ਇਹਦੇ ਵਿੱਚ, ਸ਼ੱਕ ਤਾਂ ਉਹਨਾਂ ਨੂੰ ਆਪਣੇ ਆਪ ਦੇ ਵੀ ਹੈ।
7: ਡੈਨਮਾਰਕ ਫਿਨਲੈਂਡ ਅਤੇ ਤੁਸੀਂ ਇੰਡੀਆ ਬੈਠੇ ਹਾਂ, ਅਸੀਂ ਇਹਨਾਂ ਤਿੰਨਾਂ ਕੰਟਰੀ ਗੱਲ ਕਰ ਸਕਦੇ ਹਾਂ, ਜੇ ਚੌਥੀ ਵਾਲਾ ਹੋਊਗਾ ਉਹ ਚੌਥੀ ਦੀ ਕਰੂਗਾ ਆ ਕੇ। ਹੁਣ ਆਪਾਂ ਜੇ ਕਿਉਂਕਿ ਅਸੀਂ ਦੋਨੇ ਜਾਣੇ ਇੰਡੀਆ ਤੋਂ ਆਏ ਹਾਂ, ਮੈਂ ਵੀ ਤੇ ਭਾਜੀ ਵੀ, ਤੁਸੀਂ ਵੀ, ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਇੰਡੀਆ ਦੀ ਕਹਿੰਦੀ ਸੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਵੀ ਆਪਾਂ ਸਰਕਾਰਾਂ ਕਿਉਂ ਬਣਾਉਂਦੇ ਹਾਂ, ਉਹਦਾ ਜਵਾਬ ਇਹ ਆ ਕਿ ਜੇ ਤੁਸੀਂ ਜਿਹੜੀ ਅਗਲਾ ਤੁਹਾਡੀ ਸਵਾਲ ਹੋਣਾ ਉਹ ਇਹ ਆ ਕਿ ਅਸੀਂ ਉਹਨਾਂ ਨੇ ਕਰਨਾ, ਉੱਪਰ ਜਿਹੜੇ ਜਿਹੜੇ ਸਰਕਾਰਾਂ 'ਚ ਬੈਠੇ ਉਹਨਾਂ ਦੇ ਕੋਲ ਤਾਂ ਸਾਰਾ ਸਿਸਟਮ ਆ, ਜਿਹੜਾ ਜਿਹੜਾ ਉਹਨਾਂ ਕੋਲ ਨਹੀਂ ਹੋਣਾ ਚਾਹੀਦਾ, ਉਹੀ ਉਹੀ ਸਰਕਾਰਾਂ ਬਣਾਉਣ ਵਾਲੇ ਆ, ਉਹੀ ਕਾਨੂੰਨ ਬਣਾਉਣ ਵਾਲੇ ਆ ਤੇ ਉਹੀ ਸਮਾਨ ਵੇਚਣ ਵਾਲੇ ਆ,
0: ਬਿਲਕੁਲ ਹੈ ਜੀ,
7: ਪ੍ਰੋਬਲਮ ਤੇ ਇਹ ਆ
8: ਫਿਰ ਆਪਾਂ ਸਾਰੇ ਬੰਦੇ ਕਿਵੇਂ ਦੋਸ਼ ਦੇ ਸਕਦੇ ਹਾਂ
0: ਸੁਪਰਵਾਈਜ਼ਰ ਹੈ ਤੇ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਪ੍ਰੋਡਕਟ ਵੀ ਉਹਨੇ ਲਿਆਉਣਾ ਹੈ ਕਿਚਨ ਦੇ ਵਿੱਚ ਉਹ ਵਧੀਆ ਹੋਵੇ, ਕੁਆਲਿਟੀ ਦਾ ਹੋਵੇ, ਤੇ ਜੋ ਵਾਅਦਾ ਕੀਤਾ ਗਿਆ ਹੈ ਸਕੂਲੀ ਬੱਚਿਆਂ ਦੇ ਨਾਲ ਉਹ ਮਤਲਬ ਕਿ ਉਸ ਤਰ੍ਹਾਂ ਦੀ ਉਹਦੇ ਪੂਰਾ ਲੈਵਲ ਹੋਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਮੈਂ ਤਿਆਰ ਕਰਨਾ, ਚਾਹੇ ਮੈਂ ਟਮਾਟਰ ਐਗਜ਼ਾਮਪਲ ਲਾ ਲਾਂ, ਮੈਂ ਟਮਾਟਰ ਕੱਟਣ ਲੱਗਾ ਜੀ, ਉਹ 5 ਕਿਲੋ ਟਮਾਟਰ ਜਾਂ 20 ਕਿਲੋ ਟਮਾਟਰ ਨੇ, ਉਹਦੇ ਵਿੱਚੋਂ 10 ਗਲੇ ਹੋਏ ਜਾਂ ਮਾੜਾ ਮੋਟਾ ਮਤਲਬ ਕਿ ਕੁਝ ਲੱਗਾ ਹੋਇਆ ਦਿਖਦਾ ਹੈ, ਤਾਂ ਮੈਂ ਉੱਥੇ ਉਹਨੂੰ ਸਟੋਪ ਕਰਨਾ, ਮੈਂ ਉਹਨੂੰ ਕੱਢ ਕੇ ਤਾਂ ਬਾਹਰ ਰੱਖਣਾ ਹੈ, ਨਾ ਕਿ ਮੈਂ ਕਹਿਣਾ ਇਹ ਕਿਹੜਾ ਕੋਈ ਦੇ, ਨਾ ਸੁਪਰਵਾਈਜ਼ਰ ਮੇਰੇ ਸਿਰ ਦੇ ਉੱਤੇ ਹੈ ਤੇ ਨਾ ਮੇਰੇ ਨਾਲ ਦਾ ਕੋਈ ਹੈ, ਇਹ ਕਿਹੜਾ ਕਿਸੇ ਨੇ ਦੇਖਿਆ ਮੈਂ ਚੱਕ ਕੇ ਸਬਜ਼ੀ ਬਣਾ ਦਵਾਂ, ਉਹ ਤਾਂ ਹੁਣ ਮੇਰੀ ਨਿੱਜੀ ਜ਼ਿੰਮੇਵਾਰੀ ਬਣ ਗਈ ਨਾ ਉਹ ਤਾਂ।
7: ਬਿਲਕੁਲ ਬਿਲਕੁਲ,
0: ਹਾਂਜੀ ਹਾਂਜੀ,
8: ਇੱਕ ਮਿੰਟ ਕੋਈ ਗਲਤੀ ਨੀ ਕਰਦਾ ਇਸ ਹਿਸਾਬ ਨਾਲ,
0: ਨਹੀਂ ਉੱਥੇ ਤਾਂ ਆਪਾਂ ਗੱਲ ਕਰ ਰਹੇ ਹਾਂ, ਫਿਰ ਗਲਤੀ ਹੋ ਕਾ ਤੋਂ ਜਾਵੇ, ਫਿਰ ਜੇ ਆਪਾਂ ਗਲਤੀ ਕਰ ਰਹੇ ਤਾਂ ਫਿਰ ਸਰਕਾਰਾਂ ਦੇ ਉੱਤੇ ਸਵਾਲ ਨਹੀਂ ਬਾਈ ਜੀ, ਉਹ ਤਾਂ ਫਿਰ ਇੱਕ ਦੂਜੇ ਉੱਤੇ ਆਪਾਂ ਗੱਲ ਕਰੀ ਜਾ ਸਿੱਟੀ ਜਾਂਦੇ ਆ ਨਾ, ਪਰ ਅਸੀਂ ਆਪ ਜ਼ਿੰਮੇਵਾਰ ਤਾਂ ਬਣਨਾ ਪਊਗਾ ਨਾ। ਔਜਲਾ ਸਾਹਿਬ ਵੀ ਇਹੀ ਕਰਦੇ ਸੀ ਕਿ ਆਪਣੀ ਜ਼ਿੰਮੇਵਾਰੀ
8: ਤਾਂ ਸੁਣਦੇ ਨੀ ਯਾਰ, ਨਾ ਕੋਈ ਗਲਤੀ ਕਰਦਾ ਨਾ ਕੋਈ ਚੋਰੀ ਕਰਦਾ
0: ਜੀ, ਨਹੀਂ ਤੁਸੀਂ ਨਿੱਜੀ ਆਪਣੇ ਨਿੱਜੀ ਨਾ ਕਰੋ, ਆਪਣੇ ਉੱਪਰ ਨਾ ਲਵੋ, ਆਪਾਂ ਸਾਰੀ ਗੱਲ ਕਰ ਸਾਰਿਆਂ ਦੀ ਗੱਲ ਕਰ ਰਹੇ ਹਾਂ, ਤੁਸੀਂ ਆਪਣੇ ਉੱਤੇ ਨਾ ਲਓ, ਤੁਹਾਨੂੰ ਕਹਿ ਰਹੇ ਹਾਂ ਜੀ।
8: ਮੈਂ ਐ ਨੀ, ਮੈਂ ਇਹ ਕਹਿ ਰਿਹਾ ਵੀ ਜਿਹੜੀਆਂ ਸਰਕਾਰਾਂ ਨੇ ਸਾਨੂੰ ਬੰਦੇ ਬਣਾਵਾ ਸੀ ਉਹ ਤਾਂ ਬਣਾਉਂਦੀਆਂ ਨੀ।
7: ਸ਼ੈਲੀ ਭਾਈ ਤੁਹਾਡੀ ਮੈਂ ਤੁਹਾਡਾ ਪੁਆਇੰਟ ਮੈਂ ਸਮਝ ਗਿਆ ਇੱਕ ਮਿੰਟ ਸਮਝ ਗਿਆ, ਮੈਂ ਪਤਾ ਤੁਹਾਡਾ ਕਹਿਣਾ ਮਤਲਬ ਇਹ ਕਿ ਤੁਸੀਂ ਤਾਂ ਹੁਣ ਧੱਕੇ ਨਾਲ ਫਸੇ ਹੋਵੋ ਵਿੱਚ, ਕਿਉਂਕਿ ਜਦੋਂ ਅਸੀਂ ਲਾਂਭਾ ਹੋਰ ਦਿੰਦੇ ਹਾਂ ਤੁਹਾਡੇ ਵੀ ਧੱਕੇ ਨਾਲ ਆ ਜਾਂਦਾ ਨਾ, ਤੁਹਾਡੀ ਗੱਲ ਸਹੀ ਹੈ ਇਸ ਵਿੱਚ, ਅਸੀਂ ਇਹ ਵੀ ਨੀ ਕਹਿੰਦੇ ਵੀ ਜੇ 100 ਦੇ 100 ਬੰਦੇ ਆ ਤਾਂ ਸਾਰੇ ਗੰਦੇ ਆ ਤਾਂ ਸਾਰੇ ਉਹ ਆ 2 ਨੰਬਰੀ ਆ, ਅਸੀਂ ਇਹ ਨੀ ਕਹਿੰਦੇ, ਉਹ ਫਿਰ ਤੁਸੀਂ ਲਪੇਟੇ ਤੁਸੀਂ ਲਪੇਟੇ ਚ ਬਚਾ ਰਹੇ ਹੋ ਆ ਫਿਰ ਬਸ, ਕਿਉਂਕਿ ਅਸੀਂ ਇਹ ਨੀ ਕਹਿੰਦੇ ਵੀ ਡੈਨਮਾਰਕ ਤੇ ਫਿਨਲੈਂਡ ਦੇ ਵਿੱਚ ਇੱਥੇ ਕੋਈ ਗੰਦੇ ਬੰਦੇ ਹੈ ਨੀ, ਏਦਾਂ ਵੀ ਹੈ ਨੀਗਾ
0: ਜੀ,
7: ਇੱਥੇ ਵੀ ਹੈਗੇ ਆ
0: ਜੀ।
7: ਹੁਣ ਮੈਂ ਅੱਜ ਹੀ ਪੁਲਿਸ ਭਾਈ ਤੁਹਾਨੂੰ ਮੈਸੇਜ ਭੇਜਿਆ ਜੀ ਕਿ ਮੇਰੇ ਘਰ ਪਿਛਲੇ ਸਾਲ ਚੋਰੀ ਹੋਈ ਆ ਐਸੇ ਦਿਨ 19 ਤਰੀਕ ਨੂੰ
0: ਜੀ,
7: ਸਾਰਾ ਕੁਛ ਲੈ ਗਿਆ
0: ਬਿਲਕੁਲ,
7: ਮਤਲਬ ਕਿ ਤੁਸੀਂ ਉਦਾਂ ਲਪੇਟੇ ਚ ਫਿਰ ਆ ਗਏ ਹੋ ਸਿੱਧੀ ਗੱਲ ਆ, ਕਿਉਂਕਿ ਜੇ ਢਾਂਚਾ ਹੁੰਦਾ ਬਣਿਆ,
8: ਇੱਕ ਮਿੰਟ ਇੱਥੇ ਪਤਾ ਕੀ ਆ ਤੁਹਾਡੇ ਕੋਲੇ ਤੁਸੀਂ ਰਹਿੰਦੇ, ਇੱਥੇ ਬਥੇਰੇ ਚੰਗੇ ਬੰਦੇ ਨੇ, ਬਥੇਰੇ ਮਾੜਾ ਕੰਮ ਨਹੀਂ ਕਰਦੇ, ਬਥੇਰੇ ਸੱਚੇ ਨੂੰ ਸੱਚ ਕਹਿੰਦੇ ਨੇ
0: ਜੀ,
8: ਸਾਡੇ ਕੋਲੇ ਬਥੇਰੇ ਚੋਰੀ ਵਾਲੇ ਠੱਗੀ ਵਾਲੇ,
7: ਨਹੀਂ ਭਾਜੀ ਉਹ ਢਾਂਚਾ ਆ, ਉਹ ਸਾਡਾ ਚੰਗੇ ਬੰਦੇ ਨੀ ਗੇ, ਉਹ ਢਾਂਚੇ ਨੇ ਬਣਾਏ ਹੋ ਚੰਗੇ ਬੰਦੇ, ਉਹਨਾਂ ਸਿੱਧੇ ਕਰਕੇ ਰੱਖੇ ਹੋ, ਕਿਉਂਕਿ ਤੁਸੀਂ ਪੜਦੇ ਚ ਕੁਛ ਰੱਖ ਹੀ ਨੀ ਸਕਦੇ, ਹੁਣ ਜੇ ਮੈਂ ਬੈਂਕ ਗਿਆ ਮੈਨੂੰ ਕਹਿ ਹੀ ਨੀ ਸਕਦਾ ਕੁਛ ਵੀ ਗਲਤ ਗੱਲ ਬੋਲਣ ਦਾ ਤਰੀਕਾ, ਜਾਂ ਮੈਂ ਹਸਪਤਾਲ ਗਿਆ ਜਾਂ ਮੈਂ ਸਕੂਲ ਗਿਆ, ਉਹ ਯਾਰ ਉਹ ਲੁਕੋ ਹੀ ਨੀ ਸਕਦਾ,
0: ਆਪਣੇ ਪੈਸੇ ਵੀ ਕਢਾਉਣੇ ਆ ਨਾ, 400-500 ਯੂਰੋ ਵੀ ਕਢਾਉਣਾ, ਤਾਂ ਅਗਲੇ ਕਹਿੰਦੇ ਤੁਸੀਂ ਕਿੱਥੇ ਵਰਤਣਾ ਇਹ ਦੱਸੋ ਸਾਨੂੰ, ਜਾਂ ਜਮਾ ਕਰਾਉਣ ਆਏ ਹੋ ਤਾਂ ਕੈਸ਼ 400-500 ਯੂਰੋ ਤਾਂ ਉਹ ਪੁੱਛਣਗੇ ਵੀ ਇਹ ਕਿੱਥੋਂ ਆਇਆ ਹੈ, ਕਲੀਅਰ ਕਰਨਾ ਪਏਗਾ
7: ਭਾਜੀ, ਲੁਕੋ ਨੀ ਸਕਦਾ ਨਾ ਸਰਕਾਰੀ ਬੰਦਾ ਤੇ ਨਾ ਪ੍ਰਾਈਵੇਟ ਬੰਦਾ, ਤੁਸੀਂ ਪੜਦੇ ਚ ਨਹੀਂ ਰੱਖ ਸਕਦੇ। ਮੈਂ ਹਮੇਸ਼ਾ ਕਹਿੰਦਾ ਮੈਂ ਕਿਹਾ ਸਾਨੂੰ ਨਾ ਇਹਨਾਂ ਨੇ ਇੱਥੇ ਜਿਹੜਾ ਸਿਸਟਮ ਆ, ਇਹਨਾਂ ਨੇ ਸਾਨੂੰ ਰੱਸੀਆਂ ਪਾਈਆਂ ਆ
0: ਜੀ,
7: ਰੱਸੀਆਂ ਪਾਈਆਂ, ਜੇ ਇੱਕ ਰੱਸੀ ਤੁਸੀਂ ਇੱਕ ਪਾਸੇ ਖਿੱਚੋਗੇ ਦੂਜੇ ਪਾਸੇ ਖਿੱਚੀ ਜਾਣੀ, ਉਹਨੂੰ ਪਤਾ ਲੈਣਾ ਵੀ ਹਾਂ ਵੀ ਬੰਦਾ ਕਿੱਧਰ ਜਾ ਰਿਹਾ ਹੈ,
0: ਬਿਲਕੁਲ,
7: ਇਹਨੂੰ ਢਾਂਚਾ ਤੇ ਸਿਸਟਮ ਕਹਿ ਸਕਦੇ ਅਸੀਂ, ਉਹ ਸਾਡੀ ਸਰਕਾਰਾਂ ਨੇ ਨਹੀਂ ਬਣਾਇਆ
0: ਜੀ।
8: ਸਰ ਅੱਜ ਤੋਂ 25-30 ਸਾਲ ਪਹਿਲਾਂ ਬਾਹਰ ਗਏ ਸੀਗੇ, ਬਾਹਰ ਜਾ ਕੇ ਮਾਹੌਲ ਦੇਖਿਆ, ਸਿਸਟਮ ਦੇਖਿਆ, ਇੱਥੇ ਆ ਕੇ ਉਹੀ ਮਾਹੌਲ ਤੇ ਸਿਸਟਮ ਭਾਲਦਿਆਂ ਸਾਨੂੰ ਨਹੀਂ ਮਿਲ ਰਿਹਾ
0: ਜੀ ਜੀ,
7: ਬਸ ਤਾਂ ਹੀ ਤਾਂ ਅਸੀਂ ਆ ਨਹੀਂ ਸਕਦੇ ਹੁਣ,
8: ਇਹ ਸਰਕਾਰਾਂ ਇਹਨਾਂ ਨੇ ਬੰਦੇ ਠੀਕ ਕਰਨੇ ਨੇ, ਉਹ ਨਹੀਂ ਸਹੀ ਕੰਮ ਕਰ ਰਹੀਆਂ
0: ਜੀ,
8: ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਰਕਾਰ ਕੁਛ ਵੀ ਕਰੇ ਸਿਸਟਮ ਵਧੀਆ ਲੈ ਲੇ
0: ਜੀ ਜੀ ਜੀ, ਥੈਂਕ ਯੂ
7: ਜੀ। ਹੁਣ ਭਾਜੀ ਦੇਖੋ
8: ਜਿਹੜਾ ਅਸੀਂ ਕੁਛ ਨੀ ਚਾਹੁੰਦੇ
0: ਜੀ,
7: ਜਿੱਦਾਂ ਸ਼ੈਲੀ ਭਾਜੀ ਜਿਹੜਾ ਨਾ ਇੰਡੀਆ ਖਾਸ ਕਰ ਇਹਨਾਂ ਨੇ ਇੱਕ ਚੀਜ਼ ਸਿੱਖ ਲਈ ਆ ਉਹਦਾ ਗੌਰਮੈਂਟ ਨੇ ਇੱਕ ਚੀਜ਼ ਸਿੱਖ ਲਈ ਆ ਇਹਨਾਂ ਨੂੰ ਇਹ ਇਹਨਾਂ ਨੇ ਸਿਸਟਮ ਲੈ ਲਿਆ ਸਾਡੇ ਬਾਹਰਲੇ ਕੰਟਰੀਆਂ ਵਾਲੇ ਵੀ ਅਸੀਂ ਆਪਣੀ ਜੇਬ ਚ ਕਿੱਦਾਂ ਪਾਉਣਾ ਆ ਪਰ ਵਾਪਸ ਪਬਲਿਕ ਦੀ ਜੇਬ ਚ ਕਿੱਦਾਂ ਪਾਉਣਾ ਉਹ ਨੀ ਸਿਸਟਮ ਲਿਆ ਇਹਨਾਂ ਨੇ
0: ਜੀ
7: ਆਪਣੀ ਜੇਬ ਪਾਉਣਾ ਲੈ ਲਿਆ ਇਹਨਾਂ ਜੋੜ ਉਹਨਾਂ ਜੋੜ ਇਹਨਾਂ ਜੋੜ ਲਿੰਕ ਉਹਨਾਂ ਜੋੜ ਲਿੰਕ ਹੁਣ ਇਹ ਇਹਨਾਂ ਦੇ ਨਿਆਣੇ ਕਿਤੇ ਬਾਹਰ ਰਹਿੰਦੇ ਨੀ ਇਹ ਕਿਤੇ ਬਾਹਰ ਨੀ ਆਉਂਦੇ ਇਹ ਕਿਤੇ ਡੈਨਮਾਰਕ ਨੇ ਆਏ ਹੋਣਗੇ ਸੇਨਾ ਨੇ ਆਏ ਹੋਣਗੇ ਦੇਖਣ ਤਾਂ ਸਹੀ ਆ ਕੇ ਇਹਨੂੰ ਕਹਿੰਦੇ ਆ ਡੈਮੋਕਰੇਟ
8: ਉਹੀ ਗੱਲ ਕਰਦੇ ਆ
0: ਬਿਲਕੁਲ
8: ਅਸੀਂ ਟੈਕਸ ਦੀਆਂ ਚੀਜ਼ਾਂ ਖਰੀਦਦੇ ਆ
0: ਜੀ ਜੀ
8: ਸਾਡੇ ਤੇ ਪੈਸਾ ਕਿਉਂ ਨੀ ਲੱਗਦਾ ਉਹ
0: ਜੀ
7: ਬਸ ਇਹਨੂੰ ਟੈਕਸਾ ਕਹਿੰਦੇ ਸੀ ਉਹ ਨਹੀਂ ਲੱਗਦਾ
8: ਪਰਸੈਂਟ ਕੁਛ ਗਲਤੀ ਨੀ ਕਰਦੇ ਅਸੀਂ
0: ਜੀ
7: ਹੁਣ ਹੁਣ ਹੁਣ ਹੁਣ ਸ਼ੈਲੀ ਭਾਜੀ ਹੁਣ
8: ਸਾਨੂੰ
7: ਇਹਦੇ ਵਿੱਚ ਕੋਈ ਸ਼ੇਕ ਹੀ ਨਹੀਂ ਆ ਤੁਹਾਨੂੰ ਤੁਸੀਂ ਖੁਦ ਵੀ ਸੁਣਿਆ ਹੋਣਾ ਜਾਂ ਲੋਕੀ ਵੀ ਕਹਿੰਦੇ ਹੋਣੇ ਆ ਵੀ ਜੇ ਜਿਹੜੇ ਦੁਨੀਆਂ ਪੰਜਾਬ ਦੀ ਬਾਹਰ ਬੈਠੀ ਜੇ ਉਹ ਨਾ ਬੈਠੀ ਹੋਵੇ ਤਾਂ ਪੰਜਾਬ ਦਾ ਪਤਾ ਨੀ ਕੀ ਹੋਵੇ ਹਾਂ ਇਹ ਬਾਕੀ ਆਪਾਂ ਕਹਿੰਦੇ ਹਾਂ ਵੀ ਗੁਰੂਆਂ ਦੇ ਨਾਂ ਤੇ ਚੱਲਦਾ ਪਰ ਕਿੰਨਾ ਰੁਪਈਆ ਉੱਥੋਂ ਆਉਂਦਾ ਆ ਪੰਜਾਬ ਨੂੰ ਭਾਵਾਂ ਹਾਲਾਂਕਿ ਅਸੀਂ ਇੱਥੇ ਮਹੀਨੇ ਵਾਸਤੇ ਆਉਣਾ ਆ
0: ਬਿਲਕੁਲ
7: ਉਹ ਵੀ ਦੋਵਾਂ ਤਿੰਨ ਸਾਲਾਂ ਤੇ ਸਾਨੂੰ ਉਸ ਮਹੀਨੇ ਦੇ ਵਿੱਚ ਹੱਥ ਖੜੇ ਕਰਾ ਕੇ ਭੇਜ ਦਿੰਦੇ ਆ ਇੱਥੋਂ ਦੇ ਸਿਸਟਮ ਵਾਲੇ ਜਿਹੜੇ ਆ
0: ਜੀ ਬਿਲਕੁਲ ਹੈ ਜੀ
8: ਏਅਰਪੋਰਟ ਤੋਂ ਕੰਮ ਸ਼ੁਰੂ ਹੋ ਜਾਂਦਾ ਸਾਡੀ ਮਿਹਨਤ ਦਾ ਮੁੱਲ ਇੱਥੇ ਇੰਡੀਆ 'ਚ ਨਹੀਂ ਮਿਲਦਾ
0: ਜੀ ਜੀ
7: ਕਿਉਂਕਿ ਉਹਨਾਂ ਦੀ ਜੇਬ ਚਲੇ ਜਾਂਦਾ ਨਾ ਜਿਹੜੇ ਸਿਸਟਮ ਬਣਾਉਂਦੇ ਉਹਨਾਂ ਦੀ ਜੇਬ
8: ਨਹੀਂ ਪੈਂਦਾ ਜੀ
0: ਜੀ ਬਿਲਕੁਲ
7: ਨਹੀਂ ਪੈਣਾ ਉਹ ਪੈਣਾ ਵੀ ਨਹੀਂ ਆ ਉਹ ਪੈਣਾ ਵੀ ਨਹੀਂ ਆ
0: ਜੀ
7: ਸ਼ੁਕਰੀਆ
0: ਕਬੂਲ ਕਰ ਲਈ ਜੀ ਜੀ ਥੈਂਕ ਯੂ ਜੀ ਹਾਂਜੀ ਹਾਂਜੀ ਬਿਲਕੁਲ ਹੈ ਜੀ ਹਾਂਜੀ ਜੀ
7: ਬਿਮਾਰ ਗਿਆ ਭਾਈ
0: ਮੋਬਾਈਲ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸਭ ਸੱਜਣਾਂ ਦਾ ਦੋਸਤਾਂ ਦਾ ਸ਼ੁਕਰੀਆ ਲੋ ਦੋਸਤੋ ਇਸ ਤਰ੍ਹਾਂ ਜੀ ਸ਼ੈਲੀ ਬਾਈ ਜੀ ਤੇ ਆਪਣੇ ਨਾਲ ਬਹਾਦਰ ਸਿੰਘ ਜੀ ਸੀ ਡੈਨਮਾਰਕ ਤੋਂ ਜੀ ਤੇ ਲੋ ਫਿਰ ਅਗਲੀ ਗੱਲਬਾਤ ਕਰਦੇ ਆ ਆਪਣੇ ਨਾਲ ਗੁਰੀਮਾਨ ਜੀ ਜੁੜ ਰਹੇ ਸੀ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਆ ਤੇ ਅੱਜ ਗੱਲਾਂ ਬਾਤਾਂ ਦੇ ਵਿੱਚ ਚਲੋ ਸਮਾਂ ਲੰਘ ਚੱਲਿਆ ਤੇ ਲਾਈਨਾਂ ਖੁੱਲੀਆਂ ਨੇ ਗੱਲਬਾਤ ਹਰ ਕੋਈ ਕਰ ਸਕਦਾ ਆਪਣੇ ਮਨ ਦੀ ਤੇ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕੋਸ਼ਿਸ਼ ਕਰਦੇ ਆ ਗੁਰੀਮਾਨ ਹੁਣਾਂ ਨੂੰ ਜੇ ਸੁਣ ਰਹੇ ਨੇ ਕਾਲ ਕਰ ਸਕਦੇ ਨੇ ਜੀ ਤੇ ਤਦ ਤੱਕ ਇੱਕ ਦੋ ਖਬਰਾਂ ਮੈਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਹੈ ਕਿ ਕਹਿੰਦੇ ਮੈਂ ਕਹਿੰਦੇ 6 ਤਰੀਕ ਦਾ ਜਨਮ ਹੈ ਮੇਰਾ ਤੇ ਕਹਿੰਦੇ ਮੈਂ ਵੀ ਜਿਮ ਜੁੰਮ ਲਾ ਲੈਂਦਾ ਜੀ ਕੀ ਬਾਤ ਹੈ ਜੀ ਗੁਰੀਮਾਨ ਜੀ ਜੁੜੇ ਨੇ ਜੀ ਆਪਣੇ ਨਾਲ ਉਹਨਾਂ ਦੀ ਗੱਲ ਸੁਣਦੇ ਆ ਸਤਿ ਸ੍ਰੀ ਅਕਾਲ ਗੁਰੀਮਾਨ ਸਵਾਗਤ ਹੈ ਜੀ ਬਾਈ ਜੀ
9: ਸਾਰੇ ਬੜੇ ਭਰਾਵਾਂ ਨੂੰ ਸਤਿ ਸ੍ਰੀ
0: ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ ਕੀ ਕਹਿਣਾ ਚਾਹੋਗੇ
9: ਅੱਜ ਤਾਂ ਮਾਹੌਲ ਜ਼ਿਆਦਾ ਭੜਕ ਗਿਆ
0: ਚਲੋ ਵਿੱਚ ਵਿੱਚ ਹੋ ਜਾਂਦਾ ਇਦਾਂ ਜੀ ਹਾਂ ਜੀ
9: ਪਰ ਨਾ ਮਤਲਬ ਇਹ ਨਾ ਸ਼ੈਲੀ ਵੀਰ ਜੀ ਚਲੋ ਮੈਂ ਨੀ ਕਹਿੰਦਾ ਸ਼ੈਲੀ ਵੀਰ ਜੀ ਕੋਈ ਕੰਮ ਮਾੜਾ ਕਰ ਰਹੇ ਆਪਣੇ ਵੱਲੋਂ ਤਾਂ ਵਧੀਆ ਹੀ ਕਰ ਰਹੇ
0: ਨਹੀਂ ਨਹੀਂ ਬਾਈ ਜੀ ਉਹਨਾਂ ਦੇ ਕੱਲਾ ਉਹਨਾਂ ਦੀ ਨੀ ਗੱਲ ਉਹਨਾਂ ਦੇ ਲਾ ਕੇ ਨੀ ਗੱਲ ਕਰਦੇ ਜਾਂ ਮਤਲਬ ਕਿ ਗੱਲ ਉਹ
9: ਲੈ ਰਹੇ ਹੈ ਨਾ ਜੀ ਪਰ ਉਹ
0: ਜਿਹੜਾ ਹਾਂ ਨਿੱਜੀ ਲੈ ਮੈਂ ਉਹੀ ਕਿਹਾ ਕਿ ਨਿੱਜੀ ਨੀ ਆਪਾਂ ਪਰ ਮਤਲਬ ਕਿ ਜਿਹੜਾ ਜਿਹੜੀਆਂ ਉਹ ਇਸ ਚੀਜ਼ ਦੇ ਵਿੱਚ ਉਹ ਲੋਕਾਂ ਨੂੰ ਜਿਹੜਾ ਵਿੱਚ ਫਸਾ ਕੇ ਉਹਨਾਂ ਤੋਂ ਬੈਨੀਫਿਟ ਲੈ ਰਹੇ ਨਾ ਉਹ ਵੀ ਸਾਨੂੰ ਸਮਝਣ ਦੀ ਜ਼ਰੂਰਤ ਪਵੇਗੀ ਨਾ ਜੀ
9: ਮੈਂ ਨਾ ਇੱਕ ਛੋਟੀ ਜਿਹੀ ਗੱਲ ਕਰਦਾ ਜੀ ਮੈਂ ਤਾਂ ਚਲੋ ਪਤਾ ਨੀ ਵੈਸੇ ਤਾਂ ਕੋਈ ਬੰਦਾ ਇਸ ਚੀਜ਼ ਨੂੰ ਗਲਤ ਗੱਲ ਨਾ ਸਮਝੇ
0: ਜੀ
9: ਮੰਨ ਲਓ ਜੀ ਹੁਣ ਆਪਾਂ ਬਾਹਰ ਦੀਆਂ ਪਾਲਿਸੀ ਬਾਹਰ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਰਹੇ ਵੀ ਬਾਹਰੋਂ ਸਾਡੇ ਇੱਥੇ ਪੁਲਿਸ ਨਾ ਆਵੇ
0: ਜੀ
9: ਪਰ ਜਦ NRI ਵੀਰ ਆਪਣੇ ਉਹੀ ਬਾਹਰ ਦੇ ਡਾਲਰ ਕਮਾ ਕੇ ਇੱਧਰ ਨੂੰ ਫੇਰ ਨਹੀਂ ਕੋ ਕਹਿੰਦਾ ਵੀ ਯਾਰ ਇਹਨੂੰ ਤਾਂ ਵੀ ਜੋਏ ਬਾਹਰ ਦੀ
0: ਨਹੀਂ ਬਾਈ ਜੀ ਦੇਖੋ ਹੁਣ ਆਪਾਂ ਹੁਣ ਆਪਾਂ ਕਹਿੰਦੇ ਆ ਕਿ ਹੁਣ ਉਧਰੋਂ ਸਾਡਾ ਹੁਣ ਦੇਖੋ ਇੰਡੀਆ ਦੇ ਵਿੱਚ ਚਾਹੇ ਇੱਥੇ ਮੈਂ ਫਿਨਲੈਂਡ ਦੇ ਵਿੱਚ ਆ ਇੱਥੇ ਏਸ਼ੀਅਨ ਮਾਰਕੀਟਾਂ ਬਣੀਆਂ ਹੋਈਆਂ ਨੇ ਬਹੁਤ ਸਾਰਾ ਇੰਡੀਆ ਦਾ ਜਿੱਥੇ ਵੱਖਰੇ ਵੱਖਰੇ ਮੁਲਕਾਂ ਦੇ ਚਾਹੇ ਮੁਸਲਿਮ ਭਾਈਚਾਰਾ ਹੈਗਾ ਚਾਹੇ ਹੋਰ ਮੁਲਕਾਂ ਦੇ ਲੋਕ ਨੇ ਇਹਨਾਂ ਮੁਲਕਾਂ ਦੇ ਵਿੱਚ ਸਪੈਸ਼ਲ ਉਹ ਸ਼ੋਪਾਂ ਬਣੀਆਂ ਹੁਣ ਤਾਂ ਮਤਲਬ ਕਿ ਜਿਹੜੀਆਂ ਵੱਡੇ ਮਾਲ ਨੇ ਬਕਾਇਦਾ ਉਹਨਾਂ ਨੇ ਵੀ ਸੁਪਰ ਮਾਰਕੀਟਾਂ ਦੇ ਵਿੱਚ ਵੀ ਉਹ ਚੀਜ਼ਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਉਹ ਵੱਡੇ ਪੱਧਰ ਦੇ ਉੱਤੇ ਹੁਣ ਇੰਡੀਆ ਦੇ ਵਿੱਚੋਂ ਵੀ ਤਾਂ ਬਹੁਤ ਸਾਰਾ ਮਸਾਲਾ ਦਾਲਾਂ ਹੋਰ ਸਾਰੀਆਂ ਚੀਜ਼ਾਂ ਐਕਸਪੋਰਟ ਇੱਧਰ ਨੂੰ ਵੀ ਤਾਂ ਹੋ ਹੀ ਰਹੀਆਂ ਨੇ
9: ਆਂਦਾ ਹੈ ਜੀ,
0: ਕੋਈ ਸ਼ੱਕ ਨਹੀਂ। ਪਨੀਰ ਆਉਂਦਾ, ਪਨੀਰ ਇੱਥੇ ਮਿਲਦਾ ਨੀਗਾ।
9: ਇਹ ਵੀ ਤਾਂ ਦੇਖੋ ਨਾ
0: ਹੁਣ ਬਾਇਆ ਪਨੀਰ ਜਿਹੜਾ ਆਪਣਾ ਇੰਡੀਆ ਤੋਂ ਜਿੰਨਾ ਪਨੀਰ ਬਣਦਾ ਜਾਂ ਦੁਬਈ ਦੇ ਰਾਹੀਂ ਜਿਹੜਾ ਸਾਰਾ ਇਹਨਾਂ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ, ਬਕਾਇਦਾ ਉੱਥੇ ਅਰਬੀ ਭਾਸ਼ਾ ਦੇ ਉੱਤੇ ਲਿਖਿਆ ਹੁੰਦਾ। ਬਹੁਤ ਸਾਰੇ ਤੁਰਕੀ ਮੁਲਕ ਹੋ ਗਏ ਜਾਂ ਹੋਰ ਮੁਲਕ ਬਣਾਉਂਦੇ ਨੇ ਜਿਹੜੀਆਂ ਚੀਜ਼ਾਂ ਨਹੀਂ ਉਪਲਬਧ ਹੁੰਦੀਆਂ ਜੀ।
9: ਇੱਕ ਗੱਲ ਹੋਰ ਦੇਖੋ ਨਾ ਜੀ, ਮੈਂ ਕਹਿੰਦਾ ਲੱਖ ਆਉਂਦਾ ਜੀ, ਪਰ ਜਿਹੜੀ ਚੀਜ਼ ਆਪਾਂ ਨੂੰ ਉਹਨਾਂ ਵੱਲੋਂ ਮਿਲਦੀ ਔਰ ਆਪਣੀ ਚੀਜ਼ ਆਪਾਂ ਇੱਥੇ ਬਣਾਉਂਦੇ ਆ, ਕਦੇ ਸੈਂਪਲਿੰਗ ਕਰਕੇ ਤਾਂ ਦੇਖੋ ਵੀ ਥੋੜੀ ਅੱਖਾਂ ਖੁੱਲਣ ਵੀ
0: ਜ਼ਮੀਨ
9: ਅਸਮਾਨ ਦਾ ਫਰਕ ਹੈ।
0: ਫਰਕ ਹੈਗਾ ਜੀ, ਉਹੀ ਪੇ ਜੇ ਅਸੀਂ ਮੁੱਲ ਪੇ ਕਰ ਰਹੇ ਹਾਂ, ਕੁਆਲਿਟੀ ਤਾਂ ਮਿਲੇ ਨਾ, ਕੁਆਂਟਿਟੀ ਦੇ ਵਿੱਚ ਕਾਹ ਤੋਂ ਪੈਣਾ ਸੀ।
9: ਦੂਸਰੀ ਮੈਂ ਇੱਕ ਹੋਰ ਗੱਲ ਕਰਦਾ, ਹੁਣ ਮੇਰਾ ਦੁੱਧ ਪਨੀਰ ਦਾ ਕੰਮ ਹੈ
0: ਜੀ,
9: ਪਹਿਲੀ ਗੱਲ ਤਾਂ ਮੰਨ ਲਓ ਮੇਰੇ ਕੋਲ 2 ਕੁਇੰਟਲ ਪਨੀਰ ਪਿਆ, 2 ਕੁਇੰਟਲ ਦੁੱਧ ਪਿਆ, ਮੈਨੂੰ ਮੈਂ ਉਹ ਵੇਚ ਦਿੱਤਾ, ਮੈਨੂੰ ਕੋਈ ਫੋਨ ਕਰਦਾ ਨਾ ਬਾਈ ਦੁੱਧ ਚਾਹੀਦਾ, ਮੈਂ ਸਾਫ ਜਵਾਬ ਦੇਣਾ ਮੇਰੇ ਕੋਲ ਨਹੀਂ ਹੈਗਾ, ਮੈਂ ਹੋਰਾਂ ਵਾਂਗੂ ਮਤਲਬ ਪਾਊਡਰ ਘੋਲ ਘੋਲ ਦੇਣ ਨਹੀਂ ਜਾਂਦਾ
0: ਜੀ।
9: ਆਪਾਂ ਸਰਕਾਰਾਂ ਉੱਪਰ ਸੁੱਟੀ ਜਾਂਦੇ ਵੀ ਸਰਕਾਰ ਇਹ ਕਰੇ ਉਹ ਕਰੇ ਉਹ ਕਰੇ, ਮੈਂ ਕਹਿੰਦਾ ਵੀ ਅਸੀਂ ਬਾਣੀ ਪੜ੍ਹਦੇ ਆ, 2 ਟਾਈਮ ਸਾਡੇ ਕੋਈ ਨੈਤਿਕ ਫਰਜ਼ ਨੀ।
0: ਬਿਲਕੁਲ ਹੈ ਜੀ, ਹੈਗੇ ਨੇ ਨੈਤਿਕ,
9: ਆਪਣੇ ਕੋਈ ਪਰਮਾਤਮਾ ਵੱਲੋਂ ਆਪਾਂ ਮੰਨ ਲਓ ਕੋਈ ਸਾਨੂੰ ਨਹੀਂ ਦੇਖ ਰਿਹਾ ਪਰ ਰੱਬ ਦਾ ਦੇਖ ਰਿਹਾ।
0: ਬਿਲਕੁਲ ਹੈ ਜੀ, ਬਿਲਕੁਲ ਹੈ।
9: ਮੈਂ ਆਪਣੇ ਬੱਚੇ ਨੂੰ ਕਹਿੰਦਾ ਵੀ ਯਾਰ ਤੈਂ ਫੋਨ ਨਹੀਂ ਚਲਾਉਣਾ, ਉਹਦੇ ਸਾਹਮਣੇ ਮੈਂ ਫੋਨ ਲੈ ਕੇ ਬੈਠਾ ਤਾਂ ਉਹਦੇ ਉੱਪਰ ਕੀ ਅਸਰ ਪਊਗਾ
0: ਜੀ। ਬਿਲਕੁਲ ਹੈ ਜੀ,
9: ਐਗਜ਼ਾਮਪਲ ਆ ਸਾਨੂੰ ਖੁਦ ਸੈੱਟ ਕਰਨੀ ਪੈਣੀ
0: ਹੈ ਜੀ, ਪੈਣੀ ਹੈ ਜੀ, ਬਿਲਕੁਲ ਹੈ ਜੀ।
9: ਇੰਡੀਅਨ ਰੀਸੈਂਟ ਨਿਊਜ਼ ਆ, ਹਲੇ ਕੁਝ ਮਹੀਨਿਆਂ ਦੀ ਗੱਲ ਹੈ, ਇੰਡੀਅਨ ਆਰਮੀ ਦੇ ਵਿੱਚ ਫੇਰਕਾ ਦੇ ਦੁੱਧ ਦੇ ਸੈਂਪਲ ਫੇਲ ਹੋ ਗਏ।
0: ਹਾਂ, ਉੱਥੇ ਖਾਣੇ ਦਾ ਵੀ ਰੋਲਾ ਪਿਆ ਜੀ, ਬਿਲਕੁਲ ਹੈ ਜੀ,
9: ਪਿਆ ਨਾ ਜੀ। ਉਹ ਸ਼ਰਮਿੰਦਗੀ ਦਾ ਪਾਤਰ ਲੋਕ ਸਮਝਣ ਵੀ ਯਾਰ ਅਸੀਂ ਜੀ ਫੇਰਕਾ ਹੈ, ਫੇਰਕਾ ਚੋਂ ਦੁੱਧ ਕੌਣ, ਫੇਰਕਾ ਦੁੱਧ ਕਿੱਥੇ ਚੱਕ ਕੇ ਲੈ, ਸਾਡੇ ਲੋਕਾਂ ਦੇ ਚੱਕ ਕੇ ਲੈ ਕੇ ਜਾ ਰਹੇ ਆ ਜੀ।
0: ਬਿਲਕੁਲ ਹੈ ਜੀ,
9: ਪੰਜਾਬ ਚ ਇਕੱਠਾ ਕਰ ਰਹੇ ਉਹ ਕਿਹੜਾ ਉੱਤਰਾਖੰਡ ਤੋਂ ਇਕੱਠਾ ਕਰਕੇ ਲੈ ਕੇ ਆ ਰਹੇ।
0: ਬਿਲਕੁਲ ਹੈ ਜੀ,
9: ਇਹ ਅਸੀਂ ਐਗਜ਼ਾਮਪਲ ਸੈੱਟ ਕਰਨੀ, ਕੰਮ ਤਾਂ ਅਸੀਂ ਮਾੜੇ ਕਰ ਰਹੇ ਹਾਂ, ਸਬਜ਼ੀਆਂ ਦੇ ਵਿੱਚ ਰਿਹਾ ਸਪਰੇਹਾਂ ਅਸੀਂ ਕਰਦੇ ਹਾਂ। ਹੁਣ ਤੁਸੀਂ ਹਰਿਆਣਾ, ਮੇਰਾ ਦੁੱਧ ਦਾ ਕੰਮ ਹੈ, ਮੈਂ ਹਰਿਆਣੇ ਤੋਂ ਦੁੱਧ ਮੰਗਵਾਉਣਾ 2 ਦਿਨਾਂ ਬਾਅਦ, ਪਰ ਤੁਸੀਂ ਇਹ ਦੇਖੋ ਜੀ ਉੱਥੇ ਦੁੱਧ ਦਾ, ਇੱਕ ਤਾਂ ਦੁੱਧ ਉੱਥੇ ਮੱਝਾਂ ਬਹੁਤ ਨੇ, ਗਊਆਂ ਨੀ ਹੈਗੀਆਂ
0: ਜੀ।
9: ਕਾਰਨ ਕੀ ਹੈ, ਉਹਨਾਂ ਦੇ ਘਰ ਰੋਟੀ ਖਾਣ ਬਹਿ ਜਾਓ, ਅਗਲੇ ਦਿਨ ਕੌਲੀਆਂ ਦੇ ਵਿੱਚ ਐਡੀ ਘਿਓ ਪਾਏ ਹੁੰਦੇ ਨੇ, ਕੋਲ ਖਾਣ ਨੂੰ ਮੱਖਣ ਰੱਖਿਆ ਹੁੰਦਾ। ਮੈਂ ਨਹੀਂ ਦੇਖਦਾ ਵੀ ਪੰਜਾਬ ਚ ਕਿਤੇ ਲੋਕਾਂ ਨੇ ਆਪਣੇ ਘਰ ਦਾ ਮੱਖਣ ਖਾਧਾ ਹੋਊਗਾ ਬੈਠਿਆ।
0: ਬਿਲਕੁਲ ਬਿਲਕੁਲ ਹੈ, ਤੁਸੀਂ ਦੇਖੋ। ਚਲੋ ਅਸੀਂ ਭੂਆ ਦੇ ਪਿੰਡ ਜਾਂਦੇ ਸੀ ਤਾਂ ਹਨਾ, ਉੱਥੇ ਦੇਖੋ ਉਹਨਾਂ ਨੇ ਵੀ ਮਤਲਬ ਕਿ ਲਵੇਰਾ ਰੱਖਿਆ ਹੋਇਆ ਸੀ, ਤੇ ਲੱਸੀ ਤਾਂ ਮਤਲਬ ਕਿ ਗੁਆਂਢੀਆਂ ਨੂੰ ਵੀ ਦੇਣੀ ਪੈਂਦੀ ਹੁੰਦੀ ਸੀ, ਕਹਿਣਾ ਵੀ ਪੈਂਦਾ ਸੀ ਭਾਈ ਲੱਸੀ ਬਣੀ ਹੋਈ ਆ ਲੈ ਜਾਓ ਆ ਕੇ ਹਨਾ, ਮੱਖਣ ਕੱਢਿਆ ਸੀਗਾ।
9: ਬਿਲਕੁਲ ਜੀ,
0: ਅੱਜ ਭਾਲਿਆ ਨੀ ਭਾਲਦੀ ਹੋਣੀ ਉਹ ਜਿਹੜੀ ਚਾਟੀ ਦੀ ਲੱਸੀ ਹੋਣੀ ਜੀ।
9: ਮੈਂ ਖੁਦ ਆਪਣੇ ਮਿੱਤਰ ਨੂੰ ਕਹਿ ਕੇ ਉਹਨਾਂ ਨੇ ਘਰੇ ਪਸ਼ੂ ਰੱਖੇ ਹੋਏ ਨੇ, ਕਿਉਂਕਿ ਮੇਰਾ ਰਹਿਣ ਬਸੇਰਾ ਸ਼ਹਿਰ ਚ ਜੀ, ਪਿੰਡ ਮੈਂ ਹੁਣ ਜਾਂਦਾ, ਪਿੰਡ ਸਿਰਫ ਕੰਮ ਨੂੰ ਜਾਂਦਾ ਹੁੰਦਾ ਜੇ, ਉੱਥੋਂ ਲਿਆ ਮੈਂ ਕੋਈ ਲਿਆ ਮਾ
0: ਜੀ,
9: ਇਸੇ ਕਰਕੇ ਮੈਂ ਵੇਰਕਾ ਕਿਸੇ ਦਾ ਹੋਰ ਦੁੱਧ ਨੀ ਲੈਂਦਾ
0: ਜੀ।
9: ਮੈਂ ਆਪਣਾ ਕੰਟਰੀ ਡਿਲਾਈਟ ਦੀ ਐਪ ਆਉਂਦੀ ਆ, ਉਹ ਦੁੱਧ ਮੰਗਵਾਉਣਾ ਸ਼ਹਿਰ ਦੇ ਵਿੱਚ, ਉਹਦੀ ਉਹ ਸੈਂਪਲਿੰਗ ਕਿੱਟ ਨਾਲ ਭੇਜਦੇ ਆਪਣੀ ਵੀ, ਤੁਸੀਂ ਦੁੱਧ ਦਾ ਸੈਂਪਲ ਚੈੱਕ ਕਰੋ, ਜੇ ਕੋਈ ਪ੍ਰੋਬਲਮ ਹੈ ਸਾਨੂੰ ਉਸੇ ਟਾਈਮ ਕੰਪਲੇਂਟ ਕਰੋ, ਅਸੀਂ ਵਾਪਸ ਕਰਾਂਗੇ।
0: ਬਿਲਕੁਲ ਹੈ ਜੀ,
9: ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕਰ ਦਿੱਤਾ ਵੀ ਕਸਟਮਰ ਤੱਕ ਵੀ ਆਪਣੇ ਕੋਲ ਸੈਂਪਲਿੰਗ ਕਿੱਟ ਨਾਲੋਂ ਨਾਲ ਮਿਲ ਰਹੀ ਹੈ
0: ਜੀ। ਇਹੀ ਤਾਂ ਗੱਲ ਸੋਚਣ ਦੀ ਆ ਬਾਈ ਜੀ, ਇਹ ਨੌਬਤ ਆਈ ਕਾਹਤੋਂ ਆ। ਦੇਖੋ ਇਹ ਸੈਂਪਲਿੰਗ ਕਿੱਟ ਨਾਰਮਲ ਮਤਲਬ ਕਿ ਉਹਦਾ ਸ਼ੋਪਾਂ ਤੇ ਹੋਣੀ ਚਾਹੀਦੀ ਆ, ਜਾਂ ਹੁਣ ਘਰਾਂ ਘਰਾਂ ਤਾਂ ਵੀ ਉਹ ਕਾਹਦੇ ਲਈ ਸਵਾਲ ਇਹੀ ਆ ਨਾ।
9: ਹੁਣ ਵੇਰਕਾ ਦਾ ਦੁੱਧ ਅੱਜ ਤੋਂ ਕੁਛ ਸਾਲ ਪਹਿਲਾਂ 45,000 ਲੀਟਰ ਦੁੱਧ ਦਿੱਲੀ ਜਾਂਦਾ ਸੀ, ਅੱਜ ਉਹੀ ਦੁੱਧ ਉੱਥੇ ਅਮੁੱਲ ਪਾ ਰਿਹਾ ਜੀ।
0: ਇਹ
9: ਕਸੂਰ ਸਾਡੇ ਪੰਜਾਬ ਦੇ ਲੋਕਾਂ ਦਾ, ਅਮੁੱਲ ਐਤੀ ਥੋੜਾ ਖੜਾ ਹੋ ਗਿਆ ਜੀ,
0: ਜਦ
9: ਉਹਨਾਂ ਉਹ ਕਾਰਪੋਰੇਟ ਸੈਕਟਰ ਹੈ, ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ
0: ਜੀ,
9: ਨਾ ਮਾੜਾ ਜਾਣਾ ਨਾ ਮਾੜਾ ਖੜਾ, ਕਮਾਈ ਵੀ ਆਪ ਕਰ ਰਹੇ ਹੈ, ਸਾਡੇ ਵਾਲੇ ਕਿਉਂ ਨੀ ਕਰਦੇ ਜੀ,
0: ਕਿਉਂ ਨੀ ਕਰਦੇ ਜੀ।
9: ਹੁਣ ਤੁਸੀਂ ਫਤਿਹਗੜ੍ਹ ਸਾਹਿਬ ਚੱਲ ਜਾਓ, ਮੈਂ 20 ਵਾਰ ਦੇਖਿਆ ਉਸ ਰੋਡ ਦੇ ਉੱਪਰ ਨਾ, ਕਿਸਾਨ ਆਪਣੀ ਵਧੀਆ ਸਬਜ਼ੀ ਬੀਜ ਕੇ
0: ਜੀ
9: ਮੰਡੀ ਸੱਟਣ ਦੀ ਬਜਾਏ ਉੱਥੇ ਟਰਾਲੀਆਂ ਲਾ ਕੇ ਬੈਠੇ ਨੇ, ਵਧੀਆ ਕਮਾਰੇ ਸ਼ਰਮ ਤੇ ਆਖਦੀ ਅਗਲਿਆਂ ਨੇ
0: ਜੀ,
9: ਅਗਲੇ ਕਹਿੰਦੇ ਅਸੀਂ ਮਤਲਬ
0: ਆਪ ਵੇਚ ਲਾਂਗੇ, ਆਪ ਵੇਚਦੇ ਆ ਅਸੀਂ। ਬਿਲਕੁਲ
9: ਹਾਂ, ਵੀ ਮੈਂ ਸਰਕਾਰਾਂ ਨੂੰ ਕਹਿੰਦੇ ਵੀ ਰੇਟ ਵੱਧ ਲਓ, ਅਸੀਂ ਆਪ ਵੇਚ ਲੈਂਦੇ ਆ, ਨਹੀਂ ਕਹਿੰਦੇ ਸਰਕਾਰ, ਮਤਲਬ ਐਵਰੀਥਿੰਗ ਆਪਾਂ ਸਰਕਾਰ ਉੱਪਰ ਹੀ ਡਿਪੈਂਡ ਬੈਠੇ ਆ ਵੀ ਸਰਕਾਰ ਕਰੂ
0: ਸਾਰਾ ਕੁਝ ਕਰਕੇ ਦੇਵੇ।
9: ਮੈਂ ਇਸ ਗੱਲ ਨਾਲ ਮਾਫ਼ ਕਰਨਾ ਸਹਿਮਤ ਨਹੀਂ ਹੈ
0: ਜੀ। ਬਿਲਕੁਲ ਬਿਲਕੁਲ ਹੈ ਜੀ,
9: ਸਰਕਾਰਾਂ ਨੇ ਜੇ ਕਰਨਾ ਹੁੰਦਾ ਅੱਜ ਤੋਂ, ਅੱਜ ਤੁਸੀਂ ਅੱਜ ਤੁਸੀਂ ਧਰਨੇ ਅੱਜ ਦੇ ਰਹੇ ਹੈ,
0: ਜੇ
9: ਤੰਤਰ ਸਰਕਾਰਾਂ ਤਾਂ 1947 ਤੋਂ ਚੱਲਦੀਆਂ ਆ ਰਹੀਆਂ ਨੇ
0: ਜੀ,
9: ਅੱਜ ਤੱਕ ਜੇ ਉਹ ਚਾਹੁੰਦੇ ਹੁੰਦੇ ਤਾਂ ਅੱਜ ਤੱਕ ਸਿਸਟਮ ਨਾ ਚੇਂਜ ਕੀਤਾ ਹੁੰਦਾ ਜੀ, ਆਪਣੇ ਜਵਾਕ ਬਾਹਰ ਕਾਹਤੇ ਗੇਮਦੇ। ਮੇਰੀ ਇਹ ਬੇਨਤੀ ਹੈ, ਮੈਂ ਸ਼ੈਲੀ ਸਾਹਿਬ ਨੂੰ ਕਹਿੰਦਾ ਤੁਸੀਂ ਆਪਣਾ ਕਾਰਜ ਕਰੋ ਜੀ, ਸਦਕੇ ਕਰੋ, ਪਰ ਨਾ ਕਿਸੇ ਨੂੰ ਕੋਈ ਸੇਧ ਦੇਣ ਤੋਂ ਪਹਿਲਾਂ ਤੁਸੀਂ ਆਪ ਐਗਜ਼ਾਮਪਲ ਸੈੱਟ ਕਰਕੇ ਕਹੋ ਵੀ ਆ ਜਾਓ ਭਾਈ ਮੇਰੇ ਘਰੇ, ਤੁਹਾਨੂੰ ਮੈਂ ਦਿਖਾਉਣਾ ਵੀ
0: ਕਿੱਦਾਂ
9: ਕਰੀਦਾ ਕੰਮ
0: ਜੀ। ਬਿਲਕੁਲ ਹੈ ਜੀ,
9: ਇਹ ਐਗਜ਼ਾਮਪਲ ਆਪਾਂ ਲੋਕ ਪੰਜਾਬ ਚ ਸੈੱਟ ਨਹੀਂ ਕਰ ਰਹੇ, ਆਪਾਂ ਕਸੂਰਵਾਰ ਕੱਢੀ ਜਾਂਦੇ ਵੀ ਤੂੰ ਕਸੂਰਾ ਫਲਾਣਾ ਤੂੰ ਕਸੂਰਵਾਰ।
0: ਉਹ ਬਾਈ ਜੀ ਮਨਾਉਣ ਤੇ ਲੱਗੇ ਆ ਨਾ, ਭਈ ਉਹਨਾਂ ਦੀ ਸੋਚ ਬਦਲਣ ਤੇ ਲੱਗਿਆ, ਸੋਚ ਤਾਂ ਆਪਣੀ ਸਾਨੂੰ ਬਦਲਣ ਦੀ ਪਹਿਲਾਂ ਜ਼ਰੂਰਤ ਹੈ ਨਾ, ਉਹੀ ਚੀਜ਼
9: ਸੋਚ ਬਦਲਣ ਦੀ ਲੋੜ ਹੈ ਜੀ। ਸਿਸਟਮ ਤਾਂ ਬਾਅਦ ਚ ਬਦਲੂਗਾ, ਪਹਿਲਾਂ ਮਨੁੱਖ ਆਪਣੀ ਸੋਚ।
0: ਨਾਲੇ ਕਿਸੇ ਨੂੰ ਆਪਾਂ ਬਦਲ ਨਹੀਂ ਸਕਦੇ ਹੈ ਨਾ, ਜਿੱਦਾਂ ਮਰਜ਼ੀ ਆਪਾਂ ਕਹਿ ਲਈਏ।
9: ਹੁਣ ਦੇਖੋ ਨਾ ਤੁਸੀਂ, ਅੱਜ ਦੁੱਧ ਦੇ ਵਿੱਚ ਬੇਰਕਾ ਬੈਠਾ, ਅਮੁੱਲ ਬੈਠਾ, ਮਦਰ ਡੈਰੀ ਬੈਠਾ, ਕਿਵੇਂ ਆ ਗਏ
0: ਜੀ?
9: ਤੇ ਉਹ ਦੁੱਧ ਦੇ ਵਿੱਚ ਗੈਪ ਕਿਤੇ ਨਾ ਕਿਤੇ ਕ੍ਰੀਏਟ ਹੋ ਰਿਹਾ ਸੀ, ਉਦੋਂ ਹੀ ਬਣਿਆ ਨਾ।
0: ਬਿਲਕੁਲ, ਸਪੇਸ ਆਈ ਆ
9: ਤਾਂ ਹੀ ਐਂਟਰ ਕਰੀਏ ਨੇ, ਜੇ ਆਪਾਂ ਗੈਪ ਉਹਨੂੰ ਕ੍ਰੀਏਟ ਕਰਕੇ ਦਿੱਤਾ। ਆਪਾਂ ਉਹ ਗੈਪ ਨਾ ਦਿੰਦੇ, ਆਪਣੀ ਜ਼ਿੰਮੇਵਾਰੀ ਨਾਲ ਹਰੇਕ ਕੰਮ ਕਰਦੇ
0: ਜੀ,
9: ਮਜਾਲ ਕਿਸੇ ਕੋਈ ਵੜ ਜਾਂਦਾ ਵਿੱਚ ਦੀ।
0: ਬਿਲਕੁਲ,
9: ਇਹ ਕਸੂਰਵਾਰ ਆਪਣੇ ਨੇ।

0: ਕਰਦੇ ਸੀ, ਕਹਿਣਾ ਸ਼ਾਮ ਨੂੰ ਚਲੋ ਲੈ ਜਾਂਗੇ ਵਾਪਸ ਆਉਂਦੇ ਹੋਏ ਨਾ, ਤੇ ਹੁਣ ਵਿਹਲੇ
1: ਹਾਂਜੀ
0: ਬੈਠੇ
1: ਹਾਂਜੀ
0: ਨੇ
1: ਹਾਂ
0: ਉਹ ਲੋਕ,
1: ਬਿਲਕੁਲ,
0: ਕਿਉਂ ਬੈਠੇ ਨੇ ਜੀ?
1: ਬਸ ਤੁਹਾਨੂੰ ਪਤਾ ਹੀ ਹੈ ਨਿਊ ਜਿਹੜੀ ਹੁਣ ਕਰੰਟ ਜਨਰੇਸ਼ਨ ਹੈ ਉਹ ਤੱਕਦੀ ਹੈ ਬਾਹਰ ਨੂੰ,
0: ਜੀ
1: ਕੰਮ ਕਰਕੇ ਰਾਜੀ ਨਹੀਂ। ਜਿਹੜੀ ਪੁਰਾਣੀ ਪੀੜ੍ਹੀ ਆ ਉਹ ਯਾਰ ਉਮਰ ਤਾਂ 70 ਸਾਲ ਹੋ ਗਈ,
0: ਜੀ
1: ਉਹਨਾਂ ਦੰਡ ਥੋੜੀ ਭੋਗਿਆ ਹੋਇਆ ਵੀ ਮੈਂ ਇੱਥੇ ਮਰਨਾ ਹੀ ਹੈ।
0: ਬਿਲਕੁਲ,
1: ਨਿਊ ਜਨਰੇਸ਼ਨ ਵੀ ਮੂਹਰੇ ਆਵੇ, ਆਪ ਮਿਹਨਤ ਕਰੇ, ਬਾਹਰ ਜਾ ਕੇ ਯਾਰ ਆਪਾਂ ਉੱਥੇ ਟੋਇਲਟ ਵੀ ਸਾਫ਼ ਕਰਦੇ ਹਾਂ, ਇੱਥੇ ਆਪਾਂ ਤਾਂ ਘਰੋਂ ਪਾਣੀ ਦਾ ਗਲਾਸ ਨਹੀਂ ਚੱਕਦੇ ਹੈਗੇ।
0: ਜੀ
1: ਇਹ ਚੀਜ਼ਾਂ ਹੈ ਨਾ, ਇਹ ਮਤਲਬ ਇਹ ਸਾਰੀਆਂ ਕਮੀਆਂ ਨਾ, ਮੈਂ ਤਾਂ ਦੇਖਦਾ ਵੀ ਯਾਰ ਸਭ ਤੋਂ ਪਹਿਲਾਂ ਕਮੀ ਆਪਣੇ ਆਪ ਚ ਲੱਭੋ, ਫਿਰ ਆਪਾਂ ਦੂਜੇ ਨੂੰ ਟਾਰਗੇਟ ਕਰੀਏ, ਕੋਈ ਵੀ ਬੰਦਾ ਚਾਹੇ ਕੋਈ ਵੀ ਕਿੱਤਾ ਹੈ।
0: ਜੀ ਇਸੇ ਕਾਰਨ ਦੇ
1: ਸਭ
0: ਕਰਕੇ ਬਾਈ ਜੀ ਦੇਖੋ,
1: ਤੋਂ
0: ਆਪਾਂ ਜਿਹੜੇ ਸਾਡੇ ਦੇਸੀ ਬੀਜ ਸੀ ਉਹ ਖਤਮ ਕਾਹਤੋਂ ਹੋਏ ਆ? ਅਸੀਂ ਕਹਿ ਤਾਂ ਦਿੰਨੇ ਆ ਭਈ ਮੋਡੀਫਾਈ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਪਰ ਜੇ ਉਹ ਬੀਜ ਸਾਂਭੇ ਹੁੰਦੇ ਆਪ ਜਾਂ ਅਸੀਂ ਅਗਾਉਂਦੇ ਹੁੰਦੇ ਸਾਡੇ ਖੇਤਾਂ ਚ ਅੱਜ ਵੀ ਹੋਣੇ ਸੀ।
1: ਉਹ ਕਾਰਪੋਰੇਟ ਮਸ਼ਹੂਰ ਯਾਰ ਹੀ ਜਾਂਦਾ ਜੀ,
0: ਜੀ
1: ਦੇਖਾ ਦੇਖੀ ਲੋਕ ਨਵਾਂ ਬੀਜ ਚੱਕ ਲਿਆਉਂਦੇ ਆ, ਆਪਣੇ ਵਾਲਾ ਸਾਂਭਿਆ ਹੈ ਨੀ,
0: ਬਿਲਕੁਲ
1: ਮੁੜ ਕੇ ਉਹ ਬੀਜ ਤੋਂ ਨਿਕਲਦਾ ਕੁਛ ਨੀ ਹੈਗਾ, ਤੇ ਆਪਾਂ ਆਪਣੀ ਖੇਤੀ ਵੀ ਗਵਾਲੀ
0: ਗਵਾਲੀ ਜੀ।
1: ਹੁਣ ਤੁਸੀਂ ਬਾਈ ਮੇਰੀ ਗੱਲ ਸੁਣੋ, ਅੱਜ ਆਪਾਂ ਝੋਨਾ ਬੀਜ ਰਹੇ ਹਾਂ,
0: ਜੀ
1: ਪਾਣੀ ਦਾ ਹਾਲ ਕਿੰਨਾ ਮੰਦਾ ਪਤਾ ਹੈ ਨਾ ਜੀ,
0: ਬਿਲਕੁਲ ਹੈ ਜੀ।
1: ਅੱਜ 5-10 ਸਾਲ ਬਾਅਦ ਸ਼ਾਇਦ ਆਪਾਂ ਨੂੰ ਪੀਣ ਨੂੰ ਵੀ ਤਰਸਣਗੇ ਲੋਕ,
0: ਜੀ
1: ਜੋ ਪੰਜਾਬ ਦੀ ਸਥਿਤੀ ਹੋਈ ਪਈ ਹੈ,
0: ਉਹ ਤਾਂ
1: ਗੰਦਲਾ ਪਾਣੀ ਹੋ ਗਿਆ।
0: ਦੇਖੋ ਮੈਂ ਕਿੰਨੀ ਵਾਰੀ ਕਹਿ ਚੁੱਕਿਆ ਕਿ ਝੋਨਾ ਲਾਉਣਾ ਜ਼ਰੂਰੀ ਹੈ, ਨਾ ਲਾਓ ਅਖੇ ਉਹਦੇ ਉੱਤੇ MSP ਮਿਲਦੀ ਹੈ, ਹੋਰ ਕੋਈ ਫਸਲ ਨਹੀਂ ਚੱਕਦੇ, ਲੈ ਦੱਸ ਇਹ ਬਹਾਨੇ ਹੀ ਭਾਲਦੇ ਆ ਫਿਰ।
1: ਮੈਂ ਕਹਿੰਦਾ ਜੀ MSP ਨੂੰ ਛੱਡੋ, ਤੁਸੀਂ ਕੋਈ ਵੀ ਫਸਲ ਬੀਜੋ ਪਰ ਤੁਸੀਂ ਆਪ ਵੇਚਣ ਵਾਲੇ ਤਾਂ ਬਣੋ ਉਸ ਫਸਲ ਨੂੰ।
0: ਬਿਲਕੁਲ ਬਿਲਕੁਲ ਜੀ,
1: ਸਬਜ਼ੀਆਂ ਨੇ ਦਾਲਾਂ ਨੇ ਤੁਸੀਂ ਆਪ ਡਾਇਰੈਕਟ ਦੇਖੋ। ਇੱਕ ਨਾ ਆਪਾਂ ਕਹਿੰਦੇ ਵੀ ਸਰਕਾਰ ਤਾਂ ਜੋ ਆਪਣਾ ਕਰ ਰਹੀ ਉਹ ਦੁਨੀਆ ਜਾਣਦੀ ਹੈ,
0: ਜੀ
1: ਕੋਈ ਬੰਦਾ ਉੱਠ ਕੇ ਇੱਕ ਮਤਲਬ ਇੱਕ ਕ੍ਰੀਏਟ ਤਾਂ ਕਰੇ ਨਾ ਵੀ ਆਪਸ਼ਨ ਵੀ ਹਾਂ ਭਾਈ ਮੈਂ 10 ਦੁਕਾਨਾਂ ਤੇ ਘੁੰਮ ਕੇ ਆਇਆ, ਤੁਹਾਨੂੰ ਦਾਲ ਮੈਂ ਦਊਂਗਾ, ਤੁਹਾਨੂੰ ਸਬਜ਼ੀ ਮੈਂ ਦਊਂਗਾ, ਦੱਸੋ ਮੈਨੂੰ ਕਿਆ ਰੇਟ
0: ਜੀ,
1: ਔਰ ਔਰਗੈਨਿਕ ਕਹਿ ਕੇ ਵੇਚਿਓ ਜੀ, ਕਿੱਦਾਂ ਨੀ ਰੇਟ ਮਿਲਦਾ?
0: ਬਿਲਕੁਲ ਹੈ ਜੀ ਬਿਲਕੁਲ, ਲੋਕ ਲੈਣ
1: ਆਉਂਦੇ ਆ, ਅੱਜ ਦੇ ਟਾਈਮ ਦੇ ਵਿੱਚ ਲੋਕੀ ਔਰਗੈਨਿਕ ਚੀਜ਼ਾਂ ਜਾ ਕੇ ਸਟੋਰ ਤੇ
0: ਲੱਭਦੇ
1: ਆ,
0: ਭਾਲਦੇ ਆ, ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਆ ਵੀ ਮਿਲੇ ਸਾਨੂੰ ਵੀ ਕਿੱਥੋਂ ਮਿਲਦੀ ਹੈ ਸਾਨੂੰ ਦੱਸੋ, ਕੋਈ ਲੋਕਾਂ ਨੂੰ ਮਿਲਦੀਆਂ ਨੀ ਹੈਗੀਆਂ ਜੀ।
0: ਪਟਿਆਲੇ ਵਾਲੇ ਏਰੀਆ ਦੇ ਵਿੱਚ ਬਹੁਤ ਸਾਰੇ ਐਸੇ ਜਿਹੜੇ ਨੌਜਵਾਨ ਫਾਰਮਰ ਨੇ ਇਹਨਾਂ ਮੁਲਕਾਂ ਚੋਂ ਹੋ ਕੇ ਮਤਲਬ ਕਿ ਇੱਥੋਂ ਵਾਪਸ ਵੀ ਗਏ ਨੇ, ਉਹ ਫਾਰਮਿੰਗ ਕਰਨ ਲੱਗੇ ਆ, ਬਕਾਇਦਾ ਬਾਸਕਟ ਤਿਆਰ, ਤੁਸੀਂ ਸਬਜ਼ੀਆਂ ਦੱਸ ਦਿਓ ਕਿਹੜੀਆਂ ਕਿਹੜੀਆਂ, ਅਗਲੇ ਬਾਸਕਟ ਤਿਆਰ ਕਰਕੇ ਘਰ ਭੇਜ ਦਿੰਦੇ ਆ ਜੀ।
1: ਮੈਂ ਨਾ ਚੰਡੀਗੜ੍ਹ ਦੇ 38 ਸੈਕਟਰ ਸ਼ਾਇਦ ਕਦੇ ਦੇਖਿਆ, ਉਹ ਬੰਦਾ ਨਾ ਔਰਗੈਨਿਕ ਸਬਜ਼ੀ ਬੀਜਦਾ,
0: ਹਾਂਜੀ ਹਾਂਜੀ,
1: ਚਾਹੇ 10-10 ਕਿਲੋ ਹੀ ਵੇਚੇ ਜੀ, ਡਜ਼ਨਟ ਮੈਟਰ, ਪਰ ਮੈਂ ਉਹਦੇ ਕੋਲ ਲੋਕ ਲੈਣ ਜਾਂਦੇ ਆ,
0: ਫਰੈਸ਼ ਆ ਜੀ ਬਿਲਕੁਲ ਆ ਜੀ,
1: ਉਹ ਵੇਚਣ ਵੀ ਨਹੀਂ ਜਾਂਦਾ ਜੀ, ਉਹਦੇ ਕੋਲ ਦੁਨੀਆ
0: ਲੈਣ ਆਉਂਦੀ ਹੈ, ਬਿਲਕੁਲ ਆ ਜੀ ਬਿਲਕੁਲ।
1: ਤੁਸੀਂ ਦੇਖੋ ਵੀ ਉਹਨੇ ਆਪਣੇ ਆਪਣੀ ਐਗਜ਼ਾਮਪਲ ਸੈੱਟ ਕਰਤੀ, ਉਹਦੀ ਰਿਸੋਰਸ ਲੋਕ ਹੋਰ ਕੀ ਨਹੀਂ ਕਰ ਸਕਦੇ। ਫਿਰ ਤੁਸੀਂ ਚਾਈਨਾ ਦੀ ਐਗਜ਼ਾਮਪਲ ਲਓ ਜੀ, ਚਾਈਨਾ ਆਪਣੇ ਮੁਲਕ ਚ ਬੈਠਾ, ਉਹ ਚੌਲ ਬਾਹਰੋਂ ਮੰਗਾਉਂਦਾ, ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਚੌਲਾਂ ਦੀ ਖੇਤੀ ਆਪ ਕਰੀ ਤਾਂ ਮੇਰਾ
0: ਪਾਣੀ ਖਤਮ ਹੋਊ, ਬਿਲਕੁਲ ਹੈ ਜੀ।
1: ਆਪਣੇ ਯਾਰ ਪੰਜਾਬ ਤਾਂ ਚੌਲ ਖਾਂਦਾ ਵੀ ਹੈ ਨੀ
0: ਜੀ,
1: ਫਿਰ ਵੀ ਆਪਾਂ ਧੜਾਧੜ ਬੀਜੀ ਜਾਂਦੇ,
0: ਧੜਾਧੜ
1: ਬੀਜੀ ਜਾਂਦੇ,
0: ਬਿਲਕੁਲ
1: ਬਸ ਬਾਈ ਇਹ ਤਾਂ ਆਪਣੇ ਨਾ ਜਿਹੜੀ ਸੋਚ ਹੈ ਉਹਨੂੰ ਆਪਾਂ ਨੂੰ ਥੋੜਾ ਚੇਂਜ ਕਰਨਾ ਪੈਣਾ, ਨਹੀਂ ਤਾਂ ਨਿਗਾਰ ਕਿਸੇ ਪਾਸੇ ਨੀ ਆਉਣਾ। ਬਲੇਮ ਤਾਂ ਦੇਖੋ ਅੱਜ ਤੋਂ ਬਲੇਮ ਤਾਂ 47 ਤੋਂ ਲੈ ਕੇ ਹੁਣ ਤੱਕ ਚੱਲਦੇ ਆ ਰਹੇ ਨੇ, ਅੱਗੇ ਵੀ ਚੱਲਦੇ ਰਹੇ, ਬਲੇਮ ਕਰਨੇ ਘਰੀ ਜਾਓ ਕਿਸੇ ਦਾ ਕੀ ਜਾ ਰਿਹਾ, ਸਰਕਾਰਾਂ ਤਾਂ ਬੇਸ਼ਰਮ ਨੇ ਜੀ।
0: ਬਿਲਕੁਲ ਹੈ ਬਿਲਕੁਲ ਹੈ ਜੀ,
1: ਆਪਾਂ ਤਾਂ ਆਪਣਾ ਆਪਣਾ ਘਰ ਸਵਾਰੀਏ, ਆਪਾਂ ਆਪਣੇ ਘਰ ਦਾ ਮੱਲਾ ਸਵਾਰੀਏ, ਆਪਾਂ ਆਪਣੇ ਆਪਣੀ ਸ਼ੁਰੂਆਤ ਕਰੀਏ ਨਾ ਜੀ,
0: ਸ਼ੁਰੂਆਤ ਕਰੀਏ ਜੀ।
1: ਬਸ ਆਹੀ ਪ੍ਰੋਬਲਮ ਹੈ ਜੀ, ਬਸ ਜਿੰਨਾ ਮਰਜ਼ੀ ਕਰੀ ਜਾਓ। ਫਿਰ ਦੂਸਰੀ ਗੱਲ, ਚਲੋ ਤੁਸੀਂ ਮੈਂ ਕਹਿੰਦਾ ਲੱਖ ਵਿਰੋਧ ਕਰਦੇ ਸਰਕਾਰਾਂ, ਜੀ ਸਦ ਕੇ ਕਰੋ, ਤੁਹਾਡੇ ਆਪਣੇ ਵਿੱਚ ਵੀ ਕਿਸੇ ਏਕਾ ਨੀ ਹੈਗਾ ਜੀ,
0: ਜੀ
1: ਸਰਕਾਰਾਂ ਉੱਤੇ ਕੀ ਤੁਹਾਡਾ ਅਸਰ ਪੈਣਾ ਹੈ? ਅਸੀਂ ਰੋਜ਼ ਖਬਰਾਂ ਪੜ੍ਹਦੇ, ਥੱਲੇ ਕਮੈਂਟ ਇਹੀ ਕਰਦੇ ਆ ਯਾਰ ਏਕਾ ਕਰ ਲਓ, ਯਾਰ ਏਕਾ ਕਰ ਲਓ
0: ਜੀ,
1: ਆਪਣਾ ਇਹਨਾਂ ਚ ਏਕਾ ਵੀ ਹੈ, ਐਗਜ਼ਾਮਪਲ ਕਿੱਥੋਂ ਸੈੱਟ ਕਰੋਗੇ?
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਬਹੁਤ ਕਮੀਆਂ ਨੇ ਜੀ ਆਪਣੇ ਉੱਪਰ, ਆਪਾਂ ਨਾ 1 ਤੋਂ ਲੈ ਕੇ 99 ਤੱਕ ਕਮੀਆਂ ਨਾਲ ਭਰੇ ਹੋਏ ਆ, ਪਰ ਆਪਾਂ ਆਪਣੀ ਕਮੀ
2: ਥੋੜੀ ਤੁਸੀਂ ਹਿੱਲੋ ਮੜਾ, ਥੋੜੀ ਆਵਾਜ਼ ਕੱਟਣ ਲੱਗ ਗਈ।
1: ਮੇਰੀ ਆਵਾਜ਼ ਕੱਟ ਰਹੀ
2: ਹੈ ਹੁਣ? ਠੀਕ ਆਉਂਦੀ, ਪਹਿਲਾਂ ਹਾਂ ਕੱਟੀ ਗਈ। ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ,
1: ਡਰਾਈਵ ਕਰ ਰਹੇ ਜੀ, ਹੋ ਸਕਦਾ ਨੈਟਵਰਕ ਪ੍ਰੋਬਲਮ ਹੋ
0: ਜੀ ਜੀ।
2: ਜਦੋਂ ਨਾ ਬਾਈ ਪੁਲੂ ਮਾਜਰਾ ਸਾਹਿਬ ਜੁੜਦੇ ਹੁੰਦੇ ਆਪਣੇ ਚਵਾਣਾ ਰੇਡੀਓ ਤੇ,
0: ਹਾਂਜੀ ਹਾਂਜੀ,
2: ਬੱਬੂ ਮਾਨ ਦੇ ਓਪੋਜਿਟ ਚੰਡੀਗੜ੍ਹ ਰੋਡ ਤੇ ਉਹਨਾਂ ਦਾ ਪਿੰਡ ਆ, ਨਾਲੇ ਉਹਨਾਂ ਦੀ ਜ਼ਮੀਨ ਆ ਉੱਪਰੇ
0: ਜੀ,
2: ਉਹ ਕੰਡੀ ਦੇ ਖੇਤਰ ਚੋਂ ਗੰਨਾ ਲਿਆ ਕੇ ਉਹਦਾ ਰਸ ਕੱਢ ਕੇ ਚੱਕਰ ਵੇਚਦੇ ਸੀਗੇ,
0: ਗੁੜ ਬਣਾਉਂਦੇ ਆ ਨਾ ਸ਼ੱਕਰ,
2: ਗੁੜ ਸ਼ੱਕਰ। ਉਹ ਕਹਿੰਦਾ ਮੈਂ ਮਤਲਬ ਕੱਲਾ ਘਲਾਟ ਲਾਇਆ ਸੀ ਉਹਨਾਂ ਨੇ, ਮੈਨੂੰ ਆਪ ਦੱਸਿਆ ਮੈਂ ਉਹਨਾਂ ਕੋਲ ਜਾ ਕੇ ਆਇਆ, 6-7 ਲੱਖ ਰੁਪਇਆ ਬਣਾ ਲੈਂਦੇ ਸੀ ਉਹ
0: ਪੂਰਾ ਹੀ ਨਹੀਂ ਹੁੰਦਾ।

0: ਉਹਨਾਂ ਦਾ ਫਿਰ ਵੀ ਬਿਲਕੁਲ
1: ਫਿਰ ਵੀ ਉਹਨਾਂ ਕੋਲ ਪੂਰਾ ਨਹੀਂ ਹੁੰਦਾ
0: ਜੀ।
1: ਫੇਰ ਦੇਖੋ ਹੌਲੀ ਹੌਲੀ ਉਹਨਾਂ ਨੇ ਸਿਰਕਾ ਤਿਆਰ ਕਰਿਆ, ਪੀ ਏ ਯੂ ਤੋਂ ਪੂਰਾ ਉਹਨਾਂ ਨੂੰ ਈ ਐਸ ਟੀ ਡੀ ਲਾ ਕੇ ਉਹਨਾਂ ਦਾ ਸਿਰਕਾ ਮਨਜ਼ੂਰ ਹੋਇਆ ਵੀ ਬਣਾ ਤੇ ਅਸੀਂ ਤੇਰਾ ਕੰਟ੍ਰੈਕਟ ਕਰਾਉਣੇ ਆ
0: ਜੀ।
1: ਹਾਂਜੀ ਫੇਰ ਉਹ ਹਲਦੀ ਬੀਜਣ ਲੱਗ ਗਏ, ਕਿਉਂਕਿ ਜਦੋਂ ਇੱਕ ਗੱਲ ਹੈਗੀ ਕਿ ਵਿਸ਼ਵਾਸ ਹੋ ਗਿਆ ਨਾ ਲੋਕਾਂ ਨੂੰ, ਜਿਹੜੇ ਲੋਕ ਲੈਣ ਜਾਂਦੇ ਸੀ ਉਹਨਾਂ ਨੂੰ ਵਿਸ਼ਵਾਸ ਹੋ ਗਿਆ, ਹਲਦੀ ਉਹਨਾਂ ਨੇ ਬੀਜੀ, ਲੋਕ ਹਲਦੀ ਲੈਣ ਲੱਗ ਗਏ ਉਹਨਾਂ ਤੋਂ। ਫਿਰ ਉਹਨਾਂ ਨੇ ਕੋਧਰਾ ਬੀਜ ਲਿਆ ਥੋੜਾ ਜਿਹਾ, ਕੋਧਰੇ ਦਾ ਆਟਾ
0: ਜੀ।
1: ਮਤਲਬ ਅਸੀਂ ਜੇ ਕਰਾਂਗੇ ਕੁਛ ਆਪੇ ਹੌਲੀ ਹੌਲੀ ਤੁਹਾਡੇ ਤੇ ਜਾਂ ਵਿਸ਼ਵਾਸ ਵਾ, ਹੁਣ ਤਾਂ ਚਲੋ ਕੰਮ ਛੱਡ ਗਏ ਬਜ਼ੁਰਗ ਹੋ ਗਏ ਉਹਨਾਂ ਦਾ, ਇੱਕ ਬੇਟਾ ਦੀ ਡੈਥ ਹੋ ਗਈ ਬੇਟੇ ਦੀ, ਤੇ ਥੋੜਾ ਹੋ ਵੀ ਜਾਂਦਾ ਬੰਦੇ ਨੂੰ ਇੰਨਾ, ਤੇ ਹੁਣ ਥੋੜਾ ਕਹਿੰਦੇ ਹਿੰਮਤ ਵੀ ਰਹੀ ਨੀ ਹੈਗੀ
0: ਜੀ।
1: ਮਤਲਬ ਜੀ ਮੈਂ ਬਹੁਤ ਬੰਦੇ ਭੇਜੇ ਉਹਨਾਂ ਕੋਲ, ਮੈਂ ਕਿਹਾ ਵੀ ਗਰੰਟੀ ਆ ਕਈ ਵਧੀਆ ਮਤਲਬ ਪਟਿਆਲਿਓ ਇਧਰੋਂ, ਚਲੋ
0: ਜੀ
1: ਗੱਲ ਇਹ ਆ ਮੈਂ ਜਿਵੇਂ ਤੁਸੀਂ ਦੱਸਦੇ ਹੋ ਨਾ ਵੀ ਮੈਂ ਖੰਨੇ ਬੈਠਾ ਜੀ, ਮੇਰੇ ਹੁਣ ਮਿੱਤਰ ਨੇ ਜੀ ਪੁਰਾਣੇ ਕੋਈ ਦੁਕਾਨਾਂ ਦੁਕਾਨਾਂ ਵਾਲੇ ਬਹਿ ਜਾਈਦਾ ਉਹਨਾਂ ਕੋਲ ਜਾ ਕੇ, ਬਾਜ਼ਾਰ ਮਿਲਦੇ ਆ ਘੰਟਾ, ਮੈਂ ਕਹਿੰਦੇ ਨੂੰ ਕਿਹਾ ਮੈਂ ਕਿਹਾ ਯਾਰ ਵੀ ਜੇ ਮੈਂ ਉਰੇ ਆ ਜਾਵਾਂ
0: ਜੀ
1: ਮੈਂ ਤੁਹਾਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂ, ਸਾਡਾ ਪਿੰਡ ਹੁਣ ਖੰਨੇ ਦੇ ਵਿੱਚ ਆ ਚੱਲਿਆ, ਜ਼ਮੀਨ ਵੀ ਆਪਣੀ ਸੜਕ ਤੇ ਹੀ ਆ
0: ਜੀ।
1: ਉਹ ਕਹਿੰਦਾ ਕਿਵੇਂ, ਮੈਂ ਕਿਹਾ ਯਾਰ ਜੇ ਮੈਂ ਉੱਥੇ ਸਬਜ਼ੀਆਂ ਥੋੜਾ ਬਹੁਤਾ ਕਿੱਲਾ ਕਣਕ ਇਹੋ ਜਿਹੀਆਂ ਚੀਜ਼ਾਂ ਬੀਜ ਕੇ ਤੁਹਾਨੂੰ ਆਟਾ ਗੰਨੇ ਇਹੋ ਜਿਹਾ ਕੁਝ ਦੇਣ ਲੱਗ ਜਾਵਾਂ ਕਿ ਤੁਹਾਨੂੰ ਹੱਥ ਮਿਲਾ ਕੇ ਕਹਾਂ ਵੀ ਆਹ ਗਰੰਟੀ ਆ ਬਾਈ
0: ਜੀ,
1: ਇਹ ਮੇਰੀ ਗਰੰਟੀ ਆ। ਕਹਿੰਦਾ ਬਾਈ ਕਹਿੰਦਾ ਲੋਕ ਤਾਂ ਤੇਰੇ ਕੋਲ ਦੇਣ ਨੂੰ ਦੇਣ ਦੀ ਲੋੜ ਨੀ ਪਿਆ ਕਰੂ, ਕਹਿੰਦਾ ਅਸੀਂ ਲੋਕ ਆਪ ਭੇਜਿਆ ਕਰਾਂਗੇ
0: ਜੀ
2: ਲੈਣ ਆਉਂਗੇ, ਬਿਲਕੁਲ ਬਿਲਕੁਲ।
1: ਮੈਂ ਕਿਹਾ ਯਾਰ ਅਸੀਂ ਕਰਕੇ ਮੈਨੂੰ ਤਾਂ ਇਹੀ ਲੱਗੀ ਜਾਂਦਾ ਵੀ ਅਸੀਂ ਹੁਣ ਜਿਵੇਂ ਆਪਦਾ ਕੰਮ ਆ ਪੂਰਾ ਸੈੱਟ ਆ ਬਾਈ, ਇਹ ਵੀ ਨੀ ਤੈਨੂੰ ਕਹਿੰਦੇ
0: ਜੀ,
1: ਅੱਜ ਵੀ ਮਤਲਬ 12-12, 14-14 ਘੰਟੇ ਭੱਜੇ ਫਿਰੀ ਜਾਈਦਾ
0: ਜੀ,
1: ਚਾਹੇ ਕੰਮ ਆਪ ਕਰਦੇ ਆ ਚਾਹੇ ਕਰਵਾਉਣੇ ਆ, ਪਰ ਡਿਊਟੀ ਤਾਂ ਹੈ ਨਾ,
0: ਬਿਲਕੁਲ ਜੀ।
1: ਤੇ ਅਸੀਂ ਆਪਦੇ ਕਿੰਨਾ ਆਪਦੇ ਕਾਰੋਬਾਰ ਲਈ ਆਪਦੇ ਲਈ ਕਿੰਨਾ ਕੁ ਟਾਈਮ ਕੱਢਦੇ ਆ ਅਸੀਂ ਆਪ
0: ਜੀ,
1: ਤੁਸੀਂ ਕੋਈ ਕੰਮ ਕਰ ਲਓ ਸਾਡੇ ਆ ਕੇ ਇਹਦੇ ਤੇ ਕੀ ਕਹਿੰਦੇ ਹੁੰਦੇ ਨੇ ਪਿੱਛੇ ਉਹ ਬੱਬਲ ਟੋਹੀ ਜੀ ਰੱਖ ਕੇ ਕੁਲਚੇ ਵੇਚ ਜਾਂਦਾ ਪਿੰਡ ਚ ਸਾਈਕਲ ਤੇ
0: ਜੀ,
1: ਤੇ ਦਿਹਾੜੀ ਤਾਂ ਉਹ ਬਣਾ ਕੇ ਲੈ ਜਾਂਦਾ,
0: ਬਿਲਕੁਲ ਹੈ ਜੀ।
2: ਔਜਲਾ ਸਾਹਿਬ ਇੱਕ ਚੀਜ਼ ਹੋਰ ਦੇਖੋ ਨਾ, ਇਹ ਮਾੜੀਆਂ ਜਿਹੜੀ ਪਿਰਤਾਂ ਚੱਲ ਰਹੀਆਂ ਇਹ ਅਸੀਂ ਇਹ ਪਾਈਆਂ ਹੋਈਆਂ ਨੇ, ਹੁਣ ਜੇ ਤੁਸੀਂ ਕਹੋ ਵੀ ਇਹਦੇ ਵਿੱਚ ਚੇਂਜਿਸ ਸਡਨ ਆ ਜਾਣਗੇ, ਸਡਨ ਨਹੀਂ ਆਉਣੇ, ਆਪਾਂ ਨੂੰ ਸ਼ੁਰੂਆਤ ਕਰਨੀ ਪੈਣੀ ਹੈ, ਪਹਿਲਾਂ ਅਸੀਂ ਪ੍ਰੋਫਿਟ ਕਮਾਵਾਂਗੇ ਫਿਰ 4 ਦੱਸਾਂਗੇ 10 ਦੱਸਾਂਗੇ, ਇਹ ਹੌਲੀ ਹੌਲੀ ਪ੍ਰਭਾਵ ਪਊਗਾ, ਪਰ ਇਹ ਤਾਂ ਪ੍ਰੋਬਲਮ ਇਹ ਹੈ ਵੀ ਆਪਾਂ ਨੂੰ ਸ਼ੁਰੂਆਤ ਤਾਂ
0: ਕਰੀਏ, ਆਪਾਂ
2: ਸ਼ੁਰੂਆਤ ਹੀ ਨਹੀਂ ਕਰ ਰਹੇ,
0: ਬਿਲਕੁਲ ਹੈ ਜੀ
1: ਬਿਲਕੁਲ ਬਾਈ ਜੀ ਉਹੀ ਗੱਲ ਕਰਦੇ। ਤੁਸੀਂ ਦੇਖੋ ਇੱਕ ਸ਼ੱਕਰ ਤੋਂ ਉਹਨਾਂ ਨੇ ਕਿਵੇਂ ਹੌਲੀ ਹੌਲੀ, ਕਿਉਂਕਿ ਜਦ ਤੁਸੀਂ ਕਿਸੇ ਵੀ ਕੰਮ ਚ ਪੈਂਦੇ ਹੋ, ਬਿਜ਼ਨਸ ਕੋਈ ਵੀ ਕਰਦੇ ਹੋ, ਉਹਦੇ ਵਿੱਚ ਐਵਰੀ ਡੇ ਯੂ ਲਰਨ ਸਮਥਿੰਗ
0: ਜੀ,
1: ਤੁਸੀਂ ਰੋਜ਼ ਕੁਝ ਸਿੱਖਦੇ ਹੋ
0: ਜੀ,
1: ਤੇ ਸਿੱਖ ਕੇ ਦੇਖਦੇ ਹੋ ਕਿ ਵੀ ਆਹ ਚੀਜ਼ ਹੁਣ ਬਸ ਚਾਹੇ ਕਿੰਨੀ ਕੁ ਵੀ ਹਲਦੀ ਸੀ ਕੁਛ ਵੀ, ਉਹਦੇ ਵਿੱਚ ਅਗਲੇ ਨੂੰ ਇੱਕ ਵਿਸ਼ਵਾਸ ਬਣ ਗਿਆ
0: ਜੀ।
1: ਉਹ ਮੈਂ ਜਾਣੀ ਕਹਿੰਦਾ ਮੈਂ ਕਿਹਾ ਮੈਂ ਯਾਰ ਮੇਰਾ ਮੈਂ ਸੋਚਦਾ ਮੈਂ ਤੁਹਾਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂੰਗਾ
0: ਜੀ, ਬਿਲਕੁਲ ਹੈ ਜੀ ਬਿਲਕੁਲ
1: ਹਨਾ। ਅਸੀਂ ਕਿਉਂ ਨੀ ਕਰਦੇ ਸ਼ਹਿਰਾਂ ਦੇ ਆਲੇ ਦੁਆਲੇ ਥੋੜਾ ਬੀਜ ਲਓ, ਉਹੋ ਜਿਹੀ ਚੀਜ਼ ਦਾ ਮੁੱਲ ਵੱਧ ਵੱਟ ਲਓ
0: ਜੀ,
1: ਕਿਉਂ ਨੀ ਸਰਕਾਰ ਕਹਿੰਦੀ ਭਾਈ ਚੌਲ ਬਾਹਰੋਂ ਮੰਗਾ ਲਾਂਗੇ ਬੰਦ ਕਰੋ
0: ਜੀ,
1: ਹੈ ਆ ਡੈਰੀ ਫਾਰਮ ਖੋਲ ਲਓ।
2: ਔਜਲਾ ਸਾਹਿਬ ਮੈਂ ਥੋੜਾ ਹੀ ਕੰਮ ਕਰਦਾ, ਮੈਂ ਮਤਲਬ ਹੋਰਾਂ ਵਾਂਗੂ ਆਪਾਂ ਕਾਰਪੋਰੇਟ ਸੈਕਟਰ ਦਿਸ ਨਹੀਂ ਕਰਦੇ ਜਾਂ ਆਪਾਂ ਕਿਸੇ ਵੱਲ ਦੇਖ ਕੇ ਨਹੀਂ ਚੱਲਦੇ
0: ਜੀ,
2: ਮੈਂ ਆਪਣਾ ਵਧੀਆ ਕੰਮ ਕਰਦਾ, ਆਪਣੀ ਮਰਜ਼ੀ ਦਾ ਰੇਟ ਲੈਣਾ, ਲੋਕ ਐਪਰੀਸ਼ੀਏਟ ਵੀ ਕਰਦੇ ਆ ਨਾਲੇ ਲੋਕ ਮੰਗਾਉਂਦੇ ਵੀ ਹੈ
0: ਜੀ।
1: ਮੈਂ ਤਾਂ ਕਹਿੰਦਾ ਹੁਣ ਰਾਜਨ ਜੀ ਨੇ 2-1 ਵੀਕ ਦੁੱਧ ਮੁੱਲ ਲਿਆ ਕਿਤੋਂ, ਉਹ ਜਿਹਨਾਂ ਤੇ ਲੈਂਦੇ ਸੀ ਉਹ ਡੰਗਰਾਂ ਚ ਕੋਈ ਚੱਕਰ ਪੈ ਗਿਆ
2: ਤੇ
1: ਉਹ ਬਿੱਲੀ ਨੇ ਦੁੱਧ ਨੀ ਪੀਤਾ, ਹੁਣ ਤੁਹਾਡਾ ਪਿਓਰ ਦੁੱਧ ਰਾਜਨ ਜੀ ਕੋ ਹੋਊ ਜੀ, ਉਹ ਪੈਕਟ ਨਾਲੋਂ ਤੁਸੀਂ ਉਹਦੋਂ 5-10 ਰੁਪਏ ਵੱਧ ਵੀ ਲੈਂਗੇ, ਅਗਲਾ ਹੱਸ ਕੇ ਦਊਗਾ, ਸਿਹਤ ਨਾਲੋਂ ਤਾਂ ਵਧੀਆ ਚੀਜ਼ ਕੋਈ ਨੀ ਹੈਗੀ ਨਾ,
0: ਬਾਅਦ ਚੋ ਵੀ ਤਾਂ ਲੱਖਾਂ ਰੁਪਇਆ ਬੁੱਕ ਭਰ ਕੇ
1: ਸਿਹਤ ਨਾਲੋਂ ਤਾਂ ਕੋਈ ਵਧੀਆ ਚੀਜ਼ ਹੈ ਨੀ ਨਾ
0: ਜੀ।
2: ਔਜਲਾ ਸਾਹਿਬ ਇੱਕ ਐਗਜ਼ਾਮਪਲ ਹੋਰ ਦੇਖੋ ਤੁਸੀਂ, ਮਤਲਬ ਦੇਖੋ ਆਪਾਂ ਪਹਿਲਾਂ ਸਾਡੇ ਕੋਈ ਸਰੀਰ ਚ ਤਕਲੀਫ ਹੁੰਦੀ ਆ ਆਪਾਂ ਲੋਕਲ ਡਾਕਟਰ ਕੋਲ ਲੈ ਕੇ ਦਵਾਈਆਂ ਖਾ ਕੇ ਸਾਰੀ ਜਾਂਦੇ ਆ, ਜਦੋਂ ਆਪਾਂ ਮਰਨ ਕੰਢੇ ਪਹੁੰਚਦੇ ਨੇ ਰੋਗ ਵੱਧ
0: ਜਾਂਦਾ,
2: ਜਿੰਨਾ ਮਰਜ਼ੀ ਲੱਗ ਜਾਏ ਟੋਪ ਦਾ ਡਾਕਟਰ ਲੈਣਾ,
1: ਬਿਲਕੁਲ
2: ਉਹ ਟੋਪ ਦੇ ਡਾਕਟਰ ਕੋਲ
1: ਬਹੁਤ ਕੁਛ ਸਾਨੂੰ ਆਪਦੇ ਵਿੱਚ ਖੁਦ ਆਪਦੇ ਵਿੱਚ ਚੇਂਜ ਲਿਆਉਣੀ ਪਊਗੀ
0: ਜੀ,
1: ਤੇ ਪਹਿਲਾਂ ਅਸੀਂ ਆਪ ਤੋਂ ਸ਼ੁਰੂ ਕਰਾਂਗੇ, ਵਿਸ਼ਵਾਸ ਬਣਾਵਾਂਗੇ, ਵਿਸ਼ਵਾਸ ਬਣੂ ਲੋਕਾਂ ਚ ਤੁਹਾਡਾ ਆਪਦਾ ਹੀ, ਜਾਂ ਤੁਸੀਂ ਆਪੇ ਤੁਹਾਨੂੰ ਦੇਖ ਕੇ ਕੋਈ ਹੋਰ ਲੱਗਦਾ
0: ਜੀ,
2: ਬਿਲਕੁਲ
1: ਦੇਖ ਕੇ ਦੂਜਾ ਲੱਗਦਾ ਜੀ, ਜਾਂ ਤੁਸੀਂ ਸਹੀ ਕੰਮ ਕਰੋ
0: ਜੀ,
1: ਪਰ ਅਸੀਂ ਤਾਂ ਮਤਲਬ ਇਹ ਕਹਿੰਦੇ ਆ, ਇਹ ਸਿਕੰਦਰ ਤਾਂ ਇਹ ਕਹਿੰਦਾ ਵੀ ਅਮਰੀਕਾ ਜਾ ਕੇ ਝਾੜੂ ਲਾਉਣਾ ਹੈ, ਘਰੇ ਨੀ ਲਾਉਣਾ ਝਾੜੂ
0: ਜੀ
1: ਜੀ
0: ਜੀ, ਬਿਲਕੁਲ ਹੈ ਜੀ
2: ਬਿਲਕੁਲ।
1: ਜੇ ਕਿਸੇ ਨੂੰ ਕਹੋ ਵੀ ਨਾ ਗੁਰੂ ਵੀਰ ਆ ਕੇ ਇੱਥੇ, ਮੈਂ ਕਈ ਵਾਰੀ ਅੱਗੇ ਦਿੰਦਾ ਹੁੰਦਾ ਜੀ ਫਿਰ ਮੈਂ ਸੋਚਣਾ ਮੈਨੂੰ ਤਾਈ ਕਹਿੰਦੇ ਕਹਿੰਦੇ ਅੱਧੇ ਤੈਨੂੰ ਗਾਲਾਂ ਕੱਢਦੇ ਨੇ
0: ਇਥੋਂ
1: ਹੀ ਗਿਆ ਸੀ ਇਥੋਂ ਹੀ ਗਿਆ ਇਹ ਉਹ ਮੈਂ ਕਿਹਾ ਮੈਂ ਅਗਲੇ ਬਈ ਭਾਈ ਜੇ ਕੋਈ ਉੱਥੋਂ ਜਾ ਕੇ ਕੁਛ ਸਿੱਖਿਆ ਵੀ ਸੋਚਿਆ ਵੀ ਇੰਨਾ ਕੰਮ ਜੇ ਇੱਥੇ ਕਰਦੇ ਕਿਉਂ ਨੀ ਕਾਮਯਾਬ ਹੋ ਸਕਦੇ ਹੋ ਸਕਦੇ ਸੀਗੇ
0: ਜੀ
1: ਮਤਲਬ ਗੱਲ ਇਹ ਹੈ ਕਿ ਉਹ ਟਵਾਣਾ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ ਨਾ ਵੀ ਕਹਿੰਦਾ ਪਨੀਰੀ ਜੀਰੀ ਦੀ ਪਨੀਰ ਦੇ ਪੰਜਾਬੀ ਕਹਿੰਦਾ ਪੱਟ ਕੇ ਦੂਜੀ ਜਗ੍ਹਾ ਲਾਓ ਤਾਂ ਹੀ ਕਹਿੰਦਾ ਫੈਲਰ ਦੇ ਨਹੀਂ ਕੁਛ
0: ਕਰਦੇ
1: ਆਦਤ ਵੀ ਇਹੀ ਹੈ ਨਾ ਅਸੀਂ
0: ਬਿਲਕੁਲ
2: ਬਿਲਕੁਲ
1: ਜੀ ਠੀਕ ਹੈ ਜਥੇਬੰਦੀਆਂ ਠੀਕ ਵੀ ਕੰਮ ਕਰਦੇ ਏਕਾ ਵਾਲੀ ਤਾਂ ਗੱਲ ਬਾਈ ਆਪਣਾ ਏਕਾ ਤਾਂ ਆਪਣੇ ਹੈ ਹੀ ਨੀ ਏਕਾ ਤਾਂ ਤੁਸੀਂ ਭੁੱਲੇ ਜਾਓ ਇਹ ਸਾਡੇ ਖੂਨ ਚ ਹੈ ਨੀ ਅਸੀਂ ਤਾਂ ਤੁਸੀਂ ਇੱਥੇ ਵੀ ਦੇਖ ਲੋ ਮੈਂ ਵੀ ਉਹਨਾਂ ਦੇ ਵਿੱਚੋਂ ਇੱਕੇ ਸੀ ਉਹਦੇ ਬੱਚੇ ਨਵੇਂ ਆਉਂਦੇ ਹਨ
0: ਜੀ
1: ਉਹਨਾਂ ਨੇ ਉਨਾ ਚਿਰ ਪੰਪ ਤੇ ਕੰਮ ਕਰਨਾ ਕਿਸੇ ਸਟੋਰ ਤੇ ਕੰਮ ਕਰਨਾ ਜਿੰਨਾ ਚਿਰ ਉਹਨਾਂ ਕੋਲ ਪੇਪਰ
0: ਮਜਬੂਰੀ ਹੈ
1: ਮਜਬੂਰੀ ਹੈ ਜਦੋਂ ਪੇਪਰ ਮਿਲ ਗਏ ਚਾਹੇ ਉਹ ਟੈਕਸੀ ਚਲਾਉਣ ਆਜ਼ਾਦੀ ਵਾਲਾ ਜਾਣੀ ਅਸੀਂ ਚਾਹੁੰਦੇ ਵੀ ਅਸੀਂ ਆਪਦੇ ਹੀ ਸਾਡੇ ਹੋਏ ਸਾਡੇ ਉੱਪਰ ਬੌਸ ਨਾ ਹੋਵੇ ਕੋਈ
0: ਫਿਰ ਕਹਿਣਾ ਵੀ ਆ ਗਏ ਇਹਦੇ ਤੋਂ ਤਾਂ ਬੰਦਾ ਕੋਈ ਮਾੜਾ ਹੈ ਹੀ ਨਹੀਂ
1: ਹਾਂ ਫਿਰ ਨਾਲੇ ਸਾਡੇ ਇੱਕ ਬਾਈ ਹੈ ਇੱਥੇ ਮੁੰਡਾ ਪਟਿਆਲੇ ਤੋਂ ਹੈ ਤੇ ਉਹ ਕਹਿੰਦਾ ਯਾਰ ਮੈਂ ਕਹਿੰਦਾ ਮਤਲਬ ਉਹਦੇ ਜਵਾਕਾਂ ਦੇ ਹਾਣ ਦੀ ਘਰੇ ਰੱਖੇ ਹੋਏ ਸੀ ਮੁੰਡੇ ਉਹਨੇ ਕਹਿੰਦਾ ਯਾਰ ਕੋਈ ਤਾਂ ਜਾਣ ਲੱਗਿਆ ਬੜਾ ਥੈਂਕ ਯੂ ਕਰਕੇ ਜਾਵੇ ਸਾਰੇ ਗਾਲਾਂ ਕੱਢ ਕੇ ਕਹਿ ਨਾਲੇ ਬਗੈਰ ਪੇਪਰਾਂ ਤੋਂ ਕੰਮ ਦਿੱਤਾ
0: ਜੀ
1: ਜੇ ਬਾਪੂ ਵੀ ਇੱਕੀ ਸਾਲ ਦਾ ਨੌਂ ਕਰਾ ਦੇਵੇ ਵਿਆਹ ਤੇਰਾ ਹਿੱਸਾ ਤੈਨੂੰ ਦਿੱਤਾ ਮੈਂ ਤੈਨੂੰ ਲਿਖ ਕੇ ਦੇਣਾ ਸਿਕੰਦਰ ਬਾਪੂ ਬਦਲ ਦੂਗਾ
0: ਜੀ ਬਿਲਕੁਲ
2: ਸਹੀ ਗੱਲ ਹੈ
0: ਜੀ ਜੀ ਜੀ
1: ਹੁਣ ਕਹਿੰਦਾ ਬਾਪੂ ਜਿਹੜਾ ਕੰਮ ਲੈਣਾ ਤੇ ਤੂੰ ਲੈ ਲਿਆ ਹੁਣ ਗਾਹ ਵਾਲਾ ਲੱਭਦੇ ਆ ਕੋਈ
0: ਬਿਲਕੁਲ ਬਿਲਕੁਲ ਹੈ ਜੀ
1: ਸੀ ਸਾਡੇ ਖੂਨ ਚ ਮੈਂ ਵੀ ਵਿੱਚ ਮੈਂ ਉਹਦਾ ਨਾਮ ਤਾਂ ਵਰਸਾ ਮੈਂ ਕਿਸੇ ਨੂੰ ਕਿਉਂ ਕੰਮ
2: ਵੱਧ ਗਿਆ
1: ਮੈਂ ਵੀ ਉਸੇ ਧਰਤੀ ਦਾ ਜਾਇਆ
0: ਜੀ
2: ਬਿਲਕੁਲ ਜੀ ਬਿਲਕੁਲ
1: ਗੱਲ ਤਾਂ ਸਿਰਫ ਇਹ ਹੈ ਕਿ ਇਹ ਨੀ ਹੈ ਕਿ ਇੱਥੇ ਆ ਕੇ ਨਾ ਤੁਹਾਡੀ ਇੱਥੇ ਆਲਾ ਦੁਆਲਾ ਦੇ ਕੇ ਤੁਹਾਡੀ ਸੋਚ ਬਦਲਦੀ ਹੈ ਬਸ
0: ਜੀ
1: ਐਂ ਤਾਂ ਨੀ ਕਹਿੰਦੇ ਨੋ ਨੌਲੇਜ ਵਿਦਆਊਟ ਕਾਲਜ ਕਿਉਂਕਿ ਇਹ ਤਾਂ ਨੀ ਹੈ ਕਿ ਕਾਲਜ ਸਾਰੇ ਪੜ੍ਹ ਕੇ ਅਫਸਰੇ ਬਣਦੇ ਨੇ
0: ਬਿਲਕੁਲ ਹੈ ਜੀ
2: ਬਿਲਕੁਲ
1: ਉਹ ਜਿਹੜੀ ਕਈ ਤਰ੍ਹਾਂ ਦੀ ਨੌਲੇਜ ਆਉਂਦੀ ਹੈ ਕਾਲਜ ਆ
0: ਕੇ ਬਿਲਕੁਲ ਹੈ ਜੀ
1: ਤੁਹਾਨੂੰ ਬੈਠਣ ਉੱਠਣ ਦਾ ਗੱਲਬਾਤ ਕਰਨ ਦਾ ਬਾਹਰਲੇ ਲੋਕਾਂ ਨੂੰ ਮਿਲਦੇ ਹੋ ਤੁਸੀਂ ਤੁਹਾਡਾ ਰਹਿਣ ਦਾ ਸਲੀਕਾ ਤੁਹਾਡਾ ਕੱਪੜਾ ਪਾਉਣ ਦਾ ਸਲੀਕਾ ਤੁਹਾਡਾ ਕਿਸੇ ਨਾਲ ਤੀਏ ਬੰਦੇ ਨਾਲ ਕੱਲ ਨੂੰ ਕਿਸੇ ਹੋਰ ਬੰਦੇ ਨੂੰ ਅਨਨੋਨ ਪਰਸਨ ਨੂੰ ਵੀ ਮਿਲਦੇ ਆ ਤੁਸੀਂ ਉਹਦੇ ਨਾਲ ਗੱਲ ਕਰਨ ਦਾ ਤੁਹਾਡਾ ਖੁੱਲ ਮਿਲ ਜਾਂਦੀ ਤੁਹਾਡੇ ਅੰਦਰ ਮਨ ਨੂੰ ਕੋਈ ਜਾਕਤ ਜਾ ਇਹ ਆਪਾਂ ਇਹ ਵੀ ਇਕੱਲੀ ਕਿੰਨੇ ਕੁ ਪੜ੍ਹ ਕੇ ਅਸੀਂ ਵੀ BA ਕੀਤੀ ਹੋਈ ਹੈ ਮੈਂ ਤਾਂ ਕਹਿਣਾ ਨਾ ਉਹ ਮਤਲਬ ਇਹ ਨੀ ਹੈ ਕਿ ਉਹਦੇ ਵਿੱਚੋਂ ਅਚੀਵ ਬਹੁਤ ਕੁਝ ਹੁੰਦਾ
0: ਜੀ ਬਿਲਕੁਲ ਹੈ ਜੀ
2: ਮੈਂ ਤਾਂ ਵੈਸੇ ਵੀ ਦੇਖਦਾ ਰਹਿੰਦਾ ਨੈਟ ਉੱਪਰ ਅੱਜ ਕੱਲ ਦੇਖੇ ਹੈ ਜਿਹੜੇ ਲੋਕੀ ਆਪਣੇ ਕੰਮ ਦੇ ਵਿੱਚ ਕਿਤੇ ਜਾਂ ਐਗਜ਼ਾਮਪਲਾਂ ਸੈੱਟ ਕਰ ਰਹੇ ਹੈ ਮਤਲਬ ਦੁਨੀਆਂ ਨੂੰ ਦਿਖਾ ਰਹੇ ਹੈ ਉਹਨਾਂ ਦੇ ਬੱਚੇ ਉਹਨਾਂ ਨਾਲ ਸਾਥ ਵੀ ਦੇ ਰਹੇ ਹੈ ਜੀ ਬਾਹਰ ਜਾਂਦੇ ਨੀ ਉਹ
0: ਬਿਲਕੁਲ ਹੈ ਜੀ
2: ਉਹਨਾਂ ਨੂੰ ਕੋਈ ਸਾਡੇ ਕੰਮ ਚੱਲ ਰਹੇ ਹੈ ਅਸੀਂ ਬਾਹਰ ਕਾਹਦੇ ਵਾਸਤੇ ਜਾਣਾ
0: ਬਿਲਕੁਲ ਹੈ ਜੀ
1: ਬਾਈ ਜੀ
2: ਆਪਾਂ ਨਾ ਮੈਂ
1: ਦੂਜੀ ਧਰਤੀ ਦੂਜਾ ਘਰ ਦੂਜਾ ਮੁਲਕ ਦੂਜਾ ਹੀ ਹੁੰਦਾ ਉਹ ਕਦੇ ਆਪਦਾ ਨੀ ਹੁੰਦਾ
0: ਜੀ
2: ਨਹੀਂ ਹੁੰਦਾ ਜੀ ਜੋ ਮਰਜ਼ੀ ਕਹਿ ਲੋ
1: ਮੈਂ ਤਾਂ ਬਾਈ ਜੀ ਬਹੁਤ ਗੀਤ ਵੀ ਲਿਖੇ ਹੋਏ ਨੇ ਮੈਂ ਤਾਂ ਇਹ ਕਹਿਣਾ ਕਦੇ ਅਸੀਂ ਸੋਚ ਕੇ ਪੰਜਾਬੀ ਇਹ ਦੇਖੀਏ ਵੀ ਜੇ ਅਸੀਂ ਪਾਇਆ ਬਹੁਤ ਕੁਛ ਹੈ ਨਾ ਅਸੀਂ ਉਦੋਂ ਵੱਧ ਗਵਾ ਲਿਆ ਬਾਈ
0: ਬਹੁਤ ਕੁਛ
1: ਇਸ ਮੁਲਕ ਚ ਆ ਕੇ
0: ਬਿਲਕੁਲ
1: ਜੇ ਇਹਦੇ ਪੜਤੋਲ ਕਰੀਏ
2: ਸਹੀ ਗੱਲ ਹੈ ਜੀ ਸਹੀ ਗੱਲ
1: ਪਿੰਡ ਚੋਂ ਨੌਵੇਂ ਮੁੱਕ ਜਾਣਾ ਬਾਈ ਜੀ
0: ਜੀ
1: ਇਦੋਂ ਵੱਡਾ ਗਵਾਉਣ ਵਾਲੀ ਚੀਜ਼ ਦੀ ਪੈਸਾ ਦਾ ਵੱਧ ਘੱਟ ਆਉਂਦਾ ਹੀ ਰਹਿੰਦਾ
0: ਜੀ
2: ਦੇਖੋ ਪੈਸੇ ਦਾ ਕੋਈ ਸਿਸਟਮ ਨੀ ਇਹ ਮਾਇਆ ਹੈ ਜੀ ਇਹ ਆਉਂਦੀ ਰਹਿਣੀ ਹੈ ਜਾਂਦੀ ਰਹਿਣੀ ਹੈ ਇਹ ਨੀ ਰੁਕਣੀ ਜੀ ਤੇ ਅਨਸਟੋਪੇਬਲ ਹੈ ਇਹਨੇ ਤਾਂ ਆਪਣਾ ਕੰਮ ਕਰਦੇ ਰਹਿਣਾ ਹੈ ਤੁਸੀਂ ਇਹ ਦੇਖੋ ਮਨੁੱਖ ਆਪਣੀ ਤਮਾ ਕਿੱਦਾਂ ਮਤਲਬ ਸ਼ਾਂਤ ਕਰਦਾ
0: ਹੈ
2: ਮੇਨ ਤਾਂ ਮਨੁੱਖ ਉੱਪਰ ਇਹ ਟਾਸਕ ਹੈ ਜੀ ਵੀ ਆਪਣੀ ਆਪਾਂ ਲਾਜ ਤਿਆਗਣਾ ਹੈ ਸਬਰ ਸੰਤੋਖ ਪਰਮਾਤਮਾ ਦਾ ਭਾਣਾ ਮੰਨਣਾ ਹੈ ਮਿਹਨਤ ਕਰਨੀ ਹੈ
1: ਤੁਸੀਂ ਇਹ ਵੀ ਦੇਖੋ ਕਿ ਉਹ ਵੀ ਸਾਡੇ ਬਜ਼ੁਰਗ ਸੀਗੇ ਜਿਨ੍ਹਾਂ ਦੇ ਅਕਤੂਬਰ ਚ ਦਾਣੇ ਮੁੱਕ ਜਾਂਦੇ ਸੀਗੇ ਜਾ ਕੇ ਵਿਸਾਖੀ ਨੂੰ ਆਉਂਦੇ ਹੁੰਦੇ ਸੀ ਘਰੇ
0: ਜੀ
1: ਉਹ ਵੀ ਫਿਰ ਵਿਸਾਖੀ ਨੂੰ ਸਾਰਾ ਕੁਛ ਨਿਬੇੜ ਕੇ ਆਧਾਰ ਸੁਧਾਰ ਬਾਣੀਆਂ ਦਾ ਪੱਟ ਕੇ ਫਿਰ ਵੀ ਚਿੱਟੇ ਕੱਪੜੇ ਪਾ ਕੇ ਖੁਸ਼ ਹੋ ਕੇ ਮੇਲੇ ਨੂੰ ਜਾਂਦੇ ਸੀ ਉਹ ਸਾਹੀ ਗੀਤ ਬਣਿਆ ਨਾ ਪੂਰੀ ਚੰਦਾ ਸਾਹਿਬ ਵੇਚ ਕੱਟ ਕੇ ਸ਼ਾਹਾਂ ਤੇ ਬਾਣੀਆਂ ਦਾ ਹਿਸਾਬ ਕਰਕੇ ਮਾਰਦਾ ਦਮਾਮੇ ਸਬਰ ਸਾਰਿਆਂ ਨਾਲ ਵੱਡੀ ਸਬਰ ਆਈ ਸਬਰ ਸੰਤੋਖ ਆ ਗਿਆ ਤੇ ਫਿਰ ਤੰਦਰੁਸਤੀ ਆ ਗਈ ਸਾਰਿਆਂ ਨਾਲ ਵੱਡੀ ਬਾਈ
0: ਬਿਲਕੁਲ
1: ਜੇ ਸਾਰੀ ਉਮਰ ਭੱਜ ਕੇ ਬਿਮਾਰੀਆਂ ਹੀ ਲਵਾ ਲੀਆਂ ਕਿੰਨੀਆਂ ਧਾਰਨਾ ਸੁਣਦੇ ਆ ਵੀ ਅਰਬਾਂ ਪਤੀ ਨੂੰ ਫੂਕਣ ਵੀ ਨੀ ਆਏ ਜਵਾਕ
0: ਜੀ
1: ਫਿਰ ਇਹ ਕਮਾਈ ਕਰੀ ਜੀ
2: ਔਜਲਾ ਸਾਹਿਬ ਇੱਕ ਚੀਜ਼ ਹੋਰ ਦੇਖੋ ਨਾ ਮਤਲਬ ਆਪਣੇ ਪੰਜਾਬ ਚ ਨੌਜਵਾਨਾਂ ਦੀ ਮੌਤ ਦੀ ਦਰ ਕਿੰਨੀ ਵੱਧ ਰਹੀ ਹੈ ਤੁਸੀਂ ਹਰਿਆਣੇ ਚ ਆ ਜਾਓ ਹਰਿਆਣੇ ਚ ਨੀ ਹੈਗਾ ਆਪਣਾ ਨਾਲ ਦਾ ਹੀ ਸੂਬਾ ਇਹੋ ਕੋਈ ਬਗਾਨਾ ਥੋੜੀ ਹੈ
0: ਜੀ
2: ਉੱਥੇ ਕਿਉਂ ਨੀ ਹੈਗਾ ਉੱਥੇ ਲੋਕਾਂ ਨੇ ਆਪਣੇ ਜ਼ਮੀਨਾਂ ਆਪਣੀ ਮਤਲਬ ਫਸਲ ਆਪਣੇ ਡੰਗਰ ਤਕਰੀਬਨ ਤਕਰੀਬਨ 90% ਸਾਂਭੇ ਹੋਏ ਜੀ ਆਪਣੇ ਵਾਲੇ ਨੇ, 90% ਗਵਾ ਲਈ
0: ਜੀ।
1: ਆ ਕੱਲ ਜੌਹਲ ਭੈਣ ਜੀ ਦਾ ਕੱਲ ਜਮੀ ਪੁੱਠਾ ਕਰਕੇ ਉਹ ਪੰਜਾਬ ਸਤਕਾਰਯੋਗ ਨੇ ਵੱਡੇ ਨੇ ਸਭ ਤੋਂ ਬਹੁਤ ਵੱਡੇ ਭੈਣ ਜੀ ਸਾਡੇ ਦੋ ਬਾਲ ਭੈਣ ਜੀ, ਮੈਂ ਉਹਨਾਂ ਨੇ ਗੱਲ ਕਰਿਆ ਤਾਂ ਉਹਨਾਂ ਨੇ ਜੋ ਕੇ ਆ ਵੈਸੇ ਚਲੋ ਇੱਕ ਸਟਾਕ ਕਰਿਆ ਉਹਨਾਂ ਨੇ, ਪਰ ਜਾਨੀ ਬਹੁਤ ਫਰਕ ਹੈ ਲਾਈਫ ਦਾ ਬਾਈ ਜੀ। ਤੁਸੀਂ ਹਰਿਆਣਾ ਤੇ ਆਪਣੇ ਨਾਲੋਂ ਬਠਿੰਡਾ ਮਾਨਸਾ ਕੰਨੀ ਜਾ ਕੇ ਦੇਖ ਲੋ
0: ਜੀ,
2: ਹੈਗਾ ਬਹੁਤ ਫਰਕ ਹੈ ਜੀ, ਬਹੁਤ ਫਰਕ ਹੈ,
1: ਬਹੁਤ ਫਰਕ ਹੈ ਬਾਈ ਜੀ, ਬਹੁਤ ਫਰਕ ਹੈ।
2: ਘਰਾਂ ਚ ਤਕਰੀਬਨ ਨਾ ਉੱਥੇ 90% ਪਸ਼ੂ ਹੈਗੇ ਆ ਜੀ ਲੋਕਾਂ ਕੋਲੇ,
1: ਹੈਗੇ ਆ ਜੀ ਹੈਗੇ ਆ।
2: ਹਾਂ ਜੀ ਹਾਂ,
1: ਹੁਣ ਅਸੀਂ ਅਗਲੀ ਕਹਿੰਦੀ ਮੈਂ ਹੁਣ ਪਹਿਲਾਂ ਦਾ ਸਾਲ ਤਾਂ ਨਾ ਮਹਿੰਦੀ ਲੈਂਦੀ ਹੱਥਾਂ ਤੋਂ ਨਾ ਚੂੜਾ ਲੈਂਦਾ
0: ਜੀ,
1: ਡੰਗਰ ਕਿਹਨੇ ਰੱਖਣਾ
0: ਜੀ।
2: ਹਾਂ ਜੀ ਹਾਂ,
1: ਤੇ ਰਹਿੰਦੀ ਹੁੰਦੀ ਅਗਲੀ ਕਹਿੰਦੀ ਆ ਵੀ ਸੱਸ ਦੀ ਫੋਟੋ ਟੰਗੀ ਹੋਵੇ, ਨਨਾਣ ਮੇਰੀ ਮੰਗੀ ਹੋਵੇ, ਹੈਂ ਤੂੰ ਅਫਸਰ, ਤੂੰ ਅਫਸਰ ਸਰਕਾਰੀ ਹੋਵੇ, ਘਰ ਵਾਲਾ ਪਟਵਾਰੀ ਹੋਵੇ, ਬਸ ਮੈਂ ਮੇਰੀ ਹੋਵੇ ਘਰੇ ਮੁਖਤਿਆਰੀ ਹੋ, ਆਹ ਕੰਮ
2: ਸਾਡੇ ਨਾਪੇ ਤੋਂ ਨਾ 20 ਕਿਲੋਮੀਟਰ ਅੱਗੇ ਚੱਲ ਜਾਓ, ਲੋਪੇ ਭੋੜੇ ਕਣੀਆਲ ਦੰਦਰਾਲਾ ਢੀਂਡਸਾ, ਇੱਥੇ ਹਰੇਕ ਘਰ ਚ ਪਸ਼ੂ ਨੇ। ਔਰ ਤੁਹਾਡੀ ਗੱਲ 100% ਸਹੀ ਹੈ ਜੀ, ਅਗਲੀ ਵਿਆਹ ਕੇ ਆਉਂਦੀ ਆ ਵੀ ਆਪਣਾ 5-4 ਦਿਨ ਬਾਅਦ ਡੰਗਰਾਂ ਨੂੰ ਪੈ ਜਾਂਦੀਆਂ ਨੇ ਜੀ ਮੁੜਕੇ।
1: ਕਿਹੜਾ ਇਲਾਕਾ ਬਾਈ ਤੁਹਾਡਾ?
2: ਮੇਰਾ
1: ਨਾਭੇ ਤੋਂ
2: ਦੰਦਰਾਲਾ ਢੀਂਡਸਾ ਮੇਰੇ ਮਤਲਬ ਦਾਦਕੇ ਨੇ, ਹੁਣ ਪਿੰਡ ਚ ਕੋਈ ਰਹਿੰਦਾ ਨੀ, ਪਰ ਸਾਡੀ ਭੂਆ ਜਿਹੜੀ ਲੋਪੇ ਪਿਆਈਆਂ ਹੋਈਆਂ ਨੇ
0: ਜੀ।
1: ਮੈਂ ਤਾਂ ਬਾਈ ਮੈਂ ਗੀਤ ਦੇ ਬੋਲ ਲੇ, ਚਲੋ ਨਾਲ ਤੁਹਾਨੂੰ ਪਿੰਡ ਯਾਦ ਆਣਗੇ। ਪਹਿਰਾ ਉਹਦੇ ਵਿੱਚ ਲਿਖਿਆ ਕਿ ਸ਼ਹਿਰ ਖੰਨੇ ਕਦੇ ਅਲੀਪੁਰੀਆਂ ਦੇ ਹੁੰਦੇ ਸੀ ਡੇਰੇ ਯਾਰਾਂ ਦੇ, ਕਪੂਰਗੜ੍ਹ ਉਹ ਬੁੱਗਾ ਪਾ ਲਿਆ, ਪਿੰਡ ਸੀ ਦਿਲ ਦਿਲਦਾਰਾਂ ਦੇ।
0: ਵਾਹ ਜੀ ਵਾਹ,
2: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ ਨਹੀਂ।
1: ਬਹੁਤ ਮੇਰੇ ਦੋਸਤ ਨੇ ਜੀ ਉੱਥੇ ਦੇ, ਅੱਜ ਵੀ ਅਸੀਂ ਵਰਤਦੇ ਆ ਇੱਕ ਦੂਜੇ ਨਾਲ ਗਾਹਾਂ ਤੱਕ।
2: ਅੱਜ ਵੀ ਨਰਮ ਸੁਭਾਅ ਰੱਖੀ ਬੈਠਾ ਜੀ, ਔਰ ਬੇਈਮਾਨੀ
1: ਫਰਕ ਆ ਜੀ, ਬਹੁਤ ਫਰਕ ਆ। ਬਹੁਤ ਤੁਸੀਂ ਇੱਧਰ ਨੂੰ ਚਲੇ ਜਾਓ, ਤੰਦਾ ਵੱਧਦਾ, ਬਹੁਤ ਫਰਕ ਆ ਜੀ। ਜਿਹੜੇ ਪਿੰਡ ਸ਼ਹਿਰ ਤੋਂ ਦੂਰ ਨੇ ਜੀ, ਉਹ ਅਜੇ ਵੀ ਬਚੇ ਹੋਏ ਨੇ, ਸਿੱਧੀ ਜੀ ਗੱਲ ਹੈ,
2: ਬਚੇ ਹੋਏ ਆ ਜੀ, ਬਚੇ ਹੋਏ ਆ।
0: ਵਾਹ ਜੀ,
2: ਮੈਂ ਤਾਂ ਕਹਿੰਦਾ ਮੈਂ ਪਿੰਡ ਜਾ ਕੇ ਨਾ ਮੈਨੂੰ ਐ ਲੱਗਦਾ ਮੈਂ ਹਫ਼ਤਾ ਵੀ ਰਹਿ ਲਾ, ਮੈਨੂੰ ਐ ਲੱਗਦਾ ਮੈਂ ਮੁੜ ਕੇ ਤਕੜਾ ਹੋ ਗਿਆ
0: ਜੀ। ਕਿਆ
2: ਇੰਨਾ ਫਰਕ ਹੈ ਪਿੰਡ ਔਰ ਸ਼ਹਿਰ ਦੇ ਵਿੱਚ? ਬਾਕੀ ਤਾਂ ਦੇਖੋ ਮੇਰੀ ਕਿਸੇ ਨਾਲ ਕੋਈ ਨਾ ਤੁਹਾਡੀ ਹੈ ਨਾ ਮੇਰੀ ਹੈ, ਆਪਣੀ ਕਿਸੇ ਨਾਲ ਕੋਈ ਨੀਚੀ ਰੰਜਿਸ਼ ਨਹੀਂ ਹੈ
0: ਜੀ।
2: ਆਪਾਂ ਸਾਰੇ ਪੰਜਾਬ ਲਈ ਮਨ ਚ ਦੁੱਖ ਰੱਖਦੇ ਹਾਂ
0: ਜੀ,
2: ਪਰ ਮੇਨ
1: ਬਿਲਕੁਲ ਨਾ ਰੇਸ ਚ, ਨਾ ਰੇਸ ਚ ਪਾਓ, ਨਾ ਰੇਸ ਚ ਪਾਓ ਕਦੇ ਵੀ। ਮੈਂ ਬਾਈ ਹਮੇਸ਼ਾ ਕਹਿਣਾ ਵੀ ਭਾਈ ਜੀ ਤੋਂ ਕੋਈ ਪੈਸੇ ਉਹਦਾ ਹੈਲੀਕਾਪਟਰ ਚ ਬ੍ਰੇਕਫਾਸਟ ਕਰਨ ਜਾਣ ਦਾ, ਆਪਣੇ ਕੋਲ ਤਾਂ ਸਾਈਕਲ ਆ,
0: ਬਿਲਕੁਲ
1: ਅਸੀਂ ਤਾਂ ਭਾਈ ਸਾਈਕਲ ਦੇ ਖੋਜ
0: ਜੀ ਜੀ ਜੀ ਬਿਲਕੁਲ,
1: ਕਿਉਂ ਕਿਸੇ ਪਿੱਛੇ ਝੱਗਾ ਚੌੜ ਕੋਣਾ ਵੀ ਉਹ ਹੈਲੀਕਾਪਟਰ ਜਾਂਦਾ ਬ੍ਰੇਕਫਾਸਟ ਕਰ
0: ਜੀ ਬਿਲਕੁਲ।
2: ਔਜਲਾ ਸਾਹਿਬ ਉਹ ਸਾਈਕਲ ਲੈਣ ਲੱਗੇ ਵੀ ਅਸੀਂ ਕਿੰਨਾ ਪਿੰਡਾ ਤੈਅ ਕੀਤਾ ਹੋਇਆ, ਉਹ ਤੁਸੀਂ ਜਾਣਦੇ ਜਾਂ ਮੈਂ ਜਾਣਦਾ
0: ਜੀ,
2: ਜਾਂ ਜਿਹਨਾਂ ਨੇ ਕਰਿਆ ਉਹ ਜਾਣਦੇ ਆ
0: ਬਿਲਕੁਲ।
1: ਅਸੀਂ ਤਾਂ ਬਗੈਰ ਪੁੱਛੇ ਸਾਈਕਲ ਚੱਕ ਲੈਂਦੇ, ਉਹਦੇ ਪਿੱਛੇ ਕੁੱਟ ਖਾਧੀ ਹੋਰ ਤਾਂ ਸੁੱਕੀ ਹੋ ਸਕਦਾ ਹੱਥ ਲਾ ਲਈ। ਠੀਕ ਹੈ ਬਾਈ, ਦੇਖੋ ਜੇ ਮਿਲਦੇ ਆ ਸ਼ੈਲੀ ਵੀਰਾ ਵੀ ਆਪਣਾ ਹੀ ਆ, ਇਹਦੇ ਨਾਲ ਤਾਂ ਹੀ ਖੁੱਲ ਕੇ ਗੱਲਾਂ ਕਰੀਏ,
0: ਬਿਲਕੁਲ ਬਿਲਕੁਲ,
1: ਇਹ ਇਹਨਾਂ ਰਾਹੀਂ ਸੁਨੇਹੇ ਵੀ ਲਾਈ ਦੇ ਨੇ। ਮੈਂ ਇਹ ਨੀ ਕਹਿੰਦਾ ਜਿਹੜੀ ਸਿੱਧੀ ਗੱਲ ਆ, ਮੈਂ ਤਾਂ ਇਹਨਾਂ ਨੂੰ ਕਹਿ ਸਕਦਾ, ਉਹਨਾਂ ਕਹਿੰਦੇ ਤੂੰ ਮੈਨੂੰ, ਮੈਂ ਕਿਹਾ ਤੇਰੇ ਰਾਹੀਂ ਉਹ ਸੁਨੇਹਾ ਦੇ ਸਕਦੇ ਹਾਂ ਗਾਹਾਂ
0: ਭਰਾ
1: ਆਪਣਾ, ਜੇ ਇਹਦੇ ਨਾਲ ਸਾਡੀ ਮੱਤ ਮਿਲਦੀ ਹੈ ਤਾਂ ਹੀ ਅਸੀਂ ਇੰਨੇ ਚਿਰ ਦੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਗੱਲਾਂ ਕਰਦੇ ਹਾਂ, ਕਿਸੇ ਨਾ ਹੱਥ ਤੱਕ ਸਾਡੀ ਸ਼ੈਲੀ ਵੀਰ ਨਾਲ ਮੱਤ ਮਿਲਦੀ ਹੈ
0: ਜੀ,
1: ਕਿਉਂਕਿ ਇਹਨਾਂ ਦੇ ਅੰਦਰ ਵੀ ਕਈ ਗੱਲਾਂ ਹੈਗੀਆਂ ਕਹੇਗੇ ਇਹ ਕਹਿੰਦੇ ਮੈਨੂੰ ਚਲੋ ਆਓ ਫਿਰ ਗੱਲ ਕਰੀ ਸੀ, ਕਹਿੰਦਾ ਸਾਨੂੰ ਵੀ ਪਤਾ ਜਿਹੜੇ ਸਾਡੇ ਲੀਡਰ ਨੇ ਉਹ ਕਿਹੋ ਜਿਹੇ ਨੇ, ਪਰ ਹੁਣ ਕਈ ਗੱਲਾਂ ਚ ਉਹਨਾਂ ਨੂੰ ਕਹਿ ਵੀ ਨੀ ਸਕਦੇ
0: ਜੀ ਬਿਲਕੁਲ ਜੀ
2: ਬਿਲਕੁਲ ਬਿਲਕੁਲ ਬਿਲਕੁਲ ਜੀ
0: ਜੀ।
2: ਪਰ ਇਹ ਵੀ ਆਪਾਂ
1: ਵੀਰ
2: ਜੀ ਨੂੰ ਜਿੰਨਾ ਵੀ ਆਪਾਂ ਹੱਕ ਨਾਲ ਕਹਿ ਦਿੱਤਾ ਨਾ ਜੀ, ਉਹ ਵੀ ਅਸੀਂ ਤਾਂ ਹੀ ਕਹਿ ਦਿੱਤਾ ਵੀ ਅਸੀਂ ਉਹਨਾਂ ਨੂੰ ਜੇ ਆਪਣਾ ਮੰਨਦੇ ਹਾਂ
0: ਬਿਲਕੁਲ,
2: ਜੇ ਆਪਾਂ ਮੰਨਦੇ
1: ਹਾਂ ਆਪਣੇ ਵਿਚਾਰ ਮਿਲਦੇ ਆ ਬਾਈ ਜੀ ਇੱਕ ਦੂਜੇ ਨਾਲ, ਆਪਣੇ ਵਿਚਾਰ ਮਿਲਦੇ ਆ, ਹੁਣ ਤਾਂ ਹੀ 2 ਘੰਟੇ ਭਾਜੀ ਨੂੰ ਸੁਣੀ ਜਾਂਦੇ, ਜੇ ਵਿਚਾਰ ਮਿਲਦੇ ਆ, ਜੇ ਮਿਲਦੇ ਹੀ ਨੀ ਤਾਂ 2 ਮਿੰਟ ਆਪਾਂ ਬਜ਼ੁਰਗਾਂ ਦੀ ਵੀ ਗੱਲ ਨੀ ਸੀ ਸੁਣਦੇ ਹੁੰਦੇ, ਸੁਣਨ ਟਾਈਮ ਚਾਹੇ ਕੰਮ ਦੀ ਹੁੰਦੀ ਸੀਗੀਆਂ,
2: ਆਪਣਾ ਸੰਯਮ ਬਣਾਏ ਰੱਖੋ, ਇੱਕ ਦੂਜੇ ਦੇ ਸੁਣੋ, ਤਰਕ ਬਿਤਰਕ ਕਰੋ,
0: ਬਿਲਕੁਲ
2: ਨੀਤੀ ਲੈ ਕੇ ਕਿਸੇ ਗੱਲ ਨੂੰ ਜਾਣ ਦੀ ਲੋੜ ਨੀ,
0: ਬਿਲਕੁਲ ਹੈ ਜੀ ਬਿਲਕੁਲ।
2: ਨਹੀਂ ਬਿਲਕੁਲ ਨਿੱਜੀ ਨਾਲ ਲੈ ਕੇ ਜਾਓ, ਅਸੀਂ ਤੁਹਾਨੂੰ ਆਪਣਾ ਸਮਝਦੇ ਹਾਂ ਤਾਂ ਤੁਹਾਡੇ ਨਾਲ ਥੋੜੇ ਤਰਕ ਬਿਤਰਕ ਕਰ ਲੈਂਦੇ ਹਾਂ, ਨਹੀਂ ਤਾਂ ਤੁਹਾਨੂੰ ਪਤਾ ਹੀ ਦੁਨੀਆ ਤੋਰੀ ਫਿਰਦੀ ਕਿਹਦੇ ਕੋਲ ਟਾਈਮ ਹੈ ਕਿਸੇ ਗੱਲ
0: ਬਿਲਕੁਲ ਆ ਜੀ, ਬਿਲਕੁਲ ਦਰੁਸਤ ਹੈ ਜੀ ਜੀ,
2: ਠੀਕ ਹੈ ਜੀ।
0: ਥੈਂਕ ਯੂ
2: ਬਸ ਇਹ ਵੀ ਤੁਸੀਂ ਮਤਲਬ ਕਿਸੇ ਹਰੇਕ ਉੱਪਰ ਡਿਪੈਂਡ ਨਾ ਕਰੋ, ਆਪਣੇ ਪੱਧਰ ਤੋਂ ਆਪਣੇ ਵੱਲੋਂ ਜਿੰਨਾ ਵਧੀਆ ਹੋ ਸਕਦਾ ਉਨਾ ਆਪ ਵਧੀਆ ਕਰੋ, ਆਪਾਂ ਦੂਜਾ ਮਾੜਾ ਕਰ ਰਹੇ ਹਾਂ ਆਪਾਂ ਉਧਰ ਨੂੰ ਦੇਖੀਏ, ਅਸੀਂ ਚੰਗਾ ਕਰ ਬਸ ਇਹ ਚੀਜ਼ ਦੇਖੀਏ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਬਸ ਵੀਰੇ ਥੈਂਕ ਯੂ।
0: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲਓ ਦੋਸਤੋ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਜੀ ਜੁੜੇ ਆ, ਮਾਫੀ ਚਾਹਾਂਗਾ ਜੀ ਬਿਕ ਮਿੰਟ ਉਹਨਾਂ ਨੇ ਹੋਲਡ ਰੱਖਿਆ ਹੋਇਆ। ਗੁਰੀਮਾਨ ਜੀ ਗੱਲ ਕਰਕੇ ਗਏ ਨੇ, ਔਜਲਾ ਸਾਹਿਬ ਗੱਲ ਕਰਕੇ ਨੇ, ਤੇ ਆਖਰੀ ਕਾਲ ਲੈਂਦੇ ਆ ਫਿਰ ਆਪਾਂ ਸਮਾਪਤੀ ਕਰਦੇ ਆ, ਤੇ ਇੱਕ ਦੋ ਮਿੰਟ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਆ, ਦੋ ਚਾਰ ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ, ਸਵਾਗਤ ਹੈ ਦੋਸਤੋ, ਤੇ ਆਪਾਂ ਸਮਾਪਤੀ ਵੱਲ ਨੂੰ ਜਾ ਰਹੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਹਾਦਰ ਜੀ, ਸਵਾਗਤ ਹੈ ਫਿਰ ਤੋਂ, ਮਾਫੀ ਚਾਹੁੰਦਾ ਹੋਲਡ ਰੱਖਿਆ ਜੀ ਤੁਹਾਨੂੰ ਇੰਨਾ ਚਿਰ।
3: ਕੋਈ ਨੀ ਭਾਜੀ, ਮੈਂ ਇੱਕ ਲੱਗਿਆ।
0: ਹਾਂਜੀ ਹਾਂਜੀ,
3: ਵੇਰਕਾ ਦੀ ਗੱਲ ਚੱਲੀ ਸੀ ਪਿਛੀ।
0: ਹਾਂਜੀ,
3: ਵੇਰਕਾ ਦੇ ਜਦੋਂ ਦੋਸਤ
0: ਜੀ,
3: ਤੁਸੀਂ ਇਹ ਦੇਖੋ ਵੀ ਵੇਰਕਾ ਹੋਇਆ ਜਾਂ ਹੋਰ ਵੀ ਜਿਹੜੇ ਕਾਫੀ ਮਸ਼ਹੂਰ ਹੈਗੇ ਆ ਮਾਰਕੇਟ, ਇੱਕ ਨਾ ਪਿੱਛੇ ਜੇ ਖਬਰ ਤੁਸੀਂ ਵੀ ਪੜ੍ਹੀ ਹੋਣੀ ਆ ਤੇ ਮੈਂ ਵੀ ਪੜ੍ਹੀ ਸੀਗੀ ਕਿ ਜਲੰਧਰ ਦੀ ਸੀ ਸ਼ਾਇਦ ਮੇਰੇ ਹਿਸਾਬ ਨਾਲ, ਮੈਨੂੰ ਜੇ ਪੂਰਾ ਯਾਦ ਹੋਵੇ ਤਾਂ।
0: ਹਾਂਜੀ,
3: ਬੰਦਾ ਕੰਮ ਵੀ ਕਰਦਾ ਸੀ ਵੇਰਕਾ ਦੇ ਵਿੱਚ ਹੀ, ਤੇ ਉੱਥੇ ਉਹ ਤਕਰੀਬਨ 10,000 ਲੀਟਰ ਦੁੱਧ ਭੇਜਦਾ ਸੀ ਨਕਲੀ ਡੇਲੀ
0: ਜੀ।
3: ਉਹ ਮੈਨੂੰ ਯਾਦ ਨੀ ਉਹ ਬੰਦਾ ਕੰਮ ਤੇ ਕਰਦਾ ਸੀ ਜਾਂ ਭੇਜਦਾ ਸੀਗਾ, ਉਹਦੇ ਕੋਈ ਮੱਝ ਨੀ, ਕੋਈ ਕੁਛ ਨੀ, ਕੋਈ ਕੁਛ ਨੀ, ਘਰ ਘਰ ਛਾਪਾ ਮਾਰਿਆ, ਹੁਣ ਵੀ ਸਬਜ਼ੀ ਨੂੰ ਲੱਭ ਸਕਦੀ ਯੂਟਿਊਬ ਤੋਂ ਮੇਰੇ ਹਿਸਾਬ ਨਾਲ।
0: ਜੀ ਜੀ ਬਿਲਕੁਲ ਹੈ ਜੀ ਬਿਲਕੁਲ।
3: ਹੁਣ ਉਹੀ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹੈਗੇ, ਦੇਖੋ ਉਹ 10,000 ਸੀ, ਉਹਨੂੰ ਕੀ ਲੱਗਦਾ ਕਿ ਕੁੱਤਰ ਦਾ 10,000 ਦੁੱਧ ਮੇਰੇ ਘਰ ਤੇ ਆਇਆ,
0: ਉਹਦੇ
3: ਆਪਣੇ ਘਰ ਵੀ ਜਾਣਾ ਹੈ ਨਾ,
0: ਬਿਲਕੁਲ
3: ਉਹਦੇ ਆਪਣੀ ਫੈਮਿਲੀ ਚ ਵੀ ਜਾਣਾ ਹੈਗਾ। ਉਹ ਬੰਦਾ ਦੇਖੋ ਤੇ 10,000 ਲੀਟਰ ਉਹ ਵੀ ਕਹਿੰਦੀ ਤਾਂ ਹੁੰਦੀ ਕੰਪਨੀ ਵਿੱਚ ਨਕਲੀ ਜਾਂਦੇ ਆਇਆ,
0: ਮਾਨਤਾ
3: ਨੀ ਲੈ ਆਉਂਦੇ ਬੰਦਾ ਜਿੱਥੇ ਕੰਮ ਕਰਦਾ ਉੱਥੇ ਜ਼ਹਿਰ ਵੇਚਣ ਲਿਆ ਲਿਜਾ ਕੇ।
0: ਬਿਲਕੁਲ,
3: ਹੁਣ ਜਦੋਂ ਅਸੀਂ ਛੋਟੇ ਸੀਗੇ ਨਾ ਅਸੀਂ ਕਦੇ ਦੁੱਧ ਲੈਣ ਗਏ ਦੁਕਾਨ ਤੇ, ਨਾ ਦਹੀਂ ਲੈਣ ਗਏ ਸੀਗੇ, ਨਾ ਮੱਖਣ ਲੈਣ ਗਏ ਸੀ, ਨਾ ਘਿਓ ਲੈਣ ਗਏ ਸੀਗੇ, ਨਾ ਅਸੀਂ ਲੱਸੀ ਲੈਣ ਗਏ ਸੀਗੇ, ਨਾ ਉਹ ਜਿਹੜੀ ਮੱਝ ਸੋਦੀ ਹੁੰਦੀ ਉਹ ਪਤਾ ਕੀ ਕਹਿੰਦੇ ਹੁੰਦੇ
0: ਜਦੋਂ
3: ਪਹਿਲੇ ਦੋ ਦਿਨ
0: ਬੋਲੀ
3: ਬੋਲੀ, ਨਾ ਕਦੇ ਇੱਦਾਂ ਦੀ ਕੋਈ ਸਾਡੇ ਕੋਈ ਗੁਆਂਢ ਲੈ ਗੁਆਂਢੀ ਲੈ ਕੇ ਆਉਂਦੇ ਸੀ ਜਾ ਕੇ ਉਹ ਦਿੰਦੇ ਸੀਗੇ ਨਾ, ਫਿਰ ਉੱਥੇ ਸਵੇਰ ਨੂੰ ਬੁੱਕੀਆਂ ਨੇ ਜਦੋਂ ਮੱਖਣ ਕੱਢਣ ਤੋਂ ਪਹਿਲਾਂ ਦੋ ਚਿੱਪੜਾ ਮੋਟਾ ਜਿਹਾ ਨੀ ਹੁੰਦਾ ਪੀ ਉਹਨੂੰ ਕਹਿੰਦੇ ਦ੍ਰਿੜ ਕਰਦੇ ਕਹਿੰਦੇ ਕੀ ਕਹਿੰਦੇ ਉਹ ਵੀ ਸਾਨੂੰ ਪੀਣ ਨੂੰ ਦੇਣਾ ਦੁੱਧ ਦਾ ਨਕਲੀ ਹੋਣ ਦਾ ਕਾਰਨ ਹੀ ਇਹ ਹੋਇਆ ਕਿ ਅਸੀਂ ਪਸ਼ੂ ਬੰਦ ਕਰ ਦਿੱਤੇ। ਸਾਡੇ ਘਰ ਖੁਦ 20 ਸਾਲ ਹੋ ਗਏ, 25 ਸਾਲ ਹੋ ਗਏ ਮੱਝ ਹੈ ਨੀ
0: ਜੀ ਜੀ,
3: ਜਿਵੇਂ ਮੈਂ ਜਾਣਦਾ ਤੁਸੀਂ ਵੀ ਜਾਣਦੇ ਹੋਣੇ ਆ, ਤੁਸੀਂ 50 ਫੈਮਿਲੀ ਕਹਿੰਦੇ, ਮੈਂ 50 ਫੈਮਿਲੀ ਕਹਿੰਦਾ, ਉਹਨਾਂ ਕੋਲ ਹੈ ਨੀ ਪਸ਼ੂ ਹੁਣ।
0: ਬਿਲਕੁਲ ਹੈ ਜੀ,
3: ਹੁਣ ਉਹ ਜਦੋਂ ਪਸ਼ੂ ਹੈ ਨੀ ਤੇ ਘਰ ਚ 5-6 ਚੀਜ਼ਾਂ ਘੱਟ ਗਈਆਂ ਨਾ
0: ਜੀ, ਜਿੰਨੇ
3: ਵੀ ਆਪਾਂ ਗਿਣੀਆਂ ਹੁਣ
0: ਜੀ,
3: ਹੁਣ ਉਹ ਫਿਰ ਕਿੱਥੋਂ ਪੂਰੀਆਂ ਕਰਨੀਆਂ, ਉਹ ਫਿਰ ਡੁਪਲੀਕੇਟ ਆਉਂਦੀਆਂ ਮਾਂ ਦਿਨ ਚ, ਲੋਕਾਂ ਨੂੰ ਮਜਬੂਰੀ ਆ ਹੁਣ ਦੌੜ ਕੇ ਜਾ ਕੇ ਲਿਫਾਫਾ ਫੜ ਲਿਆ ਦੁੱਧ ਦਾ,
0: ਲਿਫਾਫਾ
3: ਫੜ ਲਿਓ ਦਹੀਂ ਦਾ,
0: ਬਿਲਕੁਲ
3: ਉਹ ਸਾਨੂੰ ਕੀ ਪਤਾ ਕਿੱਦਾਂ ਬਣਾਇਆ ਯਾਰ
0: ਜੀ,
3: ਨਾਲੇ ਗੱਲ ਹੀ ਕਲੀਅਰ ਹੋ ਚੁੱਕੀ ਆ ਜਿੰਨਾ ਦੁੱਧ ਦੀ ਖਪਤ ਆ ਉਨਾ ਦੁੱਧ ਹੈ ਹੀ ਨੀਗਾ।
0: ਨਹੀਂ ਗਾ ਜੀ, ਬਾਈ ਜੀ ਪਨੀਰ ਕਿੱਥੋਂ ਪੂਰਾ ਹੋਏਗਾ, ਕੱਲਾ ਦੁੱਧ ਹੀ ਨੀ ਪੂਰਾ ਹੁੰਦਾ ਤਾਂ ਪਨੀਰ ਕਿੱਥੋਂ, ਹੋਰ ਜਿਹੜੇ ਡੇਰੀ ਪ੍ਰੋਡਕਟ ਨੇ ਕਿੱਥੋਂ ਹੋ ਜਾਣਗੇ ਪੂਰੇ ਜੀ।
3: ਬਾਕੀ ਮੁਕੱਦਰ ਭਾਈ ਦੇ ਕਦੇ ਕਦੇ ਛਾਪਾ ਪਾਉਂਦੇ ਆ, ਉਹ ਵੀ ਚੈੱਕ ਕਰਾਉਂਦੇ ਆ ਸਾਰਾ
0: ਬਸ। ਹਾਂਜੀ ਹਾਂਜੀ ਹਾਂਜੀ ਬਿਲਕੁਲ ਹੈ ਜੀ ਬਿਲਕੁਲ ਬਿਲਕੁਲ।
3: ਨਹੀਂ ਉਹ ਤਾਂ ਮੈਨੂੰ ਏਦਾਂ ਦੀਆਂ ਗੱਲਾਂ ਸੁਣ ਕੇ ਨਾ ਕਈ ਵਾਰੀ ਸਵਾਲ ਹੁੰਦਾ ਸੀ ਨਾ, ਥੋੜਾ ਜਿਹਾ ਕਈ ਵਾਰੀ ਮਾਣ ਵੀ ਹੁੰਦਾ ਕਿ ਚਲੋ ਸ਼ੁਕਰ ਆ ਬਾਬਾ ਕੋਈ ਤਾਂ ਹੈ ਨਾ
0: ਜੀ,
3: ਜਿਹੜਾ ਬੰਦਾ ਕੋਈ ਮਾਣਦਾ ਰਹੇਗਾ ਤੁਹਾਨੂੰ ਕਹਿੰਦਾ ਵੀ ਕਿਤੇ ਕਿਹਾ ਸੀਗਾ ਕਿ ਮੇਰੀ ਘਰ ਵਾਲੀ ਬੇਟੀ ਹੁੰਦੀ ਆ ਹੁਣ
0: ਜੀ,
3: ਉਹ ਕਹਿੰਦੀ ਆਪਰੇਸ਼ਨ ਕਰਾ, ਮੇਰਾ ਮਨ ਖੁਸ਼ ਹੋ ਗਿਆ ਕਿ 2 ਜਗ੍ਹਾ ਦੇ ਹਸਪਤਾਲ ਚ। ਦੇਖੋ ਜਿਹੜੀ ਗੱਲ ਗਲਤ ਆ, ਗਲਤ ਜਿਹੜੀ ਸਹੀ ਹੈ ਸਹੀ,
0: ਬਿਲਕੁਲ ਹੈ ਜੀ।
3: ਹੁਣ 2 ਜਗ੍ਹਾ ਤੁਹਾਨੂੰ ਚੈੱਕ ਕਰਾਇਆ, ਦੋਨਾਂ ਨੇ ਕਹਿਤਾ ਹਸਪਤਾਲ ਵਾਲਿਆਂ ਨੇ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ ਬਈ,
0: ਤੇਰੀ
3: ਅੱਖਾਂ ਨੂੰ ਕੁਛ ਵੀ ਹੈ ਨੀ
0: ਜੀ,
3: ਤੂੰ ਸਿਰਫ ਆਪਣਾ ਸਰਵਾਈਕਲ ਦਾ ਵਗੈਰਾ ਵਗੈਰਾ ਇਹਨਾਂ ਦੇ ਇਲਾਜ ਕਰ ਰਹੇ ਹੋ, ਧੋਣ ਮਸਲੇ ਨੂੰ ਲਾ ਕੇ ਜੋ ਵੀ ਹੋਊਗਾ ਸਰਵਾਈਕਲ ਦਾ ਜੇ ਕੋਈ ਆ ਗਿਆ ਮਾੜੀ ਕਿਸਮਤ ਨਾਲ, ਕਹਿੰਦਾ ਉਹਨੂੰ ਕਹਿੰਦਾ ਤੇਰੇ ਦਾ ਸਕੂਟਰ ਇੰਜਨ ਹੋਇਆ
0: ਜੀ,
4: ਉਹਦਾ ਇੰਜਨ ਕਰਦਾ ਉਹਦੇ ਇੰਜਨ ਸਕੂਟਰ ਦਾ
0: ਬਿਲਕੁਲ
4: ਜੇ ਉਹ ਚਾਹੁੰਦੇ ਤਾਂ ਉਹਨੇ ਆਰਾਮ ਨਾਲ ਲੈਂਜ ਲੂੰਜ ਮਾਰ ਕੇ ਤਾਂ ਉਹ ਕਹਿਣਾ ਆਪਰੇਸ਼ਨ ਹੋ ਗਿਆ ਜੀ ਰੱਖੋ 25,000
0: ਜੀ ਬਿਲਕੁਲ ਹੈ ਜੀ ਬਿਲਕੁਲ
4: ਸਾਨੂੰ ਕਿਹੜਾ ਪਤਾ ਲੱਗਣਾ ਕੀ ਕੀਤਾ ਉਹਨੇ ਯਾਰ ਅਸੀਂ ਕਿਹੜਾ ਡਾਕਟਰ ਨਾਲ
0: ਜੀ
4: ਤੇ ਉਹਨੇ ਕਹਿਣਾ ਰੱਖੋ ਜੀ 50,000 ਤੁਹਾਡਾ ਹੋ ਗਿਆ ਉਹ ਸ਼ੁਕਰ ਹੈ ਵੀ ਕੋਈ ਕੋਈ ਜਿਹੜੀ ਗੱਲ ਸਹੀ ਸਹੀ ਆ ਇਮਾਨਦਾਰੀ ਜਿੱਥੇ ਕੋਈ ਹੈਗੀ ਉਹ ਚੰਗਾ ਲੱਗਾ ਮੈਨੂੰ ਵੀ ਤੇ ਉਹਨਾਂ ਨੇ ਕਿਹਾ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ
0: ਦੋ ਜਗ੍ਹਾ
4: ਜਾਣ ਕੇ ਚੈੱਕ ਕਰਿਆ ਹੈਗਾ
0: ਨਹੀਂ ਹੈਗੇ ਆ ਚੰਗੇ ਲੋਕ ਵੀ ਹੈਗੇ ਆ ਬਿਲਕੁਲ ਨੇ ਜੀ ਜੀ ਬਿਲਕੁਲ ਬਿਲਕੁਲ
4: ਆਪਣੇ ਨਾਂ ਤੇ ਕਰਾਉਣੀ ਮੈਚ ਹੋ ਗਿਆ ਡੈਨਮਾਰਕ ਤੋਂ
0: ਤੇ
4: ਉਹ ਪਟਵਾਰੀ ਨੂੰ ਬੁਲਾਇਆ ਮੈਂ ਜਲਦੀ ਮੁਕਾਊਂਗਾ
0: ਜੀ
4: ਪਟਵਾਰੀ ਨੂੰ ਬੁਲਾਇਆ ਤੇ ਉਹ ਕਹਿੰਦਾ ਵੀ 50,000 ਕਿਉਂਕਿ ਮੇਰਾ ਬਹੁਤ ਸਵਾਸ ਹੋ ਰਿਹਾ ਗਰਮ ਟੈਪ ਦਾ ਸੱਚ ਮੈਂ ਮੈਂ ਬੈਂਕ ਵੀ ਨੀ ਜਾਣਾ
0: ਖੁਦ
4: ਕਿਹਾ ਪਟਵਾਰੀ ਮੈਂ ਕਿਹਾ ਮੈਂ ਕਿਹਾ ਵੀ ਭਾਜੀ ਤੁਸੀਂ ਤਾਂ ਰਿਸ਼ਵਤ ਮੰਗਣ ਡੇ ਆ
0: ਜੀ
4: ਕਹਿੰਦਾ ਸੱਚੇ ਨਹੀਂ ਜਾਣੇ ਕਹਿੰਦਾ ਸਿੱਧਾ ਕਿਹਾ ਨਾ ਮੈਨੂੰ ਉਦਾਂ
0: ਜੀ
4: ਕਹਿੰਦਾ ਜੇ ਨਹੀਂ ਜਾਣੇ ਤੇ ਜਾ ਕੇ ਲਾਈਨ ਚ ਲੱਗ ਜਾਓ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਮਤਲਬ ਉੱਥੇ ਜਾ ਕਰਾ ਲਓ
0: ਜੀ
4: ਉੱਥੇ ਵਾਰੀ ਆਉਣੀ ਕੋਈ ਨੀ
0: ਜੀ ਬਿਲਕੁਲ
4: ਮਤਲਬ ਕਿ ਜਿਹੜੇ ਗੰਦੇ ਆ ਉਹ ਗੱਲਾਂ ਇੱਧਰ ਦੇ ਫੇਰ ਵੀ ਰਿਕਾਰਡ ਹੋਏ ਜਾਂ ਦਿਮਾਗ ਚ ਜਾਂਦੀਆਂ ਨਹੀਂ ਬਾਹਰ
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ
4: ਵੀ ਭਲੀ ਤਨਖਾਹ ਹੋਣੀ ਹੈ ਕਿੰਨੀ ਭਲੀ ਉਹਨੂੰ ਵੱਧ ਪੈਸੇ ਵੀ ਮਿਲੂਗੀ ਉਹ ਕਿੰਨਾ ਭਲਾ ਸਰਦਾਰ ਬੰਦਾ ਚੰਗਾ ਬੜਾ ਇਹਦਾ ਲੰਬਾ ਪਰਸਨੈਲਿਟੀ ਸੀ ਦੱਸੋ ਆਹ ਗੱਲ ਉਹਨੇ ਕੂੜੇ ਵਾਲੀ ਗੱਲ ਕੀਤੀ
0: ਜੀ
4: ਬਿਲਕੁਲ ਲੈਂਜ ਲਾਉ ਜੇ
0: ਬਿਲਕੁਲ ਹੈ ਜੀ ਬਿਲਕੁਲ ਗੱਲ ਨਿਬੇੜਦੇ ਹਾਂ ਰਾਹੁਲ ਗਾਂਧੀ ਦੀ ਹਾਈ ਪ੍ਰੋਫਾਈਲ ਮੀਟਿੰਗ ਦੇ ਵਿੱਚ ਉਹ ਚੰਨੀ ਗਾਇਬ ਹੋਏ ਨੇ ਕਾਰਨ ਉਹਨਾਂ ਦੱਸਿਆ ਕਿ PhD ਪ੍ਰੀਖਿਆ ਦੇ ਵਿੱਚ ਵਿਅਸਤ ਸੀ ਕਹਿੰਦੇ ਪੇਪਰ ਦਿੱਤਾ ਤੇ ਦੂਸਰੇ ਪਾਸੇ ਮੀਟਿੰਗਾਂ ਚੱਲ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਸਤਿੰਦਰ ਜੈਨ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਨੂੰ ਜਿਹੜਾ ਘੇਰਿਆ ਤੇ ਭਾਜਪਾ ਐਂਟੀ ਲੋਕਤਾਂਤਰਿਕ ਢੰਗ ਦੇ ਨਾਲ ਕਹਿੰਦੇ ਵਿਰੋਧੀਆਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਭਗਵੰਤ ਮਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਦੂਸਰੇ ਪਾਸੇ ਉਧਰ ਕੇਜਰੀਵਾਲ ਸਾਹਿਬ ਵੀ ਇਹੀ ਚੀਜ਼ ਕਹਿ ਰਿਹਾ ਕਿ ਭਾਜਪਾ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਦੂਸਰੇ ਪਾਸੇ ਨਾਲ ਦੀ ਨਾਲ ਇਸੇ ਤਰ੍ਹਾਂ ਜਿਹੜਾ ਆਪਣਾ ਭਰਤੀ ਵਿਵਾਦ ਜਿਹੜਾ 200 ਮੁਲਾਜ਼ਮ ਮੁਅੱਤਲ ਕੀਤਾ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਮਲਾ ਚੱਲ ਰਿਹਾ ਸਿਫਾਰਸ਼ੀ ਲੀਡਰਾਂ ਦੀਆਂ ਵਧੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਵਿੱਚ ਨਿਯੁਕਤੀਆਂ ਵਿਵਾਦਾਂ ਦੇ ਵਿੱਚ ਆਉਣ ਤੋਂ ਬਾਅਦ ਯੂਨੀਵਰਸਿਟੀ ਨੇ ਜਿਹੜਾ ਕਾਰਵਾਈ ਕੀਤੀ ਹੈ ਇਹਦੇ ਉੱਤੇ ਤੇ 200 ਅਧਿਕਾਰੀਆਂ ਦੇ ਉੱਤੇ ਤੇ ਕਰਮਚਾਰੀ ਮੁਅੱਤਲ ਕਰਤੇ ਆ ਤੇ ਇਹਨਾਂ ਨਵ ਨਿਯੁਕਤ ਕਰਮਚਾਰੀਆਂ ਦੇ ਵਿੱਚ ਚਪੜਾਸੀ ਤੋਂ ਲੈ ਕੇ ਸੁਪਰੀਡੈਂਟ ਪੱਧਰ ਤੱਕ ਮੁਲਾਜ਼ਮ ਜਿਹੜੇ ਸ਼ਾਮਲ ਹੈ ਜਿਨ੍ਹਾਂ ਦੀਆਂ ਨਿਯੁਕਤੀਆਂ ਸ਼ੱਕ ਦੇ ਘੇਰੇ ਦੇ ਵਿੱਚ ਆ ਗਈਆਂ ਸਨ ਦੱਸੀਆਂ ਜਾਂਦੀਆਂ ਹੈ ਇਸੇ ਤਰ੍ਹਾਂ ਹੀ ਕਰਤਾਰਪੁਰ ਕੋਰੀਡੋਰ ਦੇ ਉੱਤੇ ਕੇਂਦਰ ਨੇ ਅੱਜ ਜਵਾਬ ਦਿੱਤਾ ਕਹਿੰਦੇ ਸੁਰੱਖਿਆ ਕਾਰਨਾਂ ਦੇ ਕਰਕੇ ਫਿਲਹਾਲ ਬੰਦ ਹੀ ਰਹੇਗਾ ਕਰਤਾਰਪੁਰ ਲਾਂਘਾ ਕੇਂਦਰ ਨੇ ਬਿਆਨ ਦੇ ਦਿੱਤਾ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਹੈ ਖੋਲਣਾ ਜਾਂ ਖੋਲਣ ਅਤੇ ਸਿੱਖ ਸ਼ਰਧਾਲੂਆਂ ਦੇ ਲਈ ਵੀਜ਼ਾ ਕੋਟਾ ਵਧਾਉਣ ਦੀਆਂ ਉੱਠ ਰਹੀਆਂ ਮੰਗਾਂ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣਾ ਜਿਹੜਾ ਰੁੱਖ ਜਿਹੜਾ ਸਪਸ਼ਟ ਕਰਤਾ ਹੈ ਮੰਤਰਾਲੇ ਨੇ ਸਾਫ਼ ਕੀਤਾ ਕਿ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਦੇਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ ਫਿਲਹਾਲ ਬੰਦ ਹੀ ਰਹਿਣਗੀਆਂ ਜਦੋਂ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਰਧਾਲੂਆਂ ਦੀ ਜਿਹੜੀ ਆ ਯਾਤਰਾ ਪੁਰਾਣੇ ਦੋ ਪੱਖੀ ਸਮਝੌਤਿਆਂ ਦੇ ਅਧੀਨ ਹੀ ਜਿਹੜੀ ਚੱਲੇਗੀ ਤੇ ਪਿਛਲੇ ਦਿਨਾਂ ਦੇ ਵਿੱਚ SGPC ਨੇ ਜਿਹੜਾ ਸੀ ਕਿਹਾ ਸੀ ਕਿ ਵੱਧ ਤੋਂ ਵੱਧ ਜਿਹੜਾ ਸੀ 7500 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਅਪੀਲ ਕੀਤੀ ਸੀ ਤੇ 1800 ਵੀਜ਼ੇ ਜਿਹੜੇ ਸੀ ਕੋਟਾ ਲਗਭਗ ਸੀਗਾ ਇਹ ਪਹਿਲਾਂ ਪਰ ਦੂਸਰੇ ਪਾਸੇ ਪਾਕਿਸਤਾਨ ਤੇ ਭਾਰਤ ਦੇ ਮੱਦੇਨਜ਼ਰ ਹੀ ਜਿਹੜਾ ਉਹਦੇ ਵਿੱਚ ਖ਼ਬਰ ਜਿਹੜੀ ਅੱਗੇ ਜਾ ਕੇ ਸਾਂਝੀ ਕਰਦੇ ਹਾਂ ਕਿ ਜਿਹੜਾ ਏਅਰ ਉਹਨਾਂ ਦਾ ਸਾਰਾ ਏਰੀਆ ਹੈਗਾ ਉਹਦੀ ਮਿਆਦ ਵਧਾ ਦਿੱਤੀ ਹੈ ਉਹਨਾਂ ਨੇ ਭਾਰਤੀ ਮੂਲ ਦੀ 16 ਸਾਲਾਂ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਮੁਲਜ਼ਮ ਗ੍ਰਿਫਤਾਰ ਕੀਤਾ ਹੈ ਦੋਸਤ ਦੇ ਘਰ ਸਲੀਪ ਓਵਰ ਦੇ ਉੱਤੇ ਗਈ ਸੀ ਜੈਸਮਿਨ ਤੜਕਸਾਰ ਹੀ ਉਹਦੀ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਗੋਲੀ ਚੱਲਦੀ ਹੈ ਇਹ ਕੈਨੇਡਾ ਸੂਬਾ ਜਿਹੜਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਇੱਕ ਟਾਊਨ ਹੋਮ ਕੰਪਲੈਕਸ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਦੇ ਵਿੱਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੱਸੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ US ਕੈਨੇਡਾ ਟ੍ਰੇਡ ਡੀਲ ਹੈ ਜਿਹੜੀ ਉਹ ਟਰੰਪ ਵੱਲੋਂ ਕੈਨੇਡਾ ਦੇ ਨਾਲ ਸਮਝੌਤੇ ਤੋਂ ਬਾਅਦ 50% ਟੈਰਿਫ ਜਿਹੜਾ ਮੁਲਤਵੀ ਕਰ ਦਿੱਤਾ ਹੈ ਟਰੰਪ ਨੇ ਕੱਲ ਬੀਤੇ ਦੇ ਵਿੱਚ ਮੰਗਲਵਾਰ ਨੂੰ ਕਿਹਾ ਕਿ ਉਹ 20 ਬਿਲੀਅਨ ਅਮੈਰੀਕਨ ਡਾਲਰ ਦੀ ਕੀਮਤ ਦੇ ਕੈਨੇਡੀਅਨ ਦਰਾਮਦਾਂ ਦੇ ਉੱਤੇ 50% ਅਮੈਰੀਕਨ ਟੈਰਿਫ ਨੂੰ ਜਿਹੜਾ ਮੁਲਤਵੀ ਕਰ ਰਹੇ ਨੇ ਤੇ ਕਿਉਂਕਿ ਪਾਬੰਦੀਆਂ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਆਖਰੀ ਸਮੇਂ ਦੇ ਵਿੱਚ ਸਮਝੌਤਾ ਜਿਹੜਾ ਹੋ ਗਿਆ ਨਾਲ ਦੀ ਨਾਲ ਇੱਕ ਦੋ ਖਬਰਾਂ ਹੋਰ ਸਾਂਝੀਆਂ ਕਰਕੇ ਸੰਖੇਪ ਦੇ ਵਿੱਚ ਅੱਗੇ ਵਧਦੇ ਹਾਂ ਤੇ ਸਮਾਪਤੀ ਕਰਦੇ ਹਾਂ ਪਾਕਿਸਤਾਨ ਜਿਹੜਾ ਹੈ ਉਹਨੇ 에ਅਰ ਸਪੇਸ ਜਿਹੜਾ ਬੈਨ ਕਰ ਦਿੱਤਾ ਫਿਰ ਤੋਂ, ਜੋ ਪਿਛਲੇ ਸਮੇਂ ਦੇ ਵਿੱਚ ਵਿਵਾਦ ਚੱਲ ਰਹੇ ਨੇ ਭਾਰਤ ਦੇ ਨਾਲ। ਪਾਕਿਸਤਾਨ ਨੇ ਭਾਰਤ ਦੇ ਲਈ ਹਵਾਈ ਖੇਤਰ ਦੇ ਵਿੱਚ ਪਾਬੰਦੀ 24 ਸਤੰਬਰ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ 에ਅਰ ਸਪੇਸ ਦੇ ਉੱਤੇ ਲਾਈ ਗਈ ਪਾਬੰਦੀ ਨੂੰ 24 ਸਤੰਬਰ ਤੱਕ ਜਿਹੜਾ ਵਧਾਉਣ ਦਾ ਐਲਾਨ ਕੀਤਾ ਤੇ ਪਾਕਿਸਤਾਨ ਏਅਰਪੋਰਟ ਅਥਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਟੂ ਏਅਰਮੈਨ ਜਿਹੜਾ ਹੈ ਉਹਦੇ ਵਿੱਚ ਵਾਧਾ 23 ਅਗਸਤ ਨੂੰ ਮੌਜੂਦਾ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਠੀਕ ਪਹਿਲਾਂ ਕੀਤਾ ਗਿਆ। ਇਹ ਵਿਵਾਦ ਜਿਹੜਾ ਚੱਲ ਰਹੇ ਨੇ, 26 ਲੋਕ ਜਿਹੜੇ ਮਾਰੇ ਗਏ ਸਨ ਅੱਤਵਾਦੀਆਂ ਪਹਿਲਗਾਮ ਮਾਮਲੇ ਦੇ ਵਿੱਚ, ਉਸ ਨੂੰ ਹੀ ਮੱਦੇਨਜ਼ਰ ਰੱਖ ਕੇ ਅੱਗੇ ਵਧ ਰਹੇ ਨੇ। ਤੇ ਇਸੇ ਤਰਜ਼ ਦੇ ਉੱਤੇ ਜਿਹੜਾ ਭਾਰਤੀ ਵਿਦੇਸ਼ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਹੈ, ਜੋ SGPC ਨੇ ਮੰਗ ਕੀਤੀ ਸੀ, ਤੇ ਭਾਈ ਜਿਹੜਾ ਬਾਰਡਰ ਹੈ ਉਹ ਗੇਟ ਅਜੇ ਤੱਕ ਬੰਦ ਹੀ ਰਹਿਣਗੇ। ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ RCMP ਨੇ ਕੈਨੇਡਾ ਦੇ 2 ਸਿੱਖ ਕਾਰਕੁਨਾਂ ਨੂੰ ਜਿਹੜਾ ਡਿਊਟੀ ਟੂ ਵਾਰਨ ਚੇਤਾਵਨੀ ਦਿੱਤੀ ਹੈ, ਫਿਰ ਤੋਂ ਪੱਤਰ ਜਾਰੀ ਕੀਤੇ ਹੈ ਜਿਸਦੇ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਇੱਕ ਵੱਖਰੇ ਸਿੱਖ ਰਾਜ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਕਾਰਨ ਉਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਹੈ। ਇਹ ਜਾਣਕਾਰੀ ਕੈਨੇਡਾ ਭਰ ਦੇ ਵੱਖ ਵੱਖ ਪ੍ਰਕਾਸ਼ਨ ਅਦਾਰਿਆਂ ਦੇ ਵਿੱਚ ਆਈ ਖ਼ਬਰ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ, ਜਿਸਦੇ ਵਿੱਚ ਇਹ ਨੋਟਿਸ ਕੈਲੇਡਨ ਓਨਟਾਰੀਓ ਦੇ ਇੰਦਰਜੀਤ ਸਿੰਘ ਗੋਸਲ ਅਤੇ ਐਪਸਪੋਰਟ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦੇ ਮਨਜਿੰਦਰ ਸਿੰਘ ਨੂੰ ਭੇਜੇ ਗਏ ਨੇ, ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਵਿਰੁੱਧ ਭਰੋਸੇਯੋਗ ਗੰਭੀਰ ਅਤੇ ਨੇੜਲੇ ਖਤਰਿਆਂ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਉਸ ਨੂੰ ਸ਼ੁੱਕਰਵਾਰ 14 ਅਗਸਤ ਨੂੰ ਇਹ ਪੱਤਰ ਲਿਖਿਆ ਜਿਹੜਾ ਪੱਤਰ ਮਿਲਿਆ, ਜਦੋਂ ਕਿ RCMP ਨੇ ਕੈਲੇਡਨ ਓਨਟਾਰੀਓ ਦੇ ਵਿੱਚ ਫੋਨ ਦੇ ਰਾਹੀਂ ਉਸਦੇ ਨਾਲ ਸੰਪਰਕ ਵੀ ਕੀਤਾ। ਡਿਊਟੀ ਟੂ ਵਾਰਨ ਪੱਤਰ ਦੇ ਪੁਲਿਸ ਜਿਹੜਾ ਵੱਲੋਂ ਉਦੋਂ ਜਾਰੀ ਕੀਤੇ ਜਾਂਦੇ ਨੇ ਜਦੋਂ ਉਨ੍ਹਾਂ ਦੇ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੁੰਦੀ ਹੈ ਕਿ ਕਿਸੇ ਨਾਗਰਿਕ ਦੀ ਜਾਨ ਨੂੰ ਖਤਰਾ ਹੈ, ਤੇ ਉਹ ਆਮ ਤੌਰ ਦੇ ਉੱਤੇ ਖਤਰੇ ਦੀ ਪ੍ਰਕਿਰਤੀ ਦੇ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਜਾਂ ਦੋਸਤਾਂ ਨੂੰ ਕੋਈ ਵੀ ਖਤਰਾ ਨਹੀਂ ਹੈ, ਪਰ ਮੰਨਿਆ ਕਿ ਕਾਰਕੁਨਾਂ ਦੀਆਂ ਜਾਨਾਂ ਲੈਣ ਦੀ ਕਿਸੇ ਵੀ ਕੋਸ਼ਿਸ਼ ਦੇ ਦੌਰਾਨ ਉਨ੍ਹਾਂ ਨੂੰ ਨੁਕਸਾਨ ਜਿਹੜਾ ਪਹੁੰਚ ਸਕਦਾ ਹੈ। ਇਸ ਪੱਤਰ ਦੇ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਤੇ ਨੋਟ ਕਰਦੇ ਹੋਏ ਕਿ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੋਕਾਂ ਦੁਆਰਾ ਅਕਸਰ ਆਉਣ ਜਾਣ ਵਾਲੀਆਂ ਥਾਵਾਂ ਦੇ ਉੱਤੇ ਸਮਾਂ ਬਿਤਾਉਣ ਦੇ ਨਾਲ ਜੋਖਮ ਜਿਹੜਾ ਵੱਧ ਸਕਦਾ ਹੈ। ਇਸੇ ਤਰ੍ਹਾਂ ਹੀ ਇਟਲੀ ਦੇ ਵਿੱਚ ਏਅਰਪੋਰਟ ਦੇ ਉੱਤੇ ਗਲਤ ਕੰਮ ਕਰਦੀਆਂ 10 ਔਰਤਾਂ ਫੜੀਆਂ ਨੇ ਜੋ ਚੋਰੀ ਚਕਾਰੀਆਂ ਕਰਦੀਆਂ ਸਨ। ਇਟਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਚਿੱਟੇ ਦਿਨ ਹੀ ਅਜਿਹੇ ਬੰਦੇ ਨਹੀਂ ਸਗੋਂ ਔਰਤਾਂ ਸਰਗਰਮ ਨੇ ਜਿਹੜੀਆਂ ਕਿ ਯਾਤਰੀਆਂ ਦਾ ਸਮਾਨ ਜਿਹੜਾ ਫੋਨ ਤੇ ਯੂਰੋ ਕਰੰਸੀ ਜਿਹੜੀ ਆ ਚੋਰੀ ਕਰਨਾ ਆਪਣੇ ਖੱਬੇ ਹੱਥ ਦਾ ਕਮਾਲ ਸਮਝਦੀਆਂ ਸਨ। ਨਿਗਰਾਨੀ ਕੈਮਰਿਆਂ ਦੀ ਫੋਟੋਜ ਨੇ 100 ਤੋਂ ਵੱਧ ਚੋਰੀਆਂ ਕਰਨ ਵਾਲੇ ਮਹਿਲਾ ਗਰੋਹ ਦਾ ਜਿਹੜਾ ਪਰਦਾਫਾਸ਼ ਕਰ ਦਿੱਤਾ ਹੈ। ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ ਦੇ ਉੱਤੇ ਪੈ ਗਈ ਰੇਡ ਹੈ ਤੇ ਯੂਕਰੇਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ। ਵਿਰੋਧੀ ਇਕਾਈ ਦੀ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ। ਯੂਕਰੇਨ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਕਰਤਾਵਾਂ ਨੇ ਬੁੱਧਵਾਰ ਅੱਜ ਸਵੇਰੇ ਇੱਕ ਕਥਿਤ ਅਪਰਾਧਿਕ ਸੰਗਠਨ ਦੇ ਵਿਰੁੱਧ ਇੱਕ ਵੱਡਾ ਅਭਿਆਨ ਸ਼ੁਰੂ ਕਰ ਦਿੱਤਾ। ਇਸ ਸੰਗਠਨ 'ਚ ਸਿਆਸਤਦਾਨਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਪ੍ਰਸ਼ਾਸਨ ਦੇ ਮੈਂਬਰ ਵੀ ਸ਼ਾਮਲ ਹੋਣ ਦਾ ਜਿਹੜਾ ਦੋਸ਼ ਲੱਗਿਆ ਤੇ ਯੂਕਰੇਨੀ ਮੀਡੀਆ ਦੇ ਅਨੁਸਾਰ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ NABU ਨੇ ਰਾਸ਼ਟਰਪਤੀ ਦਫ਼ਤਰ ਦੇ ਡਿਪਟੀ ਮੁਖੀ ਇਰੀਨਾ ਮੁਦਰਾ ਅਤੇ ਸੰਸਦ ਮੈਂਬਰ ਵਾਦਿਮ ਸਟੋਲੀਅਰ ਦੇ ਨਾਲ ਜਿਹੜਾ ਸੰਬੰਧਿਤ ਜਿਹੜੇ ਅਹਾਤਿਆਂ ਦੀ ਤਲਾਸ਼ੀ ਜਿਹੜੀ ਆ ਉਹਦੇ ਵਿੱਚ ਲਈ ਗਈ ਹੈ। ਭਾਈ ਯੂਕਰੇਨ ਦੇ ਵਿੱਚ ਵੀ ਜਿਹੜਾ ਸਾਰਾ ਕੁਝ ਭ੍ਰਿਸ਼ਟਾਚਾਰ ਚੱਲ ਰਿਹਾ। ਤੇ ਲੋ ਦੋਸਤੋ, ਇਹ ਸਾਂਝੀਆਂ ਅੱਜ ਦੀਆਂ ਡਿਸਪਲੇ ਦੀਆਂ ਸੰਖੇਪ ਦੇ ਵਿੱਚ ਖਬਰਾਂ ਤੇ ਮਾਫੀ ਚਾਹਾਂਗਾ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਪਿਆਰ ਮੁਹੱਬਤ ਆਇਆ, ਜਨਮ ਦਿਨ ਦੀਆਂ ਮੁਬਾਰਕਾਂ ਇੱਕ ਦੂਸਰੇ ਨੂੰ ਤੇ ਜਿਨ੍ਹਾਂ ਦੇ ਅੱਜ ਜਨਮ ਦਿਨ ਨੇ ਉਹਨਾਂ ਨੂੰ ਭੇਜੀਆਂ ਗਈਆਂ ਨੇ। ਤੇ ਦੋਸਤੋ, ਬਾਅਦ ਦੇ ਵਿੱਚ ਮੈਂ ਜ਼ਰੂਰ ਹਰ ਮੈਸੇਜ ਦੇ ਉੱਤੇ ਝਾਤ ਮਾਰਾਂਗਾ, ਇਹ ਮੇਰਾ ਵਾਅਦਾ ਤੁਹਾਡੇ ਨਾਲ। ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰੇ ਦੋਸਤਾਂ ਦਾ ਇੰਨਾ ਪਿਆਰ ਮੁਹੱਬਤ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਕੱਲ ਨੂੰ ਦੋਸਤੋ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ ਕੁਝ ਨਵਾਂ ਮੁੱਦਾ ਲੈ ਕੇ। ਤੇ ਬਹੁਤ ਬਹੁਤ ਸ਼ੁਕਰੀਆ, ਅੱਜ ਦਾ ਜਿਹੜਾ ਵਿਸ਼ਾ ਚੱਲਿਆ ਉਹਦੇ ਵਿੱਚ ਬਹੁਤ ਸਾਰੇ ਪੱਖ ਜਿਹੜੇ ਪਹਿਚਾਨਣ ਨੂੰ ਦੇਖਣ ਨੂੰ ਮਿਲੇ ਹੈ ਤੇ ਉਹਦੇ ਵਿੱਚ ਹਰ ਕਿਸੇ ਨੇ ਆਪਣੀ ਰਾਏ ਵੀ ਦਿੱਤੀ ਹੈ ਤੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਵਟਾਂਦਰਾ ਜ਼ਰੂਰ ਹੋਣਾ ਚਾਹੀਦਾ ਹੈ। ਅਸੀਂ ਕਿਸੇ ਨੂੰ ਗਲਤ ਕਰਨ ਦੀ ਜਾਂ ਗਲਤ ਕਹਿਣ ਦੀ ਗੱਲ ਨਹੀਂ ਕਰਦੇ। ਸਾਰਾ ਸਿਸਟਮ ਜਿਹੜਾ ਢਾਂਚਾ ਹੈ ਉਹ ਇਕੱਲਾ ਸਰਕਾਰਾਂ ਦੇ ਨਾਲ ਨਹੀਂ, ਆਮ ਜਨਤਾ ਜਿਹੜੀ ਆ ਸਾਰਾ ਉਹ ਆਵਾਮ ਹੈ ਉਹ ਵੀ ਵਿੱਚੇ ਨਾਲ ਆਉਂਦਾ ਹੈ ਸਾਰਾ ਕੁਝ ਨਾਲ ਰਲਗਟ ਹੈ ਹੱਥ ਦੇ ਨਾਲ ਤਾੜੀ ਇਕੱਲੇ ਦੇ ਨਾਲ ਨਹੀਂ ਵੱਜਦੀ ਹੁੰਦੀ ਤੇ ਦੋਵੇਂ ਹੱਥ ਜਦੋਂ ਆ ਇੱਕ ਦੂਸਰੇ ਦੇ ਨਾਲ ਟਕਰਾਉਂਦੇ ਆ ਤੇ ਤਾੜੀ ਦੀ ਆਵਾਜ਼ ਜ਼ਰੂਰ ਆਉਂਦੀ ਹੈ ਤੇ ਉਹ ਦੋਵਾਂ ਹੀ ਪੱਖਾਂ ਨੂੰ ਜਿਹੜੀ ਆਪਣੀ ਆਪਣੀ ਜ਼ਿੰਮੇਵਾਰੀ ਲੈਣੀ ਪਵੇਗੀ ਨਿਭਾਉਣੀ ਪਵੇਗੀ ਤਾਂ ਹੀ ਜਿਹੜਾ ਕੁਝ ਨਾ ਕੁਝ ਸਮਾਜ ਦੇ ਲਈ ਲੋਕਾਂ ਦੇ ਲਈ ਆਪਣੇ ਦੇਸ਼ ਦੇ ਲਈ ਪਿੰਡਾਂ ਲਈ ਸ਼ਹਿਰਾਂ ਦੇ ਲਈ ਕੁਝ ਚੰਗਾ ਕੀਤਾ ਜਾ ਸਕਦਾ ਤੇ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਪੈਣੀ ਹੈ ਜਦੋਂ ਆਪ ਅਸੀਂ ਇਮਾਨਦਾਰ ਬਣਾਂਗੇ ਤੇ ਜ਼ਿੰਮੇਵਾਰ ਬਣਾਂਗੇ ਇਹ ਦੋ ਚੀਜ਼ਾਂ ਜਦੋਂ ਸਾਡੇ ਵਿੱਚ ਆ ਗਈਆਂ ਤੇ ਬੱਲੇ ਬੱਲੇ ਫਿਰ ਕਰਾਉਣੋਂ ਪਿੱਛੇ ਨਹੀਂ ਹੋ ਸਕਦੀ ਤੇ ਹਰ ਕੋਈ ਤੁਹਾਡੇ ਕਹੇ ਬਿਨਾਂ ਹੀ ਫਿਰ ਬੱਲੇ ਬੱਲੇ ਕਰੇਗਾ ਵੀ ਤੁਹਾਡੀਆਂ ਐਗਜ਼ਾਮਪਲਾਂ ਦੇਵੇਗਾ ਹਾਂ ਆਹ ਕੀਤਾ ਹੈ ਜੀ ਤੇ ਲਓ ਦੋਸਤੋ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਤੇ ਲਓ ਫਿਰ ਕੱਲ ਨੂੰ ਮਿਲਦੇ ਹਾਂ 9:30 ਸਮਾਜੀ ਸਿੰਘ ਸ਼ਮੀ ਜੀ ਦੇ ਨਾਲ ਤੇ ਜਾਂਦੇ ਜਾਂਦੇ ਜ਼ਰੂਰ ਨਾਮ ਜ਼ਰੂਰ ਦੋਸਤਾਂ ਦੇ ਲੈ ਲੈਣਾ ਸੰਖੇਪ ਦੇ ਵਿੱਚ ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਨੇ ਬਲੈਸਿੰਗ ਭੇਜੀਆਂ ਨੇ ਆਪਣੇ ਚੰਡੀਗੜ੍ਹ ਵਾਲਿਆਂ ਨੇ ਬਹੁਤ ਬਹੁਤ ਸ਼ੁਕਰੀਆ ਰਾਜੀਵ ਕੁਮਾਰ ਜੀ ਜੁੜੇ ਹੋਏ ਨੇ ਬਹੁਤ ਸਾਰੇ ਸੁਨੇਹੇ ਅੱਜ ਦੇ ਮੁੱਦੇ ਦੇ ਉੱਤੇ ਵੀ ਗੱਲ ਕੀਤੀ ਹੈ ਉਹਨਾਂ ਨੇ ਮਨਦੀਪ ਜੱਸੀ ਜੀ ਸ਼ੈਲੀ ਬਾਈ ਜੀ ਗੁਰੀਮਾਨ ਜੀ ਤੇ ਇਸੇ ਤਰ੍ਹਾਂ ਹੀ ਭਾਨ ਸਿੰਘ ਗਰੇਵਾਲ ਬਾਈ ਜੀ ਤੇ ਰਜਿੰਦਰ ਜੀਰਾ ਜੀ ਰਾਜੀਵ ਕੁਮਾਰ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੌਲ ਭੈਣ ਜੀ US ਤੋਂ ਤੇ ਮਾਲ ਜੀ US ਤੋਂ ਤੇ ਇਕਬਾਲ ਮਾਂਗੜ ਜੀ USA ਤੋਂ ਆਪਣੇ ਸਮਰਜੀਤ ਸਿੰਘ ਸ਼ਮੀ ਜੀ ਨੇ ਵੀ ਸੁਨੇਹਾ ਭੇਜਿਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਮਾਨ ਸਿੰਘ ਸੈਣੀ ਸਾਹਿਬ ਬਾਈ ਜੀ ਹੈਲਸਿੰਕੀ ਤੋਂ ਫਿਨਲੈਂਡ ਤੋਂ ਤੇ ਆਪਣੇ ਦਵਿੰਦਰ ਭਾਰਤ ਜੀ ਤੇ ਬਲਵੀਰ ਸਿੰਘ ਸੈਣੀ ਸਾਹਿਬ ਇਸ ਦੇ ਨਾਲ ਹੀ ਸਾਰੇ ਦੋਸਤ ਹੋਰ ਨਾਲ ਜੁੜੇ ਹੋਏ ਨੇ ਜੇ ਦੋਸਤੋ ਕਿਸੇ ਦਾ ਨਾਂ ਰਹਿ ਵੀ ਗਿਆ ਹੋਵੇ ਮਾਫ਼ੀ ਚਾਹਾਂਗਾ ਤੇ ਸਾਰਿਆਂ ਦਾ ਉਨਾ ਹੀ ਸਤਿਕਾਰ ਹੈ ਮਾਣ ਹੈ ਆਪਣੇ ਇੱਕ ਛੋਟਾ ਜਿਹਾ ਜਿਹੜਾ ਪਰਿਵਾਰ ਹੈ ਦੁਆਬਾ ਰੇੜੀ ਦਾ ਤੇ ਸਭ ਦੋਸਤਾਂ ਦਾ ਸਵਾਗਤ ਹੈ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ ਤੇ ਕੱਲ ਨੂੰ ਮਿਲਦੇ ਹੁਣ 9:30 ਭਾਰਤੀ ਸਮੇਂ ਦੇ ਅਨੁਸਾਰ ਕੁਝ ਨਵਾਂ ਲੈ ਕੇ ਨਵੇਂ ਵਿਸ਼ੇ ਦੇ ਨਾਲ ਤੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕੱਲ੍ਹ ਜਿੱਥੇ ਛੱਡ ਕੇ ਗਏ ਸੀ ਉੱਥੋਂ ਹੀ ਅਗਲੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਟੂਡੀਓ ਦਾ ਨੰਬਰ +358 44 976 1962 ਉਸੇ ਤਰ੍ਹਾਂ ਹੀ ਜਿਹੜਾ ਸੇਮ ਹੀ ਨੰਬਰ ਆ ਫਿਲਨਰ ਦਾ ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਗੱਲਬਾਤ ਦੇ ਵਿੱਚ ਜਿਹੜਾ ਵਾਧਾ ਕਰ ਸਕਦੇ ਹੋ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੇ ਨਾਲ ਵੀ ਜਿਹੜੀ ਜਾਰੀ ਰਹੇਗੀ ਤੇ ਨਾਲ ਦੀ ਨਾਲ ਦੋਸਤੋ ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਨਾਲ ਦੀ ਨਾਲ ਐਪ ਵੈਬਸਾਈਟ ਤੇ ਫੇਸਬੁੱਕ ਚਾਰੇ ਮਾਧਿਅਮਾਂ ਦੇ ਉੱਤੇ ਤੁਸੀਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਐਪ ਦੇ ਉੱਤੇ ਜਿਹੜੇ ਦੋਸਤ ਸੁਣਦੇ ਉਹਨਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਤੇ ਉਹਨਾਂ ਦੇ ਲਈ ਜਿਹੜੀ ਨਵੀਂ ਐਪ ਹੈ ਉਹ ਜਲਦ ਹੀ ਅਵੇਲੇਬਲ ਹੋ ਜਾਣੀ ਹੈ ਤੁਹਾਡੇ ਲਈ। ਜਿਹੜਾ ਕਹਿ ਸਕਦੇ ਹਾਂ ਕਿ ਉਹ ਕੰਮ ਜਿਹੜਾ ਪੜਦੇ ਤੇ ਪਿੱਛੇ ਚੱਲ ਰਿਹਾ ਤੇ 1-2 ਦਿਨਾਂ ਦੇ ਵਿੱਚ ਹੀ ਤੁਹਾਡੇ ਹਵਾਲੇ ਐਪ ਜਿਹੜੀ ਹੋ ਜਾਏਗੀ ਤੇ ਉਹਦੇ ਵਿੱਚ ਜਦੋਂ ਲਾਈਵ ਪ੍ਰੋਗਰਾਮ ਚੱਲਦੇ ਆ ਨਾਲ ਦੀ ਨਾਲ ਲਾਈਵ ਵੀ ਦਿਖੇਗਾ ਕਿ ਲਾਈਵ ਪ੍ਰੋਗਰਾਮ ਹੈ। ਆਡੀਓ ਵੀਡੀਓ ਦੋਵੇਂ ਰੂਪ ਦੇ ਵਿੱਚ ਕਲਿੱਕ ਕਰਕੇ ਤੁਸੀਂ ਸੁਣ ਸਕਦੇ ਹੋ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 18 ਅਗਸਤ 2026 ਦਾ ਦਿਹਾੜਾ ਹੈ ਤੇ ਮੰਗਲਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਸਾਮਰਾਜੀ ਢਾਂਚੇ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ, ਅੱਜ ਦਾ ਵਿਚਾਰ, ਹੋਰ ਸਾਰੀਆਂ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ ਐਗਜੈਕਟਲੀ 7:11 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:41 ਹੋ ਗਏ ਹੈ ਤੇ ਮਨਦੀਪ ਜੱਸੀ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ ਤੇ ਮੁਕੱਦਰ ਸਿੰਘ ਔਲਖ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਸਾਡੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਆਪਣੇ ਸੋਰੀ ਗੁਰੀਮਾਨ ਸਾਹਿਬ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਮੂਹਿਕ ਰੂਪ ਦੇ ਵਿੱਚ ਸਾਰੇ ਦੋਸਤਾਂ ਨੂੰ ਤੇ ਗੁਰੀਮਾਨ ਸਾਹਿਬ ਕਹਿੰਦੇ ਨਾ ਜੀ ਪਹਿਲਾ ਲਾਈਕ ਮੇਰਾ ਜੀ ਵੀਡੀਓ ਸ਼ੁਰੂ ਹੋਣ ਦੇ ਉੱਤੇ ਪਹਿਲਾਂ ਦਾ ਜਿਹੜੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਕਹਿੰਦੇ ਤੇ ਸਾਰੇ ਇੱਕੋ ਇੱਕ ਨੰਬਰ ਦੇ ਉੱਤੇ ਹੋ ਤੁਸੀਂ ਦੋਸਤੋ। ਇਕਬਾਲ ਮਾਂਗੜ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਸੈਣੀ ਸਾਹਿਬ ਕਹਿੰਦੇ ਆ ਠੀਕ ਹੈ ਜੀ, ਗੁਰੀਮਾਨ ਵੀਰ ਜੀ ਮੰਨ ਲੈਂਦੇ ਹਾਂ। ਤੇ ਲਓ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਕੁਝ ਮੈਂ ਸੋਚ ਵੀ ਵਿਚਾਰ ਵੀ ਰਿਹਾ ਸੀ ਉਹਦੀ ਵੀ ਸਾਂਝ ਅੱਗੇ ਜਾ ਕੇ ਪਾਉਂਦੇ ਹਾਂ। ਖਾਸ ਕਰਕੇ ਜਦੋਂ ਰਸਮਾਂ ਦੀ ਗੱਲ ਆਉਂਦੀ ਹੈ ਜਾਂ ਸਿੱਖਿਆ ਤੋਂ ਪਰੇ ਦੀ ਗੱਲ ਆਉਂਦੀ ਹੈ ਜਾਂ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਦੀ ਗੱਲ ਆਉਂਦੀ ਹੈ ਉਹਦੇ ਬਾਰੇ ਮੈਂ ਗੱਲਬਾਤ ਕਰਨ ਦੀ ਅੱਜ ਕੋਸ਼ਿਸ਼ ਕਰਾਂਗਾ। ਇਸੇ ਕਰਕੇ ਜਿਹੜਾ ਅੱਜ ਟਾਈਟਲ ਵੀ ਦਿੱਤਾ ਸੀ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਆ ਉਹਦੇ ਵਿੱਚ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਨਾਲ ਨਾਲ ਤੇ ਦੇਸ਼ ਭਰ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ। 20-25 ਮਿੰਟ ਤੱਕ ਤੁਹਾਡੇ ਲਈ ਜਿਹੜਾ ਫੋਨ ਲਾਈਨਾਂ ਓਪਨ ਜਿਹੜੀਆਂ ਕਰ ਦਿੱਤੀਆਂ ਜਾਣਗੀਆਂ ਤੇ ਅੱਜ ਦਾ ਵਿਚਾਰ ਜਿਹੜਾ ਹੈਗਾ ਕਹਿੰਦੇ ਵਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ ਤੇ ਜਿਸ ਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਫਸ ਸਕਦੇ ਹੈ ਤੇ ਫਸਦੇ ਨੇ। ਦੂਸਰੇ ਪਾਸੇ 18 ਅਗਸਤ 1926 ਦਾ ਦਿਹਾੜਾ ਜਦੋਂ ਪ੍ਰੋਫੈਸਰ ਕਵੀ ਤੇ ਲੇਖਕ ਹਰਭਜਨ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1945 ਦੇ ਵਿੱਚ ਨੇਤਾ ਸੁਭਾਸ਼ ਚੰਦਰ ਦੀ ਹਾਦਸੇ ਦੇ ਵਿੱਚ ਸੰਭਾਵੀ ਮੌਤ ਹੋ ਜਾਂਦੀ ਹੈ ਤੇ ਆਖਰੀ ਵਾਰ ਉਹਨਾਂ ਨੂੰ ਵੇਖਿਆ ਗਿਆ। 1945 ਦੇ ਵਿੱਚ ਦੇਸ਼ ਭਗਤ ਕੌਸ਼ਲ ਕੁਮਾਰ ਬਲੀਆ ਉੱਤਰ ਪ੍ਰਦੇਸ਼ ਨੂੰ ਰਾਬਤਾ ਥਾਣੇ ਦੇ ਵਿੱਚ ਝੰਡਾ ਲਹਿਰਾਉਣ ਦੇ ਸਮੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ 2008 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੂੰ ਜਿਹੜਾ ਸੀਗਾ ਵਿਰੋਧੀ ਧਿਰ ਦੇ ਦਬਾਅ ਦੇ ਤਹਿਤ ਅਸਤੀਫਾ ਦੇਣਾ ਪੈ ਗਿਆ ਸੀ। ਵਾਸਤੂ ਸ਼ਾਸਤਰ ਕੁਝ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ, ਕੁਝ ਨਹੀਂ ਕਰਦੇ ਆ ਤੇ ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਅੱਗੇ ਵੱਧਦਿਆਂ ਕਹਿੰਦੇ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਜੋ ਕਿ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਇਹ ਸਭ ਕੁਝ ਪੁੱਛ ਗਿੱਛ ਕੇ ਕੀਤਾ ਜਾਂਦਾ। ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ ਧੇਲੇ ਦੀ ਕਮੀ, ਬਿਮਾਰੀ
ਦੇ ਜਿਹੜਾ ਰੋਗੀ ਹੋਣ ਦਾ ਜਿਹੜਾ ਲਗਾਤਾਰਤਾ ਦੇ ਵਿੱਚ ਵਿਸ਼ਵਾਸ ਅੰਧ ਵਿਸ਼ਵਾਸ ਜੋੜੇ ਗਏ ਨੇ। ਵਾਸਤੂ ਦਾ ਭਾਵ ਹੈ ਵਾਸ ਹੁੰਦਾ, ਜਿਸ ਦਾ ਅਰਥ ਹੈ ਕਿ ਰਿਹਾਇਸ਼, ਜਗ੍ਹਾ ਦੇ ਵਿੱਚ ਨਿਵਾਸ। ਵਾਸਤੂ ਪ੍ਰਾਚੀਨ ਜਿਹੜਾ ਭਾਰਤੀਆਂ ਦੀ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਜਿਹੜੀ ਵਰਤੋਂ ਕਰਦਿਆਂ ਹੋਇਆਂ ਮੰਦਰਾਂ ਦੇ ਗੁੰਬਦ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ। ਮੀਨਾਕਾਰੀ ਵੀ ਕਮਾਲ ਦੀ ਕੀਤੀ ਤੇ ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਦੇ ਜਾਲ ਦੇ ਵਿੱਚ ਫਸੇ ਹੋਏ ਹੈ। ਵਾਸਤੂ ਸ਼ਾਸਤਰ ਦੇ ਉੱਪਰ ਅਨੇਕਾਂ ਕਿਤਾਬਾਂ ਨੇ ਲਿਖੀਆਂ ਗਈਆਂ, ਲਿਖ ਵੀ ਰਹੇ ਨੇ ਜਾਂ ਜਾ ਵੀ ਚੁੱਕੀਆਂ ਨੇ। ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਵਹਿਮੀ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਜਿਹੜਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ। ਜੋ ਹੁੰਦਾ ਹੈ ਕੁੱਲੀ ਨੂੰ ਵੀ ਅੱਗ ਲਾ ਕੇ ਬਹਿ ਜਾਂਦੇ ਹੈ ਮਹਿਲਾਂ ਨੂੰ ਦੇਖ ਦੇਖ, ਤੇ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਬਣ ਸਕਦਾ ਹੈ। ਦੁੱਖ ਸੁੱਖ ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ, ਇਹ ਆਉਣੇ ਨੇ ਤੇ ਜ਼ਿੰਦਗੀ ਦੇ ਵਿੱਚ ਚੈਲੰਜ ਜਿਹੜੇ ਨੇ ਉਹ ਮਨਜ਼ੂਰ ਕਰਨੇ ਪੈਣੇ ਆ, ਇਹਨੂੰ ਹੀ ਜ਼ਿੰਦਗੀ ਕਹਿੰਦੇ ਆ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਕਿਉਂਕਿ ਨਕਸ਼ਾ ਪਾਸ ਕਰਾ ਲੈਣਾ ਚਾਹੀਦਾ ਹੈ, ਪਰ ਘਰ ਨੂੰ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਜਿਹੜਾ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਦੇ ਉੱਪਰ, ਛਤਰੀ ਨੂੰ ਲਾਲ ਮਿੱਟੀ ਉੱਤੇ, ਵੈਸੀਆਂ ਨੂੰ ਜਿਹੜਾ ਪੀਲੀ ਦੇ ਉੱਤੇ ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਹੀ ਮਕਾਨ ਕਹਿੰਦੇ ਬਣਾਉਣਾ ਚਾਹੀਦਾ ਹੈ। ਮਤਲਬ ਕਿ ਇਹਨਾਂ ਦੇ ਵਿੱਚ ਵੀ ਵਰਨਾ ਦੀ ਵੰਡ ਕਰ ਦਿੱਤੀ, ਊਚ ਨੀਚ ਦਾ ਪਾੜਾ ਇਹਦੇ ਵਿੱਚ ਵੀ ਪਾ ਦਿੱਤਾ। ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ, ਚਲੋ ਗੋਰਿਆਂ ਨੇ ਤਾਂ ਉਸ ਤਰ੍ਹਾਂ ਦੀਆਂ ਕਲੋਨੀਆਂ ਬਣਾ ਦਿੱਤੀਆਂ ਜੋ ਕਹਿ ਸਕਦੇ ਹਾਂ ਕਿ ਕ੍ਰਿਮੀਨਲ ਹੈਗੇ ਨੇ ਕੁਝ ਲੋਕ, ਹਰ ਵੇਲੇ ਉਹਨਾਂ ਦਾ ਕੰਮ ਹੀ ਹੈ ਇਹੋ ਕੁਝ ਹੀ ਕਰੀ ਜਾਣਾ, ਲੁੱਟਾਂ ਖੋਹਾਂ ਕਰਨੀਆਂ ਜਾਂ ਨਸ਼ਾ ਵਗੈਰਾ ਕਰਦੇ ਨੇ। ਬਕਾਇਦਾ ਉਹਨਾਂ ਨੂੰ ਕੋਡ ਕਲਰ ਕੋਡ ਦਿੱਤਾ ਹੋਇਆ, ਉਹ ਇਮਾਰਤਾਂ ਕੁਝ ਇਲਾਕੇ ਮਤਲਬ ਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਦਿਖਦੇ ਆ, ਉਹ ਥੋੜੇ ਜਿਹੇ ਸ਼ਹਿਰ ਤੋਂ ਬਾਹਰ ਉਸਾਰੇ ਗਏ ਨੇ ਇਹਨਾਂ ਮੁਲਕਾਂ 'ਚ, ਯੂਰੋਪੀਅਨ ਮੁਲਕਾਂ 'ਚ ਵੀ। ਪਰ ਉਹ ਇਹ ਨਹੀਂ ਕਿ ਮਤਲਬ ਕਿ ਵਿਸ਼ਵਾਸ ਕਰਦੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ। ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਤੇ ਕਲੰਕ ਨਹੀਂ ਹੈ। ਇਹ ਵੀ ਜਿਹੜਾ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਆ ਜਾਵੇ ਜਾਂ ਖੰਭਾ ਹੈਗਾ ਤੇ ਮਾਲਕ ਮਾੜੀ ਨੀਅਤ ਦਾ ਹੈ, ਜੇ ਖੰਭਾ ਮੋਹਰੇ ਹੈ ਤੇ ਮਾਲਕ ਦੀ ਨੀਤ ਨੂੰ ਪਛਾਣਿਆ ਜਾਂਦਾ ਕਿ ਇਹ ਮਾੜੀ ਨੀਤ ਰੱਖਦਾ। ਖੰਭੇ ਤੋਂ ਮਤਲਬ ਕਿ ਅੰਦਾਜ਼ਾ ਲਾ ਲਿਆ ਜਾਂਦਾ। ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ, ਪਰ ਮਾਲਕ ਦੇ ਨਾਲ ਕੀ ਸੰਬੰਧ ਹੋਇਆ, ਇਹ ਬੜਾ ਵੱਡਾ ਸਵਾਲ ਹੈ। ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਭਾਈ ਸਾਰੇ ਟੀ ਪੁਆਇੰਟ ਨਾਲ ਲੱਭਣ ਲੱਗ ਜਾਓ ਹੁਣ, ਤੇ ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਲੋ ਜੀ, ਇੱਦਾਂ ਦੇ ਤਾਂ ਵਹਿਮ ਭਰਮ ਪਾਏ, ਰੁੱਖ ਸਾਡੇ ਰਹਿ ਕਿੱਦਾਂ ਜਾਵੇ ਪੰਜਾਬ ਦੇ ਵਿੱਚ। ਇਹੋ ਹੀ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰ ਦੇਵੇਗਾ? ਜੇ ਔਰਤ ਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਨੇ, ਜਾਣੀ ਕਿ ਆਪਣੇ ਦੇ ਵਿਰੁੱਧ ਵੀ ਖੜੀਆਂ ਹੁੰਦੀਆਂ ਨੇ, ਬੰਦਾ ਆਪਣਾ ਹੀ ਦੁਸ਼ਮਣ ਬਣ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਵੀ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ। ਢਾ ਦਿਓ ਭਾਈ ਉਹਨੂੰ, ਕੰਮ ਨਵੇੜੋ, ਜਿਸ ਕਰਕੇ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਦੇ ਲਈ ਹਿਮਾਲਾ ਪਰਬਤ ਦੋਸ਼ੀ ਹੈ। ਇਹਨਾਂ ਨੂੰ ਜਿਹੜਾ ਪੁੱਛਿਆ ਜਾਵੇ ਕਿ ਜਦੋਂ ਭਾਰਤ ਸੋਨੇ ਦੀ ਚਿੜੀ ਹੁੰਦਾ ਸੀ ਤੇ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ, ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ ਤੇ ਇਸ ਨੂੰ ਤੋੜ ਦੇਣਾ ਚਾਹੀਦਾ, ਤੇ ਤਾਂ ਹੀ ਫਿਰ ਮੋਦੀ ਸਾਹਿਬ ਨੇ ਨਵਾਂ ਉਸਾਰਿਆ, ਕਿਉਂਕਿ ਇਸਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਅਸੀਂ ਚੱਕਰਾਂ ਦੇ ਵਿੱਚ ਪਏ ਹੋਏ ਹਾਂ ਤੇ ਇਹਦਾ ਉੱਤੇ ਕੋਣ ਬਣਾ ਲਓ। ਮੁਸ਼ਕਲਾਂ ਤਾਂ ਸਾਨੂੰ ਸੰਸਦ ਦੇ ਵਿੱਚ ਬੈਠੇ ਉੱਲੂਆਂ ਮੈਂਬਰਾਂ ਤੋਂ ਕਹਿੰਦੇ ਆ ਹੈਗੀਆਂ ਨੇ, ਜੋ ਅਨਪੜ੍ਹ ਜਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਦੇ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ MP ਨੇ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਦੇ ਅਨੁਸਾਰ ਬਣਾ ਲਈ, ਜਿਹੜੀ 2 ਸਾਲ ਦੇ ਵਿੱਚ ਹੀ ਡਿੱਗ ਪਈ ਸੀ
ਤੇ ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਨੌਰਥ ਈਸਟ ਵੈਸਟ ਸਾਰਾ ਕੁਝ ਹੀ ਹੈ ਜੀ, ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ। ਧਰਤੀ ਦੇ ਦੁਆਲੇ ਜਾਂ ਸੂਰਜ ਦੇ ਦੁਆਲੇ ਜੋ ਕੁਝ ਚੱਲਦਾ ਹੈ ਤੇ ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ। ਸਗੋਂ ਮਾੜੀਆਂ ਤਾਂ ਸਰਕਾਰਾਂ ਜਾਂ ਸਾਡੇ ਲੋਕ ਜਾਂ ਆਪ ਹਾਂ ਅਸੀਂ, ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ ਟੀਵੀ ਚੈਨਲਾਂ ਦੇ ਉੱਤੇ ਜਿਹੜਾ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ, ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਆ ਤਾਂ ਉਸ ਵੇਲੇ ਵੀ ਜੋਤਿਸ਼ੀਆਂ ਦੀਆਂ ਵੱਡਿਆਂ ਵੱਡਿਆਂ ਦੀਆਂ ਲਾਈਨਾਂ ਚੰਡੀਗੜ੍ਹ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ। ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜਪੰਨ ਕਰਵਾਉਂਦੇ ਨੇ। ਪਟਿਆਲੇ ਦੀ ਜਿਹੜੀ ਆਪਣੀ ਅਮਰਿੰਦਰ ਸਿੰਘ, ਉਹਨਾਂ ਨੇ ਘਰ ਦਾ ਨੰਬਰ ਹੀ ਬਦਲ ਲਿਆ ਸੀ, ਉਹਨਾਂ ਦੇ ਜਿਹੜੇ ਵਾਈਫ ਨੇ ਜਦੋਂ ਚੋਣਾਂ ਦੇ ਵਿੱਚ ਪਿਛਲੀ ਵਾਰ ਖੜੇ ਹੋਏ ਸਨ, ਕਹਿੰਦੇ ਵੀ ਇਸ ਘਰ ਦੇ ਵਿੱਚ ਰਹੋਗੇ ਤਾਂ ਤੁਸੀਂ ਜਿੱਤ ਨਹੀਂ ਸਕੋਗੇ, ਤੇ ਐਡਰੈਸ ਹੋਰ ਕਿਸੇ ਜਗ੍ਹਾ ਦਾ ਦੇ ਦਿੱਤਾ। ਪ੍ਰਧਾਨ ਮੰਤਰੀ ਦੇਵ ਗੌੜਾ, ਐਨ ਟੀ ਰਾਮਾ ਰਾਓ ਆਦਿ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ, ਪਰ ਗੱਦੀਆਂ ਨਾ ਬਚਾ ਸਕੇ ਸੀ, ਕੁਰਸੀਆਂ ਹਿੱਲ ਗਈਆਂ। ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਪਖੰਡੀ ਸਾਧਾਂ ਸੰਤਾਂ ਤਾਂਤਰਿਕਾਂ ਜੋਤਿਸ਼ੀਆਂ ਦੇ ਅੱਡਿਆਂ ਦੇ ਉੱਤੇ ਜਾ ਕੇ ਆਮ ਜਨਤਾ ਨੂੰ ਵੀ ਵਹਿਮਾਂ ਭਰਮਾਂ ਦੀ ਦਲਦਲ ਦੇ ਵਿੱਚ ਜਿਹੜਾ ਫਸਾ ਰਹੇ ਨੇ, ਤੇ ਸਮਝਦਾਰੀ ਤੋਂ ਕੰਮ ਲਵੋ ਭਾਈ, ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਵੋ, ਸਗੋਂ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਲੋ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਬਾਕਮਾਲ ਤੇ ਵਿਅੰਗਕਾਰ ਅੱਜ ਦਾ ਵਿਚਾਰ ਸੀਗਾ, ਤੇ ਅੱਜ ਦੀਆਂ ਦੇਸ਼ ਭੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜੋ ਅੱਜ ਦਾ ਵਿਸ਼ਾ ਨਾਲ ਨਾਲ ਰਹੇਗਾ, ਇਹ ਵੀ ਤੁਹਾਡੇ ਲਈ ਵਿਸ਼ਾ ਵਾਸਤੂ ਸ਼ਾਸਤਰ ਦੇ ਵਿੱਚ ਕੀ ਤੁਸੀਂ ਭਾਈ ਵਿਸ਼ਵਾਸ ਰੱਖਦੇ ਹੋ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੋ ਸਿੱਧੀਆਂ ਹੋ ਜਾਂਦੀਆਂ ਨੇ ਜਾਂ ਬੰਦਾ ਆਪ ਹੀ ਪੁੱਠਾ ਹੋ ਡਿੱਗਦਾ ਹੈ। ਦੂਸਰੀ ਗੱਲ, ਕੱਲ ਮੈਂ ਵਿਚਾਰ ਰਿਹਾ ਸੀ ਰਾਤ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਹਾਂ, ਕਾਰਨ ਉਹਦੇ ਵਿੱਚ ਹੈ, ਬਹੁਤ ਵੱਡੇ ਸਵਾਲ ਮਨ ਦੇ ਵਿੱਚ ਆਏ, ਜੋ ਕਿ ਜੇਕਰ ਅਸੀਂ ਜੀਵ ਵਿਗਿਆਨ ਨੂੰ ਦੇਖੀਏ, ਬਾਇਓਲੋਜੀ ਨੂੰ, ਜਾਂ ਫਿਰ ਕਹਿ ਲਈਏ ਕਿ ਆਪਾਂ ਜਦੋਂ ਨਜ਼ਰੀਆ ਮਾਰਦੇ ਹਾਂ ਆਪਣੇ ਆਪ ਦੇ ਉੱਤੇ ਵੀ, ਤਾਂ ਵਿਗਿਆਨ ਸਪਸ਼ਟ ਕਰ ਦਿੰਦੀ ਹੈ ਕਿ ਇਨਸਾਨ ਵੀ ਜਿਹੜਾ ਜਾਨਵਰ ਸ਼੍ਰੇਣੀ ਐਨੀਮਲ ਕਿੰਗਡਮ ਦੇ ਵਿੱਚੋਂ ਹੀ ਜਿਹੜਾ ਉਹਦਾ ਹਿੱਸਾ ਨੇ। ਸਾਡਾ ਸਰੀਰ ਹੈ, ਸਾਡੀਆਂ ਸਰੀਰਕ ਲੋੜਾਂ ਨੇ, ਜਿਵੇਂ ਭੁੱਖ ਹੈ, ਨੀਂਦ ਹੈ, ਡਰ ਹੈ, ਆਪਣੀ ਨਸਲ ਵਧਾਉਣ ਦੀ ਗੱਲਬਾਤ ਹੈ, ਬਿਲਕੁਲ ਜਾਨਵਰਾਂ ਵਰਗੀਆਂ ਹੀ ਨੇ, ਕੋਈ ਵੱਖਰੀਆਂ ਨਹੀਂ। ਪਰ ਫਿਰ ਸਾਨੂੰ ਇਨਸਾਨ ਕੌਣ ਬਣਾਉਂਦਾ ਹੈ? ਇਨਸਾਨ ਅਸੀਂ ਕਿੱਦਾਂ ਕਹਿਲਾਉਂਦੇ ਹਾਂ ਜਾਂ ਕਿੱਦਾਂ ਬਣਦੇ ਹਾਂ, ਕੀ ਫਰਕ ਹੈ, ਕਿੰਨੀ ਕੁ ਜਿਹੜੀ ਹੈ ਹੱਦ ਹੈਗੀ ਆ, ਜੇ ਟੱਪ ਜਾਈਏ ਤਾਂ ਬੰਦਾ ਜਾਨਵਰ ਵੀ ਬਣ ਸਕਦਾ ਹੈ? ਇਨਸਾਨ ਨੂੰ ਜਾਨਵਰ ਦੇ ਨਾਲੋਂ ਵੱਖ ਕਰਨ ਵਾਲੀ ਸਭ ਤੋਂ ਜਿਹੜੀ ਵੱਡੀ ਲਕੀਰ ਕਿਹੜੀ ਹੈ? ਵਿਵੇਕ, ਨੈਤਿਕਤਾ ਜਾਂ ਫਿਰ ਸੰਵੇਦਨਸ਼ੀਲਤਾ? ਜਾਨਵਰ ਸਿਰਫ ਆਪਣੀਆਂ ਮੂਲ ਪ੍ਰਵਿਰਤੀਆਂ ਜਿਹੜੀਆਂ ਨੇ ਉਹਦੇ ਉੱਤੇ ਚੱਲਦੇ ਆ, ਜਾਂ ਫਿਰ ਭੁੱਖ ਲੱਗਣ ਦੇ ਉੱਤੇ ਸ਼ਿਕਾਰ ਕਰਦੇ ਨੇ। ਇਨਸਾਨ ਦੇ ਕੋਲ ਸੋਚਣ, ਸਮਝਣ, ਚੰਗੇ ਬੁਰੇ ਦੀ ਪਛਾਣ ਕਰਨ, ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਨ ਤੇ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਪਾਉਣ ਦੀ ਸ਼ਕਤੀ ਹੁੰਦੀ ਹੈ। ਜਦੋਂ ਤੱਕ ਇਨਸਾਨ ਆਪਣੇ ਗਿਆਨ ਦਾ ਇਸਤੇਮਾਲ ਸਮਾਜ ਦੇ ਲਈ, ਭਲਾਈ ਦੇ ਲਈ ਕਰਦਾ ਜਾਂ ਫਿਰ ਪ੍ਰੇਮ ਅਤੇ ਦਇਆ ਦੇ ਲਈ ਕਰਦਾ ਹੈ, ਉਦੋਂ ਤੱਕ ਉਹ ਇਨਸਾਨ ਹੈ। ਇਨਸਾਨ ਤੋਂ ਜਾਨਵਰ ਬਣਨ ਦੇ ਲਈ ਜਿਹੜਾ ਬਹੁਤਾ ਵਕਤ ਨਹੀਂ ਲੱਗਦਾ। ਪਰ ਸਵਾਲ ਇਹ ਬਹੁਤ ਵੱਡਾ ਉੱਠ ਜਾਂਦਾ ਸਾਡੇ ਸਾਹਮਣੇ ਕਿ ਕਿਹੜੀ ਲਕੀਰ ਹੈ ਉਹ ਜਿੱਥੇ ਮਤਲਬ ਕਿ ਜਾਨਵਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ, ਜਿੱਥੇ ਪਹੁੰਚ ਕੇ ਇਨਸਾਨ ਅੰਦਰ ਜਾਨਵਰ ਦੀ ਰੂਹ ਪ੍ਰਵੇਸ਼ ਕਰ ਜਾਂਦੀ ਹੈ, ਜਦੋਂ ਸਵਾਰਥ ਤੇ ਲਾਲਚ ਹਾਵੀ ਹੋ ਜਾਂਦਾ ਹੈ। ਜਾਨਵਰ ਤਾਂ ਸਿਰਫ ਆਪਣੀ ਭੁੱਖ ਮਿਟਾਉਣ ਦੇ ਲਈ ਮਾਰਦਾ ਹੈ ਕਿਸੇ ਨੂੰ ਵੀ, ਪਰ ਇਨਸਾਨ ਆਪਣੇ ਲਾਲਚ, ਹੰਕਾਰ ਤੇ ਤਾਕਤ ਦੀ ਹਵਸ ਦੇ ਲਈ ਲੱਖਾਂ ਲੋਕਾਂ ਦਾ ਨੁਕਸਾਨ ਕਰਨ ਤੋਂ ਵੀ ਤਿਆਰ ਹੋ ਜਾਂਦਾ ਹੈ। ਜਦੋਂ ਦਇਆ ਤੇ ਨੈਤਿਕਤਾ ਖਤਮ ਹੋ ਜਾਂਦੀ ਹੈ, ਜੋ ਸਾਡੇ ਸਮਾਜ ਦੇ ਵਿੱਚ ਅੱਜ ਚੱਲ ਰਿਹਾ ਹੈ, ਇਨਸਾਨ ਦੂਜੇ ਦੀ ਤਕਲੀਫ਼ ਦੇ ਉੱਤੇ ਚੁੱਪ ਰਹਿੰਦਾ, ਕਹਿੰਦਾ ਸਾਨੂੰ ਕੀ ਹੈ, ਜਿਹਦੇ ਉੱਤੇ ਹੁੰਦਾ ਹੋ ਹੀ ਜਾਣ ਦੋ, ਜਦੋਂ ਸਾਡੇ ਉੱਤੇ ਪਏਗੀ ਉਦੋਂ ਦੇਖਾਂਗੇ। ਜ਼ੁਲਮ ਕਰਦਾ ਜਾਂ ਬਿਨਾਂ ਵਜ੍ਹਾ ਹਿੰਸਾ ਦੇ ਵਿੱਚ ਉਤਰ ਜਾਂਦਾ। ਕੋਈ ਬੰਦਾ ਨਾ ਐਕਸੀਡੈਂਟ ਵੀ ਹੋਇਆ ਹੋਵੇ ਗਲਤੀ ਦੇ ਨਾਲ, ਉਹ ਵੀ ਪਿੱਛੋਂ ਆ ਕੇ ਚਾਰ ਚਪੇੜਾ ਮਾਰਦਾ, ਚਾਹੇ ਉਹਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ, ਤੇ ਉਹਦੇ ਵਿੱਚ ਉਹ ਜਿਹੜਾ ਹਿੱਸਾ ਲੈ ਲੈਂਦਾ ਹੈ, ਪਾਪ ਕਰਦਾ ਹੈ, ਤਾਂ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਸੰਵੇਦਨਸ਼ੀਲਤਾ ਦੀ ਜਦੋਂ ਗੱਲ ਕੀਤੀ ਹੈ, ਉਹਦੇ ਵਿੱਚ ਜਦੋਂ ਅਸੀਂ ਚੇਤਨ ਹੁੰਦੇ ਹਾਂ, ਆਪਣੇ ਆਪ ਦੇ ਵਿੱਚ ਜਾਗਰੂਕ ਹੁੰਦੇ ਹਾਂ, ਨੈਤਿਕ ਲਕੀਰਾਂ ਨੂੰ ਪਾਰ ਕਰਦੇ ਹਾਂ, ਤਾਂ ਅਸੀਂ ਜਾਨਵਰ ਦੇ ਨਾਲੋਂ ਵੀ ਹੇਠਾਂ ਡਿੱਗ ਜਾਂਦੇ ਹਾਂ, ਜਾਨਵਰ ਕਹਿਲਾਉਣ ਦੇ ਵੀ ਲਾਇਕ ਨਹੀਂ ਰਹਿੰਦੇ। ਕਿਉਂਕਿ ਜਾਨਵਰ ਦੇ ਕੋਲ ਬੁਰਾਈ ਕਰਨ ਦੀ ਚਲਾਕੀ ਨਹੀਂ ਹੁੰਦੀ, ਪਰ ਇਨਸਾਨ ਸੋਚ ਸਮਝ ਕੇ ਬੁਰਾਈ ਕਰਦਾ ਹੈ। ਉਹਨੂੰ ਪਤਾ ਹੁੰਦਾ ਕਿ ਮੈਂ ਮਾੜਾ ਕਰ ਰਿਹਾ, ਝੂਠ ਬੋਲਣ ਜਾ ਰਿਹਾ, ਕਿਸੇ ਦੇ ਨਾਲ ਗਦਾਰੀ ਕਰਨ ਜਾ ਰਿਹਾ।
ਅਸਲ ਦੇ ਵਿੱਚ ਆਖਰ ਚ ਗੱਲ ਨੂੰ ਸਮਾਪਤ ਕਰੀਏ ਤੇ ਖਬਰਾਂ ਵੱਲ ਨੂੰ ਵੱਧਦੇ ਹਾਂ। ਕੁਦਰਤ ਨੇ ਸਾਨੂੰ ਜਾਨਵਰ ਦੇ ਰੂਪ ਦੇ ਵਿੱਚ ਜਨਮ ਦਿੱਤਾ ਸੀ, ਪਰ ਇਨਸਾਨ ਬਣਨਾ ਸਾਡੀ ਆਪਣੀ ਚੋਣ ਹੈ। ਜੇਕਰ ਅਸੀਂ ਆਪਣੇ ਵਿਵੇਕ ਦਇਆ ਨੂੰ ਛੱਡ ਦੇਈਏ ਤਾਂ ਇਨਸਾਨ ਤੋਂ ਜਾਨਵਰ ਬਣਨ ਦੇ ਵਿੱਚ ਬਹੁਤਾ ਫਰਕ ਨਹੀਂ ਰਹਿ ਜਾਂਦਾ, ਬਲਕਿ ਕਈ ਵਾਰ ਤਾਂ ਇਨਸਾਨ ਜਾਨਵਰ ਤੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਜਾਂਦਾ ਹੈ। ਇਸ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਤੇ ਨਾਲ ਨਾਲ ਤੁਹਾਡੇ ਵਿਚਾਰਾਂ ਦੀ ਵੀ ਜ਼ਰੂਰਤ ਰਹੇਗੀ, ਤੇ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਦੇ ਕਿੰਨੇ ਕਰੀਬ ਹਾਂ ਅਸੀਂ ਉਹਨੂੰ ਵੀ ਪਛਾਣਾਂਗੇ। ਤੇ ਤੁਸੀਂ ਇਸ ਵਿਸ਼ੇ ਨੂੰ ਹੋਰ ਅੱਗੇ ਵਧਾਉਣ ਦੇ ਲਈ ਸਰੋਤਿਆਂ ਤੋਂ ਜਾਂ ਨਾਲ ਜੁੜੋ ਤੁਸੀਂ ਦੋਸਤੋ ਤੇ ਗੱਲਾਂ ਬਾਤਾਂ ਕਰੋ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਅੱਜ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਜਿਹੜੀ ਹੈ, ਭੌਤਿਕਤਾ ਨੇ ਸਾਨੂੰ ਇਨਸਾਨੀਅਤ ਤੋਂ ਕਿੰਨਾ ਕੁ ਦੂਰ ਕਰ ਦਿੱਤਾ, ਉਹਦੇ ਬਾਰੇ ਵੀ ਆਪਣੇ ਵਿਚਾਰ ਜਿਹੜਾ ਇਹਦੇ ਵਿੱਚ ਦੇ ਸਕਦੇ ਹੋ। ਤੇ ਲਓ ਫਿਰ ਅੱਜ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਕੀ ਕਹਿੰਦੀਆਂ ਨੇ ਖਬਰਾਂ। ਕਹਿੰਦੇ ਨੇ ਕਿ ਰੱਬ ਦਾ ਨਾਂ ਜ਼ਰੂਰ ਲੈਣਾ ਚਾਹੀਦਾ ਜਦੋਂ ਕੋਈ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਜਿਹਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭੇਤ ਦੀਆਂ ਖਬਰਾਂ ਦੀ ਸਭ ਤੋਂ ਪਹਿਲਾਂ, ਤੇ ਰੱਬ ਦਾ ਨਾਂ ਵੀ ਲਵਾਂਗੇ ਤੇ ਰੱਬ ਦੇ ਉੱਤੇ ਜੋ ਕੁਝ ਹੁੰਦਾ ਹੈ, ਚੋਰੀਆਂ ਚਗਾਰੀਆਂ ਕਲੀਨ ਚਿੱਟਾਂ ਮਿਲ ਰਹੀਆਂ ਨੇ। ਦੂਸਰੇ ਪਾਸੇ ਕਿ ਅਸੀਂ ਸੱਚਮੁੱਚ ਉਸ ਦੁਨੀਆਂ ਦੇ ਵਿੱਚ ਜੀ ਰਹੇ ਹਾਂ ਜਿੱਥੇ ਸਿੱਖਿਆ ਸਿਰਫ ਡਿਗਰੀ ਤੱਕ ਸੀਮਤ ਹੈ। ਡਿਗਰੀਆਂ ਲੈਣੀਆਂ ਹੀ ਜਿਹੜੀਆਂ ਨੇ ਉਹ ਸਾਡੀਆਂ ਉਪਲਬਧੀਆਂ ਨੇ ਜਾਂ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨੇ। ਕਾਨੂੰਨ ਸਿਰਫ ਕਿਤਾਬਾਂ ਦੇ ਵਿੱਚ ਨੇ, ਸੱਤਾ ਤੋਂ ਵੱਡਾ ਕੋਈ ਸਵਾਲ ਨਹੀਂ ਹੈ। ਉਹਨਾਂ ਮੁੱਦਿਆਂ ਦੇ ਉੱਤੇ ਜੋ ਅੱਜ ਸਿਰਫ ਖਬਰਾਂ ਨਹੀਂ ਸਗੋਂ ਸਾਡੇ ਭਵਿੱਖ ਦਾ ਸਵਾਲ ਨੇ, ਪੰਜਾਬ ਸਰਕਾਰ ਦੇ ਡੀਏ ਵਿਵਾਦ ਤੋਂ ਲੈ ਕੇ ਈਡੀ ਦੀ ਅਕਾਟ ਮਾਮਲਿਆਂ ਵਾਲੀ ਚਿੱਠੀ ਤੇ ਗਮਾਂਡਾ ਦੇ 15,000 ਕਰੋੜ ਰੁਪਏ ਦੇ ਕਰਜ਼ੇ, ਰਾਮ ਮੰਦਰ ਚੜਾਵਾ ਮਾਮਲੇ ਦੀ ਸਿੱਟ ਜਾਂਚ, ਪੇਪਰ ਲੀਕ ਤੇ ਸੁਪਰੀਮ ਕੋਰਟ ਦੀ ਸੁਣਵਾਈ ਤੇ ਫਾਂਸੀ ਦੀ ਸਜ਼ਾ ਤੱਕ ਦਾ ਜਿਹੜਾ ਮੁੱਦਾ, ਉਹਨੂੰ ਜਿਹੜਾ ਆਪਾਂ ਖਬਰਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸਿਸਟਮ ਆਕਰ ਕਿਸ ਦੇ ਲਈ ਹੈ, ਲੋਕਾਂ ਦੇ ਲਈ, ਕਿਹਦੇ ਲਈ? ਹਰ ਦੇਸ਼ਵਾਸੀ ਜਾਂ ਦੇਸ਼ ਤੋਂ ਵਿਦੇਸ਼ ਤੱਕ ਸਵਾਲ ਹੋਰ ਵੀ ਡੂੰਘੇ ਨੇ। ਟਰੰਪ ਦੀ ਭਾਰਤੀ ਚੋਣ ਪ੍ਰਣਾਲੀ ਦੇ ਬਾਰੇ ਸ਼ਲਾਘਾ, ਕਿਉਂਕਿ ਟਰੰਪ ਨੂੰ ਆਪਣਾ ਡਰ ਸਤਾ ਰਿਹਾ ਤੇ ਉਹ ਕਹਿੰਦਾ ਇਹ ਭਾਰਤ ਦੀ ਜਿਹੜੀ ਚੋਣ ਪ੍ਰਣਾਲੀ ਹੈ ਉਹ ਅਮਰੀਕਾ ਦੇ ਵਿੱਚ ਵੀ ਐਕਟ ਲਾਗੂ ਹੋਣਾ ਚਾਹੀਦਾ ਹੈ। ਗਾਜ਼ਾ ਦੇ ਵਿੱਚ ਜੰਗ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਨੇ। ਜ਼ੁਕਰਬਰਗ ਦੇ ਨਾਲ ਜੁੜਿਆ ਕੇਸ ਹੈ ਜਿੱਥੇ 1 ਟ੍ਰਿਲੀਅਨ ਦੀ ਮੰਗ ਕੀਤੀ ਜਾ ਰਹੀ ਹੈ, ਜੇ ਉਹਨੂੰ ਦੇਣਾ ਪੈ ਗਿਆ ਤੇ ਇਹ ਜਿਹੜੇ ਸੋਸ਼ਲ ਪਲੇਟਫਾਰਮ ਨੇ ਤਹਿਸ ਨਹਿਸ ਹੋਣ ਦੇ ਕਿਨਾਰੇ ਪਹੁੰਚ ਜਾਣਗੇ। ਧਰਤੀ ਦੀਆਂ ਗਹਿਰਾਈਆਂ ਦੇ ਵਿੱਚ ਜਿਉਂਦੇ ਡੈਵਲ ਵਰਮ ਤੋਂ ਵੀ ਜਿਹੜੀ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕੁਦਰਤ ਦੀ ਬੁੱਕਲ ਦੇ ਵਿੱਚੋਂ। ਤੇ ਲਓ ਫਿਰ ਸਭ ਤੋਂ ਪਹਿਲਾਂ ਰੱਬ ਦੀ ਗੱਲ ਕੀਤੀ ਸੀ ਤੇ ਉਹਦੇ ਨਾਮ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਭਾਈ ਜੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਰੱਬ ਦਾ ਨਾਂ ਲੈ ਲੈਣਾ ਚਾਹੀਦਾ। ਇਸ ਦੇ ਲਈ ਅੱਜ ਦੇ ਜਿਹੜਾ ਖਬਰਾਂ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਸਭ ਤੋਂ ਪਹਿਲਾਂ ਰੱਬ ਦੇ ਘਰ ਦੀ ਹੀ ਗੱਲ ਕਰਦੇ ਹਾਂ। ਗੱਲ ਸ਼ੁਰੂ ਹੁੰਦੀ ਹੈ ਰਾਮ ਮੰਦਰ ਚੜਾਵੇ ਮਾਮਲੇ ਦੀ, ਜਿਸ ਦੇ ਵਿੱਚ ਚੰਪਤ ਰਾਏ ਹੁਣੀ ਪੂਰੀ ਚਲਾਕੀ ਦੇ ਨਾਲ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਸਿੱਟ ਨੇ ਸੁਣਾ ਦਿੱਤਾ ਹੈ ਫੈਸਲਾ ਇਹਦੇ ਉੱਤੇ। ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ ਅਤੇ ਗੜਬੜੀ ਦੀ ਜਾਂਚ ਕਰ ਰਹੀ ਸਿੱਟ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਅਤੇ ਸਾਬਕਾ ਟਰੱਸਟ ਮੈਂਬਰ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦਾਨ ਪ੍ਰਬੰਧਨ ਦੇ ਵਿੱਚ ਗੜਬੜੀ ਦੇ ਦੋਸ਼ ਲੱਗਣ ਤੋਂ ਬਾਅਦ ਦੋਵਾਂ ਆਗੂਆਂ ਨੇ 27 ਜੂਨ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ SIT ਦੀ ਅੰਤਿਮ ਰਿਪੋਰਟ ਅੱਗੇ ਦੀ ਜਿਹੜੀ ਹੈ ਅਗਵਾਈ ਕਰਦੇ ਹੋਏ ਕਾਰਵਾਈ ਦੇ ਲਈ ਟਰੱਸਟ ਨੂੰ ਸੌਂਪ ਦਿੱਤੀ ਹੈ ਤੇ ਜਾਂਚ ਦੌਰਾਨ ਜਿਹੜਾ ਚੰਪਤ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਇਸ ਚੋਰੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਸਰੇ ਪਾਸੇ ਪੰਜਾਬ DA ਕੇਸ, DA ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਗਿਆ ਜਾਂ ਲੱਗਿਆ ਦੱਸਿਆ ਜਾ ਰਿਹਾ। ਅਸਲ ਦੇ ਵਿੱਚ ਅਦਾਲਤੀ ਰਾਹਤ ਤੋਂ ਬਾਅਦ ਵੀ ਸਰਕਾਰ ਦੀ ਮਨਜ਼ੂਰੀ ਲੈਣ ਦੀ ਜਿਹੜੀ ਸ਼ਰਤ ਲਾ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ DA ਦੇਣ ਦਾ ਮਾਮਲਾ ਲਟਕਦਾ ਫਿਰ ਤੋਂ ਨਜ਼ਰ ਆਉਂਦਾ ਜਾ ਰਿਹਾ। ਇਸ ਸੰਬੰਧੀ ਅੱਜ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹੈ। ਵਿੱਤ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੂੰ ਲੈ ਕੇ ਸਿਆਸੀ ਵਿਵਾਦ ਖੜਾ ਹੋ ਗਿਆ। ਵਿੱਤ ਵਿਭਾਗ ਦੇ ਤਾਜ਼ਾ ਹੁਕਮਾਂ ਦੇ ਅਨੁਸਾਰ ਜੇਕਰ ਕਿਸੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਰਾਹਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲਾਗੂ ਕਰਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ
ਅਤੇ ਕੈਬਨਿਟ ਦੀ ਮਨਜ਼ੂਰੀ ਲੈਣੀ ਪਵੇਗੀ। ਵਿੱਤ ਵਿਭਾਗ ਦੇ ਵੱਲੋਂ 17 ਅਗਸਤ 2026 ਨੂੰ ਜਾਰੀ ਕੀਤੇ ਹੁਕਮਾਂ ਦੇ ਵਿਚ ਸਾਰੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਕਿਹਾ ਗਿਆ ਕਿ ਉਹ ਸਾਰੇ ਅਜਿਹੇ ਮਾਮਲਿਆਂ ਦੀ ਪੂਰੀ ਜਾਣਕਾਰੀ ਦੇਣ ਜਿਨ੍ਹਾਂ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਆਧਾਰ ਦੇ ਉਤੇ ਫੈਸਲੇ ਹੋ ਚੁੱਕੇ ਨੇ, ਜਿਨ੍ਹਾਂ ਦੇ ਨਾਲ ਸਰਕਾਰ ਤੇ ਵਿੱਤੀ ਬੋਝ ਜਿਹੜਾ ਪੈਂਦਾ ਹੈ। ਹੁਕਮਾਂ ਦੇ ਵਿਚ ਸਪਸ਼ਟ ਕੀਤਾ ਗਿਆ ਕਿ ਅਜਿਹੇ ਮਾਮਲਿਆਂ ਦੇ ਵਿਚ ਵਿੱਤ ਵਿਭਾਗ ਦੀ ਜਿਹੜੀ ਹੈ ਪਹਿਲਾਂ ਸਹਿਮਤੀ ਤੋਂ ਬਿਨਾਂ ਕੋਈ ਵੀ ਹੁਕਮ ਲਾਗੂ ਨਹੀਂ ਕੀਤਾ ਜਾਏਗਾ। ਜੇਕਰ ਇਸ ਮਾਮਲੇ ਸੰਬੰਧੀ ਆਮ ਹਦਾਇਤਾਂ ਪਹਿਲਾਂ ਹੀ ਜਾਰੀ ਨਾ ਹੋਈਆਂ ਹੋਣ ਤਾਂ ਵਿੱਤ ਵਿਭਾਗ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਹਰਸਿਮਰਤ ਬਾਦਲ ਹੋਣਾਂ ਨੇ ਵਿੱਤ ਵਿਭਾਗ ਦੇ ਨਵੇਂ ਹੁਕਮਾਂ ਦੇ ਉੱਤੇ ਸਵਾਲ ਚੁੱਕਦੇ ਐ। ਇਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਇਸ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕਾਂ ਦੇ ਨਾਲ ਮਜ਼ਾਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ ਉਨ੍ਹਾਂ ਨੂੰ ਵੀ ਹੁਣ ਆਪਣੇ ਹੱਕ ਲੈਣ ਦੇ ਲਈ ਸਰਕਾਰੀ ਮਨਜ਼ੂਰੀ ਦੀ ਉਡੀਕ ਕਰਨੀ ਪਵੇਗੀ। ਪੰਜਾਬ ਸਰਕਾਰ ਤੇ ਵਿੱਤੀ ਪ੍ਰਬੰਧਨ ਦੇ ਵਿਚ ਕਥਿਤ ਕੁਤਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁਲਾਜ਼ਮਾਂ ਦੇ

ਤਿਆਰੀ ਹੈ ਇਹਦੇ ਵਿਚ ਤੇ ਪੰਜਾਬ ਸਰਕਾਰ ਦੇ ਅੱਜ ਦੇ ਜਿਹੜਾ ਹੁਕਮਾਂ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ਼ ਕੰਟੈਂਪਟ ਪਾਉਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਦਾਲਤ ਨੇ 3 ਅਗਸਤ ਨੂੰ ਅਹਿਮ ਫੈਸਲਾ ਦਿੱਤਾ ਸੀ ਕਿ DA ਦੀ ਅਦਾਇਗੀ ਕੀਤੀ ਜਾਵੇ ਪਰ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਕਰਪਸ਼ਨ ਕੇਸ ED ਦੀ ਚਿੱਠੀ ਦੀ ਗੂੰਜ ਪਈ ਹੈ ਤੇ 61 ਮਾਮਲੇ ਤੇ 21 ਅਫਸਰ ਤੇ 5 ਵਿਚੋਲੇ ਸ਼ਾਮਲ ਦੱਸੇ ਗਏ ਹੈ। ED ਦੇ DGP ਨੂੰ ਲਿਖੇ ਪੱਤਰ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਅਤੇ ਕਈ ਮਾਮਲਿਆਂ ਦੇ ਵਿਚ ਪ੍ਰਾਈਵੇਟ ਵਿਚੋਲਿਆਂ ਦੀ ਭੂਮਿਕਾ ਦਾ ਦਾਅਵਾ ਕੀਤਾ ਹੈ। ਵੈਸੇ ਕੱਲ ਇਹ ਖ਼ਬਰ ਆਪਾਂ ਸੰਖੇਪ ਦੇ ਵਿਚ ਸੈਣੀ ਸਾਹਿਬ ਦੇ ਨਾਲ ਡਿਸਕਸ ਕਰ ਲਈ ਸੀ, ਵਿਚ 3 ਮੁੱਦੇ ਸੀ ਪਰ ਅੱਜ ਜੋ ਰਿਪੋਰਟਾਂ ਜਾਂ ਸਪਸ਼ਟ ਹੋ ਗਿਆ ਸਾਰੀਆਂ ਖ਼ਬਰਾਂ ਛਪ ਚੁੱਕੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿਚ ਹੋ ਰਹੇ ਵੱਡੇ ਜਿਹੜਾ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਉੱਤੇ ਬਿਕਰਮ ਮਜੀਠੀਆ ਉਹਨਾਂ ਨੇ ਆਵਾਜ਼ ਚੁੱਕਿਆ, ਕੋਈ ਹੋਰ ਕੋਈ ਬੋਲਦਾ ਨਜ਼ਰ ਨਹੀਂ ਆਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਹਾਲ ਹੀ ਦੇ ਵਿਚ ਪੰਜਾਬ ਦੇ DGP ਨੂੰ 61 ਮਾਮਲਿਆਂ ਸੰਬੰਧੀ ਪੱਤਰ ਲਿਖਿਆ ਜਿਨ੍ਹਾਂ ਦਾ ਸੰਬੰਧਤ ਪ੍ਰਸ਼ਾਸਨਿਕ ਫੈਸਲਿਆਂ ਦੇ ਵਿਚ ਦਖਲ ਅੰਦਾਜ਼ੀ, ਸਰਕਾਰੀ ਅਫਸਰਾਂ ਦੇ ਉੱਤੇ ਤਬਾਦਲੇ ਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਤੋਂ ਇਲਾਵਾ ਸਰਕਾਰੀ ਕੰਮਾਂ ਬਦਲੇ ਕਥਿਤ ਭੁਗਤਾਨ ਦੇ ਉੱਤੇ ਹੋਰ ਲਾਭ ਪ੍ਰਾਪਤ ਕਰਨ ਦੇ ਨਾਲ ਦੱਸਿਆ ਗਿਆ। ਇਸ ਪੱਤਰ ਦੇ ਜ਼ਰੀਏ ਪੰਜਾਬ ਸਰਕਾਰ ਦੇ 23 ਅਫਸਰਾਂ ਤੇ 5 ਪ੍ਰਾਈਵੇਟ ਵਿਚੋਲਿਆਂ ਦੀ ਗੱਲ ਕੀਤੀ ਹੈ। ਅਧਿਕਾਰਤ ਸੂਤਰ ਤੋਂ ਦੱਸਦੇ ਨੇ ED ਦੇ ਵੱਲੋਂ ਪੰਜਾਬ ਪੁਲਿਸ ਨੂੰ ਲਿਖੇ ਪੱਤਰ ਦੇ ਉੱਤੇ ਕੋਈ ਹਾਲੇ ਵਿਚਾਰ ਨਹੀਂ ਕੀਤਾ ਜਾ ਰਿਹਾ। ED ਦਾ ਪੱਤਰ ਵਿਚੋਲਿਆਂ ਰਾਹੀਂ 21 ਤਬਾਦਲਿਆਂ ਦੇ ਵੱਲ ਵੀ ਇਸ਼ਾਰਾ ਕਰਦਾ ਹੈ ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਮੁੱਖ ਮੰਤਰੀ ਦਫ਼ਤਰ ਦੇ ਉੱਚ ਸਿਆਸੀ ਅਧਿਕਾਰੀ ਤੇ ਉਸਦੇ ਕਰੀਬੀ ਸਾਥੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਨਿਤਿਨ ਗੋਹਲ ਪਹਿਲਾਂ ਹੀ ਸਨਟੈਕ ਸਿਟੀ ਪ੍ਰੋਜੈਕਟ ਦੀ ਜਾਂਚ ਦੇ ਮਾਮਲੇ ਦੇ ਵਿਚ ED ਦੀ ਨਜ਼ਰ ਹੇਠ ਹੈ। ਉਸ ਮਗਰੋਂ ਨਿਤਿਨ ਗੋਹਲ ਉਸ ਵਕਤ ਚਰਚਾ ਦੇ ਵਿਚ ਆਇਆ ਸੀ ਜਦ ਮਈ ਮਹੀਨੇ ED ਦੇ ਛਾਪੇ ਦੇ ਦੌਰਾਨ ਬਹੁ ਮੰਜ਼ਿਲਾ ਫਲੈਟ ਦੇ ਵਿਚੋਂ ਨਕਦੀ ਵਾਲੇ ਬੈਗ ਉਪਰੋਂ ਹੇਠਾਂ ਸੁੱਟੇ ਗਏ। ਪੱਤਰ ਦੇ ਵਿਚ 21 ਅਧਿਕਾਰੀਆਂ ਦੇ ਉੱਤੇ 5 ਵਿਚੋਲਿਆਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਤੇ ਤਬਾਦਲਿਆਂ ਦੀ ਸੂਚੀ ਅੰਤਮ ਰੂਪ ਦੇ ਵਿਚ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਵਿਚੋਲਿਆਂ ਦੇ ਰਾਹੀਂ ਭੇਜੀ ਜਾਂਦੀ ਸੀ। ਇਨ੍ਹਾਂ ਵਿਚੋਲਿਆਂ ਦੀ ਤਬਾਦਲਿਆਂ ਦੇ ਵਿਚ ਭੂਮਿਕਾ ਹੋਣ ਦੀ ਗੱਲ ਕਹੀ ਗਈ ਹੈ। ਪੱਤਰ ਦੇ ਵਿਚ ਅਜਿਹੇ 11 ਮਾਮਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਜਿਨ੍ਹਾਂ ਦੇ ਵਿਚ 99.55 ਲੱਖ ਰੁਪਏ ਦੇ ਲੈਣ ਦੇਣ ਦੀ ਗੱਲ ਕਹੀ ਗਈ ਹੈ ਜੋ ਹਵਾਲਾ ਰਾਹੀਂ ਲੈਣ ਦੇਣ ਤੋਂ ਵੱਖਰੀ ਹੈ। ਇਨ੍ਹਾਂ ਦੇ ਵਿਚ ਅਨਾਜ ਦੇ ਲਈ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ, ਵੇਰਕਾ ਦੇ ਲਈ SAP ਲਾਇਸੈਂਸ ਰੱਖਣ ਤੇ ਕਾਰੋਬਾਰਾਂ ਦੇ ਲਾਇਸੈਂਸਾਂ ਦਾ ਜਿਹੜਾ ਨਵੀਨੀਕਰਨ ਦੇ ਮਾਮਲੇ ਸ਼ਾਮਲ ਨੇ। ED ਦਾ ਪੱਤਰ ਅਜਿਹੇ 7 ਮਾਮਲਿਆਂ ਦੇ ਉੱਤੇ ਵੀ ਉਂਗਲ ਉਠਾਉਂਦਾ ਹੈ ਜਿੱਥੇ ਗੋਹਲ ਨੇ ਕਥਿਤ ਤੌਰ ਦੇ ਉੱਤੇ ਜ਼ਮੀਨੀ ਸੌਦਿਆਂ ਤੇ ਰੀਅਲ ਅਸਟੇਟ ਡਿਵੈਲਪਰਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿਚ ਭੂਮਿਕਾ ਨਿਭਾਈ। ਇਵੇਂ ਹੀ 7 ਅਸਲਾ ਲਾਇਸੈਂਸਾਂ ਦੇ ਮਾਮਲੇ ਨੇ ਤੇ ED ਨੇ ਗੁਪਤ ਸਰਕਾਰੀ ਸੂਚਨਾ ਤੱਕ ਦੀ ਅਣਅਧਿਕਾਰਤ ਤੌਰ ਦੇ ਉੱਤੇ ਪਹੁੰਚ ਬਣਾਏ ਜਾਣ ਦੇ ਉੱਤੇ ਵੀ ਦੋਸ਼ ਜਿਹੜੇ ਲਾਏ ਹੈ। ਝੂਠੇ ਕੇਸ ਦੇ ਵਿਚ ਫਸਾਉਣ ਦੀ ਸਾਜਿਸ਼, ਨਿਤਿਨ ਗੋਹਲ ਨੇ ਕਹੀ ਹੈ ਕਿ ਨਿਤਿਨ ਗੋਹਲ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਸਿਆਸੀ ਤੌਰ ਦੇ ਉੱਤੇ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਗਿਆ ਕਿ ਆਪ ਵਿਰੁੱਧ ਵੱਡੀ ਸਾਜਿਸ਼ ਦੇ ਵਜੋਂ ਉਸ ਨੂੰ ਬੋਏ ਬੁਨਿਆਦ ਕੇਸ ਦੇ ਵਿਚ ਫਸਾਇਆ ਜਾ ਰਿਹਾ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਬਹਾਨਾ ਆ ਹੀ ਜਾਣਾ ਜੀ ਤੇ ਸੂਬੇ ਦੀ ਬਿਹਤਰੀ ਦੇ ਲਈ ਕਿਸੇ ਦੋਸਤ ਨੂੰ ਕੋਈ ਮਸ਼ਵਰਾ ਦੇਣਾ ਕਹਿੰਦੇ ਜਮਹੂਰੀ ਹੱਕ ਹੈ ਤੇ ਇਹ ਦੋ ਵਿਅਕਤੀਆਂ ਦੇ ਦਰਮਿਆਨ ਕੋਈ ਜਿਹੜਾ ਹੋਈ ਨਿੱਜੀ ਗੱਲਬਾਤ ਸੀਗੀ ਤੇ ਇਸ ਨੂੰ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਵੇਂ ਮੰਨਿਆ ਜਾ ਸਕਦਾ। ਮੁੱਖ ਮੰਤਰੀ ਦਫ਼ਤਰ ਦੇ ਵਿਚ ਤੈਨਾਤੀ ਹੋਣ ਕਰਕੇ ਉਸਦੇ ਭਰਾ ਜਤਿਨ ਦਾ ਨਾਮ ਵੀ ਸ਼ਾਮਲ ਕੀਤਾ ਹੈ ਤੇ ਗੋਹਲ ਨੇ ਫਲੈਟਾਂ ਦੇ ਵਿਚੋਂ ਸੁੱਟੀ ਨਕਦੀ ਸਮੇਤ ਭ੍ਰਿਸ਼ਟਾਚਾਰ ਅਤੇ ਗਲਤ ਕੰਮਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਤੇ ਇਹ ਵੀ ਕਹਿ ਦੋ ਭਾਈ ਆਪੇ ਹੀ ਡਿੱਗ ਗਏ ਸੀਗੇ, ਪਤਾ ਨਹੀਂ ਕਿਹਦੇ ਡਿੱਗ ਪਏ ਸੀ। ਦੂਸਰੇ ਪਾਸੇ ਮੁਹਾਲੀ ਦੇ ਵਿਚ ਜਿਹੜਾ ਲੈਂਡ ਸਕੈਮ ਕੇਸ ਹੈ, IAS ਅਧਿਕਾਰੀ ਕਵਲਪ੍ਰੀਤ ਬਰਾੜ ਜਲੰਧਰ ED ਦਫ਼ਤਰ ਪੁੱਜੀ ਹੈ ਤੇ ਪੇਸ਼ ਹੋਏ ਨੇ। ED ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਭੇਜੇ ਸਮਨਾਂ ਤੋਂ ਬਾਅਦ ਪੰਜਾਬ ਕੈਡਰ ਦੀ ਸੀਨੀਅਰ IAS ਅਧਿਕਾਰੀ ਕਵਲਪ੍ਰੀਤ ਬਰਾੜ ਮੰਗਲਵਾਰ ਨੂੰ ਅੱਜ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਚ ED ਦੇ ਜਲੰਧਰ ਸਥਿਤ ਦਫ਼ਤਰ ਵਿਖੇ ਪੇਸ਼ ਹੋਇਆ ਤੇ ਇਹ ਪੂਰਾ ਮਾਮਲਾ ਮੁਹਾਲੀ ਦੇ ਚਰਚਿਤ ਸਨਟੈਕ ਸਿਟੀ ਪ੍ਰੋਜੈਕਟ ਦੇ ਲਈ ਸੋਧੇ ਹੋਏ CLU ਚੇਂਜ ਆਫ ਲੈਂਡ ਯੂਜ਼ ਦੀਆਂ ਮਨਜ਼ੂਰੀਆਂ ਦੇਣ ਦੇ ਵਿਚ ਹੋਈਆਂ ਗੜਬੜੀਆਂ ਦੇ ਨਾਲ ਜੁੜਿਆ ਹੋਇਆ ਤੇ ਉਨ੍ਹਾਂ ਦੀ ਜਵਾਬਦੇਹੀ ਮੰਗੀ ਹੈ। ਦੂਸਰੇ ਪਾਸੇ ਗਮਾਂਡਾ 15,000 ਕਰੋੜ ਲੋਨ ਸਰਕਾਰ ਕੋਲ ਆਪਣੀ ਹੀ ਗਰੰਟੀ ਦੇਣ ਨੂੰ ਜਿਹੜਾ ਕੁਝ ਪੱਲੇ ਨਹੀਂ ਰਿਹਾ ਤੇ ਗਮਾਂਡਾ ਚੁੱਕੇਗਾ ਹੁਣ 15,000 ਕਰੋੜ ਦਾ ਕਰਜ਼ਾ। ਜਿਵੇਂ ਪਹਿਲਾਂ ਵੀ ਆਪਾਂ ਸੈਣੀ ਸਾਹਿਬ ਨਾਲ ਗੱਲਬਾਤ ਕੀਤੀ ਸੀ ਕਿ ਬਿਜਲੀ ਬੋਰਡ ਜਿਹੜਾ ਹੈ
ਕਾਰਪੋਰੇਸ਼ਨ ਉਹਦੇ ਲਈ ਵੀ ਉਹਨਾਂ ਨੇ ਗਰੰਟੀ ਮੰਗੀ ਸੀ, ਪਰ ਸਰਕਾਰ ਨੇ ਮਨਾ ਕਰ ਦਿੱਤਾ ਸੀ ਕਿ ਭਾਈ ਅਸੀਂ ਤੁਹਾਡੀ ਗਰੰਟੀ ਨਹੀਂ ਦੇਣੀ। ਤੇ ਜਦ ਹੁਣ ਸਰਕਾਰ ਕੋਲ ਆਪਣੀ ਗਰੰਟੀ ਨਹੀਂ ਰਹੀ, ਦੇਣ ਨੂੰ ਕੁਝ ਪੱਲੇ ਨਹੀਂ ਹੈ, ਤਾਂ ਫਿਰ ਉਹਨਾਂ ਦੀ ਗਰੰਟੀ

0: ਕਿੱਦਾਂ ਦੇ ਸਕਦੇ ਆ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਹੁਣ 15,000 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਚ ਹੈ। ਇਸ ਦੇ ਲਈ ਇੱਕ ਮਰਚੈਂਟ ਬੈਂਕਰ ਨਿਯੁਕਤ ਕੀਤਾ ਜਾ ਰਿਹਾ ਜੋ ਕਿ ਜਿਹੜਾ ਕਿ ਮਰਚੈਂਟ ਬੈਂਕਰ ਕਰਜ਼ਾ ਜਟਾਉਣ ਦੇ ਵਿੱਚ ਸਫਲ ਹੁੰਦਾ ਤਾਂ ਉਸਨੂੰ 191.16 ਕਰੋੜ ਦੀ ਜਿਹੜੀ ਹੈ ਵਿਚੋਲਗੀ ਫੀਸ ਦਿੱਤੀ ਜਾਏਗੀ, ਯਾਨੀ ਕਿ ਉਹਨੂੰ ਉਹਦੇ ਬਦਲੇ ਜਿਹੜਾ ਪੈਸੇ ਦਿੱਤੇ ਜਾਣਗੇ ਉਹਦੇ ਵਿੱਚੋਂ ਜਿਹੜਾ ਉਹਨਾਂ ਦੀ ਫੀਸ ਬਣਦੀ ਹੈ ਜਾਂ ਕਹਿ ਲਓ ਕਿ ਉਹਨਾਂ ਦਾ ਜੋ ਬਣਦਾ ਜੀ ਕਹਿੰਦੇ ਉਹਨਾਂ ਦਾ ਹੱਕ ਬਣਦਾ ਹੈ ਸਰਕਾਰ ਕਹਿੰਦੀ ਹੈ। ਗਮਾਂਡਾ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਦੇ ਨਾਲ 5,000 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਜਿਸ ਨੂੰ ਵਿੱਤ ਵਿਭਾਗ ਹਵਾਲੇ ਕੀਤਾ ਜਾਏਗਾ ਤੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਜੋ ਗਮਾਂਡਾ ਦੇ ਚੇਅਰਪਰਸਨ ਵੀ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਪਰੋਕਤ ਪ੍ਰਸਤਾਵ ਨੂੰ ਜਿਹੜਾ ਹਰੀ ਝੰਡੀ ਦਿੱਤੀ ਗਈ। ਇਸ ਪ੍ਰਵਾਨਗੀ ਦੇ ਨਾਲ ਹੁਣ ਕਰਜ਼ਾ ਲੈਣ ਦੇ ਲਈ ਰਾਹ ਖੁੱਲ੍ਹ ਗਿਆ। ਮਰਚੈਂਟ ਬੈਂਕਰ ਦੇ ਵਜੋਂ ਜਿਹੜਾ ਟਿਪਸਨਜ ਕੰਸਲਟੈਂਸੀ ਸਰਵਿਸਿਜ ਪ੍ਰਾਈਵੇਟ ਲਿਮਟਿਡ ਦੀ ਚੋਣ ਕੀਤੀ ਗਈ ਹੈ ਜੋ ਬਾਂਡਾਂ ਤੇ ਬੈਂਕ ਕਰਜ਼ੇ ਰਾਹੀਂ ਪੈਸੇ ਦਾ ਪ੍ਰਬੰਧ ਕਰੇਗਾ। ਮੀਟਿੰਗ ਦੇ ਵਿੱਚ ਸਾਫ਼ ਕੀਤਾ ਗਿਆ ਕਿ ਗਮਾਂਡਾ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀਆਂ ਧਾਰਾਵਾਂ ਦੇ ਤਹਿਤ ਜਿਹੜਾ ਡਿਬੈਚਰਾਂ ਬਾਂਡਾਂ ਜ਼ਰੀਏ ਫੰਡ ਜੁਟਾ ਸਕਦਾ ਹੈ ਤੇ ਮਰਚੈਂਟ ਬੈਂਕਰ ਜਿਹੜੇ ਨੇ ਨਿਵੇਸ਼ਕਾਂ ਦੇ ਨਾਲ ਤਾਲਮੇਲ ਕਰੇਗਾ ਤੇ ਕ੍ਰੈਡਿਟ ਰੇਟਿੰਗ ਪ੍ਰਾਪਤ ਕਰੇਗਾ। ਇਸ ਤਰ੍ਹਾਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰੇਗਾ ਤੇ ਬਾਂਡਾਂ ਨੂੰ ਸੂਚੀਬੰਦ ਕਰੇਗਾ। ਇਕਰਾਰਨਾਮਾ ਹੁਣ ਮਗਰੋਂ 9 ਮਹੀਨਿਆਂ ਦੇ ਵਿੱਚ ਫੰਡਾਂ ਦਾ ਪ੍ਰਬੰਧ ਕਰੇਗਾ। ਨਿਵੇਸ਼ਯੋਗ ਰੇਟਿੰਗ ਪ੍ਰਾਪਤ ਕਰਨ ਪਿੱਛੋਂ ਮਰਚੈਂਟ ਬੈਂਕਰ ਨੂੰ ਪਹਿਲੇ 3 ਮਹੀਨਿਆਂ ਦੇ ਵਿੱਚ 5,000 ਕਰੋੜ, ਅਗਲੇ 3 ਮਹੀਨਿਆਂ ਦੇ ਵਿੱਚ ਹੋਰ 5,000 ਕਰੋੜ ਤੇ ਬਾਕੀ ਰਾਸ਼ੀ ਨਿਰਧਾਰਿਤ ਸਮੇਂ ਦੇ ਅੰਦਰ ਜੁਟਾਉਣੀ ਹੋਏਗੀ। ਵੇਰਵਿਆਂ ਦੇ ਅਨੁਸਾਰ ਗਮਾਂਡਾ ਦੇ ਵੱਲੋਂ ਮੋਹਾਲੀ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਸੈਕਟਰ ਜਿਹੜਾ 87 ਹੈ, ਈਕੋ ਸਿਟੀ 3 ਤੋਂ ਇਲਾਵਾ ਸੈਕਟਰ 101 ਤੇ 103 ਦੇ ਲਈ 5 ਤੋਂ 6,000 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਕਰਜ਼ਾ ਚੁੱਕਿਆ ਜਾ ਰਿਹਾ। ਇਸ ਤੋਂ ਪਹਿਲਾਂ ਗਮਾਂਡਾ ਨੇ ਵੱਖ ਵੱਖ ਬੈਂਕਾਂ ਯਾਨੀ ਕਿ ਉਹਦੇ ਵਿੱਚੋਂ 7,653.23 ਕਰੋੜ ਰੁਪਏ ਦੀ ਟਰਮ ਲੋਨ ਅਤੇ ਓਵਰ ਡਰਾਫਟ ਸੀਮਾ ਪਹਿਲਾਂ ਹੀ ਜਿਹੜੀ ਆ ਪ੍ਰਾਪਤ ਕਰ ਲਈ ਹੈ। ਇਸ ਤੋਂ ਗਮਾਂਡਾ 6,241.82 ਕਰੋੜ ਰੁਪਏ ਵਰਤ ਚੁੱਕਿਆ ਹੈ। ਨਵਾਂ ਕਰਜ਼ਾ ਚੁੱਕਣ ਮਗਰੋਂ ਗਮਾਂਡਾ ਨੂੰ 1,000 ਤੋਂ 1,200 ਕਰੋੜ ਦੇ ਸਾਲਾਨਾ ਵਿਆਜ ਦਾ ਜਿਹੜਾ ਹੋਰ ਬੋਝ ਚੁੱਕਣਾ ਪਵੇਗਾ। ਕਿਆ ਬਾਤ ਹੈ ਜੀ, ਚੱਕ ਦਿਓ ਕਹਿੰਦੇ ਪੁਰਾਣੀਆਂ ਸਰਕਾਰਾਂ ਦਾ ਬੋਝ ਲਾ ਰਹੇ ਹਾਂ ਨਵਾਂ ਕਰਜ਼ਾ ਚੱਕ ਕੇ ਤੇ ਜਿਹੜਾ ਆਪਣਾ ਚੜਾਉਣਾ ਤੇ ਇਹਦੇ ਉੱਤੇ 1,200 ਕਰੋੜ ਦਾ ਸਾਲਾਨਾ ਵਿਆਜ ਪੈਣਾ ਹੈ। ਦੂਸਰੇ ਪਾਸੇ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਐਡੇ ਵੱਡੇ ਮੁੱਦੇ ਉੱਠ ਰਹੇ ਨੇ, ਕੋਈ ਜਵਾਬ ਨਹੀਂ, ਕੋਈ ਇਹਨਾਂ ਦੀ ਨੀਤੀ ਸਭ ਤੋਂ ਪਹਿਲਾਂ ਸ਼ੁਰੂ ਇਹੀ ਹੁੰਦੀ ਹੈ ਕਿ ਕੋਈ ਮੁੱਦਾ ਪੰਜਾਬ ਦੇ ਵਿੱਚ ਉੱਠਦਾ ਇਹਨਾਂ ਦੇ ਖਿਲਾਫ਼ ਚੁੱਪ ਚਪੀਤੇ ਆਪਣਾ ਹੈਲੀਕਾਪਟਰ ਚੱਕਦੇ ਨੇ ਤੇ ਪਹੁੰਚ ਜਾਂਦੇ ਨੇ, ਕਿਤੇ ਨਾ ਕਿਤੇ ਮਸਲਾ ਜਿੰਨਾ ਚਿਰ ਠੱਪ ਹੋ ਜਾਂਦਾ ਫਿਰ ਵਾਪਸੀ ਕਰਦੇ ਆ। ਕੇਜਰੀਵਾਲ ਤੇ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਦੇ ਉੱਤੇ ਨੇ ਤੇ ਜੇਲ੍ਹ ਦੇ ਵਿੱਚ ਚੈਂਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਅੱਜ ਗੁਜਰਾਤ ਦੀ ਵਡੋਦਰਾ ਸੈਂਟਰਲ ਜੇਲ੍ਹ ਦੇ ਵਿੱਚ ਆਦਿਵਾਸੀ ਆਗੂ ਅਤੇ ਪਾਰਟੀ ਵਿਧਾਇਕ ਚੈਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਕੇਜਰੀਵਾਲ ਤੇ ਮਾਨ ਦੁਪਹਿਰ ਵੇਲੇ ਵਸਾਵਾ ਨੂੰ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ ਤੇ ਉਨ੍ਹਾਂ ਨੇ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰਤਾ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਆਗੂ ਸੋਮਵਾਰ ਨੂੰ ਵਡੋਦਰਾ ਜਿਹੜਾ ਪਹੁੰਚੇ ਸਨ, ਯਾਨੀ ਕਿ ਕੱਲ੍ਹ ਦੇ ਉੱਥੇ ਪਹੁੰਚੇ ਹੋਏ ਨੇ। ਨਰਮਦਾ ਜ਼ਿਲ੍ਹੇ ਦੇ ਡੀ ਡੀ ਅਪਾੜਾ ਯਾਨੀ ਕਿ ਐਸ ਟੀ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਵਸਾਵਾ ਨੂੰ ਰਾਜ ਪਿਪਲਾ ਦੀ ਇੱਕ ਜਿਹੜੀ ਸੈਸ਼ਨ ਕੋਰਟ ਨੇ 2023 ਦੇ ਵਿੱਚ ਜੰਗਲਾਤ ਅਧਿਕਾਰੀਆਂ ਉੱਤੇ ਹਮਲਾ ਕਰਨ ਤੇ ਜਬਰੀ ਵਸੂਲੀ ਕਰਨ ਦੇ ਮਾਮਲੇ ਦੇ ਵਿੱਚ ਜੂਨ ਦੇ ਵਿੱਚ 7 ਸਾਲ ਦੀ ਕੈਦ ਜਿਹੜੀ ਆ ਸੁਣਾਈ ਸੀ ਤੇ ਅਦਾਲਤ ਨੇ ਵਸਾਵਾ ਦੀ ਪਤਨੀ ਤੇ 7 ਹੋਰਾਂ ਨੂੰ ਵੀ ਦੋਸ਼ੀ ਜਿਹੜਾ ਠਹਿਰਾਇਆ ਹੋਇਆ ਸੀ ਇਸ ਦੇ ਵਿੱਚ ਤੇ ਉਹਦੇ ਨਾਲ ਭਾਈ ਮੁਲਾਕਾਤ ਕਰਨ ਗਏ ਨੇ ਦੋਵੇਂ ਭਰਾ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ। ਪੇਪਰ ਲੀਕ ਕਰਨ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਦੇ ਉੱਤੇ ਸੁਪਰੀਮ ਕੋਰਟ ਨੇ ਜਵਾਬ ਮੰਗ ਲਿਆ। ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਅੱਜ ਤੋਂ ਇੱਕ ਜਨਹਿਤ ਪਟੀਸ਼ਨ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲਿਆਂ 'ਚ ਸ਼ਾਮਲ ਅਪਰਾਧੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚੱਲ ਅਚੱਲ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜਸਟਿਸ ਪੀ ਐਸ ਨਰਸਿੰਘਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੀ ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਣਵਾਈ ਦੇ ਦੌਰਾਨ ਉਪਾਧਿਆ ਹੁਣਾਂ ਨੇ ਕਿਹਾ ਕਿ ਉਹ ਪ੍ਰਸ਼ਨ ਪੱਤਰ ਲੀਕ ਮਾਮਲਿਆਂ ਚ ਸਮਾਂ ਸੀਮਾ ਦੇ ਅੰਦਰ ਜਾਂਚ ਅਤੇ ਮੁਕੱਦਮਾ ਯਕੀਨੀ ਬਣਾਉਣ ਦੇ ਉਪਾਵਾਂ ਦੀ ਆਪਣੀ ਮੰਗ ਦੇ ਉੱਤੇ ਜ਼ੋਰ ਨਹੀਂ ਦੇ ਰਹੇ ਨੇ, ਕਿਉਂਕਿ ਸਰਵਜਨਿਕ ਪ੍ਰੀਖਿਆ ਜਿਹੜੀ ਹੈ ਯਾਨੀ ਕਿ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 226 ਪਾਸ ਹੋ ਚੁੱਕਿਆ, ਜੋ ਪੇਪਰ ਲੀਕ ਰੋਕਣ ਵਾਲੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਂਦਾ ਅਤੇ ਸਿਖਰ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ 25 ਸਤੰਬਰ ਨਿਰਧਾਰਤ ਜਿਹੜੀ ਹੈ ਕਰਤੀ ਹੈ। ਵਕੀਲ ਅਸ਼ਵਨੀ ਕੁਮਾਰ ਦੁਬੇ ਰਾਹੀਂ ਦਾਇਰ ਇਸ ਪਟੀਸ਼ਨ ਦੇ ਵਿਚ ਇਹ ਵੀ ਜਿਹੜਾ ਬੇਨਤੀ ਕੀਤੀ ਗਈ ਕਿ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਇਦਾਦ ਦਾ ਮੁਲਾਂਕਣ ਕਰਨ ਦੇ ਲਈ ਕਦਮ ਚੁੱਕੇ ਜਾਣ ਤੇ ਉਸ ਨੂੰ ਅਨੁਸਾਰ ਭ੍ਰਿਸ਼ਟਾਚਾਰ ਰੋਕਥਾਮ ਐਕਟ, ਧਨ ਸੋਧ ਰੋਕਥਾਮ ਐਕਟ, ਬੇਨਾਮੀ ਜਾਇਦਾਦ ਐਕਟ ਅਤੇ ਕਾਲਾ ਧਨ ਐਕਟ ਦੇ ਉਚਿਤ ਜਿਹੜਾ ਪ੍ਰਾਵਧਾਨਾਂ ਜਿਹੜਾ ਉਹਨੂੰ ਜਿਹੜਾ ਲਾਗੂ ਕੀਤਾ ਜਾਵੇ। ਪਟੀਸ਼ਨ ਦੇ ਵਿਚ ਕਿਹਾ ਗਿਆ ਕਿ ਭਵਿੱਖ ਦੇ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਿਰਦੇਸ਼ ਅਤੇ ਹੁਕਮ ਦਿੱਤਾ ਜਾਵੇ ਤੇ ਪੇਪਰ ਲੀਕ ਦੇ ਮਾਮਲੇ ਦੇ ਵਿਚ ਸਜ਼ਾ ਇਕੱਠੀ ਨਹੀਂ ਸਗੋਂ ਇਕ ਦੇ ਬਾਅਦ ਇਕ ਭੁਗਤੀ ਜਾਵੇ ਜਾਂ ਫਿਰ ਵਿਧੀ ਆਯੋਗ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਅੰਤਰਰਾਸ਼ਟਰੀ ਤੌਰ ਤਰੀਕਿਆਂ ਦੀ ਪੜਤਾਲ ਕਰੇ ਤੇ 3 ਮਹੀਨੇ ਦੇ ਅੰਦਰ ਅੰਦਰ ਪੇਪਰ ਲੀਕ ਦੇ ਉੱਤੇ ਇਕ ਰਿਪੋਰਟ ਤਿਆਰ ਕਰੇ। ਇਕ ਜਿਹੜੀ ਹੈ ਇੰਡੀਆ ਦੇ ਵਿਚ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਨੇ ਡੈਥ ਪੈਨਲਟੀ ਜਿਹੜੀ ਹੈ ਉਹਦੇ ਵਿਚ ਚੇਂਜ ਕੀਤੀ ਹੈ ਤੇ ਇੰਡੀਆ ਦੇ ਵਿਚ ਜਿਹੜਾ ਇਹਨੂੰ ਚੇਂਜ ਕਰਨ ਦੀ ਗੱਲਬਾਤ ਹੋ ਰਹੀ ਹੈ ਤੇ ਫਾਂਸੀ ਦੀ ਸਜ਼ਾ ਬਦਲਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇ ਉੱਤੇ ਲਟਕਾਉਣ ਦੀ ਮੌਜੂਦਾ ਵਿਵਸਥਾ ਨੂੰ ਖਤਮ ਕਰਕੇ ਉਸਦੀ ਥਾਂ ਘੱਟ ਜਿਹੜਾ ਦਰਦਨਾਕ ਤਰੀਕੇ ਜਿਵੇਂ ਕਿ ਜ਼ਹਿਰੀਲਾ ਟੀਕਾ ਲਗਾਉਣਾ, ਗੋਲੀ ਮਾਰਨਾ, ਇਲੈਕਟ੍ਰੋ ਜਿਹੜਾ ਕਿਊਸ਼ਨ ਜਾਂ ਗੈਸ ਚੈਂਬਰ ਅਪਣਾਉਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਜਿਹੜਾ PIL ਨੂੰ ਮੰਗਲਵਾਰ ਨੂੰ ਅੱਜ ਖਾਰਜ ਕਰਤਾ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਅਜਿਹਾ ਕੋਈ ਠੋਸ ਆਧਾਰ ਨਹੀਂ ਮਿਲਿਆ ਜਿਸ ਦੇ ਨਾਲ CRPC ਦੀ ਧਾਰਾ 354(5) ਜਾਂ BNSS ਦੀ ਧਾਰਾ 393(5) ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਤੇ ਪੁਨਰ ਵਿਚਾਰ ਦੇ ਲਈ ਮਾਮਲਾ ਵੱਡੇ ਬੈਂਚ ਦੇ ਕੋਲ ਜਿਹੜਾ ਭੇਜਿਆ ਜਾਵੇ। ਵਰਕਰ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਵੱਲੋਂ 217 ਦੇ ਵਿਚ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਬੈਂਚ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਮੌਜੂਦਾ ਤਰੀਕੇ ਦੀ ਬਿਆਨਬਾਜ਼ੀ ਜਾਂ ਸਮੀਖਿਆ ਕਰਨ ਦੇ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਆਖਰ ਚ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਅੰਤਮ ਨਹੀਂ ਹੈ, ਜੇਕਰ ਭਵਿੱਖ ਦੇ ਵਿਚ ਕੋਈ ਠੋਸ ਵਿਗਿਆਨਕ ਤੱਤ ਸਾਹਮਣੇ ਆਉਂਦੇ ਨੇ ਤਾਂ ਮੁੱਦੇ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੇ ਤਾਂ ਕਾਨੂੰਨ, ਫੋਰੈਂਸਿਕ ਮੈਡੀਸਿਨ, ਨਿਊਰੋਸਾਇੰਸ ਅਤੇ ਅਪਰਾਧ ਵਿਗਿਆਨੀਆਂ ਦੇ ਮਾਹਰਾਂ ਦੀ ਕਮੇਟੀ ਬਣਾ ਕੇ ਮੌਜੂਦਾ ਵਿਵਸਥਾ ਦੀ ਸਮੀਖਿਆ ਕਰ ਸਕਦੀ ਹੈ ਜੋ ਕੈਦੀਆਂ ਦੀ ਗਰਿਮਾ ਨੂੰ ਜਿਹੜਾ ਕਾਇਮ ਰੱਖਦੇ ਹੋਏ ਬਿਨਾਂ ਵਜ੍ਹਾ ਦਰਦ ਨੂੰ ਘੱਟ ਕੀਤਾ ਜਾ ਸਕੇ। ਪਟੀਸ਼ਨ ਨੇ ਜਿਹੜਾ ਲਾ ਕਮਿਸ਼ਨ ਦੀ 187ਵੀਂ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ 50 ਦੇ ਵਿਚੋਂ 49 ਸੂਬਿਆਂ ਦੇ ਵਿਚ ਜ਼ਹਿਰੀਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਫਾਂਸੀ ਦੇ ਵਿਚ ਲੰਮੇ ਸਮੇਂ ਤੱਕ ਦਰਦ ਹੁੰਦਾ ਹੈ। ਇਸ ਦੇ ਲਈ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸਨਮਾਨਜਨਕ ਮੌਤਾਂ ਦਾ ਅਧਿਕਾਰ ਦਿੱਤਾ ਜਾਵੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਦੇ ਵਿਚ ਫਾਂਸੀ ਦੀ ਪ੍ਰਕਿਰਿਆ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਭ ਤੋਂ ਸੁਰੱਖਿਅਤ ਅਤੇ ਤੇਜ਼ ਤਰੀਕਾ ਹੈ ਤੇ ਕੇਂਦਰ ਨੇ ਦਲੀਲ ਦਿੱਤੀ ਹੈ ਕਿ ਟੀਕਾ ਲਗਾਉਣ ਜਾਂ ਗੋਲੀ ਮਾਰਨ ਦੇ ਤਰੀਕਿਆਂ ਦੇ ਵਿਚ ਗੜਬੜ ਹੋਣ ਦੇ ਉਹ ਜ਼ਿਆਦਾ ਕਰੂਰ ਅਤੇ ਅਣ ਮਨੁੱਖੀ ਸਾਬਤ ਜਿਹੜੇ ਨੇ ਹੋ ਸਕਦੇ ਨੇ। ਭਾਈ ਕਿੰਨਾ ਚਿਰ ਜਿਹੜਾ ਫਾਂਸੀ ਦੇ ਉੱਤੇ ਬੰਦਾ ਲਟਕਿਆ ਰਹਿੰਦਾ ਹੈ, ਵੈਸੇ ਹੋਣਾ ਚਾਹੀਦਾ ਕੁਝ ਨਾ ਕੁਝ ਇਹਦੇ ਬਾਰੇ। ਤੋ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ੀ ਖਬਰਾਂ ਤੇ ਪੰਜਾਬ ਦੀਆਂ ਖਬਰਾਂ ਤੇ ਅੱਗੇ ਗੱਲਾਂ ਬਾਤਾਂ ਕਰਨ ਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਨਾਲ ਜੁੜੇ ਹੋਏ ਨੇ ਆਪਣੇ ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਸਾਡਾ ਡੋਗੀ ਰੋਲਾ ਪਾ ਰਿਹਾ ਵਿੱਚ ਵਿੱਚ ਤੇ ਉਮੀਦ ਕਰਦੇ ਹਾਂ ਤੁਹਾਨੂੰ ਡਿਸਟਰਬ ਕਰਦਾ ਹੋਏਗਾ, ਉਹਦੇ ਲਈ ਮਾਫੀ ਹੈ। ਤੇ ਲੋ ਦੋਸਤੋ ਗੱਲ ਕਰਦੇ ਹਾਂ, ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਉਹਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ। ਤੁਹਾਨੂੰ ਡੌਗੀ ਤੰਗ ਕਰਦਾ ਤੇ ਮੈਨੂੰ ਨਾ ਜੀ, ਮੈਂ ਖਿੜਕੀ ਦੇ ਵਿਚ ਆ ਗਿਆ ਸੀ ਤੇ ਮੇਰੀ ਖਿੜਕੀ ਦੇ ਵਿਚ ਬਿੱਲੀ ਆ ਕੇ ਤੇ ਪੰਜੇ ਮਾਰਦੀ ਪਈ ਸੀ ਵੀ ਮੈਂ ਭੁੱਖੀ ਆ ਜੀ।
0: ਕਿਆ ਬਾਤ ਹੈ ਜੀ।
1: ਹਾਂਜੀ, ਤੇ ਮੈਂ ਨਾ ਖਬਰਾਂ ਸੁਣਦਾ ਸੁਣਦਾ ਹੁਣ ਬਿੱਲੀ ਨੂੰ ਜਿਹੜਾ ਆ ਰੋਟੀ ਰੂਟੀ ਪਾ ਦਿਆ, ਕਿਤੇ ਲੇਟ ਆਈ ਆ ਜੀ ਕਿਤੋਂ।
0: ਜੀ
1: ਤੇ ਉਹ ਨਾਲ ਇੱਕ ਬਲੂੰਗੜਾ ਵੀ ਲੈ ਕੇ ਆਈ ਸੀ। ਮੈਂ ਕਿਹਾ ਚਲੋ ਦੋਨੇ ਰੱਜ ਜਾਣ ਗਏ ਜੀ।
0: ਸ਼ਿਕਾਰ ਤੋਂ ਆਈ ਹੋਣੀ ਹੈ ਜੀ, ਬਿਜ਼ੀ ਹੋ ਕੇ।
1: ਨਹੀਂ ਸਰ, ਬਾਰਿਸ਼ ਹੋ ਰਹੀ ਹੈਗੀ ਨਾ ਸ਼ਿਕਾਰ ਦਾ, ਉੱਥੇ ਫਿਰ ਲੱਭਿਆ ਨਹੀਂ ਹੋਣਾ, ਤਾਂ ਕਰਕੇ ਆ ਗਏ।
0: ਓਕੇ ਓਕੇ
1: ਨਹੀਂ ਤਾਂ
0: ਓਕੇ
1: ਫਿਰ ਆਪਣਾ ਪ੍ਰਬੰਧ ਆਪ ਕਰ ਲੈਂਦੇ, ਨਾਨ ਵੈਜ ਦੇ ਸ਼ੌਕੀਨ ਆ ਤੇ ਫਿਰ
0: ਜੀ
1: ਇਹ ਤਾਂ ਫਿਰ ਪ੍ਰਬੰਧ ਇਹਨਾਂ ਨੂੰ ਆਪ ਹੀ ਕਰਨਾ ਪੈਣਾ ਜੀ।
0: ਜੀ
1: ਮੈਂ ਤਾਂ ਸਾਦਾ ਫੁਲਕਾ ਹੀ ਦੇ ਸਕਦਾ ਸੀ। ਹਾਂਜੀ
0: ਬਿਲਕੁਲ ਹੈ ਜੀ।
1: ਹਾਂਜੀ
0: ਸੈਣੀ ਸਾਹਿਬ,
1: ਤੋਂ
0: ਜੋ
1: ਭਾਰੇ ਸਾਹਿਬ
0: ਪੰਜਾਬ
1: ਅੱਜ
0: ਦੇ ਹਾਲਾਤ ਨੇ, ਏਡੇ ਵੱਡੇ ਮੁੱਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਏਡੀ ਵੱਡੀ ਗੱਲਬਾਤ ਚੱਲ ਰਹੀ ਹੈ ਪੂਰੇ ਮੀਡੀਆ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਪਰ ਆਪਣੇ ਕੇਜਰੀਵਾਲ ਸਾਹਿਬ ਦੇ ਨਾਲ ਫਿਰ ਗੁਜਰਾਤ ਪਹੁੰਚੇ ਹੋਏ ਨੇ ਕੱਲ ਸ਼ਾਮ ਦੇ ਜੀ।
1: ਭਾਰੇ ਸਾਹਿਬ, ਇਹ ਸਰਕਾਰ ਜੇ ਜਦੋਂ ਜਾਏਗੀ ਨਾ ਜੀ,
0: ਜੀ
1: ਉਹ ਤੋਂ ਬਾਅਦ ਤੁਸੀਂ ਇਹ ਦੇਖੋਗੇ ਕਿ ਇਹ ਬਹੁਤ ਕੁਛ ਨਿਕਲੇਗਾ ਜੀ।
0: ਜੀ
1: ਉਹਦਾ ਕਾਰਨ ਆ ਕਿ ਅਸੀਂ ਬਹੁਤੇ ਮੁੱਦਿਆਂ ਤੇ ਆਪਾਂ ਦੇਖਦੇ ਰਹੇ ਹੈਗੇ ਆ ਕਿ ਸਰਕਾਰ ਮਿਸਿੰਗ ਇਨ ਐਕਸ਼ਨ ਦੇਖੀ ਗਈ ਜੀ।
0: ਜੀ
1: ਐਕਚੁਅਲੀ ਮਿਸਿੰਗ ਇਨ ਐਕਸ਼ਨ ਨਹੀਂ ਸੀਗੀ ਜੀ, ਇਹ ਇਹਨਾਂ ਦੇ ਜਿਹੜਾ ਹੈਗਾ ਆਲੇ ਦੁਆਲੇ, ਕਿਉਂਕਿ ਜਿੰਨੀ ਤਵੱਜੋ ਜਿਸ ਮੁੱਖ ਮੰਤਰੀ ਦੀ ਜਿਹੜੀ ਹੈਗੀ ਨਾ ਜੀ ਕੁਰਸੀ, ਇਹਦੇ ਵਾਸਤੇ ਬਹੁਤ ਜ਼ਿਆਦਾ ਮਤਲਬ ਮਿਹਨਤੀ ਬੰਦਾ ਚਾਹੀਦਾ ਹੈਗਾ ਜੀ। ਉਹਦੀਆਂ ਅੱਖਾਂ ਖੁੱਲੀਆਂ, ਕੰਨ ਖੁੱਲੇ, ਉਹਨੂੰ ਆਪਣਾ ਆਲਾ ਦੁਆਲਾ, ਆਪਣਾ ਘਰ, ਇਹ ਸਾਰਾ ਕੁਛ ਚੈੱਕ ਰੱਖਣਾ ਪੈਂਦਾ ਜੀ।
0: ਜੀ
1: ਇਹ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਇਹਨਾਂ ਟਾਈਮ ਡਿਵੋਟ ਜੀ, ਇਹਨਾਂ ਦਾ ਤਾਂ ਇਹ ਸੀਗਾ ਕਿ ਬਸ ਸ਼ੋ ਬਿਜ਼ਨਸ ਜਿੱਦਾਂ ਹੁੰਦਾ ਨਾ ਜੀ, ਇਵੈਂਟ ਮੈਨੇਜਮੈਂਟ ਦੇ ਉੱਤੇ ਲੱਗੇ ਰਹਿਣਾ ਜੀ।
0: ਜੀ
1: ਹੁਣ ਕੱਲ ਪਰਸੋਂ ਦਾ ਦੇਖੋ ਨਾ ਤੁਸੀਂ ਲੱਗੇ ਵੀ ਏਦਾਂ ਵੀ 15 ਅਗਸਤ ਦੇ ਵਿੱਚ ਜਿਹੜੇ ਆ ਬੁੱਢੇ ਨਚਾਤੇ,
0: ਜੀ
1: ਬੁੱਢੇ ਇਹ ਕਹਿ ਕੇ ਨਚਾਤੇ ਵੀ ਹਾਂ ਜੀ ਸਾਡੀ ਜਿਹੜੀ ਸਿਹਤ ਕ੍ਰਾਂਤੀ,
0: ਜੀ
1: ਅਨਾਊਂਸ ਸਟੇਜ ਤੋਂ ਕਰ ਦਿੱਤਾ ਵੀ ਇਹਨਾਂ ਦੇ ਗੋਡੇ ਬਦਲੇ ਆ
0: ਜੀ, ਅਗਲੇ ਕਹਿੰਦੇ ਸਾਡੇ ਆਪਣੇ ਗੋਡੇ ਨੇ ਭਾਈ ਜੀ। ਅਜੇ ਨੈੱਟ ਦੀ ਪ੍ਰੋਬਲਮ ਲੱਗਦੀ ਹੈ ਸੈਣੀ ਸਾਹਿਬ ਦੇ ਵੱਲੋਂ, ਤੇ ਗੋਡਿਆਂ ਦੀ ਗੱਲ ਚੱਲ ਰਹੀ, ਚਲੋ ਦੁਬਾਰਾ ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ, ਕਿਉਂਕਿ ਮੀਂਹ ਪੈ ਰਿਹਾ ਦੱਸ ਰਹੇ ਨੇ, ਤੇ ਸ਼ੁਰੂਆਤ ਸਾਡੇ ਵੀ ਤਕਰੀਬਨ ਸ਼ਾਮ ਤੱਕ ਹੋ ਗਈ। ਹਾਂਜੀ ਸੈਣੀ ਸਾਹਿਬ, ਫਿਰ ਤੋਂ ਜੀ ਗੋਡੇ ਬਦਲ ਰਹੇ ਜੀ।
1: ਹਾਂਜੀ
0: ਜੀ
1: ਉਹ ਗੋਡਿਆਂ ਦਾ ਸਰ ਜਿਹੜਾ ਹੈਗਾ ਆ, ਇਹਨਾਂ ਨੇ ਸ਼ੋ ਇਹ ਕੀਤਾ ਵੀ ਗੋਡੇ ਜਿਹੜੇ ਆ ਵੀ ਬੰਦਿਆਂ ਦੇ ਬਦਲੇ ਆ ਤੇ ਉਹ ਬੰਦੇ ਭੰਗੜਾ ਪਾ ਰਹੇ ਆ ਬਾਬੇ। ਹਾਂਜੀ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਬੰਦੇ ਤਾਂ ਰਿਟਾਇਰ ਹੀ ਸੀਗੇ ਜੀ, ਤੇ ਉਹ ਬੜੇ ਠੀਕ ਠਾਕ ਸੀਗੇ ਤੇ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਆਪਰੇਸ਼ਨ ਕਰਾਇਆ ਨਹੀਂ ਸੀ ਜੀ।
0: ਜੀ
1: ਕਹਿਣ ਦਾ ਮਤਲਬ ਇੱਕ ਇਵੈਂਟ ਮੈਨੇਜਮੈਂਟ ਕੀਤੀ ਤੇ ਇਵੈਂਟ ਜਿਹੜਾ ਹੈਗਾ ਆ ਉਹ ਲੋਕਾਂ ਦੇ ਅੱਗੇ ਪੇਸ਼ ਕਰ ਦਿੱਤਾ
0: ਜੀ।
1: ਹੁਣ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਜੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਏਦਾਂ ਕਰਦੇ ਹੈਗੇ ਆ, ਅੱਗੇ ਵਾਲਾ ਕੰਮ ਤਾਂ ਹੈ ਨੀ ਇਹ ਜੀ, ਕਿ ਇੱਕ ਹੀ ਚੈਨਲ ਹੁੰਦਾ ਸੀਗਾ ਤੇ ਉਹਦੇ ਤੇ ਜਿਹੜਾ ਆ ਜੋ ਕਹਿਤਾ ਉਹੀ ਸੱਚ ਆ
0: ਜੀ।
1: ਹੁਣ ਸਾਰੀ ਸਚਾਈ ਜਿਹੜੀ ਹੈਗੀ ਆ ਦੂਜੇ ਦਿਨ ਹੀ ਸਾਹਮਣੇ ਆ ਜਾਂਦੀ ਹੈਗੀ ਆ।
0: ਬਿਲਕੁਲ ਜੀ
1: ਇੰਨੀ ਵੱਡੀ ਨਮੋਸ਼ੀ ਆ, ਵੈਸੇ ਜਿਹੜਾ ਆ ਸਰ ਤੁਸੀਂ ਕੋਈ ਵੀ ਗਲਤ ਖਬਰ ਦਿਖਾਓ
0: ਜੀ
1: ਜਾਂ ਕਿਸੇ ਨੂੰ ਗਲਤ ਤਰੀਕੇ ਨਾਲ ਪ੍ਰਵੋਕ ਕਰੋ, ਉਹਦੇ ਵਾਸਤੇ IT ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਉਹ ਇੰਪਲੀਮੈਂਟ ਹੁੰਦੀਆਂ ਆ ਤੇ ਪਰਚਾ ਦਰਜ ਹੁੰਦਾ ਜੀ।
0: ਬਿਲਕੁਲ
1: ਵੀ ਕਿਸੇ ਨੂੰ ਗੁਮਰਾਹ ਕੁਨ ਜਾਣਕਾਰੀ ਦੇਣਾ
0: ਦਿੱਤੀ ਆ। ਬਿਲਕੁਲ ਜੀ
1: ਹਾਂਜੀ ਇਹਨਾਂ ਨੇ ਹੁਣ ਗੁਮਰਾਹ ਕੁਨ ਜਾਣਕਾਰੀ ਹੈਗੀ ਆ, ਉਹ ਜਿਹੜੇ ਬੰਦੇ ਭੰਗੜਾ ਪਾਉਂਦੇ ਪਏ ਸੀ ਉਹਨਾਂ ਵੱਲ ਦੇਖ ਕੇ ਤਾਂ ਬਹੁਤੇ ਲੋਕੀ ਸੋਚਦੇ ਹੋਣੇ ਵੀ ਆਪਾਂ ਵੀ ਗੋਡੇ ਬਦਲਾ ਹੀ ਲਈਏ ਜੇ ਮਾੜੀ ਮੋਟੀ ਦਰਦ ਹੁੰਦੀ ਹੈ, ਜੇ ਤਾਂ ਭੰਗੜੇ ਪੈ ਜਾਂਦੇ ਬਜ਼ੁਰਗ ਤਾਂ ਇਹੀ ਸੋਚਦੇ ਹੋਣਗੇ।
0: ਪਰ ਸਹੀ ਸਾਹਿਬ ਏਦਾਂ ਦੀ ਕੋਈ ਐਡ ਵਗੈਰਾ ਦਿੱਤੀ ਤਾਂ ਨਹੀਂ ਸੀ ਕਿਤੇ, ਗੋਡੇ ਬਦਲੇ ਤਾਂ ਨਹੀਂ ਗਏ ਕਾਗਜ਼ਾਂ ਦੇ ਵਿੱਚ, ਕਿਤੇ ਕਿੰਨੇ ਕਦੇ ਬਦਲ ਦਿੱਤੇ ਗੋਡੇ?
1: ਦੇਖੋ ਜੀ ਇਸ ਚੀਜ਼ ਦੀ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈਗੀ ਆ ਵੀ ਗੋਡੇ ਤਾਂ ਕਿਸੇ ਦੇ ਬਦਲੇ ਸੁਣੇ ਨੀ, ਪਰ ਇਹ ਨਾ ਹੋਵੇ ਵੀ ਬਿੱਲ ਪਏ ਹੋਣ ਜੀ।
0: ਜੀ
1: ਸੋ ਇਸ ਕਰਕੇ, ਬਟ ਉਹ ਬੰਦੇ ਤਾਂ ਇੰਟਰਵਿਊਆਂ ਤੇ ਗਏ ਵੀ ਅਸੀਂ ਨਹੀਂ ਜੀ ਅਸੀਂ ਤਾਂ ਰਿਟਾਇਰ ਹੀ ਹੈਗੇ ਆ, ਸਾਨੂੰ MLA ਨੇ ਕਿਹਾ ਸੀ ਏਦਾਂ ਕਰਕੇ ਭੰਗੜਾ ਪਾਉਣਾ ਹੀ ਪਾ ਦਿੰਦੇ ਆ ਜੀ।
0: ਜੀ
1: ਉਹ ਮੁੜ ਕੇ ਸਟੇਜ ਤੋਂ ਅਨਾਊਂਸ ਇਸ ਤਰੀਕੇ ਨਾਲ ਕਰ ਦਿੱਤਾ ਜੀ।
0: ਜੀ
1: ਖਾਸ ਕਰਕੇ ਜਿਹਨੇ ਅਨਾਊਂਸ ਕੀਤਾ ਹੈਗਾ ਉਹਤੇ ਤਾਂ ਪਰਚਾ ਬਣਦਾ ਹੀ ਆ, ਉਹਨੇ ਗੁਮਰਾਹ ਕੁਨ ਜਾਣਕਾਰੀ ਦਿੱਤੀ ਹੈ ਜੀ।
0: ਜੀ
1: ਤੋ ਇਸ ਕਰਕੇ ਇਹ ਇੱਕ ਨਾ ਰਿਸਪੋਂਸੀਬਿਲਟੀ ਓਨ ਕਰਨੀ ਹੁੰਦੀ, ਜਿੱਥੇ ਇਹ ਰਿਸਪੋਂਸੀਬਿਲਟੀ ਓਨ ਕਰਨੀ ਚਾਹੀਦੀ ਆ ਨਾ ਜੀ, ਉੱਥੋਂ ਇਹ ਜਿਹੜੇ ਆ ਪੱਲਾ ਛੜਾ ਕੇ ਭੱਜ ਜਾਂਦੇ ਹੈਗੇ, ਉੱਥੇ ਬੋਲਦੇ ਹੀ ਨਹੀਂ ਜੀ।
0: ਬਿਲਕੁਲ ਹੈ ਜੀ
1: ਹੁਣ ਜਿੱਥੇ ਤੱਕ ਜਿਹੜਾ ਹੈਗਾ ਗੁਜਰਾਤ ਦਾ ਸਰ, ਜਦੋਂ ਗੁਜਰਾਤ ਸਾਡੇ ਮੁੱਖ ਮੰਤਰੀ ਸਾਹਿਬ ਜਾਣਗੇ
0: ਜੀ
1: ਤੇ ਨਾਲ ਫਿਰ ਪਿੱਲਰ ਰਾਈਡਰ ਜਿਹੜਾ ਹੁੰਦਾ ਆ ਪਿੱਛੇ ਬਹਿ ਕੇ ਜਿਹੜਾ ਜਾਣ ਵਾਲਾ ਉਹਨੂੰ ਪਿੱਲਰ ਰਾਈਡਰ ਕਹਿੰਦੇ ਆ ਜੀ।
0: ਜੀ
1: ਇਹ ਮੋਟਰਸਾਈਕਲ ਦੇ ਜਾਂ ਸਕੂਟਰ ਦੇ ਜਿਹੜਾ ਪਿੱਛੇ ਬੈਠਾ ਆਇਆ ਹੁੰਦਾ ਨਾ ਜੀ,
0: ਜੀ
1: ਡਰਾਈਵਿੰਗ ਸੀਟ ਤੇ ਤਾਂ ਹੋਰ ਹੁੰਦਾ ਆ ਜੀ,
0: ਜੀ
1: ਤੇ ਉਹ ਪਿੱਲਰ ਰਾਈਡਰ ਜਿਹੜਾ ਹੈਗਾ ਆ ਕੇਜਰੀਵਾਲ, ਉਹ ਜਹਾਜ਼ ਦੇ ਵਿੱਚ ਨਾਲ ਉਹਦਾ ਜਾਣਾ ਆਉਣਾ ਸੌਖਾ ਹੋ ਜਾਂਦਾ ਜੀ।
0: ਪਰ ਇੱਕ ਗੱਲ ਸੈਨੀ ਸਾਹਿਬ ਸੋਚਦਾ ਸੀਗਾ, ਜਿੱਦਾਂ ਬੰਦੀ ਸਿੰਘਾਂ ਦੀ ਵੀ ਗੱਲ ਹੁੰਦੀ ਹੈ, ਠੀਕ ਹੈ ਜੀ, ਕਦੇ ਆਪਾਂ ਦੇਖਿਆ ਜਾਂ ਕੋਈ, ਵੈਸੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਦੇਖੋ ਜੋ ਪੰਜਾਬ ਦੇ ਵਿੱਚ ਹੋ ਰਿਹਾ, ਚਾਹੇ ਇਹਨਾਂ ਦੀ ਨੱਕ ਥੱਲੇ ਹੋ ਰਿਹਾ, ਚਾਹੇ ਇਹਨਾਂ ਦੇ ਵਿਹੜੇ ਦੇ ਵਿੱਚ ਹੋ ਰਿਹਾ, ਚੀਫ ਮਿਨਿਸਟਰ ਵੀ ਨੇ ਤੇ ਨਾਲ ਦੀ ਨਾਲ ਦੂਸਰੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਇਹਨਾਂ ਦੇ, ਸਾਰਾ ਕੁਝ ਕੰਟਰੋਲ ਇਹਨਾਂ ਦੇ ਅੰਡਰ ਹੈ, ਤੇ ਕਿਵੇਂ ਦੇਖਦੇ ਹੋ ਕਿ ਕਦੇ ਪੰਜਾਬ ਦੇ ਵਿੱਚ ਜਾਂ ਬੰਦੀ ਸਿੰਘਾਂ ਦੇ ਕਦੇ ਜੇਲ੍ਹਾਂ ਦੇ ਵਿੱਚ ਜਿਹੜੇ 30-35 ਸਾਲ ਤੋਂ ਜੇਲ੍ਹ ਦੇ ਵਿੱਚ, ਚਲੋ ਉਹ ਇੱਕ ਵੱਖਰਾ ਮੁੱਦਾ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਉਹਨਾਂ ਨੂੰ ਪੈਰੋਲ ਚਲੋ ਦੇਣੀ ਚਾਹੀਦੀ ਹੈ ਜਿਹੜੀ ਉਹਦੇ ਵਿੱਚ ਦੋ ਚਿੱਤੀ ਨਹੀਂ ਹੈ, ਪਰ ਛੱਡ ਦੇਣਾ ਚਾਹੀਦਾ ਜਾਂ ਉਹ ਚੀਜ਼ਾਂ ਉਹਦੇ ਵਿੱਚ ਕੋਰਟ ਦੇ ਫੈਸਲੇ ਜੋ ਉਹਨਾਂ ਦੇ ਉਲਟ ਵੀ ਨਹੀਂ ਜਾਇਆ ਜਾ ਸਕਦਾ, ਪਰ ਕਦੇ ਇਹਨਾਂ ਨੇ ਕੇਜਰੀਵਾਲ ਜਾਂ ਪੰਜਾਬ ਦੇ ਕੋਈ ਹੋਰ ਮੁੱਖ ਮੰਤਰੀ ਨੇ ਜਾਂ ਸਮੇਂ ਦੇ ਵਿੱਚ ਰਹਿੰਦੇ, ਚਾਹੇ ਉਹ ਕੈਪਟਨ ਸਾਹਿਬ ਸੀਗੇ ਜਾਂ ਬਾਦਲ ਸਾਹਿਬ ਸੀਗੇ ਜਾਂ ਕਿਸੇ ਵੀ ਹੋਰ ਸਰਕਾਰਾਂ ਨੇ, ਕਦੇ ਮੁਲਾਕਾਤਾਂ ਕੀਤੀਆਂ ਨੇ ਜਾ ਕੇ ਜੀ?
1: ਨਹੀਂ ਸਰ
0: ਜੀ, ਕਦੇ ਉਹਨਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਕੀਤੀ ਹੈ?
1: ਕਦੀ ਵੀ ਨਹੀਂ ਜੀ, ਕਦੀ ਵੀ ਨਹੀਂ ਸਰ। ਮੈਂ ਤਾਂ ਪਹਿਲਾਂ ਵੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਸੀਂ ਜਸਟਿਸ ਰਣਜੀਤ ਸਿੰਘ ਵਾਲੀ ਗੱਲ ਕੀਤੀ ਸੀ, ਤੇ ਮੈਂ ਉਸੇ ਕਰਕੇ ਖੁੰਦਕ ਚ ਆਇਆ ਸੀਗਾ ਕਿ ਮੈਨੂੰ ਗੁੱਸਾ ਲੱਗਾ ਸੀ ਉਸ ਚੀਜ਼ ਦਾ ਵੀ ਦੇਖੋ ਇਹ ਲੋਕ ਜਦੋਂ ਕੁਰਸੀਆਂ ਤੇ ਬੈਠੇ ਹੁੰਦੇ ਆ ਉਦੋਂ ਇਹਨਾਂ ਦੇ ਕੋਲੋਂ ਨਹੀਂ ਸਰਦਾ, ਜਦੋਂ ਇਹ ਕੁਰਸੀਆਂ ਤੋਂ ਲੱਥ ਜਾਂਦੇ ਹੈਗੇ ਉਦੋਂ ਇਹਨਾਂ ਚ ਇਨਸਾਨੀਅਤ ਵੀ ਬੜੀ ਜਾਗ ਜਾਂਦੀ ਆ, ਧਾਰਮਿਕਤਾ ਵੀ ਬੜੀ ਜਾਗ ਜਾਂਦੀ ਆ। ਹਾਂਜੀ
0: ਜੀ,
1: ਇੱਥੇ ਇਸੇ ਤਰੀਕੇ ਨਾਲ ਸਿਆਸਤਦਾਨ ਹੈਗੇ ਜੀ, ਜਿਹੜਾ ਮੁੱਖ ਮੰਤਰੀ ਆਪਣੇ ਟਾਈਮ ਦੇ ਉੱਤੇ ਹੁੰਦਾ ਆ ਜੀ, ਉਸ ਵੇਲੇ ਤਾਂ ਉਹ ਕੋਈ ਐਫਰਟ ਨਹੀਂ ਕਰਦਾ, ਉਦੋਂ ਤਾਂ ਜਿਹੜਾ ਹੈਗਾ ਸਰ, ਗੱਲ ਤਾਂ ਇਹ ਹੈਗੀ ਜੀ ਸਰਕਾਰ ਨੂੰ ਚਲਾਉਂਦੀ ਅਫਸਰਸ਼ਾਹੀ,
0: ਬਿਲਕੁਲ
1: ਅਫਸਰਸ਼ਾਹੀ ਪੰਜਾਬ ਦੀ ਜਿਹੜੀ ਹੈਗੀ ਆ, ਮੈਂ ਸੋਰੀ ਟੂ ਸੇ, ਇਹ ਬੰਦੇ ਜਿਹੜੇ ਹੈਗੇ ਆ ਇੰਨੇ ਕ ਨਿਕੰਮੇ ਆ ਨਾ ਜੀ, ਇਹ ਅੱਜ ਤੱਕ ਸਾਡੇ ਜਿਹੜੇ ਹੈਗੇ ਆ ਸਿਆਸਤਦਾਨ ਇਹਨਾਂ ਨੂੰ ਗੁੰਮਰਾਹ ਹੀ ਕਰਦੇ ਆਏ ਆ।
0: ਜਾਂ ਸੈਣੀ ਸਾਹਿਬ ਲੱਗਦਾ ਕਿ ਉਹ ਉਹਨਾਂ ਚਿਰ ਅੱਖਾਂ ਮੀਟ ਕੇ ਜਿੱਦਾਂ ਕਬੂਤਰ ਵਾਂਗੂ ਬੈਠੇ ਰਹਿੰਦੇ ਆ, ਜਦੋਂ ਆਖਰੀ ਕ ਸਮਾਂ ਆ ਜਾਂਦਾ ਉਦੋਂ ਅੱਖਾਂ ਖੋਲ ਲੈਂਦੇ ਆ।
1: ਪਰ ਇਹ ਸਭ ਵਿਲਾਸਤਾ ਇੱਕ ਏਦਾਂ ਦੀ ਚੀਜ਼ ਹੁੰਦੀ ਆ
0: ਜੀ,
1: ਜਦੋਂ ਤੁਸੀਂ ਕਿਸੇ ਨੂੰ ਵਿਲਾਸਤਾ ਦੀ ਜ਼ਿੰਦਗੀ ਦੇ ਦਿੰਦੇ ਆ ਨਾ ਜੀ, ਤੇ ਨਾਲ ਉਹਨੂੰ ਕਹਿ ਦਿੰਦੇ ਤੂੰ ਫਿਕਰ ਨਹੀਂ ਕਰਨਾ, ਅਸੀਂ ਆਪੇ ਕਰ ਲੈਣਾ, ਤੂੰ ਆਪਣੇ ਨਜ਼ਾਰੇ ਲੈ।
0: ਬਿਲਕੁਲ ਹੈ ਜੀ,
1: ਸਗੋਂ ਸਰ ਉਹ ਅਗਲਾ ਫਿਰ ਨਜ਼ਾਰੇ ਲੈਂਦਾ ਰਹਿੰਦਾ, ਸਮੇਂ ਦਾ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ 5 ਸਾਲ ਬੀਤ ਗਏ, ਉਹ ਤਾਂ ਫਿਰ ਨੇੜੇ ਜੇ ਜਾ ਕੇ ਹੁੰਦਾ ਵੀ ਵੋਟਾਂ ਲੈਣੀਆਂ, ਮੁੜ ਕੇ ਫਿਰ ਜਿਹੜਾ ਹੈਗਾ ਵਿਉਂਤਬੰਦੀ ਕਰਨੀ ਪੈਂਦੀ ਹੈ ਜੀ।
0: ਜੀ
1: ਹੁਣ ਦੇਖੋ ਨਾ, ਇਸ ਸਰਕਾਰ ਨੇ ਤਾਂ 4.5 ਸਾਲ ਅਸੀਂ ਇੱਕੋ ਹੀ ਚੀਜ਼ ਦੇਖੀ ਆ, ਇਹਨਾਂ ਦੀ ਇੱਕੋ ਹੀ ਉਪਲਬਧੀ ਰਹੀ ਆ ਕੰਟੀਨਿਊਸਲੀ, ਇਹਨਾਂ ਨੇ ਬਿਲਕੁਲ ਕੰਸਨਟ੍ਰੇਟ ਹੋ ਕੇ ਜੇ ਕਿਸੇ ਵਿਸ਼ੇ ਤੇ ਕੰਮ ਕੀਤਾ ਉਹ ਇਸ ਚੀਜ਼ ਤੇ ਕਿ ਆਪਣੇ ਵਿਰੋਧੀਆਂ ਨੂੰ ਕ੍ਰਿਟੀਸਾਈਜ਼ ਕਰਨ ਤੇ।
0: ਜੀ
1: 4.5 ਸਾਲ ਇਹ ਜੀ ਫਲਾਣ ਪੁਰਾਣੇ ਆਹ ਕਰ ਗਏ ਜੀ, ਪੁਰਾਣੇ ਆਹ ਕਰ ਗਏ
0: ਜੀ,
1: ਪਰ ਇਹ ਸਭ 4.25 ਲੱਖ ਕਰੋੜ ਦਾ ਕਰਜ਼ਾ ਤਾਂ ਜਿਹੜੀ ਹੈਗੀ ਐਕਸਪੈਕਟੇਸ਼ਨ ਹੈਗੀ ਆ ਜਿਹੜਾ ਡਾਇਰੈਕਟ ਦਿਸਦਾ ਹੋਊਗਾ।
0: ਬਿਲਕੁਲ,
1: ਉਸ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ ਪਿੰਡਾਂ ਦੀਆਂ ਪੰਚਾਇਤਾਂ ਚੋਂ ਜਿਹੜਾ ਪੈਸਾ ਚੱਕ ਕੇ ਲੈ ਗਏ ਉਹਦਾ ਪਤਾ ਹੀ ਨੀ ਕਿੱਥੇ ਗਿਆ, ਉਹ ਵੀ ਤਾਂ ਐਸਟ ਸੀ।
0: ਮੈਂ ਇਹੀ ਸੋਚ ਰਿਹਾ ਸੀ, ਦੇਖੋ ਕਿੰਨੀਆਂ ਚੋਰ ਮੋਰੀਆਂ ਜਾਂ ਕਿੰਨੀ ਇਨਕਮ ਸੋਰਸ ਹੈਗਾ। ਉਦਾਂ ਕਹਿੰਦੇ ਪੰਜਾਬ ਦੇ ਵਿੱਚ ਸਿਰਫ ਦਾਰੂ ਤੋਂ ਬਗੈਰ, ਮਤਲਬ ਕਿ ਆਬਕਾਰੀ ਨੀਤੀ ਲੈ ਕੇ ਆਓ ਜੀ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਉਹਦੇ ਤੋਂ ਇਨਕਮ ਆ, ਜਾਂ ਬਜਰੀ ਰੇਤਾ ਤੋਂ ਇਨਕਮ ਦੀ ਗੱਲ ਕਰਦੇ ਸੀਗੇ। ਪਰ ਜਿਹੜੀਆਂ ਆ ਐਡੀਆਂ ਛੋਟੀਆਂ ਤਾਂ ਨਹੀਂ ਕਹਿ ਸਕਦੇ, ਜਿਹੜੀਆਂ ਐਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਨਜ਼ਰ ਜਾਂ ਜ਼ਿਕਰ ਹੀ ਨਹੀਂ ਕਰਦੇ ਸੈਣੀ ਸਾਹਿਬ, ਇੰਨੀ ਇਨਕਮ ਪੰਜਾਬ ਦੇ ਵਿੱਚ ਉਹ ਕਿੱਥੇ ਗਈ ਜਾਂ ਕਿੱਥੇ ਉੱਡ ਗਈ ਜੀ, ਉਹਦਾ ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਮੈਂ ਤਾਂ ਹੈਰਾਨ ਹੈ ਕਿ ਜੋ ਕੁਝ ਸਾਹਮਣੇ ਆਇਆ ਕੱਲ ਦਾ ਮੀਡੀਆ ਦੇ ਵਿੱਚ ਜਾਂ ਓਪੋਜੀਸ਼ਨ, ਤਾਂ ਮੈਂ ਕਹਿੰਦਾ ਜੀ ਐਨ ਪੂਰੇ ਸੜਕਾਂ ਦੇ ਉੱਤੇ ਨਿਕਲ ਆਉਣੇ ਚਾਹੀਦੇ ਸੀ, ਇਹ ਤੋਂ ਵੱਡੀ ਚੀਜ਼ ਹੋਰ ਕੀ ਚਾਹੁੰਦੇ ਆ ਕਿ ਉਹ ਬੋਲ ਕਿਉਂ ਨਹੀਂ ਰਹੇ, ਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਫਿਰ ਐਕਸ਼ਨ ਹੋ ਸਕਦਾ, ਜਾਂ ਇਹਨਾਂ ਦੇ ਚ ਘਪਲੇ ਵੀ ਹੋਣਗੇ ਪਿਛਲੇ ਸਮਿਆਂ ਦੇ ਤਾਂ ਹੀ ਆਵਾਜ਼ ਚੱਕਦੇ।
1: ਪਰ ਇਹ ਸਭ ਉਹ ਕਹਿੰਦੇ ਨਹੀਂ ਬੇਦਾਗ ਨਹੀਂ ਕੋਈ ਜਾਂ ਪਾਪੀ ਸਾਰੇ ਹੈ
0: ਜੀ, ਕਹਿੰਦੇ ਜਿਹਨਾਂ ਦੇ ਸ਼ੀਸ਼ਿਆਂ ਦੇ ਘਰ ਹੁੰਦੇ ਉਹਨਾਂ ਦੇ ਵੱਡੇ ਪੱਥਰ ਨਾ ਮਾਰੋ ਜੀ, ਲੱਗਦਾ ਕਿ ਪੱਥਰ ਸਾਂਭ ਕੇ ਰੱਖਦੇ ਆ, ਲੁਕੋ ਲੈਂਦੇ ਆ ਜੀ।
1: ਸਰ ਇਹੀ ਗੱਲ ਆ ਨਾ ਜੀ, ਪਰ ਇਹ ਸਭ ਉਹ ਕਹਿੰਦੇ ਹੁੰਦੇ ਨਾ ਜੀ ਪੱਲੇ ਹੋਵੇ ਸੱਚ ਤੇ ਨੰਗਾ ਹੋ ਕੇ ਨੱਚ,
0: ਬਿਲਕੁਲ
1: ਇਹ ਤਾਂ ਹੀ ਨੰਗੇ ਹੋ ਕੇ ਨੱਚ ਸਕਦੇ ਸੀ ਜੇ ਇਹਨਾਂ ਦੇ ਪੱਲੇ ਸੱਚ ਹੁੰਦਾ। ਇਹਨਾਂ ਨੂੰ ਤਾਂ ਆਪਣੀਆਂ ਕਮਜ਼ੋਰੀਆਂ ਮਾਰਤੀਆਂ ਹੈਗੀਆਂ, ਇਹਨਾਂ ਨੂੰ ਪਤਾ ਹੈਗਾ ਆ ਜੀ ਕਿ ਸਰਕਾਰ ਸਰ ਸੱਤਾ ਬਹੁਤ ਵੱਡੀ ਚੀਜ਼ ਹੁੰਦੀ ਹੈ ਸਰ,
0: ਜੀ
1: ਜੋ ਜੋ ਹੋ ਰਿਹਾ ਨਾ ਸਰ, ਜੇ ਪਿੱਛੇ ਸੱਤਾ ਨਾ ਹੋਵੇ ਤੇ ਮਿੰਟ ਦੇ ਵਿੱਚ ਬੰਦਾ ਅੰਦਰ ਦਿੱਤਾ ਜਾ ਸਕਦਾ ਜੀ।
0: ਜੀ
1: ਹੁਣ ਜਿੱਦਾਂ ਦੇ ਐਲੀਗੇਸ਼ਨ ਲੱਗੇ ਹੈਗੇ ਆ ਜੀ ਮਾਨ ਸਾਹਿਬ ਦੇ ਆਲੇ ਦੁਆਲੇ ਸੀ ਐਮ ਓ ਤੇ ਜਾਂ ਜਿਹੜੇ ਹੈਗੇ ਮਾਨ ਸਾਹਿਬ ਦੀ ਵਾਈਫ ਤੇ ਮਾਨ ਸਾਹਿਬ ਦੀ ਸਿਸਟਰ ਤੇ, ਤੁਸੀਂ ਦੇਖੋ ਨਾ ਜਿਹੜੇ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਆਰਮੀ ਨੂੰ ਜਦੋਂ ਆ ਕੇ ਕਿ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈਗਾ ਕਿ ਇੱਕ ਬਿਲਡਰ ਸਾਡੇ ਕੋਲੋਂ ਕੰਟਰੋਲ ਨਹੀਂ ਹੋ ਹੋਟਲ ਆ ਉਹਦਾ ਹੋਟਲ ਓਨਰ ਜਿਹੜਾ ਆ ਉਹ ਕੰਟਰੋਲ ਨਹੀਂ ਹੋ ਰਿਹਾ। ਹਾਂਜੀ ਕਿਉਂ ਨੀ ਹੋ ਰਿਹਾ? ਕਿਉਂਕਿ ਸਰਕਾਰ ਸਾਨੂੰ ਕੋਪਰੇਟ ਨਹੀਂ ਕਰਦੀ। ਸਰਕਾਰ ਕਿਉਂ ਨੀ ਕੋਪਰੇਟ ਕਰਦੀ? ਭਈ ਮੁੱਖ ਮੰਤਰੀ ਸਾਹਿਬ ਦੀ ਸਿਸਟਰ ਦੇ ਨਾਲ ਉਹ ਬੰਦਾ ਟਰੈਵਲ ਕਰਦਾ ਦੇਖਿਆ ਗਿਆ
0: ਜੀ,
1: ਸਾਨੂੰ ਸ਼ੰਕਾ ਆ ਕਿ ਉਹਦੇ ਇਨਫਲੂਐਂਸ ਕਰਕੇ ਜਦੋਂ ਬੰਦਾ ਵੱਡਾ ਹੁੰਦਾ ਆ ਤੇ ਵੱਡੇ ਬੰਦੇ ਜਿਹੜੇ ਇੱਥੇ ਤੱਕ ਪਹੁੰਚ ਜਾਂਦੇ ਆ ਉਹ ਫਿਰ ਸਰਕਾਰ ਦਾ ਇਨਫਲੂਐਂਸ ਜਿਹੜਾ ਆ ਕੋਈ ਅਫਸਰ ਡੇਅਰ ਹੀ ਨਹੀਂ ਕਰਦਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹ ਕਿੱਡਾ ਵੱਡਾ ਐਲੀਗੇਸ਼ਨ ਹੈ ਕਿ ਆਰਮੀ ਆਪਣਾ ਰਾਈਟ ਪ੍ਰੋਟੈਕਟ ਕਰਨ ਵਾਸਤੇ ਜਾਂ ਆਰਮੀ ਆਪਣੀ ਪ੍ਰੋਪਰਟੀ ਪ੍ਰੋਟੈਕਟ ਕਰਨ ਵਾਸਤੇ ਉਹਨੂੰ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ, ਕਿਉਂਕਿ ਸਟੇਟ ਗੌਰਮੈਂਟ ਆਰਮੀ ਨੂੰ ਕੋਪਰੇਟ ਨਹੀਂ ਕਰ ਰਹੀ।
0: ਨਾਲੇ ਦੇਖੋ ਜੇ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਝ ਹੋਰ ਮਾਮਲੇ ਹੋਣ, ਮਿੰਟ ਲਾਉਂਦੇ ਆ ਪੰਨੂ ਸਾਹਿਬ ਜਾਂ ਚੀਮਾ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੇ ਲਈ, ਭਈ ਹੁਣ ਕਿੱਥੇ ਨੇ ਜੀ? ਕਿਉਂ ਨੀ ਬੋਲਦੇ ਇਸ ਮੁੱਦੇ ਦੇ ਉੱਤੇ?
1: ਸਰ ਆਉਣਗੇ ਆਉਣਗੇ ਕੀ ਕਰਨਗੇ? ਫੈਕਟਸ ਨੂੰ ਟਵਿਸਟ ਕਰਨਗੇ। ਤੁਸੀਂ ਦੇਖੋ ਨਾ ਜੀ ਮਾਘੀ ਦੀ ਕਾਨਫਰੰਸ ਦੇ ਵਿਚ ਜਾ ਕੇ ਤੇ ਉੱਥੇ ਜਿਹੜਾ ਆ ਮਾਨ ਸਾਹਿਬ ਨੇ ਕਹਿ ਦਿੱਤਾ ਸੀ ਜੀ 328 ਸਰੂਪਾਂ ਦਾ ਜਿਹੜਾ ਆ ਜ਼ਿਕਰ ਕਰ ਦਿੱਤਾ, ਉਹਦੇ ਵਿਚੋਂ ਇੰਨੇ ਸਰੂਪ ਤਾਂ ਉੱਥੇ ਪਏ ਰਾਜਾ ਸਾਹਿਬ ਦੇ। ਹਾਂਜੀ ਮੁੜ ਕੇ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਦੋਂ ਦੇਖਿਆ ਵਿਰੋਧ ਹੋਇਆ ਉਸ ਚੀਜ਼ ਦਾ ਤੇ ਉਹ ਗੱਲ ਵੀ ਗਲਤ ਪਾਈ ਗਈ ਡਿਟੇਲ ਦੇ ਵਿਚ ਤੇ ਮੁੜ ਕੇ ਉਸ ਚੀਜ਼ ਤੇ ਨਾ ਮਾਫ਼ੀ ਮੰਗੀ ਨਾ ਉੱਥੇ ਆ ਕੇ ਕੋਈ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਰਿਗਰੈਟ ਫੀਲ ਕੀਤਾ ਕਿ ਮੈਂ ਮਿਸ ਇਨਫੋਰਮੇਸ਼ਨ ਦਿੱਤੀ ਪੰਜਾਬ ਨੂੰ।
0: ਜੀ ਨਾਲੇ ਸੈਣੀ ਸਾਹਿਬ ਇਹ ਕਹਿੰਦੇ ਨੇ ਕਿ 15,000 ਕਰੋੜ ਰੁਪਇਆ ਹੁਣ ਗਮਾਂਡਾ ਦੇ ਸਿਰ ਤੋਂ ਚੱਕਣ ਲੱਗੇ ਆ, ਜਿਵੇਂ ਕਿ ਆਪਾਂ ਪਿਛਲੇ ਦਿਨਾਂ ਚ ਮਹੀਨਾ ਕੁ ਪਹਿਲਾਂ ਗੱਲ ਕੀਤੀ ਸੀ ਬਿਜਲੀ ਬੋਰਡ ਕਾਰਪੋਰੇਸ਼ਨ ਦੀ, ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਗਰੰਟੀ ਦੇ ਦਿਓ ਤੁਸੀਂ ਇਸ ਗੌਰਮੈਂਟ ਨਾ, ਤੇ ਇਹ ਕਹਿੰਦੇ ਭਾਈ ਅਸੀਂ ਗਰੰਟੀ ਗਰੁੰਟੀ ਨਹੀਂ ਦੇਣੀ, ਸਾਡੇ ਪੱਲੇ ਕੁਖ ਨਹੀਂ ਆ। ਅਸਲ ਦੇ ਵਿਚ ਆਹ ਸਾਹਮਣੇ ਆ ਗਿਆ ਹੁਣ 15,000 ਕਰੋੜ ਰੁਪਏ ਦੀ ਇਹਨਾਂ ਕੋਲ ਆਪਣੇ ਲਈ ਗਰੰਟੀ ਹੈ ਨੀਗੀ, ਤਾਂ ਉਹਨਾਂ ਨੂੰ ਕੀ ਦੇਣੀ ਸੀ ਜੀ? ਨਾਲੇ ਇਹ ਕਹਿੰਦੇ ਨੇ
1: ਬਿਲਕੁਲ ਜੀ
0: ਸੈਣੀ ਸਾਹਿਬ, ਨਾਲੇ ਇਹ ਕਹਿੰਦੇ ਨੇ ਕਿ ਭਾਈ ਅਸੀਂ ਪਿਛਲਿਆਂ ਦਾ ਚੜਾਇਆ ਹੋਇਆ ਕਰਜ਼ਾ ਲਾ ਰਹੇ ਹਾਂ ਤੇ ਆ ਹੁਣ ਜਿਹੜਾ ਵਿੱਚ ਵਿਚੋਲੇ ਪਾਏ ਨੇ ਇਹਦੇ ਵਿੱਚ ਵੀ 100 ਕਿੰਨੇ ਕਰੋੜ ਰੁਪਇਆ ਉਹਨਾਂ ਨੂੰ ਵੀ ਦੇਣਾ ਹਿੱਸਾ, ਭਈ ਭਾਈ ਤੁਸੀਂ ਇਹ ਬੈਂਕ ਨੂੰ ਜਿਹੜਾ ਸਥਾਪਿਤ ਕਰੋ ਤੇ ਪੈਸੇ ਦਾ ਇੰਤਜ਼ਾਮ ਕਰੋ ਤੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਹੱਕ ਉਹਦੇ ਵਿੱਚੋਂ ਜਿਹੜਾ ਅਦਾ ਕਰ ਦਿੱਤਾ ਜਾਏਗਾ ਜੀ।
1: ਪਰ ਇਹ ਸਭ 191 ਕਰੋੜ ਰੁਪਇਆ ਇਹਨਾਂ ਵਾਸਤੇ ਕੁਛ ਵੀ ਨਹੀਂ ਗਾ,
0: ਸਰਕਾਰ ਦਾ ਆਪਣੇ ਲਈ ਗਰੰਟੀ ਕਰਕੇ ਲੱਭਦੀ ਫਿਰਦੀ ਆ।
1: ਹਾਂਜੀ ਭਈ ਉਹ ਜਿਹੜਾ ਬੰਦਾ ਸਾਡੀ ਗਰੰਟੀ ਪਵਾ ਦੂਗਾ, ਮਤਲਬ ਇਹ ਆ ਕਿ ਸਰਕਾਰ ਦੀ ਜ਼ਬਾਨ ਤੇ ਵੀ ਬੈਂਕਾਂ ਨੂੰ ਭਰੋਸਾ ਨਹੀਂ ਰਿਹਾ
0: ਜੀ।
1: ਏ ਟੂ ਜੈਡ ਐਸੈਟਸ ਜਿਹੜੀਆਂ ਹੈਗੀਆਂ ਪਹਿਲਾਂ ਹੀ ਮੌਰਗੇਜ ਹੋ ਗਈਆਂ,
0: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਹੈਗਾ ਆ ਵੀ 191.6 ਕਰੋੜ ਰੁਪਇਆ ਥੋੜਾ ਹੁੰਦਾ ਭਾਈ, ਤੁਸੀਂ ਦੇ ਦੇਣਾ ਸਰ? ਏਦਾਂ ਦੀਆਂ ਕਈ ਇਹਨਾਂ ਨੇ ਕੰਮ ਕੀਤੇ ਜੀ, ਔਰ ਜਿਹੜੇ ਮਤਲਬ ਲੋਕੀ ਤਾਂ ਇਹ ਸ਼ੰਕਾ ਪ੍ਰਗਟ ਕਰਦੇ ਹੈਗੇ ਆ ਵੀ ਇਹ 191 ਕਰੋੜ ਰੁਪਇਆ ਦਿੱਲੀ ਵਾਲਿਆਂ ਦੀਆਂ ਜੇਬਾਂ ਜੀ ਜਾਣਾ, ਹੋਰ ਉੱਥੇ ਕੀ ਆ ਜੀ?
0: ਜੀ
1: ਆਖਰ ਤਾਂ ਜਿਹੜੀ ਹੈਗੀ ਆ ਕਿ ਕਰਜ਼ਾ ਲੈਣਾ ਆ, ਕਰਜ਼ਾ ਲੈਣਾ ਅਗੇਂਸਟ ਦਾ ਐਸੈਟਸ ਲੈਣਾ ਆ,
0: ਬਿਲਕੁਲ।
1: ਉਹਨੇ ਕੀ ਕਰਨਾ, ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਦੇ ਦੇਣੀ ਆ ਜੀ, ਭਈ ਇੰਨਾ ਜਿਹੜਾ ਹੈਗਾ ਆ ਜ਼ਮੀਨ ਦੀ ਕੀਮਤ ਇੰਨੀ ਹੈਗੀ ਆ ਜੀ, ਉਹਦੇ ਅਗੇਂਸਟ ਜਿਹੜਾ ਆ ਤੁਸੀਂ ਜਿਹੜਾ 15,000 ਕਰੋੜ ਰੁਪਇਆ ਦੇ ਰਹੇ ਹੈਗੇ ਆ,
0: ਜੇ
1: ਕੁਛ ਵੀ ਨੀ ਹੁੰਦਾ ਕੱਲ ਨੂੰ ਉਹ ਜ਼ਮੀਨ, ਹਾਂਜੀ ਬਿਲਕੁਲ
0: ਗਹਿਣੇ ਰੱਖਣੀ ਆ,
1: ਹਾਂਜੀ ਨਾਲ ਪਾਲਿਸੀ ਦਿੱਤੀ ਹੈਗੀ ਆ ਵੀ ਆਹ ਜਗ੍ਹਾ ਅਕਵਾਇਰ ਕਰਨੀ ਹੈਗੀ ਆ ਤੇ ਬਾਅਦ ਦੇ ਵਿੱਚ ਜਿਹੜਾ ਇਹ ਫਲਾਨੇ ਬਿਲਡਰਾਂ ਨੂੰ ਦੇਣੀ ਆ ਜੀ, ਉਹਨਾਂ ਨੇ ਪਲਾਟ ਜਿਹੜੀ ਆ ਉੱਥੇ ਦੁਕਾਨਾਂ ਬਣਾਉਣੀ ਆ, ਉਹ ਦੁਕਾਨ ਸਾਡੀ ਐਸਟੀਮੇਟਡ ਕੋਸਟ ਇੰਨੇ ਇੰਨੇ ਦੀ ਵਿਕਣੀ ਆ
0: ਜੀ,
1: ਤੇ ਉਹਦੇ ਵਿੱਚੋਂ ਜਿਹੜਾ ਹੈਗਾ ਆ ਕਰਜ਼ੇ ਦੀ ਅਦਾਇਗੀ ਹੋਏਗੀ ਜੀ। ਉਹ ਕਹਿਣ ਦੀਆਂ ਗੱਲਾਂ ਸਰ, ਗੱਲ ਤਾਂ ਇਹ ਹੈਗਾ ਪੈਸਾ ਪਤਾ ਉੱਡ ਜਾਣਾ ਜੀ, ਜਿਹੜਾ ਜਿੰਨਾ ਇਹਨਾਂ ਨੂੰ ਮਿਲ ਗਿਆ ਇਹਨਾਂ ਨੇ ਉਡਾ ਦੇਣਾ ਜੀ,
0: ਬਿਲਕੁਲ ਹੈ ਜੀ। ਕਿਉਂਕਿ
1: ਇਸ ਕਰਕੇ
0: ਸਾਹਿਬ ਪ੍ਰੋਬਲਮ ਇਹਨਾਂ ਨੂੰ ਇਹ ਵੀ ਆ ਨਾ ਹੁਣ ਕਿ ਅੱਗੇ 2027 ਦੀਆਂ ਚੋਣਾਂ ਨੇ ਤੇ ਬਾਕੀ ਪਾਰਟੀਆਂ ਨੂੰ ਫੰਡਿੰਗ ਜਾਂ ਇਹਨਾਂ ਨੂੰ ਹੁਣ ਬਾਹਰਲੇ ਮੁਲਕਾਂ ਚੋਂ ਵੀ ਫੰਡਿੰਗ ਕਿੰਨੀ ਕੁ ਆਉਂਦੀ ਆ ਜਾਂ ਕਿੰਨਾ ਕੁ ਸਾਥ ਮਿਲ ਰਿਹਾ ਉਹਦੇ ਉੱਤੇ ਵੀ ਡਿਪੈਂਡ ਆ ਨਾ, ਤੇ ਹੁਣ ਇਹਨਾਂ ਨੂੰ ਆਪਣੇ ਲਈ ਵੀ ਤਾਂ ਕੁਝ ਨਾ ਕੁਝ ਜਿਟਾਉਣਾ ਪੈਣਾ ਅੱਗੇ, ਚੋਣਾਂ ਤਾਂ ਵੀ ਤਾਂ ਜਿੱਤਣ ਦੀ ਕੋਸ਼ਿਸ਼ ਕਰਨੀ ਆ। ਜਾਂ ਮੈਂ ਇੱਕ ਚੀਜ਼ ਹੋਰ ਸੋਚ ਰਿਹਾ ਸੀ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਾਂ ਮੋਦੀ ਸਾਹਿਬ ਕਿਤੇ ਨਾ ਕਿਤੇ ਅੰਦਰ ਖਾਤੇ ਸਮਝੌਤਾ ਕਰਨ ਦੀ ਕੋਸ਼ਿਸ਼ ਇਹਨਾਂ ਨਾਲ ਕਰ ਰਿਹਾ, ਜੋ ਇਹ ਸਾਰਾ ਕੁਝ ਕਹਿੰਦੇ ਸ਼ਾਇਦ ਹੋ ਸਕਦਾ ਬਾਂਬ ਰੋੜ ਰਹੇ ਨੇ ਕਿ ਭਾਈ ਅਕਾਲੀ ਤਾਂ ਨਹੀਂ ਕਰਦੇ, ਤੁਸੀਂ ਕਰੋ ਸਾਡੇ ਨਾਲ ਸਮਝੌਤਾ।
1: ਨਹੀਂ ਸਰ, ਬੀਜੇਪੀ ਇਹਨਾਂ ਨਾਲ ਸਮਝੌਤਾ ਨਹੀਂ ਕਰੇਗੀ।
0: ਜੀ
1: ਬੀਜੇਪੀ ਨੇ ਜਿਹੜਾ ਥੋੜਾ ਜਿਹਾ ਐਜ ਦੇ ਕੇ ਇਹਨਾਂ ਨੂੰ ਦੇਖ ਲਿਆ, ਇਹਨਾਂ ਨੇ ਦਿੱਲੀ 15 ਸਾਲ ਪੈਰ ਨਹੀਂ ਲੱਗਣ ਦਿੱਤੇ,
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਤਾਂ ਬੀਜੇਪੀ ਇਸ ਚੀਜ਼ ਨੂੰ ਨਹੀਂ ਹੈਗਾ ਆ, ਉਹ ਤਾਂ ਇਹਨਾਂ ਦੀ ਇਮਾਨਦਾਰੀ ਜਿਹੜੀ ਹੈਗੀ, ਪਹਿਲਾਂ ਉਹਨੂੰ ਡੈਂਟ ਪਾਇਆ ਉਹਨਾਂ ਨੇ ਦਿੱਲੀ,
0: ਜੀ
1: ਜਦੋਂ ਸ਼ੀਸ਼ ਮਹਿਲ ਦਿਖਾਇਆ ਲੋਕਾਂ ਨੂੰ ਵੀ ਆਹ ਦੇਖ ਲੋ ਜੀ ਗਾੜੀ ਨੀ ਲੇਗਾ, ਬੰਗਲਾ ਨੀ ਲੇਗਾ, ਆਹ ਦੇਖ ਲੋ ਕੀ ਹਾਲਾਤ ਆ, ਹੈ
0: ਬਿਲਕੁਲ।
1: ਜੀ ਉਹ ਤੋਂ ਬਾਅਦ ਹੁਣ ਉਹ ਜਿਹੜਾ ਹੈਗਾ ਇਹਨਾਂ ਦਾ ਕੱਟੜ ਇਮਾਨਦਾਰ ਵਾਲਾ ਟੈਗ ਜਿਹੜਾ ਆ ਉਹਨੂੰ ਲਾਉਣਗੇ, ਦੱਸਣਗੇ ਕਿ ਭਾਈ ਇਹ ਜਿਹੜੇ ਆ ਪਿਛਲਿਆਂ ਨਾਲੋਂ 2 ਡਿਗਰੀ ਵੱਧ ਹੀ ਹੈਗੇ ਆ, ਤੁਸੀਂ ਲੋਕੋ ਪ੍ਰਯੋਗ ਨਾ ਕਰੋ ਬਾਰ ਬਾਰ, ਉਹ ਪਿਛਲੇ ਜਿਹੜੇ ਹੈਗੇ ਉਹਨਾਂ ਨਾਲ ਹੀ ਸਬਰ ਕਰ ਲੋ,
0: ਜੀ
1: ਉਹ ਆਉਣਗੇ ਤੇ ਫਿਰ ਲੁੱਟਣਗੇ ਵੀ ਤੇ ਨਾਲ ਕੁੱਟਣਗੇ ਵੀ, ਦੇਖਿਆ ਸਾਨੂੰ ਲਾ ਕੇ ਤੁਸੀਂ ਬਣਾ ਕੇ ਦੇਖ ਹੀ ਲਏ ਸੀ, ਬਦਲਾ ਲਿਆ ਹੀ ਹੁੰਦੇ ਸੀ,
0: ਬਿਲਕੁਲ।
1: ਕੁੱਲ ਮਿਲਾ ਕੇ ਭਾਰਤ ਸਾਹਿਬ ਜਿਹੜਾ ਆ ਕਿ ਪੰਜਾਬ ਦਾ ਫਿਊਚਰ ਜਿਹੜਾ ਹੈਗਾ ਨਾ ਜੀ ਉਹ ਧੁੰਦਲਾ ਹੀ ਨਜ਼ਰ ਆ ਰਿਹਾ ਹੈਗਾ ਆ, ਕੋਈ ਬੰਦਾ ਏਦਾਂ ਦਾ ਦਿਸਦਾ ਹੀ ਨਹੀਂ ਕਿ ਜਿਹੜੇ ਕੋਲ ਮਾਸਟਰ ਪਲਾਨ ਹੋਵੇ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ਚੋਂ ਕੱਢ ਸਕੇ, ਬੱਚਿਆਂ ਨੂੰ ਰੁਜ਼ਗਾਰ ਉਪਲਬਧ ਕਰਾ ਸਕੇ, ਉਹ ਜਿਹੜੇ ਡਿਪਰੈਸ਼ਨ ਚ ਗਏ ਨਸ਼ੇ ਕਰਦੇ ਹੈਗੇ ਆ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ, ਉਹ ਚੀਜ਼ਾਂ ਜਿਹੜੀਆਂ ਜਿਹੜੇ ਮੁੱਦੇ ਐਡਰੈਸ ਕਰਨ ਵਾਲੇ ਉਹ ਤਾਂ ਐਡਰੈਸ ਹੋ ਨਹੀਂ ਰਹੇ ਜੀ, ਆਹ ਜਿਹੜਾ ਹੈਗਾ ਆ ਜੀ ਹਰ ਇੱਕ ਜਗ੍ਹਾ ਆਪਣਾ ਬੋਰਡ ਲਾ ਲੈਣਾ, ਸੜਕ ਤੇ ਚੱਲ ਜਾਓ ਤੁਸੀਂ ਬੱਸਾਂ ਹੀ ਬੱਸਾਂ, ਕਿਹੜੀਆਂ ਬੱਸਾਂ, ਤੀਰਥ ਯਾਤਰਾ ਫੋਟੋ ਹੀ ਫੋਟੋ,
0: ਜੀ
1: ਬਸ ਆਪਣੇ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਤੇ ਹਰ ਇੱਕ ਪਿੰਡ ਦੇ ਵਿੱਚੋਂ ਨਾ ਜੀ
0: ਜੀ
1: ਇੱਕ ਜਨਾਨੀ ਬੜੀ ਸਿਰ ਕੱਢ ਹੁੰਦੀ ਆ, ਉਹ ਜਨਾਨੀ ਜਰੂਰ ਨਾਲ ਤੀਰਥ ਯਾਤਰਾ ਤੇ ਜਾਂਦੀ ਹੈਗੀ ਆ, ਇਹ ਨੀ ਮੈਨੂੰ ਸਮਝ ਆਈ ਵੀ ਕਿਉਂ, ਮੈਂ ਕਈਆਂ ਪਿੰਡਾਂ ਚ ਦੇਖਿਆ ਜੀ ਜਿੱਥੇ
0: ਜੀ
1: ਤੇ ਸਾਰਾ ਪੁੰਨ ਮੇਰਾ ਖਿਆਲ ਉਹਨੇ ਹੀ ਲੈਣਾ ਹੁੰਦਾ ਸਾਰਿਆਂ ਦੀ ਸੇਵਾ ਦਾ ਜੀ, ਤੇ ਉਹ ਜਿੰਨੇ ਦਿਨ ਮਤਲਬ ਗਏ ਰਹਿੰਦੇ ਹੈਗੇ ਰੌਣਕ ਵੀ ਨੀ ਰਹਿੰਦੀ ਪਿੰਡਾਂ ਚ, ਕੋਈ ਚੁਗਲੀ ਚਗਲੀ ਹੁੰਦੀ ਨੀ ਜੀ, ਨਾ ਪਤਾ ਲੱਗਦਾ ਕੋਈ
0: ਖੜਕਾ ਦੜਕਾ ਨੀ ਨਾ ਹੁੰਦਾ ਪਿੰਡ ਦੇ ਵਿੱਚ,
1: ਹਾਂਜੀ ਮਤਲਬ ਜਿਹੜੀ ਜਨਾਨੀ ਜਿਹੜੀ ਹੈਗੀ ਨਾ ਜਿਹਨੂੰ ਜੱਗ ਬਾਣੀ ਜਾਂ ਪੰਜਾਬ ਕੇਸਰੀ ਪਿੰਡ ਚ ਕਹਿੰਦੇ ਹੁੰਦੇ ਆ ਉਹ ਨਾਲ ਜਰੂਰ ਹੁੰਦੀ ਆ ਜੀ ਇਸ ਤੀਰਥ ਯਾਤਰਾ ਵਾਲੀ ਬੱਸ ਦੇ ਵਿਚ,
0: ਬਿਲਕੁਲ ਆ ਜੀ ਜੀ
1: ਹਾਂਜੀ
0: ਕਿਉਂਕਿ
1: ਉਹਨਾਂ ਦੀਆਂ ਤਨਖਾਹਾਂ ਸਰ ਇਹ ਨੀ ਹੈਗਾ ਕਿ ਪੰਜਾਬ ਦੇ ਵਿੱਚ ਕਮਾਈ ਹੈ ਨੀ ਸਰ, ਤੁਸੀਂ ਦੇਖੋ ਜਾ ਕੇ ਕਿੰਨੀ ਲੁੱਟ ਹੈਗੀ ਆ, ਤੁਸੀਂ ਇੱਕ ਰਜਿਸਟਰੀ ਕਰਾਉਣ ਚਲ ਜਾਓ
0: ਜੀ,
1: ਦੇਰ ਆਰ ਸੋ ਮੈਨੀ ਹਿਡਨ ਚਾਰਜਿਸ ਉੱਥੇ ਜਿਹੜੇ ਇਹਨਾਂ ਨੇ ਕੀਤੇ ਹੈਗੇ ਜੀ, ਆਹ ਐਡਮਿਨਿਸਟ੍ਰੇਸ਼ਨ ਦਾ ਜੀ ਪੀ ਐਡਮਿਨਿਸਟ੍ਰੇਸ਼ਨ ਉੱਥੇ ਹੈਗਾ ਆ ਡਿਵੈਲਪਮੈਂਟ ਚਾਰਜਿਸ 2% ਹੈ ਜੀ, ਕੰਪਿਊਟਰ ਚਾਰਜਿਸ 2%, ਕੰਪਿਊਟਰ ਪਤਾ ਨੀ ਕਦੋਂ ਦੇ ਚੱਲਣ ਡੇ ਆ ਉਹੀ ਜੀ, ਤੇ ਉਹ 2% 2% ਕੱਲੀ ਕੱਲੀ ਸੇਲ ਡੀਡ ਤੇ ਕਰ ਕੁਰ ਕੇ ਨਾ ਜੀ, ਜਿੰਨੇ ਦੀ ਸਟੈਂਪ ਡਿਊਟੀ ਲੱਗਦੀ ਆ ਉਹ ਤੋਂ ਵੱਧ ਜਿਹੜਾ ਹੈਗਾ ਆ ਮਿਸਲੇਨੀਅਸ ਕਰਕੇ ਹੁੰਦੇ ਆ ਉਹਦੇ ਉੱਤੇ ਫਿਰ ਪੈਂਦਾ ਆ ਉਹ ਜਿਹੜਾ ਹੈਗਾ ਜੀ।
0: ਆਪਾਂ
1: ਖਬਰ ਹੋਰ ਵੀ ਕੀਤੀ ਸੀ, ਮੈਨੂੰ ਨਾ ਸਕਿਪ ਕਰ ਰਿਹਾ ਬੰਦੇ ਦਾ ਨਾਂ, ਹੀ ਵਾਜ ਪਲੇਅਰ
0: ਜੀ,
1: ਤੇ ਉਹਨੇ ਕਿਹਾ ਸੀ ਮੈਂ ਪੰਜਾਬ ਦੇ ਵਿੱਚ ਏਦਾਂ ਕਰਕੇ ਰਜਿਸਟਰੀ ਕਰਾ ਕੇ ਆਇਆ, ਇੰਨੇ ਦੀ ਰਜਿਸਟਰੀ ਕਰਾਈ ਤੇ ਇੰਨੇ ਪੈਸੇ ਉੱਤੇ ਲੱਗੇ ਹੈਗੇ ਆ
0: ਜੀ,
1: ਹਾਂਜੀ ਕਰਪਸ਼ਨ ਪੰਜਾਬ ਦੇ ਵਿੱਚ ਜਾਇਦਾਦ ਲੈਣ ਦਾ ਕੋਈ ਫਾਇਦਾ ਨਹੀਂ, ਉਸ ਬੰਦੇ ਨੇ ਇਹ ਟਿੱਪਣੀ ਕੀਤੀ ਸੀ ਜੀ, ਆਪਾਂ ਖਬਰ ਵੀ ਕੀਤੀ ਸੀ, ਉਹ ਵੈਦਰ ਹੀ ਵਾਜ ਇਹ ਕ੍ਰਿਕਟ ਪਲੇਅਰ ਔਰ ਗੋਲਫ ਪਲੇਅਰ, ਇਹ ਤਾਂ ਹੈ ਸੀ ਕੋਈ ਪਲੇਅਰ ਸੀਗਾ ਜਿਹਨੇ ਮਤਲਬ ਇਹ ਇੱਥੇ ਲੈਂਡ ਖਰੀਦੀ ਸੀ ਤੇ ਉਹਦੇ ਕੋਲੋਂ ਵੀ ਬਰਾਈਬ ਲਈ ਗਈ ਸੀ,
0: ਬਿਲਕੁਲ।
1: ਸੋ ਇਸ ਕਰਕੇ ਇੱਥੇ ਹੈ ਨੀ ਸਰ, ਨੇਰਗਰਦੀ ਕੀਤੀ ਹੈਗੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਦਿਲ ਹੈਗੀ ਆ ਜੀ, ਉਹ ਜਿਹੜਾ ਆ ਹੁਣ ਤੁਸੀਂ ਆਪਾਂ ਜਿਹੜੀ ਹੈਗੀ ਆ ਉਹਨਾਂ ਦੇ ਕਰੋੜਾਂ ਦੇ ਜਿਹੜੀ ਆ ਘਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਵੱਲ ਨੂੰ ਜਿਹੜੀ ਸੂਈ ਜਾਂਦੀ ਹੈਗੀ ਆ, ਕੀ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆ ਬਹਿ ਕੇ ਮੰਥਨ ਕੀਤਾ, ਸੋਚਿਆ ਭਾਈ ਇਹ ਜਿਹੜੇ ਮੇਰੇ ਤੇ ਐਲੀਗੇਸ਼ਨ ਲੱਗ ਰਹੇ ਆ ਸਰ, ਜਦੋਂ ਜੇ ਸਰਕਾਰ ਇਹ ਬਦਲ ਗਈ
0: ਜੀ,
1: ਇਹ ਦੇਖਿਓ ਤੁਸੀਂ ਇਹ ਐਲੀਗੇਸ਼ਨ ਤਾਂ ਜਿਹੜੇ ਹੈਗੇ ਆ ਇਹ ਕਿਸੇ ਆਪੋਜੀਸ਼ਨ ਪਾਰਟੀ ਨੇ ਨੀ ਲਾਏ, ਇਹ ਉਹ ਤੁਹਾਨੂੰ ਉਧਰੋਂ ED ਵੱਲੋਂ ਜਿਹੜੀਆਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਜਾਂ ਲੋਕੀ ਹਾਈ ਕੋਰਟਾਂ ਚ ਪਟੀਸ਼ਨਾਂ ਪਾ ਕੇ ਤੇ ਦੱਸ ਰਹੇ ਹੈਗੇ ਆ। ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਸਾਰੇ ਕੱਚੇ ਚਿੱਠੇ ਜਿਹੜੇ ਆ ਖੁੱਲ ਗਏ,
0: ਖਿੱਦੋ ਉਧੜ
1: ਕਿਉਂਕਿ ਉਹੀ ਲੋਕ ਜਿਹੜੇ ਹੁੰਦੇ ਨਾ ਜੀ, ਤੇ ਉਹ ਮੈਂ ਇੱਕ ਵਾਰੀ ਜਿਹੜਾ ਆ ਆਪਣੇ ਕਿਸੇ ਸੱਜਣ ਨੂੰ ਲਿਖਿਆ ਸੀਗਾ ਜੀ, ਤੇ ਮੈਂ ਕਿਹਾ ਵੀ ਦੁਨੀਆਂ ਬਾਰੇ ਨਾ ਸੋਚਿਆ ਕਰ, ਐਵੇਂ ਰਿਸ਼ਵਤ ਖੋਰੀ ਨੂੰ ਨਾ ਕੋਸਿਆ ਕਰ, ਲੋਕੀ ਆਪੇ ਦਿੰਦੇ ਨੇ ਰਿਸ਼ਵਤਾਂ ਤੇ ਆਪੇ ਦਿੰਦੇ ਨੇ ਦੁਹਾਈ ਸੱਜਣਾ, ਤੇ ਨਵੇਂ ਸਾਲ ਦੀ ਤੈਨੂੰ ਵਧਾਈ
0: ਸੱਜਣਾ।
1: ਹਾਂਜੀ, ਉਹ ਮੈਂ ਨਵੇਂ ਸਾਲ ਦੇ ਉੱਤੇ ਉਸ ਬੰਦੇ ਨੂੰ ਵਧਾਈ ਭੇਜੀ, ਤੇ ਉਹ ਬੰਦਾ ਥੋੜਾ ਜਿਹਾ ਸੈਂਟੀ ਹੈਗਾ ਸੀ ਵੀ ਕੀ ਬਣੂ, ਇਨਸਾਫ਼ ਕਿੱਥੇ ਰਹਿ ਗਿਆ, ਏਦਾਂ ਕਰਕੇ ਹੈਗਾ। ਮੈਂ ਕਿਹਾ ਭਾਈ ਜਿਹੜੇ ਬੰਦੇ ਜਿਹੜੇ ਨਾ ਰਿਸ਼ਵਤ ਦੀ ਬਹੁਤੀ ਗੱਲ ਕਰਦੇ ਹੈਗੇ ਆ, ਇਮਾਨਦਾਰੀ ਦੀਆਂ ਘੱਟੋਂ ਰਚਦੇ ਆ, ਇਹ ਖੁਦ ਹੀ ਰਿਸ਼ਵਤਾਂ ਦਿੰਦੇ ਆ। ਬਾਅਦ ਦੇ ਵਿੱਚ ਜਦੋਂ ਜਿਹੜਾ ਹੈਗਾ ਆ ਫਿਰ ਇਸੇ ਚੀਜ਼ ਦੀ ਦੁਹਾਈਆਂ ਦਿੰਦੇ ਹੈਗੇ ਆ। ਹਾਂਜੀ ਬਿਲਕੁਲ ਜੀ
0: ਜੀ।
1: ਬਾਕੀ ਤੁਸੀਂ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਤੁਸੀਂ ਮੇਰਾ ਮੂੰਹ ਬੰਦ ਕਰੋ, ਮੈਂ ਇਹ ਜਰੂਰ ਪੁੱਛਣਾ ਮੇਰਾ ਘਰ ਟੀ ਪੁਆਇੰਟ ਤੇ ਹੈਗਾ ਆ, ਮੇਰਾ ਦੂਜਾ ਚਾਂਸ ਕਦੋਂ ਆ, ਤੁਸੀਂ ਕਿਹੜੀ ਰਿਪੋਰਟ ਪੜ੍ਹ ਕੇ ਆਏ ਆ ਜੀ?
0: ਤੁਸੀਂ ਦੱਸ ਸਕਦੇ ਹੋ, ਵਾਸਤੂ ਸ਼ਾਸਤਰ ਦੀ ਸੀ ਜੀ, ਕਹਿੰਦੇ ਜਿਹਦੇ ਮੂਹਰੇ ਦਰਖਤ ਆ ਉਹਦੀ ਮਤਲਬ ਕਿ ਬੰਦਾ ਮਰ ਜਾਂਦਾ ਜੀ ਘਰ ਦਾ। ਮੈਂ ਕਿਹਾ ਫਿਰ ਦਰਖਤ ਪੁੱਟੇ ਤਾਂ ਆਈਆਂ ਪੰਜਾਬੀਆਂ ਨੇ, ਕੋਈ ਰਹਿਣ ਹੀ ਨੀ ਦਿੱਤਾ ਘਰ ਦੇ ਮੂਹਰੇ ਦਰਖਤ, ਤੇ ਜਿਹਦੇ ਮੂਹਰੇ ਖੰਭਾ ਉਹਦੇ ਗੋਭਿਆ ਹੋਣਗੇ ਜੀ, ਜਾਂ ਕੰਜੂਸ ਕੰਜੂਸ ਕਹਿੰਦੇ ਹੋਏਗਾ ਜੀ।
1: ਸਰ ਅਗਰ ਤੁਸੀਂ ਇਸ ਚੀਜ਼ ਨੂੰ ਬਿਲੀਵ ਨਹੀਂ ਕਰਦੇ ਤੇ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਿਉਂ ਕਰਦੇ ਹੋ?
0: ਹਾਂਜੀ, ਅਸੀਂ ਤਾਂ ਜਿਹੜਾ ਹੈਗਾ
1: ਇਹ ਵਿਚਾਰ ਹੈਗਾ ਆ ਜੀ, ਇਹ ਤਾਂ ਉਹ ਵੈਬ ਚਾਰ ਜਿਹੜਾ ਹੈਗਾ ਹਿੰਦੀ ਦੇ ਵਿੱਚ ਆ ਜਾਂਦਾ ਵੈਬ ਚਾਰ, ਉਹ ਹੋ ਗਿਆ ਜੀ। ਤੁਸੀਂ ਜਿਹੜਾ ਆ ਵੀ ਅਗਲੇ ਬੰਦੇ ਨੂੰ ਸੋਚਣ ਲਈ ਮਜਬੂਰ ਕਰਤਾ ਵੀ ਘਰ ਤਾਂ ਮੇਰਾ ਟੀ ਪੁਆਇੰਟ ਤੇ, ਮੈਂ ਕਦੀ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਵਾਸਤੂ ਵਾਲਿਆਂ ਨਾਲ ਗੱਲਬਾਤ ਕਰੋ। ਹਾਂਜੀ
0: ਬਿਲਕੁਲ ਹੈ ਜੀ। ਆਪਣੇ ਔਜਲਾ ਸਾਹਿਬ ਨੇ ਲਿਖਿਆ ਕਿ IPL ਪਲੇਅਰ ਸੀਗਾ ਜੀ ਜਿਹਦਾ ਜ਼ਿਕਰ ਕੀਤਾ ਸੀ ਉਦੋਂ। ਹਾਂਜੀ,
1: ਕੀ ਨਾਂ ਬੋਲਿਆ ਜੀ ਉਹਨਾਂ ਦਾ?
0: IPL ਪਲੇਅਰ, ਆਪਣਾ IPL ਦਾ ਜੀ।
1: ਹਾਂਜੀ ਹਾਂਜੀ ਹਾਂਜੀ, IPL ਦਾ ਪਲੇਅਰ।
0: ਤੇ ਸੈਣੀ ਸਾਹਿਬ, ਇੱਕ ਸੰਖੇਪ ਦੇ ਵਿੱਚ ਗੱਲ ਕਰਕੇ ਤੁਹਾਡੇ ਨਾਲ ਜੋਲ ਭੈਣ ਜੀ ਨੇ ਜੁੜੇ ਨੇ, ਉਹਨਾਂ ਨੇ ਸ਼ਾਇਦ ਕੋਈ ਗੱਲ ਕਰਨੀ ਹੋਵੇ, ਤੇ ਇਹਦੇ ਵਿੱਚ ਇੱਕ ਮੈਂ ਛੋਟੀ ਜਿਹੀ ਟਿੱਪਣੀ ਲਵਾਂਗਾ ਕਿ ਇੰਡੀਆ ਦੇ ਵਿੱਚ ਜਿਵੇਂ ਕਿ ਅਮਰੀਕਾ ਦੇ ਵਿੱਚ 50 ਸੂਬੇ ਨੇ ਤੇ ਉਹਦੇ ਵਿੱਚ 49 ਸੂਬਿਆਂ ਦੇ ਵਿੱਚ ਸੈਣੀ ਸਾਹਿਬ ਜਿਹੜੀ ਡੈਥ ਪੈਨਲਟੀ ਹੈ ਉਹਨੂੰ ਸੁਖਾਲਾ ਕਰਨ ਦੇ ਲਈ ਜਿਹੜਾ ਉਹਨਾਂ ਨੇ ਆਪਣੀਆਂ ਲਾਅ ਜਿਹੜੇ ਨੇ ਚੇਂਜ ਕੀਤੇ ਹੈ, ਪਰ ਭਾਰਤ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਹੈ ਉਹਨੂੰ ਜਿਹੜਾ ਇੱਕ ਜਿਹੜੀ ਰਿੱਟ ਪਾਈ ਸੀ ਜਾਂ ਕਿਸੇ ਨੇ ਇਹਦੇ ਵਿੱਚ PIL ਪਾਈ ਸੀ ਤੇ ਅੱਜ ਮੰਗਲਵਾਰ ਨੂੰ ਉਹ ਖਾਰਜ ਕਰ ਦਿੱਤੀ। ਉਹਨਾਂ ਨੇ ਆਪਸ਼ਨ ਦਿੱਤੀ ਸੀ ਜਾਂ ਤਾਂ ਫਾਂਸੀ ਦੇ ਨਾਲੋਂ, ਕਿਉਂਕਿ ਦਰਦਨਾਕ ਬਹੁਤ ਹੈ ਤੇ ਤੜਫਦਾ ਵੀ ਰਹਿੰਦਾ ਕਾਫੀ, ਧੋਣ ਦਾ ਮਣਕਾ ਟੁੱਟਦਾ ਹੈ, ਤਾਂ ਜ਼ਹਿਰੀਲਾ ਟੀਕਾ ਜਾਂ ਕੋਈ ਮੈਡੀਸਿਨ ਜਾਂ ਗੈਸ ਜਾਂ ਇਲੈਕਟ੍ਰਿਕ ਸ਼ੌਕ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤ ਕੇ ਜਿਹੜਾ ਕੀਤਾ ਜਾ ਸਕਦਾ ਹੈ, ਪਰ ਉਹ ਕਹਿੰਦੇ ਜੀ ਖਾਰਜ ਕਰ ਦਿੱਤੀ ਹੈ, ਕਿ ਇਹਦੇ ਵਿੱਚ ਚੇਂਜ ਹੋਣੀ ਚਾਹੀਦੀ ਕਿ ਨਹੀਂ ਜੀ?
1: ਸਰ ਦੀਸ ਆਰ ਕਾਲਡ ਆਰਥੋਡੋਕਸ ਜਿਹੜੀ ਥੋਟਸ ਹੈਗੀਆਂ ਆ, ਇਹਨੂੰ ਕਹਿ ਦਿੰਦੇ ਹੈਗੇ ਆ ਜੀ ਰੂੜੀਵਾਦੀ ਖਿਆਲ
0: ਜੀ।
1: ਜਦੋਂ ਅੱਜ ਦੇ ਸਮੇਂ ਚ ਜਦੋਂ ਇਹ ਚੀਜ਼ਾਂ ਅਡੋਪਟ ਕੀਤੀਆਂ ਸੀ ਉਦੋਂ ਇਹ ਚੀਜ਼ ਦੇ ਨਤੀਜੇ ਤੇ ਪਹੁੰਚੇ ਸੀ ਵੀ ਇਹਦੇ ਨਾਲ ਦੁੱਖ ਘੱਟ ਲੱਗਦਾ ਆ ਬਾਕੀ ਕੰਮਾਂ ਨਾਲੋਂ
0: ਜੀ।
1: ਅੱਜ ਦੀ ਡੇਟ ਦੇ ਵਿੱਚ ਜਦੋਂ ਜਿਹੜੀ ਚੀਜ਼ ਨੂੰ ਅਮੈਰੀਕਨ ਦੀਆਂ ਸਟੇਟਾਂ ਉਹਨਾਂ ਜਾਂ ਸਟੇਟਾਂ ਜਿਹੜੀਆਂ ਹੈਗੀਆਂ ਆ ਉਹ ਅਡੋਪਟ ਕਰ ਰਹੀਆਂ ਆ, ਅਪਣਾ ਰਹੀਆਂ ਹੈਗੀਆਂ ਆ ਐਪਰੈਂਟ, ਪਰ ਸਭ ਅਜੇ ਫੇਰ ਹੋਰ ਵੀ ਦੱਸਦਿਆਂ ਤੁਹਾਨੂੰ ਵਿੱਚ ਦੀ ਗੱਲ। ਅੱਜ ਦੇ ਤੁਸੀਂ ਫਾਂਸੀ ਦੱਸੋ ਮੈਨੂੰ ਕਿਸੇ ਨੂੰ ਐਗਜੀਕਿਊਟ ਕੀਤੀ ਜਾ ਸਕਦੀ ਆ? ਸਾਰੇ ਨਾ ਕੁਝ ਲਾ ਦੀ ਹੈ
0: ਮਤਲਬ ਕਿ ਮੁਲਕ ਦੇ ਵਿੱਚ ਕੈਨਸਲ ਕਰ ਦਿੱਤੀ ਆ ਜੀ, ਉਹ ਮਤਲਬ ਕਿ ਅਲਾਉ ਹੀ ਨਹੀਂ
1: ਸਾਰੇ ਨਾ ਕੁਝ ਲਾ ਦੀ ਹੈ ਨੀ ਗੇ, ਉਹ ਜਲਾਦ ਜਿਹੜੇ ਹੈਗੇ ਆ ਉਹਨਾਂ ਨੂੰ ਬੈਠਿਆਂ ਨੂੰ ਤਨਖਾਹਾਂ ਦਿੰਦੇ ਰਹੇ ਇਸੇ ਕਰਕੇ ਵੀ ਹਾਂ ਜੀ ਜਦੋਂ ਕਿਤੇ ਲੋੜ ਪਈ ਤੇ, ਕਾਹਦੇ ਵਾਸਤੇ ਉਸ ਸਿਸਟਮ ਨੂੰ ਬਾਏ ਬਾਏ ਕਹੋ?
0: ਬਿਲਕੁਲ ਹਾਂਜੀ,
1: ਉਹ ਸਾਰੀ ਉਮਰ ਜਿਹੜੇ ਹੈਗੇ ਜਲਾਦ ਕੱਖ ਨੀ ਕਰਦੇ ਹੈਗੇ ਸੀ ਵੀ ਜਿੱਦਣ ਕਿਤੇ ਉਹਨਾਂ ਦੀ ਲੋੜ ਪੈਂਦੀ ਸੀ ਠੀਕ ਹੈ ਜੀ ਉਹਨਾਂ ਨੂੰ ਘਰ ਬੈਠਿਆਂ ਨੂੰ ਮਾਣ ਭੱਤਾ ਦੇਈ ਜਾਣਾ ਜੀ
0: ਜੀ।
1: ਵੈਸੇ ਮਤਲਬ ਉਹ ਵੈਸੇ ਵੀ ਇਹ ਸਟਿਗਮਾ ਜਿਹੜਾ ਜਲਾਦ ਵਾਲਾ ਜਿਹੜਾ ਆ ਕਿਸੇ ਦੇ ਲਾਉਣਾ ਮੈਂ ਤਾਂ ਡੈਰੋਗੇਟਰੀ ਸਮਝਦਾ ਹੈਗਾ ਆ ਜੀ, ਜੇ ਅੱਜ ਕੋਈ ਸਾਇੰਟਿਫਿਕ ਵਿਚਾਰ ਆ ਰਿਹਾ ਨਾ ਜੀ ਅਸੀਂ, ਪਰ ਸਭ ਗੱਲ ਏਦਾਂ ਹੈਗੀ ਆ ਮੈਂ ਤਾਂ ਅਸੀਂ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਅਸੀਂ ਕਹਿੰਦੇ ਹੈਗੇ ਆ ਜਾਂ ਅਸੀਂ ਆਪਾਂ ਮੈਂ ਤੁਹਾਡੇ ਨਾਲ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਆ ਕਿ ਭਾਰੇ ਸਾਹਿਬ ਅਸੀਂ ਕੋਈ ਵੀ ਚੇਂਜ ਆ ਜੇ ਪਿੰਡਾਂ ਦੇ ਲੋਕ ਉਹ ਛੇਤੀ ਕਿਤੇ ਅਕਸੈਪਟ ਕਰਨ ਨੂੰ ਤਿਆਰ ਨੇ, ਅਸੀਂ ਲਕੀਰ ਤੋਂ ਹਟਣ ਨੂੰ ਤਿਆਰ ਨੇ, ਤੇ ਆਹ ਦੇਖੋ ਸੁਪਰੀਮ ਕੋਰਟ ਦੇ ਜੱਜ
0: ਹੈ ਜੀ,
1: ਉਹ ਤੁਸੀਂ ਉਹਦੇ ਤੇ ਕਮੇਟੀ ਬਣਾਓ
0: ਜੀ,
1: ਤੁਸੀਂ ਉਹਨੂੰ ਖਾਰਜ ਕਿਉਂ ਕੀਤਾ?
0: ਜੀ
1: ਤੁਹਾਨੂੰ ਪਤਾ ਸੀ ਇਹ ਮਾਮਲਾ ਵਿਚਾਰ ਫਿਰ ਇਹ ਮਤਲਬ ਜਿਹੜਾ ਹੈਗਾ
0: ਹਲੇ ਕਹਿ ਦਿੱਤਾ ਕਿ ਭਈ ਦੁਬਾਰਾ ਵਿਚਾਰ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਇਹਦੇ ਉੱਤੇ ਕੋਈ ਮਤਲਬ ਕਿ ਕਰਨਾ ਚਾਹੁੰਦੇ ਹੋ ਤਾਂ ਕਹਿੰਦੇ
1: ਇਦਾਂ ਵੀ ਕਹਿ ਦਿੱਤਾ ਲਿਬਰਟੀ ਦੇ ਦਿੱਤੀ
0: ਜੀ
1: ਸਰ ਲਿਬਰਟੀ ਦੇ ਦਿੱਤੀ ਵੀ ਦੁਬਾਰਾ ਜੇ ਇਹਦਾ ਕੋਈ ਕਮੇਟੀ ਆ ਜਾਵੇ ਜਿੱਦਾਂ ਸਰ ਉਹ ਤਾਂ ਮਾਮਲਾ ਹੀ ਜਿਹੜਾ ਹੈਗਾ ਆ ਪਬਲਿਕ ਤੁਹਾਡੇ ਵਿਚਾਰਨ ਦਾ ਸੀ ਤੁਸੀਂ ਉਸੇ ਵੇਲੇ ਜਿਹੜਾ ਕਮੇਟੀ ਕੰਸਟੀਚਿਊਟ ਕਰ ਦਿਓ
0: ਬਿਲਕੁਲ
1: ਉਹਦਾ ਤੇ ਐਕਸਪਰਟ ਓਪੀਨੀਅਨ ਲਓ
0: ਜੀ
1: ਫਿਰ ਤੁਸੀਂ ਜੋ ਮਰਜ਼ੀ ਕਿਸੇ ਨਤੀਜੇ ਤੇ ਪਹੁੰਚੋ
0: ਪਹੁੰਚੋ ਜੀ ਬਿਲਕੁਲ
1: ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਜੀ ਇਹ ਕਹਿਤਾ ਜੀ ਸਾਨੂੰ ਕੋਈ ਲੱਗਦਾ ਹੈਗਾ ਵੀ ਇਹਨਾਂ ਜਿਹੜੀਆਂ ਇਹ ਧਾਰਾ ਹੈਗੀਆਂ ਇਹ ਕੋਈ ਅਲਟਰਾ ਵਾਇਰਸ ਹੈਗੀਆਂ ਜੀ ਤੇ ਇਹਨਾਂ ਨੂੰ ਨਹੀਂ ਕੀਤਾ ਜਾ ਸਕਦਾ ਜਾਂ ਇਹਨਾਂ ਚ ਕੋਈ ਇੰਟਰਫੇਰੈਂਸ ਦੀ ਲੋੜ ਹੈਗੀ ਆ ਪਰ ਭਵਿੱਖ ਵਿੱਚ ਜੇ ਤੁਹਾਨੂੰ ਲੱਗਦਾ ਹੋਵੇ ਤੇ ਤੁਸੀਂ ਇਹਦੇ ਤੇ ਦੁਬਾਰਾ ਕਰ ਸਕਦੇ ਹੈਗੇ ਆ ਜੀ
0: ਵਾਟ ਇਜ਼ ਦਿਸ ਡਿਸੀਜਨ 5-7 ਸਾਲ ਪਹਿਲਾਂ ਮੈਂ ਗੱਲ ਸੁਣਾਈ ਸੀ ਟਵਾਣਾ ਸਾਹਿਬ ਦੇ ਨਾਲ ਜਦੋਂ ਮੈਂ ਰੇਡੀਓ ਨਹੀਂ ਕਰਦਾ ਹੁੰਦਾ ਸੀਗਾ ਤਾਂ ਉਸ ਸਮੇਂ ਨਾ ਇਸੇ ਤਰ੍ਹਾਂ ਅਮੈਰੀਕਨ ਇੱਕ ਜੇਲ੍ਹ ਦੇ ਵਿੱਚ ਇੱਕ ਜਿਹੜਾ ਸੀਗਾ ਕੈਦੀ ਸੀਗਾ ਤੇ ਡਾਕਟਰ ਜਾਂ ਵਿਗਿਆਨੀਆਂ ਨੇ ਇੱਕ ਸਰਚ ਕੀਤੀ ਸੀ ਕਿ ਸੱਪ ਦੇ ਡੰਗ ਦੇ ਨਾਲ ਜਾਂ ਕੋਬਰੇ ਦੇ ਡੰਗ ਦੇ ਨਾਲ ਮਤਲਬ ਕਿ ਸੱਚੀ ਹੀ ਬੰਦਾ ਮਰ ਜਾਂਦਾ ਹੈ ਜਾਂ ਫਿਰ ਇੱਕ ਕੈਮੀਕਲ ਰਿਐਕਸ਼ਨ ਹੁੰਦਾ ਬਾਡੀ ਦੇ ਵਿੱਚ ਡਰ ਹੁੰਦਾ ਪੈਦਾ ਜਾਂ ਵੀ ਮੈਨੂੰ ਸੱਪ ਨੇ ਜਿਹੜਾ ਬਾਈਟ ਕਰ ਲਿਆ ਤੇ ਉਸ ਕਰਕੇ ਹੁੰਦਾ ਤੇ ਉਹ ਨਤੀਜੇ ਦੇ ਉੱਤੇ ਪਹੁੰਚੇ ਸੀਗੇ ਇਸ ਚੀਜ਼ ਦੇ ਉੱਤੇ ਕਿ ਪਹਿਲਾਂ ਉਹਨੇ ਨਾ ਕਰ ਦਿੱਤਾ ਕਹਿੰਦੇ ਤੂੰ ਐਡਾ ਵੱਡਾ ਅਪਰਾਧ ਕੀਤਾ ਤੈਨੂੰ ਮਾਰਨਾ ਤਾਂ ਹੈਗਾ ਹੀ ਆ ਮਤਲਬ ਕਿ ਡੈਥ ਤੇਰੀ ਕਰਨੀ ਕਰਨੀ ਆ ਜੋ ਵੀ ਲਾਅ ਦੇ ਹਿਸਾਬ ਦੇ ਨਾਲ ਆ ਤੇ ਜੇ ਤੂੰ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਸਾਂਝਾ ਬਣਦਾ ਤਾਂ ਤੇਰਾ ਨਾਮ ਮਤਲਬ ਕਿ ਵਧੀਆ ਚੀਜ਼ਾਂ ਦੇ ਵਿੱਚ ਵੀ ਦਰਜ ਹੋ ਸਕਦਾ ਕਿ ਇਸ ਵਿਅਕਤੀ ਦਾ ਨਾਂ ਸਾਰੀ ਦੁਨੀਆਂ ਦੇ ਉੱਤੇ ਵੀ ਰਹਿ ਸਕਦਾ ਪਹਿਲਾਂ ਤਾਂ ਉਹਨੇ ਨਾਂਹ ਕਰ ਦਿੱਤੀ ਕਹਿੰਦਾ ਨਹੀਂ ਮੈਂ ਮਤਲਬ ਕਿ ਨਹੀਂ ਮੈਂ ਨਹੀਂ ਕਰਾਉਣਾ ਇੱਦਾਂ ਦਾ ਟੈਸਟ ਹੈ ਨਾ ਫਿਰ ਉਹ ਸੋਚਦਾ ਵਿਚਾਰਦਾ ਰਿਹਾ ਕੁਝ ਦਿਨ ਦੋ ਹਫ਼ਤੇ ਤਿੰਨ ਹਫ਼ਤੇ ਬਾਅਦ ਉਹਨੇ ਫਿਰ ਟੀਮ ਨੂੰ ਕਿਹਾ ਕੰਟੈਕਟ ਕੀਤਾ ਕਿ ਹਾਂ ਮੈਂ ਇਹਦੇ ਲਈ ਤਿਆਰ ਹਾਂ ਤੇ ਉਹਨਾਂ ਨੇ ਟੀਮ ਪੂਰੀ ਆ ਜਾਂਦੀ ਹੈ ਉਹਨੂੰ ਦੱਸ ਦਿੱਤਾ ਜਾਂਦਾ ਕਿ ਇੱਦਾਂ ਕੋਬਰਾ ਤੁਹਾਨੂੰ ਲੜਾਇਆ ਜਾਣਾ ਬਾਈਟ ਕਰਾਉਣੀ ਹੈ ਤੇ ਉਸ ਤੋਂ ਬਾਅਦ ਮਤਲਬ ਕਿ ਤੂੰ ਤੇਰੀ ਆਰਾਮ ਦੇ ਨਾਲ ਡੈਥ ਹੋ ਜਾਣੀ ਹੈ ਜਾਂ ਕਿੱਦਾਂ ਉਹ ਸਾਰਾ ਕੁਝ ਉਹਨਾਂ ਨੇ ਪਲਾਨ ਦੱਸ ਦਿੱਤਾ ਅੱਖਾਂ ਉੱਤੇ ਪੱਟੀ ਪੁੱਟੀ ਬੰਨ ਦਿੱਤੀ ਤੇ ਨੀਡਲ ਦੇ ਨਾਲ ਜਿਹੜੀ ਉਹਦੇ ਦੋ ਹੱਥ ਦੇ ਉੱਤੇ ਮਤਲਬ ਕਿ ਪੁਆਇੰਟ ਲਾ ਦਿੱਤੇ ਜਿੱਦਾਂ ਕਿ ਆਪਣੀ ਕੋਬਰੇ ਦੀ ਬਾਈਟ ਹੁੰਦੀ ਹੈ ਤੇ ਉਹਨੂੰ ਦੱਸ ਦਿੱਤਾ ਗਿਆ ਕਿ ਤੈਨੂੰ ਕੋਬਰੇ ਨੇ ਨਾ ਬਾਈਟ ਕਰ ਲਿਆ ਤੇ ਤੂੰ ਮਤਲਬ ਕਿ ਦੇਖਦੇ ਹਾਂ ਹੁਣ ਕਿੰਨਾ ਕੁ ਚਿਰ ਤੂੰ ਜਿਉਂਦਾ ਰਹਿੰਦਾ ਹੈ ਤੇ ਉਹ ਕੀ ਹੋਇਆ ਕਿ ਬਾਅਦ ਚੋਂ ਕਰ ਕੁਰ ਕੇ ਚੱਲ ਜਾਂਦੇ ਆ ਉਹਨੂੰ ਮੋਨੀਟਰ ਕਰਨ ਲੱਗ ਜਾਂਦੇ ਆ ਤੇ ਤਕਰੀਬਨ 48 ਘੰਟਿਆਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਬਾਅਦ ਦੇ ਵਿੱਚ ਇਹ ਕਨਫਰਮ ਹੁੰਦਾ ਕਿ ਇਹਦੇ ਕੋਬਰਾ ਤਾਂ ਲੜਾਇਆ ਹੀ ਨਹੀਂ ਗਿਆ ਸੀ ਜਾਂ ਬਾਈਟ ਕਰਾਈ ਨਹੀਂ ਗਈ ਸੀ ਸਿਰਫ ਉਹਦਾ ਜਿਹੜਾ ਇੱਕ ਬ੍ਰੇਨ ਨੂੰ ਜਿਹੜਾ ਮੈਸੇਜ ਦਿੱਤਾ ਗਿਆ ਸੀ ਕਿ ਤੈਨੂੰ ਕੋਬਰਾ ਲੜ ਗਿਆ ਡਰ ਦੇ ਨਾਲ ਹੀ ਜਿਹੜਾ ਕੈਮੀਕਲ ਰਿਐਕਸ਼ਨ ਹੋਇਆ ਉਹਦਾ ਜਿਹੜਾ ਬਲੱਡ ਸੀਗਾ ਉਹ ਪੋਇਜ਼ਨ ਦੇ ਵਿੱਚ ਜਿਹੜਾ ਤਬਦੀਲ ਹੋਣ ਲੱਗ ਗਿਆ ਤੇ ਉਹਦੀ ਡੈਥ ਹੋ ਜਾਂਦੀ ਜੀ ਇਸ ਕਰਕੇ ਤੇ ਉਹ ਬੰਦੇ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਜੀ ਇਸ ਚੀਜ਼ ਦੇ ਵਿੱਚ ਬਹੁਤ ਸਾਰੇ ਵਿਗਿਆਨਿਕ ਜਿਹੜੇ ਵਿਗਿਆਨ ਦੇ ਨਾਲ ਜੁੜੇ ਹੋਏ ਤਜਰਬੇ ਕੀਤੇ ਜਾ ਸਕਦੇ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਦੇ ਰਾਜ ਖੋਲੇ ਜਾ ਸਕਦੇ ਆ ਕਿਸੇ ਕੰਮ ਤਾਂ ਲੱਗ ਸਕਦੇ ਆ ਇੰਨੇ ਜੇ ਕੈਦੀ ਆ ਸਾਡੀਆਂ ਜੇਲ੍ਹਾਂ ਦੇ ਵਿੱਚ ਜੀ
1: ਸਰ ਬੇਨਤੀ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਉਸ ਚੀਜ਼ ਦੇ ਉੱਤੇ ਤੁਸੀਂ ਕਹਿ ਤਾ ਵੀ ਇਹਦੇ ਵਿੱਚ ਜਿਹੜਾ ਆ ਵੀ ਕੋਈ ਮਿਲਾਵਟ ਹੋ ਸਕਦੀ ਆ ਜਾਂ ਕੋਈ ਹੋਰ ਸਕਦੇ ਹੈਗੇ ਆ ਜੀ ਤੁਸੀਂ ਚੁੱਪ ਕਰਕੇ ਉੱਥੇ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜਾ ਐਕਸਪਰਟ ਦੀ ਡਿਊਟੀ ਲਾਓ ਜਾਂ ਇੱਕ ਟੀਮ ਬਣਾ ਦਿਓ ਕਿ ਹਾਂ ਵੀ ਇਹ ਟੀਮ ਜਿਹੜੀ ਹੈਗੀ ਇਸ ਚੀਜ਼ ਨੂੰ ਐਗਜੀਕਿਊਟ ਕਰਵਾਏਗੀ ਉਹ ਆਪੇ ਟੀਕਾ ਲਿਆਉਣ ਤੇ ਆਰਾਮ ਨਾਲ ਆਪਣਾ ਕੰਮ ਨਿਪੜੇਗੀ ਜੇਲ੍ਹ ਦਾ ਡਾਕਟਰ ਜਿਹੜਾ ਹੈਗਾ ਉਹ ਤੁਸੀਂ ਪਹਿਲਾਂ ਜਿਹੜਾ ਹੈਗਾ ਪਤਾ ਨੀ ਕਿਉਂ ਮਤਲਬ ਜਿਹੜਾ ਆ ਉਹ ਰੂੜੀਵਾਦੀ ਸੋਚ ਜਿਹੜੀ ਹੈਗੀ ਉਹ ਕਾਇਮ ਰੱਖਣੀ ਹੈਗੀ ਆ ਕੋਈ ਚੇਂਜ ਜਿਹੜੀ ਆ ਉਹਨੂੰ ਛੇਤੀ ਕਿਤੇ ਬਣਾਉਣਾ ਹੀ ਨੀ
0: ਬਿਲਕੁਲ ਹੈ ਜੀ ਸਹੀ ਸਰ ਜੀ
1: ਤੋ ਮੈਂ ਨੀ ਸਹਿਮਤ ਜੀ ਇਹਦੇ ਉੱਤੇ ਹੋ ਜਾਣਾ ਚਾਹੀਦਾ ਸੀਗਾ ਕੋਈ ਸਰ ਨਹੀਂ ਜਲਾਦ ਹੀ ਨੀ ਲੱਭਦੇ ਜੀ ਬਾਅਦ ਦੇ ਵਿੱਚ ਜਿਹੜਾ ਹੈਗਾ ਫਾਂਸੀ ਦੇਣੀ ਹੁੰਦੀ ਆ ਫਿਰ ਡੇਟਾਂ ਚੇਂਜ ਕਰਨੀਆਂ ਪੈਂਦੀਆਂ ਕਈ ਵਾਰੀ ਇਸੇ ਕਰਕੇ ਵੀ ਜਲਾਦ ਹੀ ਨੀ ਹੈਗਾ ਜੀ
0: ਜੀ ਤੇ ਸੈਣੀ ਸਾਹਿਬ ਆਪਣੇ ਨਾਲ ਜੋਲ ਭੈਣ ਜੀ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਸਤਿ ਸ੍ਰੀ ਅਕਾਲ ਭੈਣ ਜੀ ਮਾਫੀ ਚਾਹੁੰਦਾ ਤੁਹਾਨੂੰ 11 ਕੁ ਮਿੰਟ ਹੋਲ 10 ਮਿੰਟ ਹੋਲ ਤੇ ਰੱਖਿਆ ਜੀ ਜੀ ਆਨੂੰ ਜੀ ਸਵਾਗਤ ਹੈ
1: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਭਾਜੀ ਹੋਰ ਕੀ ਹਾਲ ਆ ਜੀ ਸਿਹਤਾਂ ਕਿਵੇਂ ਨੇ
1: ਤੁਹਾਡਾ ਆਸ਼ੀਰਵਾਦ ਆ ਜੀ ਵੱਡਿਆਂ ਦਾ
2: ਠੀਕ ਹੈ ਜੀ ਹਾਂਜੀ ਅੱਛਾ ਮੈਂ ਤਾਂ ਭਾਜੀ ਇਹ ਸ਼ੇਅਰ ਕਰਨਾ ਸੀਗਾ ਤੁਹਾਡੇ ਨਾਲ ਗੱਲ ਇੱਕ ਤੁਸੀਂ ਕਹਿੰਦੇ ਸੀਗੇ ਕਿ ਉਹਨਾਂ ਨੇ ਉਹ ਜਿਹੜੇ ਬਾਬੇ ਸੀ ਭੰਗੜੇ ਪਾਏ ਉਹਨਾਂ ਨੇ ਗੋਡੇ ਬਦਲਵਾਏ ਨੀ ਸੀਗੇ ਤੇ ਮੈਂ ਤਾਂ ਆਪ ਕੇਸ ਲਾਉਣਾ ਤੁਹਾਡੇ ਕੋਲ ਮੈਂ ਪੰਜਾਬ ਦੀ ਉਹ ਲੈਣੀ ਆ
0: ਬਣਾਉਣੀ ਪਹਿਲਾਂ ਕੈਨੇਡਾ ਤੋਂ ਨਾ ਗੋਡੇ ਬਦਲਾਉਣ ਆਉਂਦੇ ਹੁੰਦੇ ਸੀ ਜਾਂ ਦੰਦ ਬਦਲਾਉਣ ਆਉਂਦੇ ਹੁੰਦੇ ਉਹਨਾਂ ਨੇ ਭੱਤਾ ਬੰਦ ਕਰਤਾ ਸੀ ਜੀ ਹਾਂਜੀ ਨਾਲੇ ਟ੍ਰੈਵਲ ਕਰ ਜਾਂਦੇ ਸੀ ਨਾਲੇ ਆਪਣੇ ਕੰਮ ਕਰਾ ਜਾਂਦੇ ਸੀ।
2: ਹਾਂਜੀ ਮੌਜਾਂ ਤਾਂ ਹੈਗੀਆਂ ਵੈਸੇ ਹੁਣ ਇਹ ਸਰਕਾਰ ਨੇ ਦਿੱਤੀਆਂ ਹੋਈਆਂ ਤੇ ਮੈਂ ਇੱਕ ਦਿਨ ਕਿਹਾ ਬੱਚਿਆਂ ਨੂੰ, ਮੈਂ ਬੱਚਿਆਂ ਨੂੰ ਦੋਨਾਂ ਨੂੰ ਛੋਟੇ ਨੇ ਬੜਾ 10 ਸਾਲ ਦਾ ਤੇ ਛੋਟਾ 8 ਦਾ, ਮੈਂ ਅਨੰਦਪੁਰ ਸਾਹਿਬ ਲੈ ਗਈ ਹਨਾ ਤੇ ਮੈਂ ਕਿਹਾ ਵੀ ਅਨੰਦਪੁਰ ਸਾਹਿਬ ਤੋਂ ਬਾਅਦ ਨੈਣਾ ਦੇਵੀ ਜਾ ਕੇ ਤੇ ਜੱਗੇ ਜੱਟ ਦੀ ਇਹਨਾਂ ਨੂੰ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਕੁਦਰਤੀ ਨਾ ਅਸੀਂ ਉੱਥੇ ਨੇੜੇ ਪਹੁੰਚੇ, ਬਹੁਤ ਸੋਹਣਾ ਮੌਸਮ ਹੋ ਗਿਆ ਤੇ ਮੀਂਹ ਪੈਣ ਲੱਗ ਗਿਆ
0: ਜੀ।
2: ਫੇਰ ਮੈਂ ਗਈ ਨੀ, ਮੈਂ ਕਿਹਾ ਵੀ ਨਹੀਂ ਬਈ ਥੋੜਾ, ਮੈਂ ਕਦੇ ਗਈ ਵੀ ਨੀ ਸੀ ਐਕਚੁਲੀ ਉਸ ਪਾਸੇ
0: ਨੂੰ।
2: ਹਾਂਜੀ ਤੇ ਮੇਰੀ ਸਲਾਹ ਸੀ ਕਿ ਨੈਣਾ ਦੇਵੀ ਤੇ ਜੱਗਾ ਜੱਟ ਦੀ ਸਮਾਧ ਦਿਖਾ ਕੇ ਲੈ ਕੇ ਆਉਣੀ ਆ ਹਾਂਜੀ। ਤੇ ਫਿਰ ਉਹ ਮੀਂਹ ਕਰਕੇ ਮੈਂ ਬਾਹਰ, ਤੇ ਫਿਰ ਅਸੀਂ ਜਿਹੜੀ ਵਿਰਾਸਤ ਏ ਖਾਲਸਾ ਉਹ ਦੇਖਣ ਚਲੇ ਗਏ ਭਾਜੀ। ਤੇ ਉਹ ਗਏ ਤਾਂ ਉੱਥੇ ਜਿਹੜੇ ਜਿਹੜੇ ਵਿਜ਼ਟਰ ਸੀਗੇ ਜਿਵੇਂ ਅਸੀਂ ਸੀਗੇ ਉਹ ਤਾਂ ਬਹੁਤ ਥੋੜੇ ਹੋਣਗੇ, 15 ਕੁ ਜਾਂ 20 ਹੋਣਗੇ ਬਸ ਇੰਨੇ ਕੁ। ਤੇ ਬਿਲਕੁਲ ਹੀ ਭਰਿਆ ਪਿਆ, 4 ਬੱਸਾਂ ਖੜੀਆਂ ਰੋਡਵੇਜ ਆਹ ਇਹਨਾਂ ਦੀਆਂ ਜਿਹੜੀਆਂ ਪੰਜਾਬ ਰੋਡਵੇਜ ਦੀਆਂ ਬੱਸਾਂ ਜਿਹੜੇ ਹਾਂਜੀ ਉਹ ਬੀਬੀਆਂ ਨੂੰ ਤੇ ਬਾਬਿਆਂ ਨੂੰ ਲੈ ਕੇ ਆਏ ਹੋਏ ਤੀਰਥ ਯਾਤਰਾ ਵਾਲੇ ਹਾਂਜੀ। ਤੇ ਅੰਦਰ ਹਾਲ ਭਰਿਆ ਪਿਆ, ਲਾਈਨਾਂ ਲੱਗੀਆਂ ਹੋਈਆਂ ਤੇ ਬੜਾ ਹੀ ਰਸ਼। ਤੇ ਉਹ ਮੈਂ ਅੰਦਰ ਜਾ ਕੇ ਉਹ ਸਾਰੀਆਂ ਬੀਬੀਆਂ ਤੇ ਉਹ ਮੈਂ ਨਾ ਐਕਚੁਲੀ ਮੈਂ ਵੈਸੇ ਤਾਂ ਚਲੋ ਨਹੀਂ ਲਾ ਤੋੜਨਾ ਚਾਹੀਦਾ, ਮੈਂ ਉਹ ਜਿਵੇਂ ਪਿਕਚਰ ਲੈਣ ਲੱਗੀ ਬੱਚਿਆਂ ਦੀ ਤੇ ਉਹ ਬੀਬੀਆਂ ਹੈਗਾ ਤਾਂ ਉਹਨਾਂ ਲਿਖਿਆ ਹੈ ਵੀ ਪਿਕਚਰ ਨਹੀਂ ਲੈ ਸਕਦੇ। ਤੇ ਉਹ ਬੀਬੀ ਮੈਨੂੰ ਕਹਿੰਦੀ, ਇੱਕ ਉਹਨੂੰ ਪਤਾ ਨੀ ਸੀਗਾ, ਉਹ ਕਹਿੰਦੀ ਅਖੇ ਨਾ, ਕਹਿੰਦੀ ਆਪਦਾ ਫੋਨ ਕੋਲਾ, ਕਹਿੰਦੀ ਇਹਨਾਂ ਨੇ 5 ਘੰਟੇ ਬਿਠਾ ਕੇ ਰੱਖਣਾ ਜਾਨੂੰ ਆਪਣੀ ਬੱਸ ਜਾਣੀਆਂ ਨਿਕਲ, ਕਹਿੰਦੀ ਅਖੇ।
0: ਅੱਛਾ ਜੀ।
2: ਤੇ ਹਾਂਜੀ ਉਹ ਹਾਂਜੀ ਹਾਂਜੀ ਉਹ ਬੀਬੀਆਂ ਨੂੰ ਪਤਾ, ਬੀਬੀ ਮੈਨੂੰ ਕਹਿੰਦੀ ਇੱਕ, ਕਹਿੰਦੀ ਕਹਿੰਦੀ ਆਪਦਾ ਫੋਨ ਕਹਿੰਦੀ ਤੇਰਾ ਫੜ ਲੈਣਾ ਇਹਨਾਂ ਨੇ, ਕਹਿੰਦੀ 5 ਘੰਟੇ ਬਿਠਾ ਕੇ ਰੱਖਣਗੇ ਤੇ 5 ਘੰਟੇ ਫੋਨ ਨੀ ਦੇਣਾ ਤੇ ਬੱਸ ਆਪਣੀ ਜਾਣੀਆਂ ਜਾਨੂੰ ਨਿਕਲ। ਮੈਂ ਕਿਹਾ ਅੱਛਾ ਜੀ ਠੀਕ ਆ ਠੀਕ ਆ ਹਾਂਜੀ। ਤੇ ਉਹ ਮੈਂ ਤਾਂ ਬੜੀ ਖੁਸ਼ ਹੋਈ ਉਹਨਾਂ ਦੇਖ ਕੇ, ਮੈਂ ਕਿਹਾ ਵੀ ਕਿੱਥੇ ਬੇਚਾਰੀਆਂ ਨੇ ਹੁਣ ਸ਼ਾਮ ਨੂੰ ਧਾਰ ਕੱਢਣ ਨੂੰ ਬਾਲਟੀਆਂ ਚੱਕੀ ਫਿਰਨਾ ਹੋਣਾ ਸੀ, ਹੁਣ ਬੜੀਆਂ ਮੌਜ ਨਾਲ ਘੁੰਮ ਫਿਰ ਜਾਣੇ ਸਾਰੀਆਂ ਹੀ ਬੀਬੀਆਂ ਬਾਬੇ ਬੀਬੀਆਂ ਬਾਬੇ ਹਾ ਤੇ ਉਹ ਦੇਖਣ ਆਏ ਹਨਾ। ਤੇ ਚਲੋ ਇਸ ਬਹਾਨੇ ਉਹਨਾਂ ਸੈਰ ਕਰਨ ਦਾ ਘਰੋਂ ਨਿਕਲਣ ਦਾ ਮੁਫ਼ਤ ਦੇ ਵਿੱਚ ਹੀ ਸੀ ਹਨਾ, ਮੌਕਾ ਤਾਂ ਮਿਲਿਆ
0: ਹਨਾ। ਬਾਂਤੇ ਦੇ ਨਾ ਖਸਮਾ ਖਾਣੇ ਦੇ ਸਾਨੂੰ ਗਲੀ ਚੋਂ ਪੈਰ ਬਾਂਧ ਕੱਢਣ ਦਿੱਤਾ ਸੀ। ਭਗਵੰਤ ਮਾਨ ਦੇਖੋ ਜਿਉਂਦਾ ਵਸਦਾ ਰਵੇ, ਸਾਨੂੰ ਤਾਂ ਪੰਜਾਬ ਘੁਮਾ ਦਿੱਤਾ ਜੀ, ਇਹਦਾ ਦੇਣ ਕਿੱਥੇ ਦੇਵਾਂਗੇ।
2: ਉਥੇ ਨਾ ਰਸ਼ ਲੱਗਿਆ ਪਿਆ ਤੇ ਉਥੇ ਇੱਕ ਕੈਂਟੀਨ ਬਣੀ ਅਸੀਂ ਤਾਂ ਉਸ ਤੇ ਉਸ ਪਾਸੇ ਨੂੰ ਉਸ ਕੈਂਟੀਨ ਤੇ ਗਏ ਨੇ, ਕੈਂਟੀਨ ਜੇ ਟਾਈਪ ਆ ਉਥੇ ਲੋਕੀ ਤੁਸੀਂ ਲੈ ਕੇ ਕੁਛ ਜੂਸ ਕਾਫੀ ਚਾਹ ਜਾਂ ਕੁਛ ਸਨੈਕ ਲੈ ਕੇ ਖਾ ਸਕਦੇ ਹੋ। ਬਹੁਤ ਰਸ਼ ਹਨਾ, ਜਿਹੜਾ ਥੋੜਾ ਬਹੁਤਾ ਪਾਕਟ ਮਨੀ ਤਾਂ ਹੁਣ ਜਦੋਂ ਕਿਰਾਇਆ ਮੁਫ਼ਤ ਚ ਸੀਗਾ ਫਿਰ ਕੁਛ ਤਾਂ ਪੈਸੇ ਹੁੰਦੇ ਹੀ ਨੇ ਹਨਾ। ਤੇ ਊ ਠੀਕ ਆ ਵੀ ਪੰਜਾਬ ਦੀ ਗੌਰਮੈਂਟ ਪੈਨਸ਼ਨ ਤਾਂ ਨੀ, ਹਰਿਆਣੇ ਚ ਤਾਂ ਸੀਨੀਅਰ ਦੀ ਨੀ, ਸੀਨੀਅਰ ਦੀ ਬਹੁਤ ਪੈਨਸ਼ਨ ਆ ਮੇਰੇ ਖਿਆਲ 3000 ਤੋਂ ਵੀ ਉੱਤੇ ਆ ਹਰਿਆਣੇ ਚ ਤਾਂ। ਹਾਂਜੀ ਹਾਂਜੀ ਹਾਂਜੀ ਕਾਫੀ ਪੈਨਸ਼ਨ ਆ ਮੇਰੇ ਖਿਆਲ 3200 ਹੀ ਸ਼ਾਇਦ 3800 ਦੇ ਨੇੜੇ ਤੇੜੇ ਹੋ ਗਏ। ਹਾਂਜੀ ਤੇ ਉਹ ਫੇਰ ਇੱਕ ਅੰਦਰ ਸੀਗੇ ਜਿਹੜੇ ਜਿਹੜੇ ਆ ਗਾਰਡ ਖੜੇ ਹੁੰਦੇ ਨੇ, ਇਹ ਨਾ ਅਸੀਂ ਜਾਈਏ ਤੇ ਬੱਚੇ ਵੀ ਨਾਲ ਸੀਗੇ ਤੇ ਇੱਕ ਗਾਰਡ ਨੇ ਨਾ ਦੂਜੇ ਨੂੰ ਗਾਲ ਕੱਢੀ ਬਹੁਤ ਹੀ ਜਬਰ, ਮਤਲਬ ਬੜੀ ਜਿਹੜੀ ਗੰਦੀ ਗਾਲ ਹੁੰਦੀ ਆ। ਮੈਂ ਉਹਨੂੰ ਕਿਹਾ, ਮੈਂ ਉਹਨੂੰ ਯੰਗ ਜਿਹਾ ਸੀ, ਮੈਂ ਉਹਨੂੰ ਖੜਾ ਲਿਆ, ਮੈਂ ਕਿਹਾ ਗੱਲ ਸੁਣ ਕਾਕਾ, ਮੈਂ ਕਿਹਾ ਪਿਕਚਰ ਤੁਸੀਂ ਸਾਨੂੰ ਲੈਣ ਨੀ ਦਿੰਦੇ, ਅਸੀਂ ਤਾਂ ਪਿਕਚਰ ਅਸੀਂ ਕਿਹੜਾ ਕਿਤੇ ਕੁਛ ਇਹਦਾ ਬਈ ਕੁਛ ਉਹਦਾ ਮਿਸਯੂਜ ਕਰਨਾ ਜਾਂ ਕੁਛ ਕਰਨਾ, ਸਿਰਫ ਬੱਚਿਆਂ ਨੂੰ ਇਹ ਹੁੰਦਾ ਕਿ ਮੈਮਰੀ ਹੁੰਦੀ ਆ ਤੇ ਤਾਂ ਲੈ ਰਹੀ ਆ ਗਾਲ। ਮੈਂ ਕਿਹਾ ਤੂੰ ਅੰਦਰ ਖੜ ਕੇ ਐਡੀ ਕੱਢਦਾ, ਕਹਿੰਦਾ ਜੀ ਉਹ ਤਾਂ ਮੇਰੇ ਤੇ ਗਲਤੀ ਨਾਲ ਨਿਕਲ ਗਈ, ਇਹਨੇ ਸਫਾਈ ਨੀ ਕੀਤੀ, ਮੈਂ ਜੋ ਕੁਛ ਮਰਜ਼ੀ ਕੀਤਾ ਹੋਵੇ ਪਰ ਤੇਰਾ ਗਾਲ ਕੱਢਣਾ ਦਾ ਤਾਂ ਕੋਈ ਮਤਲਬ ਨੀ ਨਾ, ਫਿਰ ਇੰਨੀ ਸੰਗਤ ਖੜੀ ਆ ਤੇ ਤੂੰ ਖੜਾ ਵੀ ਐਡੀ ਵੱਡਾ ਇੱਕ ਜਗ੍ਹਾ ਬਣਾਈ ਹੋਈ ਆ ਵਿਰਾਸਤ ਏ ਖਾਲਸਾ ਤੇ ਉਹਦੇ ਵਿੱਚ ਤੂੰ ਗਾਲ ਕੱਢਣ ਲੱਗਿਆ ਹੋਇਆ। ਤੇ ਇਸ ਕਰਕੇ ਜਿਹੜੇ ਇਹ ਗੋਡਿਆਂ ਵਾਲਾ ਤੇ ਇਹ ਭਗਵੰਤ ਮਾਨ ਨੇ ਵਧੀਆ ਕੀਤਾ ਤੇ ਸੈਰ ਵਾਲਾ ਯਾਤਰਾ ਵਾਲਾ ਤਾਂ ਬੜਿਆ। ਤੁਸੀਂ ਇਹਨਾਂ ਜਿਹੀ ਜਗ੍ਹਾ ਤੇ ਜਾ ਕੇ ਦੇਖੋ, ਬੀਬੀ ਬਾਬੇ ਬੜੇ ਮੌਜ ਕਰਦੇ ਨੇ, ਬੜੇ ਮੁਫ਼ਤ ਦੇ ਵਿੱਚ ਜਾਂਦੇ ਨੇ। ਹਾਂਜੀ ਤੇ ਰੌਣਕਾਂ ਲੱਗੀਆਂ ਪਏ ਨੇ ਜਿੱਥੇ ਕੋਈ ਹੋਰ ਨੀ ਜਾਂਦਾ ਜਦੋਂ ਕੋਈ ਵੀ, ਤੇ ਨਹੀਂ ਕੌਣ ਲੈ ਕੇ ਜਾਂਦਾ ਪਿੱਛੋਂ, ਪਰ ਹੁਣ ਬੱਸ ਚੜਦੀਆਂ ਨੇ ਹਨਾ, ਬੱਸ ਚੜਦੀਆਂ ਨੇ ਤੇ ਹਾਂਜੀ। ਤੇ ਇਸ ਕਰਕੇ ਮੈਂ ਭਾਜੀ ਉਹਨਾਂ ਨਾਲ ਦੱਸਣਾ ਸੀਗਾ ਵੀ
1: ਤੁਸੀਂ ਐਵੇਂ ਨਾ।
2: ਹਾਂਜੀ
1: ਮੇਰੀ ਬੇਨਤੀ ਸੁਣੋ, ਜਿਹਨੇ ਤੁਹਾਨੂੰ ਕਿਹਾ ਨਾ ਇਹ ਗੱਲ ਵੀ ਇਹਨਾਂ ਨੇ ਇੰਨੇ ਘੰਟੇ ਮੋਬਾਇਲ ਰੱਖਣਾ ਹੈਗਾ ਆ ਤੇ ਫਿਰ ਮੋਬਾਇਲ ਨੀ ਦੇਣਾ ਤੇ ਆਪਣੀ ਬੱਸ ਨਿਕਲ ਜਾਣੀ ਆ, ਇਹਦਾ ਮਤਲਬ ਇਹ ਉਹ ਪਹਿਲੀ ਵਾਰੀ ਆਈ ਨਹੀਂ ਇਸ ਕਰਕੇ ਉਹ ਆਉਂਦੀ ਰਹਿੰਦੀ ਹੈਗੀ ਆ। ਤੁਸੀਂ ਮੈਂ ਸੱਚੀ ਗੱਲ ਦੱਸਦਾ ਜੇ ਤੁਸੀਂ ਮਤਲਬ ਇਹਨਾਂ ਲੋਕਾਂ ਦੇ ਹਿਤੈਸ਼ੀ ਆ ਨਾ ਜੀ, ਮੈਂ ਇੱਕ ਸੱਚੀ ਗੱਲ ਦੱਸਦਾ ਹੈਗਾ ਆ ਕਿ ਮੈਂ ਜਦੋਂ ਨਾ ਕਈ ਵਾਰੀ ਵੀਡੀਓ ਕਾਲ ਦੇ ਉੱਤੇ ਮੈਂ ਔਜਲਾ ਸਾਹਿਬ ਨੂੰ ਕੰਮ ਕਰਦੇ ਦੇਖਦਾ ਨਾ ਸਟੋਰ ਤੇ, ਤੇ ਮੈਨੂੰ ਸ਼ਰਮ ਆਉਂਦੀ ਆ ਕਿ ਸਾਡੇ ਵਰਕ ਕਲਚਰ ਜਿਹੜਾ ਹੈਗਾ ਆ ਇੰਨਾ ਘੱਟ ਗਿਆ ਆ, ਅਸੀਂ ਇੰਨੀ ਮਿਹਨਤ ਨਹੀਂ ਕਰਦੇ। ਇਹ ਬੰਦੇ ਜਿਹਨਾਂ ਨੇ ਸਭ ਕੁਛ ਅਚੀਵ ਕਰ ਲਿਆ ਆ, ਇਹਨਾਂ ਨੂੰ ਕੋਈ ਮਤਲਬ ਏਦਾਂ ਦੀ ਹੈ ਨੀ ਗੀ ਜੇ ਇਹਨਾਂ ਨੇ ਓਨੇ ਕਮਾਣੇ ਆ ਤੇ ਉੱਥੇ ਜਾ ਕੇ ਖਾਣੇ ਹੈਗੇ। ਸਾਡੇ ਅਸੀਂ ਜਿਹੜੇ ਡੰਗ ਦੀਆਂ ਡੰਗ ਕਮਾਣ ਵਾਲੇ ਹੈਗੇ ਨਾ, ਉਹ ਵੀ ਇੰਨਾ ਮਿਹਨਤ ਨਹੀਂ ਕਰਦੇ। ਸਾਡੇ ਇੱਥੇ ਵਰਕ ਕਲਚਰ ਵੈਸੇ ਹੀ ਖਤਮ ਹੋ ਗਿਆ ਜੀ। ਇਹ ਲੋਕਾਂ ਨੇ ਲੀਡਰਾਂ ਨੇ ਸਾਨੂੰ ਮਤਲਬ ਫ੍ਰੀ ਦੀਆਂ ਚੀਜ਼ਾਂ ਤੇ ਲਾਤਾ, ਇਹਨਾਂ ਦੇ ਜਿਹੜਾ ਹੈਗਾ ਆ ਤੁਸੀਂ ਅੱਜ ਗੋਡੇ ਗੋਡੇ ਪਾਏ ਕਿਸੇ ਦੇ ਲਈ, ਨਾ ਕਿਸੇ ਦਾ ਚੱਲਦਾ ਗੋਡਾ ਦੇਖਿਆ ਹੈਗਾ, ਤੇ ਬਿੱਲ ਉੱਥੇ ਪਤਾ ਨੀ ਕਿੰਨੇ ਕ ਦੇ ਕੱਟ ਹੋਏ ਹੋਣੇ ਆ ਜੀ। ਇਹ ਜੋ ਹੋ ਰਿਹਾ ਹੈਗਾ ਆ ਨਾ ਜੀ, ਗੋਰਖ ਧੰਦਾ ਇਹ ਇੱਥੇ ਹੀ ਮੁਬਾਰਕ ਹੈਗਾ ਆ ਜੀ। ਤੁਸੀਂ ਜਿਹੜਾ ਹੈਗਾ ਆ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਤੇ ਤਰਸ ਨਾ ਕਰੋ, ਇਹ ਪੂਰੇ ਨਜ਼ਾਰੇ ਲੈਂਦੇ ਆ ਜੀ। ਇਹ ਵੋਟ ਪਾਉਣ ਦਾ ਪੂਰਾ ਹੱਕ ਜਿਹੜਾ ਆ ਲੋਕੀ ਵਸੂਲ ਕਰਦੇ ਆ ਜੀ।
0: ਹਾਂਜੀ,
1: ਵਰਕ ਕਲਚਰ ਪੈਂਜੀ ਦੁੱਖ ਆਉਂਦਾ, ਵਰਕ ਕਲਚਰ ਹੈ ਨੀ ਗਾ, ਵਰਕ ਕਲਚਰ ਹੈ ਨੀ ਗਾ ਸਾਡੇ ਇੱਥੇ, ਤੁਸੀਂ ਸੋਚਦੇ ਹੈਗੇ ਜੀ। ਹਾਂਜੀ, ਬਾਕੀ ਕੋਈ ਚੀਜ਼ ਦੇਖ ਲਈ ਜਾਂ ਸੈਰਾਂ ਕਰ ਲਈਆਂ ਉਹ ਜ਼ਿੰਦਗੀ ਦਾ ਮਕਸਦ ਨਹੀਂ ਹੈਗਾ। ਜ਼ਿੰਦਗੀ ਦਾ ਮਕਸਦ ਹੁੰਦਾ ਹੈਗਾ ਕਿ ਤੁਸੀਂ ਹਾਂਜੀ ਤੁਸੀਂ ਇੱਕ ਅੱਛਾ ਭਵਿੱਖ ਆਪਣਾ ਬਣਾਉਣਾ ਤੇ ਬੱਚਿਆਂ ਦਾ ਬਣਾਉਣਾ ਜੀ, ਪਹਿਲਾਂ ਗ੍ਰਸਤੀ ਦਾ ਜਿਹੜਾ ਫਰਜ਼ ਆ।
2: ਨਹੀਂ ਉਹ ਤੁਸੀਂ, ਮੈਂ ਇੱਕ ਹੋਰ ਵੀ ਤੁਹਾਨੂੰ ਕਹਿੰਦੀ ਆ ਵੀ ਜਿਹੜੀ ਇਹ ਜਿਹੜੀ ਇਹ ਹੁਣ ਵਿਰਾਸਤ ਏ ਖਾਲਸਾ ਉਹਨੂੰ ਸਮਝਣ ਦੇ ਲਈ ਤੁਹਾਨੂੰ ਬਹੁਤ ਕੁਛ ਪਹਿਲਾਂ ਪਤਾ ਹੋਣਾ ਚਾਹੀਦਾ, ਤਾਂ ਤੁਸੀਂ ਸਮਝ ਸਕਦੇ ਹੋ ਹਨਾ। ਉਹ ਜਿਹੜੀ ਹਿਸਟਰੀ ਉਹਨਾਂ ਨੇ ਕੀਤੀ ਲਿਖੀ ਹੋਈ ਆ ਹਨਾ, ਉਹਨੂੰ ਸਮਝਣ ਦੇ ਲਈ। ਤੇ ਉਹ ਤਾਂ ਉਸ ਪੜ੍ਹਾਈ ਵਾਲੇ ਪਾਸੇ ਨੂੰ, ਸਕੂਲਾਂ ਵਾਲੇ ਪਾਸੇ ਨੂੰ ਤਾਂ ਇਹ ਲੈ ਕੇ ਜਾ ਹੀ ਨੀ ਰਹੇ ਹੈਗੇ ਹਨਾ, ਤਾਂ ਕਿ ਬੱਚਿਆਂ ਨੂੰ ਕੁਛ ਪਤਾ ਲੱਗੇ। ਜੇ ਹੁਣ ਉਹ ਜਿਹੜਾ ਅੰਦਰ ਉਹਨਾਂ ਨੇ ਪੂਰਾ ਬਣਾਇਆ ਹੋਇਆ ਸਾਰਾ ਕੁਛ, ਇੱਕ ਲਿਖਿਆ ਹੋਇਆ ਹਿਸਟਰੀ ਲਿਖੀ ਹੋਈ ਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤੇ ਹੁਣ ਤੱਕ ਦੀ ਸਾਰਾ ਕੁਛ, ਪਰ ਉਹ ਜੇ ਤੁਹਾਨੂੰ ਪਤਾ ਹੋਊਗਾ ਵੀ ਕੀ ਚੀਜ਼ ਸੀਗੀ ਤਾਂ ਹੀ ਆ। ਸਕੂਲ ਤਾਂ ਇਹ ਕਦੇ ਚੱਲਣ ਨੀ ਦੇ ਰਹੇ, ਸਕੂਲਾਂ ਚ ਤਾਂ ਬੱਚਿਆਂ ਨੂੰ ਸਕੂਲ ਵੱਲ ਨੂੰ ਤਾਂ ਇਹਨਾਂ ਦਾ ਖਿਆਲ ਹੀ ਹੈ ਨੀਗਾ ਵੀ ਪੜ੍ਹਾਈ
1: ਬੱਚਿਆਂ ਨੂੰ ਆ ਗਏ ਸੀ ਕਹਿਣ ਲੱਗਾ ਸੀ ਇਹਨਾਂ ਨੂੰ। ਹਾਂਜੀ, ਯਾਤਰਾ
2: ਜਿਹੜੀ ਬਣਾਈ ਆ, ਹਾਂਜੀ
1: ਗੁਜਰਾਲ ਜਾਂਦੇ
0: ਬਿਲਕੁਲ
2: ਨਹੀਂ, ਗੁਜਰਾਲ ਉਹਨਾਂ ਨੇ ਜਿਹੜੀ ਬਣਾਈ ਸੀਗੀ ਸਾਇੰਸ। ਹਾਂਜੀ, ਤੇ ਉਹ ਕਿੰਨਾ ਕ ਕਿਤੇ ਉਹਨਾਂ ਦਾ ਉਹ ਕਰਦੇ ਨੇ, ਕਿੰਨੇ ਕ ਫ੍ਰੀ ਟੂਰ ਲੈ ਕੇ ਜਾਂਦੇ ਨੇ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣ ਲਈ ਜਾਂ ਦੱਸਣ ਦੇ ਲਈ, ਤਾਂ ਉਹ ਤਾਂ ਕੁਛ ਹੈ ਹੀ ਨੀ ਗਾ ਹਨਾ। ਤੇ ਪਰ ਆ ਯਾਤਰਾ ਤੇ ਵਧੀਆ ਨਾ, ਚਾਰਟ ਤੇ ਲਾ ਲਿਆ, ਲੱਗੇ ਰਹਿਣਗੇ ਲੋਕੀ ਵਧੀਆ। ਲੋਕਾਂ ਨੂੰ ਜੇ ਲੋਕਾਂ ਦੀ ਸਮਝ ਇੰਨੀ ਹੁੰਦੀ, ਇੰਨੀ ਸੋਚ ਇੰਨੀ ਹੁੰਦੀ, ਤੇ ਜਿਹੜਾ ਇੰਨਾ ਨਿਘਾਰ ਪੰਜਾਬ ਦੇ ਵਿੱਚ ਆਇਆ, ਪੰਜਾਬ ਜਿਹੜਾ ਪੰਜਾਬ ਦਾ ਬੇੜਾ ਗਰਕ ਹੁਣ ਹੋਇਆ, ਕੱਲ ਵੀ ਜਿਵੇਂ ਆਪਾਂ ਕਹਿੰਦੇ ਸੀਗੇ ਕਿੱਥੋਂ ਕਿੱਥੇ ਸਿਰਮੌਰ ਹੁੰਦਾ ਸੀਗਾ ਹਾਕੀ ਦੇ ਵਿੱਚ, ਤੇ ਕਬੱਡੀ ਇਹ ਜਿਹੜੀਆਂ ਵਿਰਾਸਤੀ ਖੇਲਾਂ ਸੀਗੀਆਂ ਸੀ, ਤੇ ਹੁਣ ਕੀ ਆ, ਹੁਣ ਇਹ ਮੁੰਡੇ ਮਾਰ ਰਹੇ ਨੇ। ਕੱਲ ਆਪਾਂ ਤੁਸੀਂ ਇਹੀ ਗੱਲਾਂ ਸਾਰੀਆਂ ਦੱਸੀਆਂ ਨੇ ਹਨਾ, ਤੇ ਉਹ ਉਸ ਪਾਸੇ ਤਾਂ ਬ੍ਰੇਨ ਇਹਨਾਂ ਨੇ ਉਹਨਾਂ ਦਾ ਸੋਚਣ ਹੀ ਬੰਦ ਕਰਤੀ ਸਭ ਦੀ, ਲੋਕਾਂ ਦੀ ਸੋਚਣ ਲਈ ਤਾਂ ਉਹ ਦੇ ਹੀ ਨਹੀਂ ਰਹੇ ਕੁਛ ਵੀ। ਜੇ ਸੋਚਣਗੇ ਤੇ ਤਾਂ ਫੇਰ ਖੜੇ ਹੋਣਗੇ, ਖੜੇ ਇਹਨਾਂ ਨੇ ਹੁਣ ਦੇਣਾ ਨੀ ਹੈਗਾ ਹੁਣ। ਤੇ ਹੁਣ ਤਾਂ ਮੁਫ਼ਤ ਦੀਆਂ ਚਾਟਾਂ ਲਾਈਆਂ ਹੋਈਆਂ ਨੇ, ਹਾਂ ਬਈ ਤੁਸੀਂ ਤੁਹਾਨੂੰ ਤੀਰਥ ਯਾਤਰਾ ਤੇ ਲੈ ਗਏ, ਤੁਹਾਨੂੰ ਗੋਡੇ ਪਵਾ ਤੇ, ਦੰਦ ਪਵਾ ਤੇ, ਤੇ ਬੱਸਾਂ ਦੇ ਵਿੱਚ ਫ੍ਰੀ ਦੇ ਤੀਆਂ, ਬੀਬੀਆਂ ਨੂੰ ਦੇ ਤਾ ਵੀ ਆ ਤੁਸੀਂ ਜਾਓ ਤੇ ਆਪਦਾ ਘੁੰਮੋ ਫਿਰੋ। ਤੇ ਉਹ ਘਰੋਂ ਬੀਬੀ ਹੀ ਹੁੰਦੀ ਆ ਘਰ ਦੇ ਵਿੱਚ, ਐਕਚੁਲੀ ਔਰਤ ਹੀ ਹੁੰਦੀ ਆ ਜਦੋਂ, ਚਲੋ ਠੀਕ ਆ ਮੈਂ ਇਹ ਨੀ ਇਹ ਗੱਲ ਕਹਿੰਦੀ, ਪਰ ਔਰਤ ਥੋੜੀ ਜੀ ਸੈਂਸਿਟਿਵ ਹੁੰਦੀ ਆ। ਉਹੀ ਸਵੇਰ ਨੂੰ ਜੇ ਕਿਸੇ ਨੇ ਕੰਮ ਤੇ ਜਾਣਾ, ਉਹਨਾਂ ਨੇ ਰੋਟੀ ਬਣਾ ਕੇ ਦੇਣੀ ਆ, ਜਾਂ ਸ਼ਾਮ ਨੂੰ ਵੀ ਫਿਕਰ ਕਰਨਾ ਵੀ ਆਇਆ ਕੋਈ ਕੰਮ ਤੋਂ, ਰੋਟੀ ਚਾਹੀਦੀ ਆ। ਤੇ ਜੇ ਕੋਈ ਕੰਮ ਤੇ ਨਹੀਂ ਵੀ ਗਿਆ, ਜਾਂ ਬੱਚੇ ਹੁੰਦੇ ਸੀ, ਮੁੰਡੇ ਹੁੰਦੇ ਸੀ, ਕੁੜੀਆਂ ਨਹੀਂ ਕੰਮ ਕਰਦੇ, ਉਹਨਾਂ ਨੂੰ ਵੀ ਕਾਂ ਕਾਂ ਕਰਨੀ ਵੀ ਉੱਠੋ ਤੁਸੀਂ ਕੰਮ ਕਰ ਲਓ। ਤੇ ਉਹ ਉਹਨਾਂ ਨੂੰ ਤਾਂ ਇਹਨਾਂ ਨੇ ਹੁਣ ਉਸ ਪਾਸੇ ਤਾਂ ਹਟਾ ਹੀ ਦਿੱਤਾ ਸਾਰਾ ਕੁਛ, ਵੀ ਤੁਸੀਂ ਵੀ ਆਪ ਵੀ ਸੈਰ ਕਰਿਓ ਤੇ ਬਸ ਰਹਿਣ ਦੋ ਕੰਮਾਂ ਵਾਲਾ, ਤਾਂ ਉਹ ਤੁਹਾਨੂੰ ਮੁਫ਼ਤ ਦਾ ਰਾਸ਼ਨ ਆ ਜਾਣਾ ਤੇ ਬਸ ਠੀਕ ਆ ਹਨਾ। ਤੇ ਇਸ ਕਰਕੇ ਹਾਂਜੀ, ਤੇ ਬਾਕੀ ਹਾਸੇ ਚ ਗੱਲਾਂ ਹਾਸੇ ਚ ਰਹਿ ਗਈਆਂ, ਪਰ ਹੈ ਤਾਂ ਬਹੁਤ ਮਾੜੇ ਪਾਸੇ ਨੂੰ, ਮਾੜਾ ਰੁਝਾਨ ਲੋਕਾਂ ਨੇ, ਹਾਂਜੀ ਮਾੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ। ਹਾਂਜੀ
0: ਬਿਲਕੁਲ,
2: ਚਲੋ
1: ਹਾਂਜੀ, ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਨਾ ਜੀ, ਜਿਹੜਾ ਸਾਇੰਸ ਸਿਟੀ ਆ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ। ਜੀ ਬੁੱਢਿਆਂ ਕੋਲੋਂ ਇਹਨਾਂ ਨੇ ਵੋਟਾਂ ਲੈਣੀਆਂ, ਬੱਚਿਆਂ ਦੀਆਂ ਵੋਟਾਂ ਨਹੀਂ ਨਾ ਬਣੀਆਂ ਹੋਈਆਂ ਜੇ
2: ਭਾਜੀ ਸੈਨੀ ਸਾਹਿਬ ਭਾਜੀ, ਜੇ ਸਾਇੰਟਿਫਿਕ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਗ ਗਏ ਇਹ, ਤਾਂ ਫੇਰ ਇਹ ਬਾਕੀ ਚੀਜ਼ਾਂ ਦਾ ਸਾਰਾ ਧੰਦੇ ਨੇ ਜਿਹੜੇ ਹੁਣ ਤੁਸੀਂ ਪੁਜਾਰੀਵਾਦ ਵਾਲਾ ਧੰਦਾ ਸਾਰਾ ਫਿਰ ਉਹ ਖਤਮ ਹੋ ਜਾਊਗਾ ਉਸੇ ਪਾਸੇ ਨੂੰ। ਤਾਂ ਇਹ ਆਪ ਜੇ ਹੁਣ ਇਹ ਉਹ ਕੀ ਕਹਿੰਦੇ ਨੇ ਉਹ ਜਿਹੜਾ ਬਣਿਆ ਹੋਇਆ ਜਿੱਥੇ ਮੈਡੀਟੇਸ਼ਨ ਕਰਦੇ ਨੇ ਉਹ ਕੀ ਆ ਉਹਨੂੰ ਕਹਿੰਦੇ ਨੇ
0: ਯੋਗਾ ਸੈਂਟਰ,
2: ਜਿੱਥੇ ਨਹੀਂ ਨਹੀਂ ਉਹ ਜਿੱਥੇ ਕੇਜਰੀਵਾਲ ਵੀ ਪਿਛਲੇ ਸਾਲ ਆਇਆ ਸੀਗਾ, ਕੀ ਸੀਗਾ ਉਹਦਾ ਨਾਮ?
1: ਹਾਂਜੀ ਵਿਪਾਸਨਾ ਵਾਲਾ
2: ਹਾਂਜੀ ਹਾਂਜੀ। ਉਹ ਤੁਸੀਂ ਜੇ ਇਹ ਸਾਇੰਟਿਫਿਕ ਚੀਜ਼ਾਂ ਨੂੰ ਦੱਸਣਗੇ ਬੱਚਿਆਂ ਨੂੰ, ਸਾਇੰਸ ਸਿੱਖਣਗੇ ਬੱਚੇ, ਸਾਇੰਟਿਫਿਕ ਮਾਇੰਡ ਹੋਊਗਾ ਉਹਨਾਂ ਦਾ, ਉਹ ਵਿੱਚੋਂ ਘੋਗ ਕਰਨਗੇ ਵੀ ਇਹਦੇ ਚ ਕੀ ਆ ਕੀ ਨਹੀਂ, ਫੇਰ ਇਹ ਪੋਲਿਟਿਕਸ ਵਾਲਿਆਂ ਦਾ ਕੰਮ ਕਿਵੇਂ ਚੱਲੂਗਾ?
0: ਬਿਲਕੁਲ ਹੈ ਜੀ,
2: ਇਹ ਤਾਂ ਫੇਰ ਆਪ ਹੀ ਇਹ ਆਪਦੇ ਪੈਰੀ ਥੋੜੀ ਕੁਹਾੜੀ ਮਾਰਨਗੇ। ਉਹਨੂੰ ਪ੍ਰਮੋਟ ਸਾਇੰਸ ਸਿਟੀ ਨੂੰ ਕਿਉਂ ਪ੍ਰਮੋਟ ਕਰਨਗੇ? ਇਹ ਤਾਂ ਕਹਿਣਗੇ ਵੀ ਤੁਸੀਂ ਜਾਓ ਮਹਾਰਾਜ ਮੂਹਰੇ, ਅੱਖਾਂ ਬੰਦ ਕਰ ਲੋ, ਪ੍ਰਸ਼ਾਦ ਲੈ ਲੋ, ਬਹਿ ਜਾਓ, ਨੀਵੀਂ ਪਾ ਲੋ, ਦੇਖਿਓ ਨਾ, ਅੱਖਾਂ ਨਾ ਖੋਲਿਓ ਤੁਸੀਂ, ਹਨਾ। ਇਹ ਨੀ ਕਿ ਅੱਖਾਂ ਬੰਦ ਕਰਕੇ ਚਲੋ ਠੀਕ ਆ ਸ਼ਾਂਤੀ, ਆਪਾਂ ਕਹਿੰਦੇ ਆ ਵੀ ਮੈਡੀਟੇਸ਼ਨ ਆ ਹੋਰ ਸਾਰਾ ਕੁਛ, ਉਹ ਪੱਖ ਵੱਖਰਾ ਤੇ ਉਹ ਮਤਲਬ ਤੁਹਾਨੂੰ ਠੀਕ ਆ ਤੁਸੀਂ ਕਾਮ ਬੈਠਦੇ ਹੋ ਸ਼ਾਂਤ ਬੈਠਣ ਦੇ ਲਈ, ਪਰ ਇਹ ਤਾਂ ਦੂਜੇ ਲੋਟ ਕਹਿੰਦੇ ਆ ਵੀ ਤੁਸੀਂ ਬਸ ਵੈਸੇ ਹੀ ਨਾ ਦੇਖੋ, ਵੈਸੇ ਹੀ ਅੱਖਾਂ ਮੀਚ ਲੋ ਤੁਸੀਂ, ਹਨਾ। ਤੇ ਇਸ ਕਰਕੇ ਹਾਂਜੀ ਚਲੋ, ਹਾਂਜੀ ਚਲੋ ਠੀਕ ਹੈ ਭਾਜੀ, ਹਨਾ ਜੀ,
1: ਬਿਲਕੁਲ
2: ਹਾਂਜੀ ਹਾਂਜੀ,
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਥੈਂਕ ਯੂ। ਜਾਂਦੇ ਜਾਂਦੇ ਇੱਕ ਵਾਰੀ ਦੱਸ ਦਿਆਂ ਭੈਣ ਜੀ,
0: ਹਾਂਜੀ ਡ੍ਰੌਪ ਕਰਕੇ ਕੋਈ ਨਹੀਂ ਸੁਣ ਲੈਣਗੇ ਬਾਅਦ ਚ, ਕੰਟੀਨਿਊ ਪਲੀਜ਼।
1: ਓਕੇ ਓਕੇ ਓਕੇ ਭਾਰੇ ਸਾਹਿਬ, ਜਿਹੜੀ ਹੈਗੀ ਨਾ ਵੀ ਜਿਹੜੀ ਚੀਜ਼ ਦਾ ਦਿਖਾਵਾ ਹੋ ਜਾਂਦਾ ਨਾ ਜੀ, ਉਹ ਕਦੀ ਵੀ ਅਧਿਆਤਮ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ,
0: ਨਹੀਂ ਹੁੰਦੀ।
1: ਇਸ ਕਰਕੇ ਦਿਖਾਵੇ ਵਾਲੀ ਤਾਂ ਕੋਈ ਗੱਲ ਹੋਣੀ ਨੀ ਚਾਹੀਦੀ ਹੈਗੀ। ਬਾਕੀ ਇਹ ਜਿਹੜੇ ਤੁਸੀਂ ਕਿਹਾ, ਆਪਾਂ ਕਹਿੰਦੇ ਸਰ ਪਿੰਡਾਂ ਦੇ ਵਿੱਚ ਜਿਹੜਾ ਆ ਵੀ ਦੁੱਧ ਤਾਂ ਮੁੱਲ ਲੈਣ ਲੱਗ ਪਏ ਹੈਗੇ ਆ ਜੀ, ਪਸ਼ੂ ਰੱਖਣ ਦਾ ਕਲਚਰ ਖਤਮ ਹੋ ਗਿਆ ਜੀ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਆ ਇਹਨਾਂ ਬੁੱਢਿਆਂ ਨੂੰ ਇਸ ਕਰਕੇ ਲੈ ਜਾਂਦੇ ਇਹਨਾਂ ਦੀਆਂ ਵੋਟਾਂ ਹੈਗੀਆਂ, ਫਿਰ ਮਰਜ਼ੀ ਨਾ ਵੀ ਇਹਨਾਂ ਦੇ ਗੱਲ ਦੇ ਵਿੱਚ ਜਿਹੜਾ ਆ ਆਪਣੇ ਨਾਂ ਦਾ ਆਈਡੈਂਟੀ ਕਾਰਡ ਆਪਣੀ ਫੋਟੋ ਗੱਲ ਚ ਪਵਾ ਕੇ ਘੁਮਾ ਦੇਣੇ ਆ ਜੀ, ਤੇ ਉਹ ਤਾਂ ਟੂਲਸ ਬਣਾਏ ਹੈਗੇ ਆ ਆਪਣੇ, ਟੂਲਸ ਜਿਹੜੇ ਆ ਵਰਕ ਕਰ ਰਹੇ ਹੈਗੇ ਆ ਜੀ, ਵੈਲਫੇਅਰ ਸਟੇਟ ਦਾ ਕੰਸੈਪਟ ਹੈਗਾ ਸੀ ਸਾਡੇ, ਇਹ ਵੈਲਫੇਅਰ ਸਟੇਟ ਵਾਲੀ ਗੱਲ ਨਹੀਂ ਹੈਗੀ, ਇਹ ਸ਼ੁਰੂ ਤੋਂ ਰਾਜਨੀਤੀ ਇਸ ਕਰਕੇ ਕਰੀ ਜਾਂਦੀ ਕਿ 5 ਸਾਲ ਇਹੋ ਜਿਹਾ ਕੰਮ ਕਰਨਾ ਕਿ ਅਗਲੇ 5 ਸਾਲ ਲਈ ਫੇਰ ਸਾਨੂੰ ਵੋਟਾਂ ਮਿਲ ਜਾਣ।
0: ਨਾਲੇ ਸਾਈਂ ਸਾਹਿਬ ਇਕਨੋਮਿਕ ਦਾ ਇੱਕ ਜਿਹੜਾ ਪੁਆਇੰਟ ਹੈਗਾ ਉਹਦੇ ਵਿੱਚ ਕਿ ਬੈਲੈਂਸ ਕਿੱਦਾਂ ਰੱਖਣਾ, ਇੱਕ ਮਤਲਬ ਕਿ ਜੋ ਇਨਪੁੱਟ ਹੈ ਆਊਟਪੁੱਟ ਹੈ, ਚਾਹੇ ਆਪਾਂ ਇੱਕ ਘਰ ਦਾ ਹੀ ਆਪਾਂ ਖਰਚ ਦੇਖ ਲਈਏ, ਜੇ ਆਪਾਂ 1-2 ਛੁੱਟੀਆਂ ਵੀ ਕਰ ਲੈਂਦੇ ਹਾਂ ਜਾਂ ਕੁਝ ਵੀ ਆ, ਜਾਂ ਉਹਦੇ ਨਾਲ ਵੀ ਕਈ ਵਾਰੀ ਫਿਕਰ ਪੈ ਜਾਂਦਾ ਕਿ ਯਾਰ ਢਾਂਚਾ ਹੈ ਜੋ ਹਨਾ, ਮਤਲਬ ਕਿ ਉਹਦੇ ਨਾਲ ਉਹ ਬੈਟਰ ਆ ਕਿ ਕੁਝ ਨਾ ਕੁਝ ਕਰੀ ਜਾਈਏ। ਤੇ ਜੇ ਏਡਾ ਵੱਡਾ ਪੂਰਾ ਸੂਬਾ ਸੰਭਾਲਣਾ ਹੈ, ਉਹਦੀ ਇਨਪੁੱਟ ਆਊਟਪੁੱਟ ਦੇਖਣੀ ਹੋਊਗੀ ਭਈ। ਇਨਪੁੱਟ ਤਾਂ ਤੁਸੀਂ ਕਹਿੰਦੇ ਹੋ ਕਿ ਮਤਲਬ ਕਿ 1% ਹੈ, ਤੇ ਆਊਟਪੁੱਟ ਤੁਹਾਡੀ ਹੈਗੀ ਹੈ 5% ਜੀ, ਕਿੰਨਾ ਕੁ ਚਿਰ ਉਹ ਚੀਜ਼ ਚੱਲ ਜਾਊਗੀ?
1: ਬਿਲਕੁਲ ਭਾਰਤ ਸਾਹਿਬ, ਇੱਕ ਭੈਣ ਜੀ ਹੁਣੀ ਜਾਂਦੇ ਜਾਂਦੇ ਜਿਹੜੀ ਪੁਆਇੰਟ ਆਊਟ ਕਰਕੇ ਗਏ ਨਾ ਗੱਲ, ਮਤਲਬ ਮੈਨੂੰ ਬਹੁਤ ਅਪੀਲ ਕੀਤੀ ਉਹ ਗੱਲ ਕਿ ਜਦੋਂ ਆਪਾਂ ਕੋਈ ਚੀਜ਼ ਦੇਖਣ ਜਾਂਦੇ ਹੈਗੇ ਆ, ਜਾਂ ਤਾਂ ਅਸੀਂ ਹਿਸਟਰੀ ਦੇ ਏਡੇ ਕੁ ਜਾਣਕਾਰ ਹੋਈਏ ਕਿ ਸਾਨੂੰ ਹਿਸਟਰੀ ਬਾਰੇ ਸਾਰਾ ਕੁਛ ਪਤਾ ਹੋਵੇ, ਤੇ ਜਦੋਂ ਉਹਦੀ ਅਸੀਂ ਪਿਕਚਰਾਈਜੇਸ਼ਨ ਦੇਖੀਏ, ਉਦੋਂ ਅਸੀਂ ਜਿਹੜਾ ਇਸ ਚੀਜ਼ ਨੂੰ ਅਕਸੈਪਟ ਕਰੀਏ। ਸੋ ਇਸ ਕਰਕੇ ਜਿਹੜਾ ਹੈਗਾ ਸਰ, ਮੈਂ ਇਸ ਚੀਜ਼ ਦੇ ਨਾਲ ਤਾਂ ਬਿਲਕੁਲ ਇਤਫਾਕ ਰੱਖਦਾ। ਬਾਕੀ ਜੇ ਕਿਸੇ ਨੇ ਦੇਖਣਾ ਹੋਵੇ ਨਾ, ਉਹਦੀ ਕਰਿਓਸਿਟੀ ਹੋਵੇ, ਉਹ ਕਮਾਈ ਕਰੇ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਹੈਗਾ ਆ, ਤੇ ਘੁੰਮ ਕੇ ਆਵੇ ਜਦੋਂ ਮਰਜ਼ੀ ਆਵੇ, ਜਦੋਂ ਉਹਦਾ ਟਾਈਮ ਹੈਗਾ ਆ ਜੀ। ਇਹ ਸਰਕਾਰਾਂ ਦੇ ਕੰਮ ਥੋੜਾ ਹੁੰਦੇ ਆ,
0: ਸਾਡਾ ਘੁੰਮਣਾ ਇੱਕ ਹੋਰ ਹੀ ਬੱਕਰਾ। ਕਈ ਵਾਰੀ ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ, ਮੇਰੇ ਵਾਲੀ ਜਿਹੜੀ ਹੈਗੀ ਆ ਉਹ ਕਈ ਵਾਰੀ ਕਹਿ ਦਿੰਦੀ ਆ ਕਿ ਤੈਨੂੰ ਅੱਛੋ ਵਾਈ ਲੱਗੀ ਰਹਿੰਦੀ ਹੈ, ਮਤਲਬ ਕਿ ਡੈਸਟੀਨੇਸ਼ਨ ਦੇ ਉੱਤੇ ਕਦੋਂ ਪਹੁੰਚ ਜਾਈਏ ਹਨਾ। ਪਰ ਕਹਿੰਦੀ ਆ ਜਿਹੜੀ ਰਾਹ ਦਾ ਰਸਤਾ ਆ ਜਿੱਥੇ ਆਪਾਂ ਚੱਲ ਰਹੇ ਹਾਂ, ਘੱਟੋ ਘੱਟ ਇਹਦਾ ਆਲਾ ਦੁਆਲਾ ਤਾਂ ਦੇਖ, ਮਤਲਬ ਕਿ ਕੁਦਰਤ ਦਾ ਨਜ਼ਾਰਾ ਦੇਖ, ਸਫ਼ਰ ਨੂੰ ਕਾਹਤੋਂ ਉਡੀਕ ਰਿਹਾ ਵੀ ਮੈਂ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਕੇ ਮਤਲਬ ਕਿ ਸਾਹ ਲੈਣਾ।
1: ਗੱਲ ਏਦਾਂ ਹੋਈ ਗਿਆ ਨਾ ਜੀ, ਮੈਂ ਨਾ ਉਹ ਆਪਣੇ ਉੱਥੇ ਆਫਿਸ ਜਿਹੜਾ ਸਾਨੂੰ ਚੈਂਬਰ ਅਲਾਟ ਹੋਇਆ, ਤੇ ਉੱਥੇ ਨਾ ਉਹ ਆਫਰ ਆਈਆਂ ਵੀ ਹਾਂ ਜੀ ਵਾਲਪੇਪਰ ਲਵਾ ਲਓ, ਸ਼ੀਟ ਲਵਾ ਲਓ, ਜਾਂ ਏਦਾਂ ਕਰਕੇ। ਉਹ ਮੇਰੇ ਨਾਲ ਦਾ ਬੰਦਾ ਗੱਡੀ ਚਲਾਉਂਦਾ ਪਿਆ ਤੇ ਮੈਨੂੰ ਕਹਿੰਦਾ ਰਿਕਸ਼ੇ ਦੇ ਉੱਤੇ ਜਿਹੜੀ ਸੀ ਇਹ ਸ਼ੀਟ ਸੀ ਜਿਹੜੀ ਤੁਹਾਨੂੰ ਬੰਦਾ ਉਹ ਕਹਿ ਰਿਹਾ ਸੀ ਲਾਉਣ ਵਾਸਤੇ। ਮੈਂ ਕਿਹਾ ਭਲਿਆ ਲੋਕਾ, ਸ਼ੀਟ ਤਾਂ ਮੈਂ ਤਾਂ ਦੇਖੀ ਹੋਊ ਜੇ ਮੈਂ ਰਿਕਸ਼ਾ ਦੇਖਿਆ ਹੋਊਗਾ, ਆਪਾਂ ਤਾਂ ਅੰਤਰ ਧਿਆਨ ਹੋਏ ਤੇਰੀ ਗੱਡੀ ਚ ਬੈਠੇ ਹੈਗੇ, ਲੈ ਚੱਲ ਜਿੱਦਾਂ ਮਰਜ਼ੀ। ਉਹ ਲੋਕੀ ਇੰਜੋਏ ਕਰਦੇ ਹੈਗੇ, ਉਸ ਸਫ਼ਰ ਨੂੰ ਵੀ ਇੰਜੋਏ ਕਰਦੇ ਹੈਗੇ ਆ ਜੀ, ਕਿ ਉਸ ਸਮੇਂ ਨੂੰ ਇੰਜੋਏ ਕਰਦੇ ਆ। ਇਹ ਲੋਕੀ ਬਹੁਤ ਐਡਵਾਂਸ ਆ ਭਾਈ ਸਾਹਿਬ, ਇਹਨਾਂ ਦਾ ਸੁਭਾਅ ਬਣ ਗਿਆ ਆ। ਸਾਡਾ ਸੁਭਾਅ ਉਹੀ ਹੈਗਾ ਜੀ ਵੀ ਘਰੋਂ ਨਿਕਲੇ ਤੇ ਮੰਜ਼ਿਲ ਤੇ ਪਹੁੰਚਣਾ ਭਾਈ ਫਟਾਫਟ ਉਧਰ ਪਹੁੰਚ ਜਾਈਏ ਜੀ। ਹਾਂਜੀ, ਸੋ ਇਸ ਕਰਕੇ ਠੀਕ ਹੈ ਭਾਈ ਸਾਹਿਬ, ਮੈਂ ਲਵਾਂਗਾ ਇਜਾਜ਼ਤ ਜੀ ਹੁਣ।
0: ਇੱਕ ਮਿੰਟ ਜੇ ਲੱਗਿਆ ਤਾਂ ਚਲੋ ਦੁਬਾਰਾ ਕਾਲ ਕਰ ਲਿਓ, ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਕਰੋ ਕਰੋ ਆਨ ਫਿਰ। ਹਾਂਜੀ ਹਾਂਜੀ ਹਾਂਜੀ ਵੀਰ ਜੀ, ਸਤਿ
3: ਸ੍ਰੀ ਅਕਾਲ ਜੀ, ਸਗਾ ਸੋਤਿਆਂ ਨੂੰ। ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਤਾਂ ਆਪਦੇ ਆਪ ਨੂੰ ਹਿੱਲ ਗਿਆ
0: ਜੀ। ਨਹੀਂ ਉਹ ਕਹੋ ਵਿਅੰਗ ਕਰ ਰਹੇ ਸੀ ਜੀ। ਜੀ
3: ਇਹ ਵਿਅੰਗ ਨਹੀਂ, ਚਲੋ ਰਾਜ ਜੀ ਇੱਥੇ ਵਾਲੇ ਦਾ ਬੋਟ ਬਣਾਉਣਾ ਤੇ ਅਮੈਰੀਕਾ ਵਾਲਿਆਂ ਦਾ ਬੋਟ ਬਣਾਉਣ ਨੂੰ ਜੀ ਕਰੀ ਜਾਂਦਾ ਫੇਰ ਹੁਣ ਦੱਸੋ।
0: ਉਹ ਮੈਂ ਤਾਂ ਹੀ ਚੇਤੇ ਕਰਾਇਆ ਜੀ ਸੈਣੀ ਸਾਹਿਬ, ਸੈਣੀ ਸਾਹਿਬ ਤਾਂ ਹੀ ਆਪਾਂ ਇਹ ਔਜਲਾ ਸਾਹਿਬ ਤਾਂ ਹੀ ਚੇਤੇ ਕਰਾਇਆ ਸੀ ਭੈਣ ਜੀ
1: ਦੇਖ ਕੇ ਹੈ ਜੀ। ਮੈਂ ਸਹੂਲਤਾਂ ਦੇਖ ਕੇ
3: ਉਹੀ ਗੱਲ ਕਰਦਾ ਵੀ ਅਮੈਰੀਕਨ ਸਿਟੀ ਅਮੈਰੀਕਾ ਦੀ।

0: ਫਰੀ ਦੀਆਂ ਬੱਸਾਂ ਦੇਖ ਕੇ ਮਨ ਨਾਲ ਚ ਆ ਗਿਆ।
1: ਤੂੰ ਦੇਖੋ ਉੱਥੇ ਬਿਜਲੀ ਆਪਣੇ ਔਜਲਾ ਸਾਹਿਬ, ਇੱਥੇ ਤਾਂ ਬਿੱਲਾਂ ਨੇ ਮੱਤ ਮਾਰੀ ਰੱਖਦੇ, ਕਦੇ ਇੰਸ਼ੋਰੈਂਸ ਦਾ ਆ ਗਿਆ, ਕਦੇ ਬਿਜਲੀ ਦਾ ਆ ਗਿਆ, ਪਾਣੀ ਦਾ ਆ ਗਿਆ, ਹੈਂ ਆਪਣਾ ਬਿਲਡਿੰਗ ਦਾ ਟੈਕਸ ਆ ਗਿਆ, ਕੌਂਸਲ ਟੈਕਸ ਆ ਗਿਆ। ਉੱਥੇ ਤਾਂ ਸਾਰਾ ਕੁਝ ਬਿਜਲੀ ਫਰੀ, ਪਾਣੀ ਫਰੀ, ਦਾਣੇ ਫਰੀ, ਬੱਸ ਦਾ ਸਫ਼ਰ ਫਰੀ, ਹੈਂ ਫਿਰ ਰੱਬ ਦੇ ਨਾਲ ਸੁਰਤ ਲਾਉਣ ਦੇ ਲਈ ਸਿੱਧਾ ਤਾਰਾਂ ਜੋੜਨ ਦੇ ਲਈ ਬੱਸਾਂ ਫਰੀ ਉੱਥੇ ਜਾਂਦੀਆਂ ਨੇ, ਇੰਨੀਆਂ ਸਹੂਲਤਾਂ ਜੀ ਤਾਂ ਟਰੰਪ ਨੀ ਦੇ ਸਕਦਾ।
2: ਮੈਂ ਉਹੀ ਗੱਲ ਕਰਦਾ ਨਾ, ਤੁਸੀਂ ਉਹ ਬਲਜਿੰਦਰ ਕੌਰ ਜਿਹੜੀ ਤਲਵੰਡੀ ਸਾਬੋ ਵਾਲੀ, ਉਹ ਕਹਿੰਦੀ ਦੇਖੋ ਜੀ ਵੀ ਇਹ ਪਹਿਲੀ ਸਰਕਾਰ ਹੈ ਜਿਹੜੀ ਬਜ਼ੁਰਗਾਂ ਬਾਰੇ ਸੋਚ ਰਹੀ ਹੈ
1: ਜੀ।
2: ਕਹਿੰਦੀ ਅੱਜ ਤੋਂ ਪਹਿਲਾਂ ਕਿਸੇ ਨੇ ਸੋਚਿਆ ਨੀ, ਬਜ਼ੁਰਗ ਘਰੇ ਬੈਠੇ ਹੁਣ ਕਿੰਨੇ ਖੁਸ਼ ਨੇ, ਤੀਰਥ ਯਾਤਰਾ ਤੇ ਜਾਂਦੇ ਨੇ
1: ਜੀ
2: ਖੁਸ਼ੀ ਖੁਸ਼ੀ। ਸੋ ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਕਿਹਾ ਵੀ ਦੱਸੋ ਵੀ ਬੰਦੇ 2 ਮਹੀਨੇ ਦੇ ਵਿੱਚ ਭਰਵਾਏ ਗਏ, ਜਿਨ੍ਹਾਂ ਨੇ ਉੱਥੇ ਰਹਿਣਾ ਭਾਈ ਉਹਨਾਂ ਦਾ ਕੀ ਕਸੂਰ ਹੈ?
1: ਬਿਲਕੁਲ
0: ਅਮੀਰ ਜੀ, ਪਤਾ ਕੀ ਹੈ, ਜਿਹੜੇ ਨਾ ਕੋਮਲ ਹਿਰਦੇ ਦਾ ਮਤਲਬ ਜਿਹੜਾ ਹੈਗਾ ਆ, ਉੱਥੇ ਸ਼ਾਸਤਰ ਚ ਲਿਖਿਆ ਜਿਹੜੇ ਕੋਮਲ ਹਿਰਦੇ ਦੇ ਸੋਫਟ ਹਾਰਟਡ ਪੀਪਲ ਹੁੰਦੇ ਨਾ ਜੀ, ਇਹ ਬੜੀ ਛੇਤੀ ਦੂਜੇ ਦੀ ਨਾ ਸਟੈਪ ਇਨ ਟੂ ਦੀ ਸ਼ੂ ਆਫ ਅਦਰ ਜਿਹੜਾ ਹੈਗਾ ਆ, ਇਹਨਾਂ ਨੂੰ ਫੀਲਿੰਗ ਆਉਣ ਲੱਗ ਪੈਂਦੀ ਹੈਗੀ ਆ। ਇਹਨਾਂ ਨੇ ਦੇਖੋ ਕਿੱਦਾਂ ਮਹਿਸੂਸ ਕੀਤਾ ਵੀ ਇਹਨਾਂ ਨੇ ਘਰਾਂ ਚ ਬੈਠੇ ਰਹਿਣਾ ਸੀਗਾ, ਇਹਨਾਂ ਨੂੰ ਕਿਹਨੇ ਘੁਮਾਉਣਾ ਸੀਗਾ, ਹੈਂਜੀ ਚਲੋ ਇਸ ਸਹੂਲਤ ਦੇ ਨਾਲ ਇਹ ਇਸ ਤਰੀਕੇ ਨਾਲ ਆ ਗਏ ਹੈਗੇ ਆ ਜੀ, ਪਰ ਇਹਨਾਂ ਨੂੰ ਇਹ ਨੀ ਪਤਾ ਵੀ ਜੇ ਇੱਥੇ ਨਾ ਜਾਂਦੇ ਇਹਨਾਂ ਨੇ ਧਰਨੇ ਤੇ ਚਲ ਜਾਣਾ ਸੀਗਾ, ਇਹਨਾਂ ਨੇ ਜਾਣਾ ਹੀ ਜਾਣਾ ਕਿਤੇ ਨਾ ਕਿਤੇ, ਇਹਨਾਂ ਨੇ ਨੀ ਘਰ ਟਿਕਣਾ। ਇਹਨਾਂ ਦੇ ਪਿੰਡੋ ਟਰਾਲੀ, ਕਿਸੇ ਨਾਲ ਪਿੰਡੋ ਟਰਾਲੀ ਚੱਲ ਪੈਣੀ ਸੀ, ਉਹਦੇ ਚ ਲਟਕ ਜਾਣਾ ਸੀਗਾ, ਇਹ ਰੱਖੇ ਹੀ ਜਿਹੜੇ ਇਸੇ ਕੰਮ ਲਈ ਆ। ਹਾਂਜੀ ਵੀ ਆਉਂਦੇ ਜਾਂਦੇ ਰਹਿੰਦੇ ਆ ਇਹ।
2: ਰਾਜਨ ਜੀ ਉਹ ਕੰਮ ਹੋਇਆ, ਕਹਿੰਦੇ ਫਰੀਜ ਦਾ ਤਾਂ ਤੇਲ ਜੁੱਤੀ ਚ ਪਵਾ ਲਿਆ ਅਸੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
2: ਉਹ ਕੰਮ ਹੈ। ਤੇ ਦੇਖੋ ਇੱਕ ਹੋਰ ਗੱਲ ਇਹਦੇ ਵਿੱਚ, ਜਿਹੜਾ ਭਗਵੰਤ ਮਾਨ ਹੈ ਸ਼ੁਰੂ ਤੋਂ 16 ਸਾਲ ਦੀ ਉਮਰ ਚ ਕਮੇਟੀ ਕਰਦਾ ਸ਼ੁਰੂ ਕਰਦਾ ਰਿਹਾ,
1: ਆਪਾਂ ਚਲੋ
2: ਉਹ ਗੱਲ ਨੀ, ਉਹਨੂੰ ਇਮੋਸ਼ਨਲ ਟੱਚ ਦਾ ਵੀ ਪਤਾ ਨਾ।
1: ਬਿਲਕੁਲ
2: ਵੀ ਰਵਾਉਣਾ ਕਿਵੇਂ, ਜਦੋਂ ਬੰਦਾ ਹੋ ਜਾਂਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਕਿਹਨੂੰ ਕਿੱਥੇ ਇਮੋਸ਼ਨਲ ਕਰਨਾ
1: ਜੀ।
2: ਆਪਣੇ ਤਾਂ ਆਪਾਂ ਇਹੋ ਜਿਹੇ ਆ ਕਿ ਆਪਾਂ ਪੁੱਤ ਕਿਸੇ ਦਾ ਪ੍ਰਦੇਸ਼ ਗਿਆ ਉਹਦਾ ਗੀਤ ਸੁਣ ਕੇ ਹੋਰ ਮਾਂ ਰੋਈ ਜਾਂਦੀ ਹੁੰਦੀ ਹੈ
1: ਜੀ।
2: ਕਲਚਰ ਇਹ ਹੈ ਜੀ,
1: ਬਿਲਕੁਲ
2: ਕੁਦਰਤੀ ਗੱਲ ਹੈ।
0: ਬਿਲਕੁਲ ਜੀ ਬਿਲਕੁਲ
2: ਠੀਕ ਹੈ ਜੀ। ਮੈਂ ਤਾਂ ਚਲੋ
0: ਭੈਣ ਜੀ ਠੀਕ ਹੈ ਪਾਲਾ ਸਾਹਿਬ, ਮੈਂ ਜਾਇਦ ਨੂੰਗਾ ਜੀ।
1: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਵੀਰ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ।
1: ਸ਼ੁਕਰੀਆ ਜੀ, ਸ਼ੁਕਰੀਆ,
0: ਹਾਂ ਜੀ, ਸਤਿ
1: ਸ਼੍ਰੀ ਅਕਾਲ ਜੀ। ਲਓ ਦੋਸਤੋ, ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਹੋਰ ਵੀ ਦੋਸਤ ਕਾਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਪੁੱਛ ਵੀ ਰਹੇ ਨੇ, ਜਰੂਰ ਕਾਲ ਕਰ ਸਕਦੇ ਹੋ ਜੀ, ਏਦਾਂ ਦੀ ਕੋਈ ਗੱਲ ਨਹੀਂ ਹੈ। ਵਿਸ਼ੇ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਤੇ ਉਹਦੇ ਉੱਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ, ਤੇ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਵੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਲੱਗਦਾ ਕਿ ਚੰਡੀਗੜ੍ਹ ਜਿਹੜੇ ਨੇ ਬਲਬੀਰ ਸਿੰਘ ਸੈਣੀ ਸਾਹਿਬ ਪਹੁੰਚ ਚੁੱਕੇ ਹੈ। ਲੋ ਦੋਸਤੋ, ਇਹ ਗੱਲਾਂ ਬਾਤਾਂ ਹੋਈਆਂ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਨਾਲ ਤੇ ਜੋਲ ਭੈਣ ਜੀ ਜੁੜੇ ਸੀ, ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ ਤੇ ਬਹੁਤ ਸਾਰੇ ਵਿਸ਼ੇ ਨਾਲ ਦੀ ਨਾਲ ਚੱਲ ਰਹੇ ਨੇ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੀ ਉਡੀਕ ਕਰ ਰਹੀ ਹੈ ਤੇ ਫਿਰ ਗੱਲਾਂ ਬਾਤਾਂ ਮੈਂ ਤਾਂ ਕੁਝ ਨਾ ਕੁਝ ਸੁਣਾਈ ਜਾਣਾ ਹੈ ਤੇ ਵਿਦੇਸ਼ੀ ਖਬਰਾਂ ਨੇ ਇੱਕ ਦੋ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਕੁਝ ਜਿਹੜੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਤੇ ਮੁਕੱਦਰ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੂ ਜੀ।
3: ਸਤਿ ਸ੍ਰੀ ਅਕਾਲ ਭਾਰਦਵਾਜ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਜਨਾਬ, ਕੀ ਹਾਲ ਚਾਲ ਨੇ?
3: ਬਹੁਤ ਵਧੀਆ ਜੀ, ਬਹੁਤ ਵਧੀਆ। ਮੇਰੀ ਆਵਾਜ਼ ਆਉਂਦੀ ਜੇ?
1: ਆਉਂਦੀ ਜੇ, ਆਉਂਦੀ ਜੇ, ਫੁੱਲ ਆਉਂਦੀ ਹੈ ਜੀ।
3: ਠੀਕ ਆਉਂਦੀ ਜੇ?
1: ਹਾਂਜੀ ਹਾਂਜੀ ਬਿਲਕੁਲ ਜੀ। ਗੁਜਰਾਤ ਭੇਜਿਆ ਹੋਇਆ, ਜਦੋਂ ਕੋਈ ਰੋਲਾ ਪੈ ਜਾਂਦਾ ਤੁਸੀਂ ਗੁਜਰਾਤ ਭਜਾ ਦਿੰਦੇ ਹੋ, ਹੈ?
3: ਆਹੋ
1: ਜੀ,
3: ਆਹੋ, ਸਾਡੇ ਵਾਸਤੇ ਸਾਰੇ ਇੱਕੋ ਜੇ ਨੇ
1: ਜੀ।
3: ਮੈਂ ਕਿਹਾ ਇਹ ਹੁੰਦਾ ਨਾ, ਚਲੋ ਫਿਰ ਵੀ ਹੁੰਦਾ ਵੀ ਚਲੋ ਸਿਆਣੇ ਬੰਦੇ ਦੀ ਸਲਾਹ ਲੈਣੀ ਚਾਹੀਦੀ ਹੈ।
1: ਇੰਨਾ ਵੀ ਸਿਆਣਾ ਹੁਣ ਪਿੰਡ ਦੇ ਵਿੱਚ ਕੋਈ ਵਾਰਦਾਤ ਹੋ ਜਾਂਦਾ, ਸਿਆਣੇ ਨੂੰ ਗਾਲ ਦੇ ਬਰਾਬਰ ਸਿਆਣੇ ਨੂੰ ਬੁਲਾਓ।
3: ਓ ਨਹੀਂ ਨਹੀਂ, ਅਸੀਂ ਤਾਂ ਭਰਜ ਬਾਈ ਜੀ, ਅਸੀਂ ਤਾਂ ਖੂਹ ਦੇ ਡੱਡੂਆਂ ਪਿੰਡ ਵਾਲੇ ਹੀ ਆ ਬਸ, ਅਸੀਂ ਤਾਂ ਉੱਥੇ ਕੋਈ ਫਿਰਦੇ ਹਾਂ
1: ਜੀ।
3: ਉਹੀ ਗੱਲ ਹੁਣ ਕਈ ਸੱਜਣ ਆਏ ਵੀ ਬਾਹਰ ਘੁੰਮਦੇ ਫਿਰਦੇ ਵਿਚਰਦੇ ਨੇ, ਉਹਨਾਂ ਨੂੰ ਜ਼ਿਆਦਾ ਹੀ ਨੌਲੇਜ ਹੁੰਦੀ ਹੈ
1: ਜੀ।
3: ਉਹਦੇ ਕਰਕੇ ਹੁੰਦਾ ਵੀ ਚਲੋ ਕਈ ਵਾਰੀ ਮਿਲ ਜੇ ਸਲਾਹ ਤਾਂ ਫਿਰ ਉਹਦੇ ਮਾੜੀ ਵੀ ਗੱਲ ਨੀ ਹੁੰਦੀ
1: ਤੁਹਾਨੂੰ।

0: ਕਿਹਾ ਜਨਾਬ ਚਾਹੇ ਕੋਈ ਵੀ ਆਵੇ, ਜਿਹੜਾ ਮਰਜ਼ੀ ਤੁਹਾਡਾ ਜ਼ੋਰ ਹੋਣਾ ਚਾਹੀਦਾ ਓਪੋਜੀਸ਼ਨ ਬਣਾਉਣ ਦਾ, ਓਪੋਜੀਸ਼ਨ ਨੂੰ ਵੋਟ ਪਾਉਣੀ ਆ ਜੀ।
1: ਓਪੋਜੀਸ਼ਨ ਹੈਗੀ ਤਾਂ ਹੈਗੀ ਆ, ਰਾਜਾ ਵੜਿੰਗ ਓਪੋਜੀਸ਼ਨ ਹੀ ਆ।
0: ਚਲੋ ਇਹਨੂੰ ਹੀ ਲੈ ਆਓ, ਸ਼ਾਇਦ ਕੁਝ ਕਰ ਹੀ ਦਿਖਾਵੇ ਜੀ, ਕਰ ਹੀ ਗੁਜ਼ਰੇ ਕੁਝ।
1: ਰੋਜ਼ ਰੋਜ਼ ਬਿਆਨ ਸੁਣਦੇ ਤਾਂ ਹੈਗੇ
0: ਜੀ, ਇਹ ਆਪਣੀਆਂ ਉਲਝਣਾਂ ਚ ਫਸੇ ਹੋਏ ਆ ਜੀ ਅਜੇ।
1: ਉਹੀ ਤਾਂ ਗੱਲ
0: ਜੀ,
1: ਕੀ ਕਰੀਏ, ਭਰਜਵਾਜੀ ਬਹੁਤ ਔਖਾ ਹੋ ਗਿਆ। ਤੁਸੀਂ ਬੈਠੇ ਫਿਨਲੈਂਡ, ਤੁਸੀਂ ਹੁਣ ਸੋਚਦੇ ਫਿਨਲੈਂਡ ਦੇ ਹਿਸਾਬ ਨਾਲ, ਅਸੀਂ ਇੱਥੋਂ ਦੇ ਹਿਸਾਬ ਨਾਲ ਸੋਚਦੇ ਹਾਂ
0: ਜੀ। ਨਹੀਂ ਜੇ ਜੋ ਹਾਲਾਤ ਨੇ, ਜਿਵੇਂ ਜੋਹਲ ਭਾਨ ਜੀ ਗੱਲ ਕਰਕੇ ਗਏ ਨੇ US ਤੋਂ, ਆਪਣਾ ਟਰੈਵਲ ਕਰਕੇ ਗਏ ਨੇ ਇੰਡੀਆ, ਤੇ ਉਹ ਦੱਸਦੇ ਨੇ ਕਿ ਭਾਈ ਇੰਡੀਆ ਵੱਡੀਆਂ ਪ੍ਰਾਪਤੀਆਂ ਸਾਰਾ ਕੁਝ ਹੈ, ਤੇ ਦੂਸਰੇ ਪਾਸੇ ਟਰੰਪ ਦੇਖ ਲਓ, ਉੱਥੇ ਰੋਲਾ ਪਾਈ ਜਾਂਦਾ, ਕਹਿੰਦਾ ਅਮਰੀਕਾ ਨੂੰ ਸੇਵ ਕਰੋ ਜੀ, ਉਹ ਕਹਿੰਦਾ ਅਸੀਂ ਉੱਜੜ ਚੱਲੇ
1: ਸਭ
0: ਤੋਂ ਵੱਧ ਸਹੂਲਤਾਂ ਪੰਜਾਬ ਚ ਮਿਲ ਰਹੀਆਂ ਸੀ।
1: ਉਹ ਨਹੀਂ ਨਹੀਂ ਭਾਰਤ ਬਾਈ ਜੀ, ਕਿਹੜੀਆਂ ਸਹੂਲਤਾਂ? ਇਹ ਤਾਂ ਜਿਨ੍ਹਾਂ ਨੂੰ ਇਹ 200 ਯੂਨਿਟਾਂ, ਤੁਸੀਂ ਮੈਂ ਬਿਜਲੀ ਦੀ ਗੱਲ ਕਰਦੇ ਸੀ ਨਾ,
0: ਹਾਂਜੀ ਹਾਂਜੀ,
1: ਜਿਨ੍ਹਾਂ ਨੂੰ ਦੇਣ ਦੇ ਸੀ ਬਾਈ ਜੀ, ਉਹਨਾਂ ਨੂੰ 200-100 ਯੂਨਿਟ ਵੱਧ ਹੈ, ਜਿਹੜੇ ਬਿੱਲ ਭਰਨ ਵਾਲੇ ਨੇ ਉਹਨਾਂ ਦੇ ਭਾਰ। ਮੈਂ ਤਾਂ ਮੈਨੂੰ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਇਸੇ ਕੰਮ ਚ ਉਲਝੇ ਨੂੰ
0: ਬਾਈ ਜੀ, 3 ਫੇਸ ਹੋ ਗਿਆ ਜਾਂ ਕੁਝ ਹੋ ਗਿਆ, ਉਹਨਾਂ ਦੇ ਤਾਂ ਬਿੱਲ ਉਹ ਵਧਾ ਦਿੱਤੇ ਨਾ, ਦੁੱਗਣੇ ਕਰ ਦਿੱਤੇ, 3 ਗੁਣੇ ਹੋ ਗਏ।
1: ਮੈਂ ਤਾਂ ਭਾਰਤ ਬਾਈ ਜੀ ਆ ਪਿੱਛੇ ਜੀ ਸੋਲਰ ਲਵਾ ਲਿਆ, ਹੋ ਗਏ 6-7 ਮਹੀਨੇ। ਉਹ ਮੈਂ ਜਦੋਂ ਨਹੀਂ ਸੀ ਲਵਾਇਆ, ਮੈਨੂੰ ਉਦੋਂ ਵੀ ਬਿੱਲ ਓਨਾ ਹੀ ਆਉਂਦਾ ਸੀ, ਆ ਲਵਾ ਲਿਆ ਤੇ ਹੁਣ ਵੀ ਓਨਾ ਹੀ ਆਉਂਦਾ।
0: ਅੱਛਾ ਜੀ,
1: ਹਾਂਜੀ, ਉੱਥੇ ਜਾ ਕੇ ਪੁੱਛੀਦਾ ਉਹਨਾਂ ਨੂੰ, ਕੋਈ ਫਾਇਦਾ ਨੀ ਬਾਈ ਜੀ, ਜੀਰੋ ਫਾਇਦਾ। ਮੈਂ ਜਾ ਕੇ ਆ ਪੁੱਛੀਦਾ ਉੱਥੇ ਉਹਨਾਂ ਨੂੰ ਦਫ਼ਤਰ ਚ ਜਾ ਕੇ ਜੀ, ਇਹ ਤੁਸੀਂ ਉਹ 100-100 ਲੋਜਿਕ ਅੱਗੋਂ ਸੁਣਾ ਦਿੰਦੇ ਨੇ, ਤੁਸੀਂ ਜੀ ਅਣਗਹਿਲੀ ਕਰਦੇ ਹੋਵੋਗੇ ਜੀ, ਤੁਸੀਂ ਫਲਾਣਾ ਕਰਦੇ ਹੋਵੋਗੇ ਵੀ ਸੋਲਰ ਲੱਗ ਗਿਆ ਹੁਣ ਜਿੰਨੀ ਮਰਜ਼ੀ ਲਾਈਟ ਵਰਤ ਲਈਏ
0: ਹੈ।
1: ਉਹ ਮੈਂ ਬਾਈ, ਮੈਂ ਜਿੱਦਾਂ ਸਾਨੂੰ ਪਹਿਲੇ ਮਹੀਨੇ ਬਿੱਲ ਆਇਆ ਸੀ, ਮੈਂ ਤਾਂ ਸਗੋਂ ਜਿਹੜੀ ਲਾਈਟ ਅੱਗੇ ਅਣਗਹਿਲੀ ਕਰੀ ਦੀ ਸੀ ਉਹ ਵੀ ਬੰਦ ਕਰਨ ਲੱਗ ਗਏ, ਵੀ ਉਹੀ ਗੱਲ ਇਹ ਕਾਹਤੋਂ ਆਉਣ ਦਿਆ ਬਿੱਲ
0: ਜੀ।
1: ਉਹ ਉੱਥੇ ਇਹ ਸਾਨੂੰ ਜੀ, ਸਾਨੂੰ ਤਾਂ ਜੋ ਦਫ਼ਤਰ ਚ ਸਾਨੂੰ ਰਿਕਾਰਡ ਤੁਹਾਡਾ ਆਉਂਦਾ ਪਿਆ ਜੀ, ਅਸੀਂ ਤਾਂ ਉਹਦੇ ਹਿਸਾਬ ਨਾਲ ਬਿੱਲ ਕਰਨੇ।
0: ਤੁਸੀਂ ਤਾਰਾ ਕਿਤੇ ਸੋਲਰ ਨੂੰ ਤਾਂ ਨੀ ਪਵਾ ਸੀ?
1: ਨਹੀਂ ਨਹੀਂ, ਸਾਰਾ ਕੁਛ ਕਰ ਲਿਆ ਬਾਈ ਜੀ, ਸਾਰਾ ਕੁਛ ਕਰ ਲਿਆ
0: ਜੀ,
1: ਸਭ ਕੁਛ ਕਰ ਲਿਆ
0: ਜੀ। ਕਿਤੇ ਰਾਜ ਤਾਂ ਨੀ ਕੋਈ ਮੀਟਰ ਲੱਗਿਆ ਹੋਇਆ ਜਿਹੜਾ ਘੁਮਾਈ ਜਾਂਦਾ ਜੀ?
1: ਨਹੀਂ ਨਹੀਂ, ਕੋਈ ਮੀਟਰ ਨੀ ਲੱਗਿਆ ਬਾਈ ਜੀ, ਸਾਡਾ ਤਾਂ ਬਾਹਰ ਘਰ ਹੈ ਪਿੰਡ ਤੋਂ।
0: ਅੱਛਾ ਜੀ,
1: ਤੇ ਮੈਂ ਸਵੇਰੇ ਸਗੋਂ ਜਾਣਾ, ਹੁਣ ਪਿੱਛੇ ਗਿਆ ਸੀ ਮੈਂ ਕੱਲ ਪਰਸੋਂ, ਇਹ ਹੁਣ ਮੀਟਰ ਚੈਲੰਜ ਕਰਕੇ ਵੇਖਣਾ ਇੱਕ ਵਾਰੀ।
0: ਇੱਕ ਵਾਰੀ ਗੱਲ ਕਰਦੇ ਸੀ ਇਸ ਵਿਸ਼ੇ ਦੇ ਉੱਤੇ ਮੀਟਰਾਂ ਦੇ ਉੱਤੇ, ਤੇ ਇੱਕ ਆਪਣਾ ਮੀਟਰ ਜਰੂਰ ਉੱਥੇ ਘਰ ਜਿਹੜਾ ਇੱਕ ਤਾਂ ਚਲੋ ਗੌਰਮੈਂਟ ਦੇ ਵੱਲੋਂ ਜਾਂ ਬਿਜਲੀ ਮਹਿਕਮੇ ਵੱਲੋਂ ਜਿਹੜਾ ਲੱਗਾ ਹੀ ਹੈ, ਪਰ ਇੱਕ ਮੀਟਰ ਆਪਣਾ ਲਿਆ ਕੇ ਉੱਥੇ ਐਕਸਟਰਾ ਲਵਾ ਲਓ, ਫਿਰ ਉਹ ਪਤਾ ਲੱਗ ਜਾਏਗਾ ਉਹਦੀ ਰੀਡਿੰਗ ਜਿਹੜੀ ਆ ਮੇਨ ਦੀ ਆਉਂਦੀ ਹੈ, ਤੇ ਉਹ ਕੀ ਬਰਾਬਰ ਹੀ ਹੈ, ਕਿੰਨਾ ਕੁ 1-2 ਯੂਨਿਟ ਦਾ ਜ਼ਿਆਦਾ ਫਰਕ ਹੈ।
1: ਮੈਂ ਉਹ ਵੀ ਉਹ ਜੇਈ ਨਾਲ ਗੱਲ ਕੀਤੀ ਸੀ, ਮੈਂ ਪੁੱਛਿਆ ਸੀ ਉਹਨੂੰ, ਉਹ ਵੀ ਕਹਿੰਦਾ ਵੀ ਲਵਾ ਲਓ ਤੁਸੀਂ ਇੱਕ ਵਾਰੀ ਵੀ ਚੈੱਕ ਹੋ ਜਾਊਗਾ ਤੁਹਾਡਾ
0: ਜੀ।
1: ਉਹ ਮੈਂ ਤਾਂ ਕਿਹਾ ਸੀ, ਮੈਂ ਮੈਨੂੰ ਘੱਟੋ ਘੱਟ ਇਹ ਤਾਂ ਸਮਝਾ ਦੋ ਵੀ ਉਹੀ ਗੱਲ ਵੀ ਮੇਰਾ ਫਿਰ ਮੈਨੂੰ ਆ ਸੋਲਰ ਲਵਾਉਣ ਦੀ ਲੋੜ ਕੀ ਸੀ
0: ਜੀ,
1: 2-2.5 ਲੱਖ ਰੁਪਇਆ ਇਹਦੇ ਤੇ ਖਰਚਾ ਕਰਤਾ, ਵੀ ਫਿਰ ਜਿੰਨਾ ਕੁ ਬਿੱਲ ਮੈਂ ਭਰੀ ਜਾਂਦਾ ਓਨਾ ਹੀ ਆਉਂਦਾ ਸੀ।
0: ਆਹੋ, ਇਹ ਤਾਂ ਹੈ ਕਿ ਜੇ ਬਾਈ ਜੀ ਗਵਰਨਮੈਂਟ ਸੋਲਰ ਦੀ ਬਿਜਲੀ ਜਿਹੜੀ ਆ ਵਾਧੂ ਹੋ ਜਾਂਦੀ ਆ, ਤਾਂ ਫਿਰ ਉਹ ਲਾਈਨਾਂ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ, ਉਹ ਤੁਹਾਨੂੰ ਪੇ ਕਰ ਦਿੰਦੇ ਆ ਜੀ।
1: ਬਾਈ ਜੀ ਅਸਲ ਦੇ ਨਾਲ ਇਹ ਸਭ ਲੁੱਟਣ ਦੇ ਲੱਗੇ ਹੋਏ ਨੇ, ਕੁਛ ਨੀ, ਇਹਨਾਂ ਨੇ ਹੌਲੀ ਹੌਲੀ ਹੌਲੀ ਨਿੱਜੀ ਕਰਨ ਵਾਲੇ ਪਾਸੇ ਲੈ ਕੇ ਤੁਰੇ ਹੋਏ ਨੇ
0: ਜੀ।
1: ਇਹ ਸਾਰਾ ਟੋਲਾ ਇੱਕੋ ਹੀ ਹੈ, ਇਹਨਾਂ ਚੋਂ ਕੋਈ ਘੱਟ ਨੀ ਹੈਗਾ
0: ਜੀ,
1: ਹੈ। ਮੈਂ ਤਾਂ ਹੀ ਪੁੱਛਦਾ ਸੀ ਤੁਹਾਨੂੰ, ਮੈਂ ਵੀ ਜਾਂ ਤਾਂ ਹੁਣ ਐ ਕਰੀਏ ਵੀ ਜਿਹੜਾ ਲੀਡਰ ਆਉਂਦਾ ਹੈ, ਵੀ ਜੇ ਉਹਦੇ ਸਿਰ ਦੇ ਉੱਤੇ ਬਾਜ ਘੁੰਮਦਾ ਵੀ ਆਪਾਂ ਉਹਨੂੰ ਵੋਟ ਪਾਈਏ ਕਿ ਕਿਹਨੂੰ ਪਾਈਏ, ਵੀ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਜਿਹਦੇ ਨਾਲ ਨਾਲ ਬਾਜ ਆਉਂਦਾ ਹੋਵੇ, ਕੋਈ ਪਤਾ ਤਾਂ ਲੱਗੇ ਕੋਈ ਇੱਕ ਆਪਾਂ ਨੂੰ ਇਹ ਕਿਸੇ ਡਾਇਰੈਕਸ਼ਨ ਚ ਹੋਵੇ ਵੀ ਹਾਂ ਯਾਰ ਆਪਾਂ ਇਹਨੂੰ ਵੋਟ ਪਾਣੀ ਹੈ
0: ਜੀ,
1: ਕੋਈ ਨਵੀਂ ਚੀਜ਼ ਹੋਵੇ ਕੋਈ
0: ਜੀ।
1: ਹੁਣ ਗੱਲ ਉਹੀ ਹੈ ਬਾਈ ਜੀ, ਬਹੁਤ ਔਖਾ ਹੋਇਆ ਪਿਆ ਭਾਰਤ ਬਾਈ ਜੀ, ਸਾਨੂੰ ਨੀ ਸਮਝ ਆਉਂਦੀ, ਅਸੀਂ ਤਾਂ ਦਿਨ ਰਾਤ ਕਮਾ ਕੇ ਰੋਟੀ ਖਾਣ ਵਾਲੇ ਬੰਦੇ ਆ ਬਾਈ ਜੀ, ਆਪਣੀ ਦਫਾ ਮਾਵਾਂ ਦੀ ਖਾਈ ਦੀ ਹੈ,
0: ਬਿਲਕੁਲ ਹੈ ਜੀ,
1: ਇੱਕ ਪੈਸੇ ਦੀ ਟੁੱਟੇ ਪੈਸੇ ਦੀ ਵੀ ਕਿਸੇ ਨਾਲ ਉਹ ਨੀ ਕਰੀ ਦੀ
0: ਜੀ।
1: ਆ ਜਿਹੜੇ ਹੁਣ ਆ ਜਿਹੜਾ ਗੱਠਜੋੜ ਵਾਲਾ ਟੋਲਾ ਹੈ
0: ਜੀ,
1: ਮੈਂ ਇਹਨਾਂ ਨੂੰ ਚਲੋ ਆਪਾਂ ਤੋਂ ਹੁਣ ਦੂਜਿਆਂ ਤੋਂ ਉਮੀਦ ਕੋਈ ਨੀ, ਇਹ ਤਾਂ ਸਾਡੀ ਖੇਤਰੀ ਪਾਰਟੀ ਹੈ, ਹੈ
0: ਜੀ।
1: ਉਹ ਸਾਡੇ ਸੱਜਣ, ਸਾਡੇ ਸੱਜਣ ਕਈ ਗਰੁੱਪ ਚ ਜੁੜੇ ਹੁੰਦੇ ਨੇ, ਕਹਿੰਦੇ ਨੇ ਜੀ ਇਹ ਬੀਜੇਪੀ ਦਾ ਤੇ ਜੇ ਅਕਾਲੀ ਦਲ ਦਾ ਸਮਝੌਤਾ ਹੋਊਗਾ ਜੀ ਇਹ ਪੰਜਾਬ ਦੇ ਹੱਕ ਚ ਹੋਊਗਾ
0: ਜੀ,
1: ਹੈ। ਉਹ ਮੈਂ ਕਿਹਾ ਮੈਨੂੰ ਸਮਝਾ ਤੇ ਦਿਓ ਵੀ ਇਹ ਕਿਹੜੇ ਹਿਸਾਬ ਨਾਲ ਹੱਕ ਚ ਹੋਊਗਾ
0: ਜੀ।
1: ਇਹੀ ਇਹੀ ਅਕਾਲੀ ਦਲ ਵਾਲੇ ਆ ਚਾਰ ਦਿਨ ਪਹਿਲਾਂ ਰੌਲਾ ਪਾਉਂਦੇ ਜੀ ਕਿ ਸਾਡੇ ਤਖਤਾਂ ਤੇ ਕਬਜ਼ਾ ਕਰ ਲਿਆ ਜੀ, ਇਹ ਜਥੇਦਾਰ ਵੀ ਬੀਜੇਪੀ ਨੇ ਲਾਤਾ ਜੀ ਆਪਣਾ ਅੰਮ੍ਰਿਤਸਰ
0: ਜੀ।
1: ਇਹੀ ਨਾ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਨਾ
0: ਜੀ,
1: ਹੈ।
0: ਪਰ ਜੋ ਜੋ ਹਾਲਾਤ ਮੁਕੱਦਰ ਜੀ ਬਣ ਰਹੇ ਨੇ ਨਾ, ਇਹ ਚੀਜ਼ ਦੇ ਘੱਟੋ ਘੱਟ ਇਹਨਾਂ ਨੇ ਤਾਂ ਉਹ ਚੀਜ਼ ਨੂੰ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਨੇ ਵੀ ਜਿਹੜੀਆਂ ਪੁਰਾਣੀਆਂ ਚਾਹੇ ਉਹ ਕੈਪਟਨ ਸੀਗੇ ਚਾਹੇ ਉਹ ਬਾਦਲ ਸੀਗੇ ਤੇ ਜਿਹੜੇ ਮਰਜ਼ੀ ਨਾਲ ਰਲ ਕੇ ਸਰਕਾਰਾਂ ਚਾਹੇ ਬਣਾਉਂਦੇ ਸੀਗੇ, ਉਹ ਲੋਕਾਂ ਨੂੰ ਕਿਤੇ ਨਾ ਕਿਤੇ ਚੰਗੇ ਲੱਗਣ ਲੱਗ ਗਏ ਨੇ।
1: ਨਹੀਂ ਭਾਰਜ ਬਾਈ ਜੀ ਤੁਹਾਡਾ ਨਾ ਇਹ ਵੀ ਵਹਿਮ ਖਤਮ ਹੋਜੂ ਜਿਹੜੇ ਹਿਸਾਬ ਨਾਲ ਇਹ ਕੰਮ ਚੱਲਦਾ ਪਿਆ ਨਾ, ਤੁਸੀਂ ਦੇਖ ਲਓ ਜਿੰਨੀ ਕੁ ਮੈਨੂੰ ਨੀ ਪਤਾ, ਮੇਰੀ ਨੌਲੇਜ ਘੱਟ ਹੋ ਸਕਦੀ ਜਾਂ ਵੱਧ ਹੋ ਸਕਦੀ ਹੈ, ਇਸ ਟਾਈਮ ਮੈਂ ਨਾਲੇ ਕਿ ਮੈਂ ਇਹਨਾਂ ਦੇ ਹੱਕ ਚ ਨੀ ਹੈਗਾ ਝਾੜੂ ਵਾਲਿਆਂ ਦੇ
0: ਜੀ,
1: ਸਾਡੀ ਵੀ ਨਫ਼ਰਤ ਹੋ ਸਕਦੀ ਹੈ ਜੇ ਗੁੱਸਾ ਹੋ ਸਕਦਾ
0: ਜੀ।
1: ਇਸ ਟਾਈਮ ਇਹ ਤੁਸੀਂ ਪਿੰਡਾਂ ਚ ਜੇ ਕੋਈ ਨਿਰਪੱਖ ਵਿਚਰ ਕੇ ਵੇਖ ਲਏ
0: ਜੀ,
1: ਪਿੰਡਾਂ ਦੇ ਵਿੱਚ ਤੁਸੀਂ ਇੱਕ ਗੱਲ ਮੇਰੀ ਯਕੀਨ ਜਾਣਿਓ, ਇਹ ਝਾੜੂ ਵਾਲੇ ਅੱਗੇ ਨੇ ਇਹਨਾਂ ਸਾਰਿਆਂ ਤੋਂ, ਭਾਵੇਂ ਇਹਨਾਂ ਦੀ ਲੜਾਈ ਕਰਕੇ ਲਾ ਲਓ ਭਾਵੇਂ ਕਿਵੇਂ ਵੀ ਲਾ ਲਓ,
0: ਬਿਲਕੁਲ
1: ਇਹ ਇਸ ਟਾਈਮ ਕਿਉਂਕਿ ਲੋਕ ਨੀ ਸੋਚਦੇ ਹੈਗੇ ਬਾਈ ਜੀ, ਲੋਕ ਇਹ ਸੋਚਦੇ ਨੇ ਸਾਨੂੰ ਸਾਡੇ ਖਾਤੇ ਚ ਟੂੰ ਹੋ ਗਈ ਕਿ ਨਹੀਂ ਹੋ ਗਈ, ਲੋਕਾਂ ਨੂੰ ਕੋਈ ਮਤਲਬ
0: ਹੋਣ ਲੱਗ ਗਿਆ, ਬਿਲਕੁਲ ਹੈ ਜੀ ਉਹ ਵੱਡੀ ਐਵੇਂ
1: ਰੱਖਦੇ। ਹਾਂਜੀ ਇਸ ਟਾਈਮ ਇਹ ਅੱਗੇ ਹੈਗੇ ਨੇ ਬਾਈ ਜੀ
0: ਜੀ।
1: ਬਾਕੀ ਲੋਕ ਜੇ ਜੇ ਇਹਨਾਂ ਨੂੰ ਦੂਜੀਆਂ ਜਿਹੜੀਆਂ ਧਿਰਾਂ ਨੇ ਕਾਂਗਰਸ ਵਾਲੇ ਤਾਂ ਹੋਈ ਖੱਕੜੀਆਂ ਕਰੇਲੀ ਪਏ ਨੇ
0: ਜੀ,
1: ਉਹਨਾਂ ਨੂੰ ਕੋਈ ਉਹ ਹੈ ਹੀ ਨੀ, ਉਹ ਤਾਂ ਆਪਸ ਚ ਪੱਗੋ ਪੱਗੀ ਹੋਏ ਪਏ ਨੇ
0: ਜੀ।
1: ਜਿਹੜੇ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਾਂ ਇਹਨਾਂ ਕੋਲ ਕਿਸੇ ਗੱਲ ਦਾ ਜੇ ਲੌਜਿਕ ਨਾਲ ਪੁੱਛ ਲਓ ਕਿਸੇ ਗੱਲ ਦਾ ਜਵਾਬ ਨੀ, ਇਹ ਥੋੜੀ ਹੈ ਵੀ ਤੁਸੀਂ ਤੁਸੀਂ ਕਰਜ਼ਾ ਘੱਟ ਚੁੱਕਿਆ ਤੁਹਾਨੂੰ ਤਾਂ ਵੋਟ ਪਾ ਦਈਏ ਜੀ
0: ਜੀ,
1: ਤੁਸੀਂ ਜੇ ਜੇ ਤੁਸੀਂ ਗਲਤ ਹੋ ਤਾਂ ਹੀ ਤਾਂ ਦੂਜਿਆਂ ਨੇ ਦੂਜਿਆਂ ਨੂੰ ਵੋਟ ਪਾਈ ਨਾ, ਹੈ ਤੇ ਤੁਸੀਂ ਅੱਜ ਕੀ ਕਰਦੇ ਪਏ, ਤੁਸੀਂ ਅੱਜ ਉਹਨਾਂ ਦੇ ਤੁਸੀਂ ਮੰਨ ਲਓ ਉਹਨਾਂ ਨੂੰ ਤੁਸੀਂ ਚਾਰ ਦਿਨ ਪਹਿਲਾਂ ਦੇ ਤੁਸੀਂ ਕਹਿੰਦੇ ਵੀ ਮੰਨ ਲਓ ਤੁਸੀਂ ਏਦੂ ਵੱਡਾ ਕੀ ਹੋ ਸਕਦਾ ਵੀ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਜੀ, ਉਹਨੇ ਅਕਾਲੀ ਦਲ ਦੇ ਖਿਲਾਫ਼ ਤਾਂ ਫੈਸਲਾ ਸੁਣਾਇਆ ਜੀ
0: ਜੀ,
1: ਹੈ ਜੇ ਤੁਸੀਂ ਅੱਜ ਉਸੇ ਚੀਜ਼ ਨੂੰ ਜਸਟੀਫਾਈ ਕਰਦੇ ਹੋ ਵੀ ਹਾਂਜੀ ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ, ਤੇ ਫਿਰ ਜੇ ਤਾਂ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ ਉਹ ਤਾਂ ਤੁਹਾਡੀ ਗੱਲ ਮੰਨ ਜੂ
0: ਜੀ,
1: ਠੀਕ ਹੈ, ਤੇ ਜੇ ਕੋਈ ਮਾੜਾ ਮੋਟਾ 1-2% ਕੰਮ ਕਰਦਾ ਫਿਰ ਤੁਹਾਨੂੰ ਪੁੱਛੇਗਾ ਤਾਂ ਹੈਗਾ ਨਾ ਸਵਾਲ ਵੀ ਅੱਜ ਕਿਵੇਂ ਉਹ ਤਖ਼ਤ ਹਜ਼ੂਰ ਸਾਹਿਬ ਦਾ ਕਿਵੇਂ ਛੱਡਿਆ ਵੀ ਛੱਡਤਾ ਬੀਜੇਪੀ ਨੇ ਜਾਂ ਜਿਹੜਾ ਜਥੇਦਾਰ ਲਾਇਆ ਸੀ ਜੋ ਇੱਥੋਂ ਤੱਕ ਪਹੁੰਚ ਹੋਊਗੀ ਉਹਨਾਂ ਦੀ
0: ਜੀ,
1: ਤੇ ਫਿਰ ਤੁਸੀਂ ਜਵਾਬ ਤਾਂ ਦਿਓ ਵੀ ਉਹ ਕਿਹਦੇ ਕਰਕੇ ਹੋਊਗੀ, ਤੁਹਾਨੂੰ ਤਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਚ ਵੀ ਤੁਹਾਨੂੰ ਅਕਾਲੀ ਦਲ ਨੂੰ ਸਾਰੇ ਚ ਤੁਹਾਨੂੰ ਤਾਂ ਹੀ ਲੋਕਾਂ ਨੇ ਬਿਠਾਇਆ ਸੀ ਨਾ, ਤੁਸੀਂ ਪਹਿਰੇਦਾਰ ਹੋ ਸਾਡੇ
0: ਜੀ,
1: ਤੇ ਤੁਹਾਡੇ ਹੁੰਦਿਆਂ ਘੁਸਪੈਠ ਹੋਊਗੀ ਵੀ ਜਥੇਦਾਰ ਹੀ ਬੀਜੇਪੀ ਨੇ ਲਾਤਾ, ਫਿਰ ਤੁਸੀਂ ਕੀ ਕਰਨ ਵਾਸਤੇ ਬੈਠੇ ਜੀ,
0: ਬਿਲਕੁਲ
1: ਗੱਲ ਇਹ ਨੀ ਹੈਗਾ, ਗੱਲ ਅਸਲ ਤੇ ਭਾਰਜ ਬਾਈ ਜੀ ਗੱਲ ਇਹ ਹੈ ਵੀ ਜੇ ਜਥੇਦਾਰ ਸਾਡਾ ਸਾਡੇ ਹੱਲ ਦੀ ਗੱਲ ਕਰਦਾ
0: ਜੀ
1: ਫਿਰ ਤਾਂ ਉਹ ਹੈਗਾ ਕੌਮ ਦਾ ਜਥੇਦਾਰ
0: ਜੀ,
1: ਜੇ ਉਹ ਕਿਤੇ ਮੰਨ ਲਓ ਕਿਸੇ ਨਿੱਜੀ ਪ੍ਰੋਬਲਮ ਕਰਕੇ ਜਾਂ ਕਿਸੇ ਕਰਕੇ ਵੀ ਸਾਡੇ ਖਿਲਾਫ ਹੋ ਗਿਆ
0: ਜੀ,
1: ਫਿਰ ਉਹ ਹੈਗਾ ਉਹ ਜਿਵੇਂ ਪਹਿਲਾਂ ਹੁੰਦਾ ਸੀ ਵੀ ਇਹ ਕਾਂਗਰਸ ਦਾ ਬੰਦਾ ਹੈ ਜੀ ਜਾਂ ਫਲਾਣੇ ਦਾ ਬੰਦਾ ਹੈ, ਫਿਰ ਇਹ ਹੋ ਗਿਆ ਵੀ ਇਹ ਬੀਜੇਪੀ ਦਾ ਜੀ ਕਿਉਂਕਿ ਹੁਣ ਬੀਜੇਪੀ ਸੈਂਟਰ ਚ ਬੈਠੀ ਹੈ
0: ਜੀ,
1: ਹੈ ਕਾਰਨ ਇਹ ਹੈ ਵੀ ਜੇ ਸਾਡੇ ਨਾਲ ਸਹਿਮਤ ਹੋ ਤੇ ਸਹਿਮਤ ਹੋ ਨਹੀਂ ਜੇ ਫਿਰ ਕਿਸੇ ਕੋਈ ਚੱਕਰ ਨਹੀਂ ਹੈ,
0: ਬੈਠੇ ਸਾਰੇ ਸੂਤ ਲਾਉਣ ਨੂੰ ਆਣਾ ਕਿ ਸਾਰੇ ਹੀ ਚਾਹੁੰਦੇ ਨੇ ਹੁਣ ਘੱਟ ਤਾਂ ਕੋਈ ਨਹੀਂ ਆ, ਉਹ ਚਾਹੇ ਅੰਮ੍ਰਿਤਪਾਲ ਵਾਲੇ ਆ ਚਾਹੇ ਉਹ ਆਪਣੇ ਹਰਪ੍ਰੀਤ ਸਿੰਘ
1: ਹੋਣੀ
0: ਸੁਖਬੀਰ ਬਾਦਲ ਹੋਣੀ ਨੇ ਬਾਹਾਂ ਤਾਂ ਹਰ ਕੋਈ ਅੱਗੇ ਖੜੇ ਆ ਨਾ ਭਈ ਸਾਡੇ ਨਾਲ ਕਰੋ
1: ਇਹਨਾਂ ਚੋਂ ਕੋਈ ਵੀ ਸਾਡੇ ਆਰਥਿਕ ਮਸਲਿਆਂ ਤੇ ਮੰਨ ਲਓ ਭਾਵੇਂ ਜਿੱਥੋਂ ਸਾਡੇ ਪੰਜਾਬ ਦੀ ਆਮਦਨ ਹੋ ਸਕਦੀ ਹੈ ਜਾਂ ਕੁਛ ਹੋ ਸਕਦੀ ਉਹਦੇ ਤੇ ਕੋਈ ਬੋਲਦਾ ਕੋਈ ਪੋਲਿਸੀ ਕੋਈ ਡਿਸਕਸ਼ਨ ਹੈਗੀ ਹੈ ਵੀ ਕੋਈ ਕੋਈ ਵੀ ਬੰਦਾ ਇਹਨਾਂ ਚੋਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਕੋਈ ਕਰਦਾ ਹੋਵੇ ਵੀ ਸਾਡੇ ਆਰਥਿਕ ਮਸਲੇ ਕੀ ਨੇ ਵੀ ਅਸੀਂ ਪੰਜਾਬ ਦਿਨੋਂ ਦਿਨ ਅਸੀਂ ਕਰਜ਼ਾ ਲੈ ਕੇ ਗਰਕ ਹੋ ਰਹੇ ਹਾਂ
0: ਜੀ,
1: ਹੈ ਤੇ ਵੀ ਅਸੀਂ ਸਾਡੀ ਪੋਲਿਸੀ ਕੀ ਹੈ ਵੀ ਅਸੀਂ ਅੱਗੇ ਕੀ ਕਰਨਾ ਚਾਹੁੰਦੇ ਸਿਰਫ ਧਾਰਮਿਕ ਜਾਂ ਦੂਜੇ ਤੀਜੇ ਜਾਂ ਫਲਾਣੇ ਟਮਕਾਣੇ ਬਸ ਇਹੀ ਤੁਸੀਂ ਦੇਖ ਲਓ ਆਪ 27 ਵਾਲੀਆਂ ਵੋਟਾਂ ਪੈਣ ਤੇ ਆ ਗਈਆਂ 5-4 ਮਹੀਨੇ ਰਹਿ ਗਏ,
0: ਬਿਲਕੁਲ
1: ਕੋਈ ਵੀ ਬੰਦਾ ਜਿਹੜੇ ਸਾਡੇ ਜਿਹੜੇ ਓਰਿਜਿਨਲ ਮਸਲੇ ਹੈਗੇ ਨੇ ਕੋਈ ਵੀ ਗੱਲ ਕਰਦਾ ਹੋਵੇ ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਬਾਦਲ ਵਾਲੀ ਹੋਣ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਉਹਨਾਂ ਤੇ ਗੱਲ ਕਰ ਆਮਦਨ ਦੇ ਜਿਹੜੇ ਸਾਧਨ ਨੇ ਬਾਈ ਜੀ ਆ ਠੇਕੇ ਆ ਖੱਡਾਂ ਆਦਾ ਝਾੜੂ ਵਾਲਿਆਂ ਨੇ ਸੰਭਾਲੀਆਂ ਹੋਈਆਂ ਨੇ ਪਹਿਲਾਂ ਕਾਂਗਰਸ ਵਾਲਿਆਂ ਨੇ ਸੰਭਾਲੀਆਂ ਸੀ ਜਿਹੜੇ ਨਵੇਂ ਆਉਣਗੇ ਉਹਨਾਂ ਨੇ ਸੰਭਾਲਣੀਆਂ ਬਾਈ ਜੀ ਉਹਨਾਂ ਨੂੰ 10-10 ਸਾਲ ਹੋ ਗਏ ਬਾਹਰ ਬੈਠਿਆਂ ਨੂੰ ਤੁਹਾਨੂੰ ਪਤਾ ਹੀ ਆ ਉਹੀ ਗੱਲ ਉਹ ਐ ਵਹਿੰਦੇ ਨੇ ਵੀ ਅੱਖਾਂ ਡਰ ਡਰ ਕੇ ਵੀ ਇੱਕ ਵਾਰੀ ਵਾਰੀ ਆਵੇ ਸੀ ਸਾਡੀ,
0: ਜੀ
1: ਇਹ ਕਿਹਨੂੰ ਫਿਕਰ ਹੈ ਪੰਜਾਬ ਦੀ ਬਾਈ ਜੀ ਇੱਥੇ।
0: ਜੀ
1: ਇਸ ਕਰਕੇ ਭਾਰਤ ਬਾਈ ਜੀ ਮੈਂ ਕਹਿਣ ਨੂੰ ਜੀ ਨੀ ਕਰਦਾ ਹੈਗਾ, ਪਰ ਇਹ ਨਾ ਠੀਕ ਆ ਅਸੀਂ ਕੋਈ ਕੋਈ ਕਿਸੇ ਵੱਲ ਝੁਕਾ ਕਰ ਜਾਂਦਾ, ਕੋਈ ਕਿਸੇ ਵੱਲ ਕਰ ਜਾਂਦਾ ਵੀ ਜਿੱਧਰ ਨੂੰ ਜੀ ਉਹ ਗੱਲ ਕਰ ਜਾਂਦਾ, ਪਰ ਜੇ ਥੋੜਾ ਜਿਹਾ ਵੀ ਸੋਚ ਸਮਝ ਕੇ ਗੱਲ ਕਰਦੇ ਨਾ, ਇਹ ਸਭ ਟੋਲਾ ਇੱਕੋ ਜਿਹਾ, ਇਹਨਾਂ ਚੋਂ ਕੋਈ ਘੱਟ ਨੀ ਹੈਗਾ, ਜਿਹਨੂੰ ਮਰਜ਼ੀ ਤੁਸੀਂ ਲੈ ਆਇਓ।
0: ਬਰਾਬਰ ਦੀ 19-21 ਦੇ ਫਰਕ ਦੇ ਨਾਲ ਨਾ ਘੱਟੋ ਘੱਟ ਪਾਵਰ ਦੇ ਵਿੱਚ ਓਪੋਜੀਸ਼ਨ ਵੀ ਨਾਲ ਲੈ ਕੇ ਆਓ, ਇੱਕ ਦੂਸਰੇ ਦਾ ਡਰ ਹੋਏਗਾ, ਇਹ ਇੱਕੋ ਪਾਰਟੀ ਨੂੰ ਬਹੁਮਤ ਨਾ ਦਿਓ ਕਿਸੇ ਨੂੰ ਵੀ ਜੀ।
1: ਬਿਲਕੁਲ, ਪਰ ਭਾਰਤ ਬਾਈ ਅਸੀਂ ਤਾਂ ਤੁਹਾਡੇ ਤੁਹਾਡੇ ਕੋਲ ਆਪਣਾ ਦਿਲ ਹੌਲਾ ਕਰਦੇ, ਸਾਨੂੰ ਕਿੰਨੇ ਪੁੱਛਣਾ ਹੋਈ ਗੱਲ ਵੋਟਾਂ,
0: ਜੋ ਹਾਲਾਤ ਨੇ ਆਪਾਂ ਦੇਖਦੇ ਆ ਨਾ ਉਹ ਹੁੰਦਾ ਹੈ ਜੀ, ਚਾਹੇ ਇਹਨਾਂ ਮੁਲਕਾਂ ਚ ਬੈਠੇ ਆ ਤਾਂ ਹੀ ਗੱਲ ਕਰਦੇ ਆ, ਅਸੀਂ ਉਹੀ ਚਾਹੁੰਦੇ ਆ ਕਿ ਜਿਹਨਾਂ ਮੁਲਕਾਂ ਦੇ ਵਿੱਚ ਸੁੱਖ ਸਹੂਲਤਾਂ ਨੇ ਓਦਾਂ ਦਾ ਮੁਲਕ ਸਾਡਾ ਵੀ ਹੋ ਜਾਵੇ, ਉਹ ਇਹੀ ਹੈ ਜੀ
1: ਸਾਨੂੰ ਤਾਂ ਸਾਨੂੰ
0: ਅਸੀਂ ਕਿਹੜਾ ਉੱਥੇ ਜਾ ਕੇ ਰਹਿਣਾ ਜਾਂ ਉੱਥੇ ਸਿਟੀਜ਼ਨਸ਼ਿਪ ਲੈਣੀਆਂ ਜਾਂ ਕੁਝ, ਮਤਲਬ ਕੀ ਹੈਗਾ?
1: ਨਹੀਂ ਨਹੀਂ ਨਹੀਂ ਨਹੀਂ ਉਹ ਚਲੋ ਸਾਡੇ ਸਾਨੂੰ ਰਹਿਣ ਵਾਲਿਆਂ ਨੂੰ ਭਾਰਤ ਬਾਈ ਜੀ ਉਦੋਂ ਪਤਾ ਲੱਗਣਾ ਜਦੋਂ ਚੁਣ ਕੇ ਨਾ 6 ਕੁ ਮਹੀਨਿਆਂ ਵਿੱਚ ਉਹ ਗਾਲਾਂ ਕੱਢਣ ਲੱਗਿਆ ਵੀ ਆਹ ਸੱਜਣ ਗਾਲ ਕੱਢਦਾ ਆਹ ਗਾਲ ਕੱਢਦਾ ਇਹਨੂੰ, ਹੈ ਅਸੀਂ ਉਦੋਂ ਉਦੋਂ ਸਾਨੂੰ ਪਤਾ ਲੱਗਣਾ। ਅੱਜ ਮੈਂ ਝਾੜੂ ਵਾਲਿਆਂ ਨੇ ਚੁਣਿਆ ਸੀ ਨਾ ਸਾਡੇ ਇੱਥੇ, ਜਿਹਨਾਂ ਨੂੰ ਕੋਈ ਨੀ ਪੁੱਛਦਾ ਤੇ ਉਹ ਝਾੜੂ ਵਾਲਿਆਂ ਨੇ ਪ੍ਰਧਾਨ ਬਣਾ ਤੇ, ਉਹ ਜਿੱਦਣ ਜਿੱਤੇ ਝਾੜੂ ਵਾਲੇ ਤੇ ਉਹਨਾਂ ਨੇ ਪੂਰੇ ਟਰਾਲੀਆਂ ਲੈ ਕੇ ਨਾ ਦੁਆਲੇ ਪਿੰਡ ਦੇ ਪੂਰਾ ਲਾਲਾ ਲਾਲਾ ਦੇ ਪੂਰੇ ਪਟਾਕੇ ਚਲਾਏ
0: ਜੀ,
1: ਤੇ ਜਦੋਂ 3-4 ਮਹੀਨੇ ਲੰਘ ਗਏ ਉਹ ਮੈਂ ਉਹੀ ਜਿਹੜੇ ਪ੍ਰਧਾਨ ਸੀ ਉਹਨੇ ਹੀ ਪੋਸਟ ਪਾਈ ਹੋਈ ਕਹਿੰਦਾ ਵੀ ਆਹ ਚੀਮਾ ਜਿਹੜਾ ਇਹ ਸਭ ਤੋਂ ਨਿਕੰਮਾ, ਉਹ ਕਿਸੇ ਨੇ ਸਵਾਲ ਪੁੱਛਿਆ ਉਹ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਪੋਸਟ ਪਾਈ ਹੋਈ, ਇਸ ਕਰਕੇ ਵੀ ਸਾਨੂੰ ਤਾਂ 6 ਮਹੀਨਿਆਂ ਬਾਅਦ ਪਤਾ ਲੱਗਣਾ ਜਦੋਂ ਅਗਲੀ ਸਰਕਾਰ ਚੁਣੀ ਗਈ ਤੇ ਫਿਰ ਕਿਹੜਾ ਸਾਡਾ ਸੱਜਣ ਉਹੀ ਗੱਲ ਹੈ ਕਿ ਨਵੀਂ ਸਰਕਾਰ ਦੇ ਖਿਲਾਫ਼ ਭੁਗਤਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕਿਉਂਕਿ ਹੈ ਤਾਂ ਟੋਲਾ ਇੱਕੋ ਹੀ ਹੈ, ਮਾਨਸਿਕਤਾ ਇੱਕੋ ਹੀ ਹੈ,
0: ਬਿਲਕੁਲ
1: ਬਸ ਇਹ ਹੈ ਵੀ ਇੱਕ ਅਸੀਂ ਆਪਣਾ ਗਵਾਰ ਲਾਉਣਾ ਵੀ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ, ਹੁਣ ਝਾੜੂ ਵਾਲਿਆਂ ਦੇ ਜੇਬਾਂ ਚੋਂ ਹੱਥ ਕਢਾਉਣੇ ਨੇ ਤੇ ਦੂਜਿਆਂ ਦੇ ਕਿਸੇ ਦੇ ਪਾਉਣੇ।
0: ਬਿਲਕੁਲ ਬਿਲਕੁਲ, ਥੈਂਕ
1: ਯੂ, ਠੀਕ ਹੈ ਬਾਈ ਜੀ,
0: ਸ਼ੁਕਰੀਆ, ਸਤਿ ਸ੍ਰੀ ਅਕਾਲ ਮੁਕੱਦਰ ਜੀ। ਲਓ ਦੋਸਤੋ, ਇਹ ਸਨ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਆਪਣਾ ਮੁਹੰਮਦ ਜੀ ਨੇ, ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਇੱਕ ਦੋ ਇੰਟਰਨੈਸ਼ਨਲ ਖਬਰਾਂ ਨੇ ਉਹਨਾਂ ਦੀ ਸਾਂਝ ਪਾਉਂਦੇ ਆ। ਟਰੰਪ ਸਾਹਿਬ ਕਹੀ ਜਾਂਦੇ ਆ ਕਿ ਭਾਈ ਜਿਹੜਾ ਐਕਟ ਸਾਡੇ ਵੀ ਇੱਥੇ ਸੇਵ ਅਮੈਰੀਕਾ ਐਕਟ ਜਿਹੜਾ ਪਾਸ ਕਰਵਾਉਣ ਦੇ ਲਈ ਕਰ ਰਹੇ ਨੇ ਗੱਲਬਾਤ, ਤੇ ਜੱਸੀ ਜੀ ਮਲੇਰਕੋਟਲਿਆ ਤੋਂ ਕਹਿੰਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਇੱਕ ਮਿੰਟ ਜੀ ਮੈਂ ਪੜ੍ਹਦਾ ਉਹਨਾਂ ਦਾ ਕਮੈਂਟ, ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ ਤੇ ਉਮੀਦ ਕਰਾਂਗੇ ਕਾਲ ਕਰਕੇ ਵੀ ਜੁੜੋ। ਤੇ ਪਰਮਿੰਦਰ ਸਿੰਘ ਜੀ ਕਹਿੰਦੇ ਆ ਕਿ ਜਿਹੜੇ ਨੇ ਪ੍ਰਵਾਸੀ ਬਹੁਤ ਪੰਜਾਬ ਦੇ ਵਿੱਚ ਆ ਰਹੇ ਆ, ਉਹ ਤਾਂ ਪਰਮਿੰਦਰ ਜੀ ਦੇਖੋ ਹੁਣ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਪ੍ਰਵਾਸੀ ਆ, ਤੇ ਉਹ ਵੀ ਰੋਜ਼ੀ ਰੋਟੀ ਕਮਾਉਣ ਦੇ ਲਈ ਉਹਨਾਂ ਮਤਲਬ ਕਿ ਉਹਨਾਂ ਸੂਬਿਆਂ ਦੇ ਵਿੱਚ ਆਉਂਦੇ ਆ। ਜੇ ਆਪਾਂ ਸਾਡੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਅਸੀਂ ਜੇ ਜਗ੍ਹਾ ਖਾਲੀ ਕਰ ਰਹੇ ਹਾਂ, ਹੁਣ ਗੁਜ਼ਾਰਾ ਤਾਂ ਉਹਨਾਂ ਤੋਂ ਬਗੈਰ ਆਪਣਾ ਬਣੇਗਾ, ਚਾਹੇ ਉਹ ਫਸਲ ਵੱਢਣੀ ਹੈ ਚਾਹੇ ਲਾਉਣੀ ਹੈ ਜਾਂ ਹੋਰ ਨਿੱਕੇ ਮੋਟੇ ਫੈਕਟਰੀਆਂ ਦੇ ਕੰਮ ਕਾਰ ਨੇ, ਕਿੰਨੇ ਕੁ ਪੰਜਾਬੀ ਨੇ ਜਿਹੜੇ ਚਲੋ ਹੈਂਡ ਟੂ ਮਾਊਥ ਨੇ ਜਾਂ ਜਿਨ੍ਹਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਉਹ ਕੰਮ ਜ਼ਰੂਰ ਕਰਦੇ ਆ, ਦਿਹਾੜੀ ਡੱਪਾ ਕਰਦੇ ਆ ਸਾਰਾ ਕੁਝ, ਤੇ ਨਹੀਂ ਤਾਂ ਪੰਜਾਬੀ ਦੇਖਿਆ ਜਾਵੇ ਤਾਂ ਆਮ ਕਿੰਨੇ ਕੁ ਨੇ। ਇਹ ਸਾਰੀਆਂ ਚਲੋ ਇੱਕ ਇਹ ਕਹਿ ਸਕਦੇ ਹਾਂ ਨਸਲਵਾਦ ਜਾਂ ਇੱਕ ਦੂਸਰੇ ਦੇ ਨਾਲ ਸਾਡਾ ਜਿਹੜਾ ਲਾਗ ਡਾਟ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਚੱਲਦੀ ਹੈ। ਹੁਣ ਅਮੈਰੀਕਨ ਜਾਂ ਕਹਿ ਲਓ ਟਰੰਪ ਦੇ ਨਾਲ ਜਿਹੜੇ ਲੋਕ ਜੁੜੇ ਆ ਉਹ ਕਹਿੰਦੇ ਆ ਕਿ ਤੁਸੀਂ ਆਪਣੇ ਗੋ ਬੈਕ ਜਾਓ, ਆਪਣੇ ਮੁਲਕਾਂ ਦੇ ਵਿੱਚ ਸਾਡੀਆਂ ਜੋਬਾਂ ਖੋ ਰਹੇ ਹੋ। ਇਹ ਚੀਜ਼ਾਂ ਹਰ ਪਾਸੇ ਚੱਲ ਰਹੀਆਂ ਨੇ, ਯੂਰਪ ਦੇ ਵਿੱਚ ਵੀ, ਇਟਲੀ ਦੇ ਵਿੱਚ, ਇੰਗਲੈਂਡ ਦੇ ਵਿੱਚ, ਇਹ ਸਾਰੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ, ਕਿਉਂਕਿ ਬਹੁਤਾਤ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤਾਤ ਜਿਹੜੀ ਮਾੜੀ ਹੈ। ਤੇ ਮੁਹੰਮਦ ਜੀ ਸਵਾਗਤ ਹੈ ਜੀ ਨੂੰ ਜੀ, ਬਾਈ ਜੀ ਦੁਬਈ ਤੋਂ ਜੀ।
2: ਭੁਪਿੰਦਰ ਜੀ ਜਿੰਦੇ ਵਸਦੇ ਰਹੋ, ਤੇ ਭਾਈ
0: ਆਪਣੇ
2: ਭੈਣ ਜੀ ਵੀ ਆਏ ਸੀ, ਰਾਜਨ ਸਾਹਿਬ ਵੀ ਜਿਹੜਾ ਰਾਜਨ ਸਨੀ ਸਾਹਿਬ ਤੇ ਹੋਰ ਵੀ ਆਪਣਾ ਗੁਰੀ ਸਾਹਿਬ ਵੀ ਔਰ ਸਿਕੰਦਰ ਔਜਲ ਸਾਹਿਬ ਵੀ, ਬਹੁਤ ਹੀ ਰੋਸ਼ਨ ਖਿਆਲ ਹੈ ਇਹਨਾਂ ਦੇ ਜਿਹੜੇ ਹੈਗੇ ਜਿੰਦਗੀ ਦੇ ਤਜਰਬੇ ਆ ਵੀ ਭਾਈ,
0: ਕਿਉਂਕਿ
2: ਜਦੋਂ ਬੰਦਾ ਜਿੰਦਗੀ ਦੇ ਵਿੱਚ ਕਹਿੰਦੇ ਨਾ ਗੁਜ਼ਰਦਾ ਹੈਗਾ
0: ਜੀ,
2: ਫਿਰ ਜਿਹੜਾ ਹੈਗਾ ਉਹਨੂੰ ਤਜਰਬੇ ਹੁੰਦੇ ਹੈਗੇ ਆ
0: ਜੀ।
2: ਕਿਸੇ ਨੇ ਪੁੱਛ ਲਿਆ ਸੀ ਆਪਣਾ ਵੀਰ ਭੁਪਿੰਦਰ ਜੀ, ਇੱਕ ਦੋਸਤ ਨੇ ਦੂਸਰੇ ਨੂੰ ਪੁੱਛ ਲਿਆ
0: ਜੀ,
2: ਕਹਿੰਦਾ ਯਾਰ ਤਜਰਬਾ ਕਿਹੜੀ ਚੀਜ਼ ਦਾ ਨਾ,
0: ਜੀ
2: ਕਹਿੰਦਾ ਸਤਿਆਨਾਸ਼ ਕਹਿੰਦਾ ਇਹਦਾ ਮਤਲਬ ਹਾਂ ਕਹਿੰਦਾ ਜਿਹਨੇ ਸਤਿਆਨਾਸ਼ ਕਰਾ ਲਿਆ
0: ਕਰਾ ਲਿਆ
2: ਇੱਕ ਫਿਰ ਕਹਿੰਦਾ ਜਾਂ ਸਤਿਆਨਾਸ਼ ਕਰਾ ਲਿਆ ਜਾਂ ਕੋਈ ਕੋਹਦਾ ਕਰ ਗਿਆ ਕਹਿੰਦਾ ਫਿਰ ਉਹਨੂੰ ਤਜਰਬਾ ਹੁੰਦਾ ਕਹਿੰਦਾ ਯਾਰ ਗੱਲ ਤਾਂ ਵਾਕਈ ਕਹਿੰਦਾ ਬੜੀ ਗਹਿਰੀ ਹੈਗੀ ਆ ਗੱਲ ਵੀ ਸੱਚੀ ਆ ਕਹਿੰਦੇ ਜਦੋਂ ਜਿਹੜਾ ਹੈਗਾ ਆਪਾਂ ਠੋਕਰਾਂ ਖਾ ਖਾ ਕੇ ਜਿਹੜਾ ਹੈਗਾ ਕਹਿੰਦਾ ਮਤਲਬ ਗੁਜ਼ਰਦੇ ਹੈਗੇ ਆ ਹਨਾ ਨੁਕਸਾਨ ਬੜੇ ਬੜੇ ਹੁੰਦੇ ਆ ਕਹਿੰਦੇ ਪਸਾਰੇ ਹੁੰਦੇ ਆ ਨੁਕਸਾਨ ਹੁੰਦੇ ਆ ਫਿਰ ਤਜਰਬੇ ਪੈਦਾ ਹੁੰਦੇ ਆ ਹਨਾ
0: ਨਫਾ ਨੁਕਸਾਨ ਹੋਇਆ ਹੋਵੇ ਤਾਂ ਜੇ ਤਾਂ ਉਹਦੇ ਤੋਂ ਸੰਭਲ ਜਾਂਦਾ ਠੀਕ ਹੈ ਮਤਲਬ ਕਿ ਪਰ ਜੇ ਉਹ ਬਾਰ ਬਾਰ ਸੱਟ ਠੋਕਰ ਉੱਥੇ ਹੀ ਖਾਂਦਾ ਆ ਕੇ ਫਿਰ ਤਾਂ ਬੇੜਾ ਗਰਕ ਹੋਣਾ ਹੀ
2: ਜਾਣ ਬੁੱਝ ਕੇ ਫਿਰ ਜਿਹੜਾ ਹੈਗਾ ਖਾਈ ਜਾਂਦਾ ਫਿਰ ਇਹਦੇ ਵਿੱਚ ਤਾਂ ਜਿਹੜਾ ਹੈਗਾ ਮਾਨਸਿਕ ਫਿਰ ਇੱਧਰ ਹੈਗਾ ਕਹਿਣ ਮਤਲਬ
0: ਉਹ ਤਾਂ ਫਿਰ ਪੱਥਰ ਵੀ ਕਹਿਣ ਲੱਗ ਜਾਂਦਾ ਕਿ ਤੈਨੂੰ ਮੈਂ ਹੀ ਲੱਭਦਾ ਮੇਰੇ ਵਿੱਚ ਬੱਚੇ ਨੂੰ ਹੋਰ ਕੋਈ ਥਾਂ ਨੀ ਲੱਭਦੀ ਤੈਨੂੰ
2: ਮੈਂ ਕਦੀ ਮੇਰੇ ਨਾਲ ਵੀ ਹੋ ਗਿਆ ਆਹ ਦੇ ਜਿਹੜੇ ਆਪਣੇ ਕੌਲਾਂ ਨੀ ਆਉਂਦੀਆਂ ਜਿਹੜੇ ਬੜੇ ਬੜੇ ਨਾਮ ਦਿੰਦੇ ਮੈਨੂੰ ਵੀ ਇੱਕ ਵਾਰੀ ਕੌਲ ਆ ਗਈ ਵੀਰ ਭੁਪਿੰਦਰ ਜੀ
0: ਹਾਂਜੀ
2: ਕਹਿੰਦੇ ਤੇਰਾ ਬਾਈ ਮੈਨੂੰ ਤਾਂ ਪਤਾ ਸੀ ਇਹਨਾਂ ਦੇ ਇਹਨਾਂ ਦੇ ਤੰਤੜੇ ਜਿਹੜੇ ਹੈਗੇ ਆ
0: ਜੀ
2: ਕਹਿੰਦੇ ਜੀ ਮੈਨੂੰ ਬੂਟਾ ਜੀ ਕਹਿਣਾ ਕਹਿੰਦੇ ਜੀ ਬੂਟਾ ਜੀ ਤੁਹਾਡੀ ਤੁਹਾਡਾ ਉੱਥੇ ਨਾਮ ਨਿਕਲਾਇਆ
0: ਜੀ
2: ਮੈਂ ਕਿਹਾ ਭੀ ਕਿੱਡਾ ਕੁ ਵੱਡਾ ਜੀ ਨਾਮ ਨਿਕਲਾਇਆ ਕਹਿੰਦੇ ਜੀ ਬਹੁਤ ਵੱਡਾ ਨਾਮ ਤੁਹਾਡਾ ਨਿਕਲਾਇਆ ਤੁਸੀਂ ਬੂਟਾ ਜੀ ਆ ਮੈਂ ਕਿਹਾ ਜੀ ਹਾਂਜੀ ਕਹਿੰਦੇ ਤੁਹਾਡਾ ਨਾਮ ਬੜਾ ਨਿਕਲਿਆ ਵੱਡਾ ਮੈਂ ਕਿਹਾ ਅੱਛਾ ਜੀ ਤੇ ਮੈਂ ਕਿਹਾ ਕਿੱਡਾ ਕੁ ਵੱਡਾ ਨਿਕਲਾਇਆ ਕੁਇੰਟਲ ਦਾ 2 ਕੁਇੰਟਲ ਦਾ ਕਿੱਡਾ ਕੁ ਮੈਂ ਕਿਹਾ ਵੱਡਾ ਆ ਗਿਆ ਨਾਮ ਕਹਿੰਦੇ ਜੀ ਬਹੁਤ ਵੱਡਾ ਤੇ ਸਾਨੂੰ ਖੁਸ਼ੀ ਚੜ ਗਈ ਆ ਜਦੋਂ ਕਿਹਾ ਨਾ ਖੁਸ਼ੀ ਚੜ ਗਈ ਆ ਮੈਂ ਕਿਹਾ ਭਾਜੀ ਰੁਕ ਜਿਓ 1 ਮਿੰਟ
0: ਜੀ
2: ਹਾਂ ਮੈਂ ਕਿਹਾ ਭੀ ਨਾਮ ਕਿਹਦਾ ਨਿਕਲਿਆ ਕਹਿੰਦੇ ਜੀ ਤੁਹਾਡਾ
0: ਜੀ
2: ਤੇ ਮੈਂ ਕਿਹਾ ਖੁਸ਼ੀ ਕਿਹਨੂੰ ਚੜਨੀ ਚਾਹੀਦੀ ਆ ਕਹਿੰਦੇ ਜੀ ਤੁਹਾਨੂੰ ਤੇ ਮੈਂ ਕਿਹਾ ਮਾਮਾ ਤੈਨੂੰ ਕਾਹਦੀ ਖੁਸ਼ੀ ਚੜ ਗਈ ਹੈਂ ਨਾਮ ਮੇਰਾ ਨਿਕਲਿਆ ਮੈਨੂੰ ਖੁਸ਼ੀ ਚੜਨੀ ਚਾਹੀਦੀ ਸੀ ਨਾ ਮੈਂ ਕਿਹਾ ਤੈਨੂੰ ਕਾਹਦੀ ਖੁਸ਼ੀ ਚੜ ਗਈ ਜਦੋਂ ਇੰਨੀ ਗੱਲ ਕਹੀ ਤਾਂ ਵੀਰ ਭੁਪਿੰਦਰ ਜੀ ਉਹਨੇ ਕਾਲ ਕੱਟ
0: ਦਿੱਤੀ
2: ਜਿਹੜੇ ਹੈਗੇ ਆ ਫੋਨ ਸਕੈਮ ਕਰਨ ਵਾਲੇ ਜਾਂ ਲੋਕਾਂ ਨੂੰ ਧੋਖੇ ਦਿੰਦੇ ਹੈਗੇ ਆ ਤੇਰੇ ਬਦਲ ਬਦਲ ਕੇ ਆਉਂਦੇ ਹੈਗੇ ਹਨਾ
0: ਜੀ
2: ਹਾਂ ਤੇ ਇਹਨਾਂ ਤੋਂ ਬਚਣਾ ਚਾਹੀਦਾ ਹੈਗਾ ਹਮੇਸ਼ਾ ਬਚ ਕੇ ਰਹੋ
0: ਬਿਲਕੁਲ
2: ਤੇ ਇੱਕ ਜਿਹੜਾ ਹੈਗਾ ਛੋਟਾ ਜਿਹਾ ਵਾਕਾ ਤੁਹਾਨੂੰ ਇਹ ਵੀ ਸੁਣਾ ਦਿੰਦਾ ਤਜਰਬੇ ਹੁੰਦੇ ਆ ਨਾ ਜ਼ਿੰਦਗੀ ਦੇ ਮੈਂ ਆਇਆ ਸੀ ਛੁੱਟੀ ਤੇ ਮੈਂ ਕਿਹਾ ਯਾਰ ਗੱਡੀਆਂ ਗੁੱਡੀਆਂ ਤੇ ਚਲੋ ਵਿਦੇਸ਼ਾਂ ਛੁੱਟੀਆਂ ਮੈਂ ਕਿਹਾ ਇਸ ਵਾਰੀ ਘੜੋਤੇ ਦੇ ਉੱਤੇ ਨਾ ਝੂਟਾ ਲੈਣਾ ਹੈਗਾ ਯਾਨੀ ਘੜੋਤੇ ਜਿਹੜਾ ਹੈਗਾ ਜਾਣੇ ਹੈਗੇ
0: ਝੂਟੇ ਲੈਣੇ
2: ਝੂਟਿਆ ਤੇ ਮੈਂ ਯਾਰ ਦੋਸਤ ਦਾ ਪਿੰਡ ਵੀ ਨਾਲ ਹੀ
0: ਜੀ
2: ਲਓ ਜੀ ਅਸੀਂ ਘੜੋਕੇ ਵਾਲੇ ਨਾਲ ਗੱਲਬਾਤ ਕੀਤੀ ਉਹ ਵੀ ਭਾਰ ਦੁੱਖਾਂ ਦਾ ਮਾਰਿਆ ਤੇ ਜਿਹੜਾ ਹੈਗਾ ਘੜੋਕੇ ਦੀ ਹਾਲਤ ਵੀ ਉਹੋ ਜਿਹੀ ਜਿਹੜੀ ਹੈਗੀ ਖਸਤਾ ਹੀ
0: ਜੀ
2: ਮੈਂ ਕਿਹਾ ਵੀ ਦੇਖੀ ਤੂੰ ਜੋ ਵੀ ਮੈਂ ਕਿਹਾ ਵੀ ਚਲੋ ਇਹ ਵੀ ਭਾਰ ਜਿਹੜਾ ਹੈਗਾ ਮੈਂ ਕਿਹਾ ਦੁੱਖਾਂ ਦਾ ਮਾਰਿਆ ਲੱਗਦਾ ਤੇਰੇ ਤੋਂ ਮੈਂ ਕਿਹਾ ਇਹੋ ਹੀ ਆਪਾਂ ਬੁੱਕ ਕਰ ਲੈਣਾ
0: ਜੀ
2: ਲਓ ਜੀ ਕਰ ਲਿਆ ਬੁੱਕ ਤੇ ਜਦੋਂ ਗੱਲਬਾਤ ਹੋ ਗਈ ਸਾਰੀ ਉਹਨੂੰ ਦੱਸ ਦਿੱਤਾ ਵੀ ਲੈ ਵੀ ਆਹ ਅਗਲਾ ਪਿੰਡ ਜਾਣਾ ਆਪਾਂ ਜਿਹੜਾ ਹੈਗਾ ਤੇ ਮੇਰੇ 2 ਦੋਸਤ ਹੋਰ ਵੀ ਨਾਲ ਸੀ
0: ਜੀ
2: ਅੱਛਾ ਜੀ ਤੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਵੀਰ ਭੁਪਿੰਦਰ ਜੀ ਪਿੰਡ ਦੇ ਵਿੱਚੋਂ ਬੜੀ ਮੁਸ਼ਕਿਲ ਨਾਲ ਭੀੜ ਚੋਂ ਨਿਕਲੇ ਤੇ ਜੇ ਭੀੜ ਚੋਂ ਹੀ ਨਿਕਲੇ ਤੇ ਅੱਗੇ ਝੌਂਕ ਦੇ ਵਿੱਚ ਫੇਰ ਜਿਹੜਾ ਹੈਗਾ ਰਸ ਲੈ ਬਈ ਮੈਂ ਕਿਹਾ ਕਰ ਲਓ ਘਿਓ ਨੂੰ ਭਾਂਡਾ
0: ਜੀ
2: ਚਲੋ ਮੈਂ ਕਿਹਾ ਕੋਈ ਗੱਲ ਨੀ ਲਓ ਜੀ ਘੜੁਕੇ ਦੇ ਅਸੀਂ ਬੈਠੇ ਸਾਰੇ ਯਾਰ ਦੋਸਤ ਤੇ ਉਹ ਵੀ ਨਾਲ ਜਿਹੜਾ ਹੈਗਾ ਡਰਾਈਵਰ ਵੀ
0: ਜੀ
2: ਤੇ ਜਦੋਂ ਨਿਕਲੇ ਨਾ ਥੋੜਾ ਜਿਹਾ ਭੀੜ ਚੋਂ ਬਾਹਰ ਤੇ ਫਿਰ ਅੱਗੇ ਰੋਡ ਥੋੜਾ ਵਿਹਲਾ ਹੋਇਆ ਤੇ ਕਹਿੰਦਾ ਵੀ ਭਾਜੀ ਤੁਸੀਂ ਫਿਕਰ ਨੀ ਕਰਨਾ ਹੈਗਾ ਘੜੁਕੇ ਵਾਲਾ ਕਹਿੰਦਾ ਤੁਸੀਂ ਭਾਜੀ ਫਿਕਰ ਨੀ ਕਰਨਾ
0: ਜੀ
2: ਤੇ ਕਹਿੰਦਾ ਤੁਹਾਨੂੰ ਟਾਈਮ ਨਾਲ ਪਹੁੰਚਾ ਦੇਣਾ ਹੈਗਾ
0: ਜੀ
2: ਮੈਂ ਕਿਹਾ ਜੀ ਠੀਕ ਹੈ ਲਓ ਜੀ ਜਦੋਂ ਥੋੜਾ ਜਿਹਾ ਅੱਗੇ ਗਿਆ ਨਾ ਤਾਂ ਉਹਨੇ ਵੀਰ ਭੁਪਿੰਦਰ ਜੀ ਘੜੁਕਾ ਇੱਕ ਸਾਈਡ ਤੇ ਨਾ ਲਾ ਲਿਆ
0: ਜੀ
2: ਇੱਕ ਸਾਈਡ ਤੇ ਨਾ ਜਿਹੜਾ ਹੈਗਾ
0: ਪਾਰਕਿੰਗ
2: ਜਿਹੜਾ ਹੈਗਾ
0: ਪਾਰਕਿੰਗ ਤੇ ਲਾ ਲਿਆ ਪਾਰਕਿੰਗ ਤੇ
2: ਪਾਰਕਿੰਗ ਖੱਬੇ ਪਾਸੇ ਦੇ ਕੱਚੇ ਲਾ ਕੇ ਤੇ ਰਸਤੇ ਦੇ ਵਿੱਚ ਹੀ
0: ਜੀ
2: ਤੇ ਉਹਦਾ ਨਾਲ ਹੀ ਪਰਾਂ ਜਿਹੜਾ ਹੈਗਾ ਸੜਕ ਦੇ ਨਾਲ ਹੀ ਛੱਪੜ ਪੈਂਦਾ ਉਦੋਂ ਗਲਾਸ ਦੇ ਵਿੱਚ ਪਾਣੀ ਭਰ ਕੇ ਨਾ ਛੱਪੜ ਦੇ ਵਿੱਚੋਂ
0: ਜੀ
2: ਤੇ ਉਹਨੇ ਮਾਸਟਰ ਸਿਲੰਡਰ ਦੇ ਵਿੱਚ ਪਾਤਾ ਬ੍ਰੇਕ ਵਾਲੇ ਮਾਸਟਰ ਸਿਲੰਡਰ
0: ਠੰਡਾ ਕਰਨ ਨੂੰ
2: ਭਰਾ ਹੋਵੇ ਮੈਂ ਕਿਹਾ ਇਹ ਭਾ ਕੀ ਕੀਤਾ ਤੂੰ ਜਿਹੜਾ ਹੈਗਾ ਹੁਣ ਮੈਨੂੰ ਤਾਂ ਪਤਾ ਸੀ ਟੈਕਨੀਕਲ ਬੰਦੇ
0: ਜੀ
2: ਕਹਿੰਦਾ ਭਾ ਪਰਾਂ ਹੋ ਜਾਓ ਕਹਿੰਦਾ ਮੈਂ ਬਹੁਤ ਦੁਖੀ ਆ ਕਹਿੰਦਾ ਮੈਂ ਕਹਿੰਦਾ ਕਹਿੰਦਾ ਹੁਣ ਪਾਣੀ ਵਰਤਣਾ ਸ਼ੁਰੂ ਕਰਤਾ ਮੈਂ ਕਿਹਾ ਬ੍ਰੇਕ ਆਏ ਇੱਥੇ ਪੈਂਦਾ ਮਾਸਟਰ ਸਿਲੰਡਰ ਬ੍ਰੇਕ ਵਾਲਾ ਮੈਂ ਕਿਹਾ ਭਰਾਵਾ ਤੂੰ ਇੱਥੇ ਪਾਣੀ ਦਾ ਤੋਂ ਪਾਤਾ
0: ਕਹਿੰਦਾ ਪਾਣੀ ਵਾਲਾ
2: ਬ੍ਰੇਕ ਵਾਲਾ ਬੜਾ ਨੰਗਾ देखो उदो जेड़ा है ओह भा जरा अगले दिन जरा है फिर मकान को पहुंचा अभी देखा उके तो दोस्त ना मेरा वर्कशॉप चला रहा
0: जी।
2: फिर उन्हें जाके उसे लाया तो कहना यार ब्रेक खराब हो गई कहना फिर पानी पा लिया उन्हें भी अगर मकान को सीधे ही पंजी पंजी सटा कहना फिर पानी पा लिया
0: जी।
2: तो ये चीजा जेडिया बनिया हूं कंपनी ने ब्रेक आल का तो बनाया ब्रेक तो होंगी ब्रेक आए थे ब्रेक हूं तो चलो एयर ब्रेक आ गई
0: जी।
2: ये चीजा जेडिया है सू सोचना चाहिए है
0: सरकार
2: ज्यादा लंबी गल नहीं हूं करनी सरकार चल दी है पर मतलब हिस्सा ये हैगा सुचजी जेडी हैगी सरकार जेडी
0: हैगी
2: साथ दो जरा है ठीक है बाकी एह जी गल नहीं जरा है शासन प्रशासन
0: बिलकुल
2: हां जी कहते जेदा शासन ओदा ही प्रशासन है तो गल तो सची है क्योंकि जेदा भाई शासन जेदा आ जेदी रूलिंग हैगी तो प्रशासन भी तो ओदा ही होना दूसरे ओपोजिशन पार्टी का थोड़ा होंगे है ते ओ चीजा है बाकी जेड़ा है बी फ्रीडम पूरी हैगी कोई दबा ना अपना तो तुम खुद देखना डिसीजन तुम खुद लेने भाई कहड़ा चंगा है ना जरा कोई समाज का भला करने वाला है जरा आवाम का सोचता है ना ओनू अगे लेके जाओ जाना है ये तो डिसीजन तेरे हाथ में कोई जबरदस्ती थोड़ी है
0: बिलकुल
2: गलां सी तो मैं तां करके अज ते शेयर करती हां टेक्निकल गलां भी
0: बहुत वधिया लग्या जी
2: लोग बोल जे तुसी हुण कहो ते मैं इधर
0: पा दियो सांझ कोई नहीं पाल कर लो सांझ
2: जी जी जी कोई पुछना तो नहीं सी कोई गल तो नहीं
0: सी कंटिन्यू प्लीज करो तुसी जी।
2: हां क्या ठीक है मैं जेड़ा हैगा चलो गुनगुना देना हैगा जेड़ा 1 2 3 जी जी सॉन्ग नंबर 1 जी।

0: ਬਿਨ ਤੈਨੂੰ ਤੁਝੇ ਕੀਤੀ ਨਾ ਪਿਆਰ ਮੈਂ ਕਰਤੀ
1: ਵਾਹ ਜੀ,
0: ਸੋ ਮਚ।
1: ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਹਰ ਵਾਰ ਦੀ ਤਰ੍ਹਾਂ ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਮਾਮਾ ਜੀ ਜੁੜੇ ਸੀ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰੀਮਾਨ ਬਾਈ ਜੀ ਜੁੜੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਆ। ਸਤਿ ਸ੍ਰੀ ਅਕਾਲ ਜੀ ਗੁਰੀ ਜੀ, ਸਵਾਗਤ ਹੈ ਜੀ ਬਾਈ ਜੀ।
0: ਸਤਿ ਸ੍ਰੀ ਅਕਾਲ ਪਾਰਜਵੀਰ ਜੀ,
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
0: ਠੀਕ ਹੈ ਜਨਾਬ, ਤੁਸੀਂ ਦੱਸੋ ਜੀ।
1: ਬਹੁਤ ਵਧੀਆ ਜੀ, ਕੀ ਕਹਿਣਾ ਚਾਹੋਗੇ ਅੱਜ?
0: ਮੈਂ ਦੇਖਦਾ ਪਿਆ ਸੀ ਸਵੇਰੇ ਸਰਕਾਰਾਂ ਬਾਬੇ ਨਚਵਾ ਰਹੀ ਹੈ ਜੀ, ਗੋਡੇ ਬਦਲਾ
1: ਕਹਿੰਦੇ ਬਹਿ ਕੇ ਵੇਖੋ ਜਵਾਨਾਂ, ਬਾਬੇ ਭੰਗੜਾ ਪਾਉਂਦੇ ਨੇ, ਪਰ ਬਾਬੇ ਕਹਿੰਦੇ ਨੇ ਭਾਈ ਅਸੀਂ ਆਪਣੇ ਬਲ ਦੇ ਉੱਤੇ ਭੰਗੜਾ ਪਾਉਂਦੇ ਆ, ਤੁਹਾਡੇ ਬਲ ਦੇ ਉੱਤੇ ਨਹੀਂ ਪਾਉਂਦੇ, ਸਾਡੇ ਆਪਣੇ ਗੋਡੇ ਨੇ ਜੀ।
0: ਨਹੀਂ ਨਹੀਂ ਮੈਂ ਤਾਂ ਕੁਝ ਹੋਰ, ਮੈਂ ਤਾਂ ਲੋਕਾਂ ਨੂੰ ਇਹ ਕਹੀ ਜਾਂਦਾ, ਮੈਂ ਕਿਹਾ ਬਹਿ ਕੇ ਦੇਖ ਜਵਾਨਾਂ ਵੀ ਬਾਬੇ ਗੋਡੇ ਬਦਲਾ ਕੇ ਕਿਵੇਂ ਭੰਗੜਾ ਪਾਉਂਦੇ
1: ਜੀ। ਅੱਛਾ ਜੀ ਜੀ,
0: ਤੇ ਅੱਜ ਵੈਸੇ ਲੋਕਾਂ ਚ ਰੂਮਰਸ ਇਹਨਾਂ ਨੂੰ ਦੇਖ ਦੇਖ ਕੇ ਵੈਸੇ ਉੜੇ ਹੋਏ ਸੀਗੇ ਵੀ ਯਾਰ ਸੱਚੀ ਕਿਤੇ ਵੀ ਗੋਡੇ ਬਦਲਾਉਣ ਨਾਲ ਵੀ ਇੰਨੇ ਐਕਟਿਵ ਹੋ ਜਾਂਦੇ ਆ ਜਾਂ ਗੋਡੇ ਤਕਲੀਫ ਕੱਟੀ ਜਾਂਦੀ ਹੈ।
1: ਨਹੀਂ ਬਾਈ ਜੀ, ਇੱਥੇ ਚਲੋ
0: ਪਹਿਲੀ ਗੱਲ ਤਾਂ ਉਹਦੇ ਗੋਡੇ ਬਦਲੇ ਵੀ ਨਹੀਂ ਹੈਗੇ,
1: ਨਿੱਜੀ ਐਕਸਪੀਰੀਅੰਸ ਵੀ ਹੈਗੇ ਪਰਿਵਾਰਾਂ ਦੇ ਵਿੱਚ, ਘੱਟੋ ਘੱਟ ਨਹੀਂ ਤੁਹਾਨੂੰ 2.5-3 ਮਹੀਨੇ ਤਾਂ ਰਿਕਵਰੀ ਚ ਲੱਗ ਜਾਂਦੇ ਆ, ਇੱਕ ਗੋਡਾ ਜੇ ਬਦਲਾਉਣਾ ਹੋਵੇ ਤਾਂ ਘੱਟੋ ਘੱਟ 6 ਮਹੀਨੇ ਕਿਤੇ ਨਹੀਂ ਗਏ ਜੀ, ਬੈਸਟ 6 ਮਹੀਨੇ ਹੈਗਾ, ਕਿਉਂਕਿ ਫਿਜ਼ੀਓਥੈਰੇਪੀ ਹੋਰ ਸਾਰਾ ਸਿਲਸਿਲਾ ਨਾਲ ਚੱਲਦਾ ਹੈ ਤੇ ਉਹਨੂੰ ਦੁਬਾਰਾ ਰਮਾ ਕਰਨਾ, ਉਹਦੇ ਉੱਤੇ ਭਾਰ ਪਾਉਣਾ, ਫਿਰ ਹੋਰ ਸਾਰੀਆਂ ਜਿਹੜੀਆਂ ਹਦਾਇਤਾਂ ਹੁੰਦੀਆਂ ਨੇ।
0: ਚਲੋ ਤੁਸੀਂ ਤਾਂ ਸੋਚਦੇ ਵੀ 4-5-6 ਮਹੀਨੇ ਨੂੰ ਬੰਦਾ ਚੱਲ ਪੈਂਦਾ, ਮੇਰੇ ਨਾਲ ਤਾਂ ਮੈਂ ਤਾਂ ਐਸੇ ਐਕਸਪੀਰੀਅੰਸ ਦੇਖੇ ਹੋਏ ਨੇ ਵੀ ਜਿੱਥੇ ਲੋਕ ਗੋਡੇ ਬਦਲਾ ਕੇ ਨਾ ਮੁੜ ਕੇ ਮੰਜਾ ਛੱਡਣ ਜੋਗੇ ਗਏ ਨੀ, ਉਹ ਮੰਜੇ ਨਾਲ ਹੀ ਉੱਪਰ ਨੂੰ ਗਏ ਨੇ ਜੀ।
1: ਜੀ ਜੀ ਜੀ,
0: ਇਹ ਮਤਲਬ ਇੰਨਾ ਕੁ ਝੂਠ। ਔਰ ਦੂਸਰੀ ਗੱਲ, ਚਲੋ ਪਹਿਲੀ ਗੱਲ ਤਾਂ ਬੰਦਾ ਗੋਡੇ ਬਦਲਾਵੇ ਕਿਹੜੇ ਹਿਸਾਬ ਨਾਲ ਜੀ, ਕੋਈ ਵੀ 5-7 ਲੱਖ ਦਾ ਘੱਟੋ ਘੱਟ ਵੀ ਪ੍ਰੋਸੀਜਰ ਹੈਗਾ। ਜਿਹੜਾ ਇਹਨਾਂ ਦਾ ਆਪਣੇ ਕਾਰਡ ਚੱਲਦੇ ਨੇ ਉਹ ਕਾਰਡ ਤਾਂ ਤੁਹਾਨੂੰ ਪਤਾ ਹੀ ਹੈ ਵੀ
1: ਬਿਲਕੁਲ
0: ਤਾਂ ਚਰਚਾ ਸਾਰੇ ਪੰਜਾਬ ਚ ਵੀ ਕਿੰਨਾ ਕੁ ਫੰਡ ਮਿਲਦਾ ਕਿੰਨਾ ਕੁ ਨਹੀਂ।
1: ਨਹੀਂ ਪਤਾ ਤਾਂ ਹੁਣ ਲੱਗਣਾ ਜਦੋਂ ਗੋਡੇ ਬਦਲਾਉਣ ਵਾਲੀਆਂ ਦੀਆਂ ਲਾਈਨਾਂ ਲੱਗ ਗਈਆਂ ਨਾ ਹਸਪਤਾਲਾਂ ਚ, ਖਬਰਾਂ ਤਾਂ ਉਦੋਂ ਆਉਣੀਆਂ ਸ਼ੁਰੂ ਹੋਣੀਆਂ ਜੀ।
0: ਨਹੀਂ ਉਹ ਅੱਜ ਉਹ ਲੋਕਾਂ ਨੇ ਅੱਜ ਮੁਹਿੰਮ ਸ਼ੁਰੂ ਕਰ ਦਿੱਤੀ ਜੀ, ਦੇਖਿਓ 5-4 ਖੜੇ ਹੋਣਗੇ
1: ਜੀ।
0: ਹਾਂ ਖੜੇ ਹੋਣਗੇ, ਪਹਿਲੀ ਗੱਲ ਤਾਂ ਇਹਨਾਂ ਦਾ ਕਾਰਡ ਹੀ ਨੀ ਚੱਲਦਾ ਹੁੰਦਾ, ਜੇ ਇਹਨਾਂ ਦੇ ਕਾਰਡ ਲੈ ਕੇ ਜਾਣਗੇ ਮੰਨ ਲਓ ਉਹ ਫੇਰ ਵੀ ਰਗੜੇਗੇ, ਨਹੀਂ ਲੈ ਕੇ ਜਾਂਦੇ ਫੇਰ ਵੀ ਰਗੜੇਗੇ
1: ਜੀ।
0: ਇਹ ਜਿਹਾ ਝੂਠਾ ਤੇ ਮੈਂ ਕਹਿੰਦਾ ਘਟੀਆ ਕੂੜ ਪ੍ਰਚਾਰ, ਪਤਾ ਨੀ ਕਿਹੜਾ ਕਿਹੜੇ
1: ਇਹਨਾਂ ਨੂੰ, ਇਹਨਾਂ ਦੇ ਪ੍ਰਚਾਰ ਨਹੀਂ ਲੈ ਕੇ ਬਹਿ ਜਾਣਾ, ਦੇਖ ਲਿਓ ਆਖਰ ਦੇ ਵਿੱਚ ਜੋ ਹਾਲਾਤ ਨੇ ਜੀ।
0: ਠੀਕ ਹੈ, ਉੱਪਰੋਂ ਫਿਰ ਅੱਜ ਤੁਸੀਂ ਦੇਖਦੇ ਆ ਭਗਵਾਨ ਸਾਹਿਬ ਨੂੰ ਵੱਖ ਵੱਖ ਪਿੰਡਾਂ ਸ਼ਹਿਰਾਂ ਚ ਜਾਂਦੇ ਆ, ਸਟੇਜਾਂ ਤੇ ਖੜਦੇ ਆ, ਲੋਕਾਂ ਨੂੰ ਮਤਲਬ ਸੰਬੋਧਨ ਕਰਦੇ ਆ, ਤੇ ਉੱਥੇ ਇਹਨਾਂ ਦੀ ਵੇ ਆਫ ਟਾਕਿੰਗ ਦੇਖੀ ਹੈ, ਹਾਂ ਭੈਣੇ ਹੋ ਗਈ ਟੂ ਟੂ ਵੀ, ਮਤਲਬ ਹਰੇਕ ਸਟੇਜ ਤੇ 1000-1500 ਵਾਲੀ ਗੱਲ ਹੋਗੀ, ਫਰੀ ਬਿਜਲੀ ਹੋਗੀ, ਫਰੀ ਕਿਰਾਇਆ ਹੋ ਗਿਆ, ਉਸ ਤੋਂ ਜਾਂ 2-4 ਗੱਪਾਂ ਲਾ ਲਓ, ਉਸ ਤੋਂ ਇਲਾਵਾ
1: ਮਰਜ਼ੀ ਕਰੀ ਜਾਣ, ਪਰ ਉਹ ਜ਼ਿੰਮੇਵਾਰੀ ਤਾਂ ਆਪਣੀ ਘੱਟੋ ਘੱਟ ਸਮਝਣਾ ਨਾ ਕਿ ਮੈਂ ਕਿਸ ਅਹੁਦੇ ਉੱਤੇ ਬੈਠਾ, ਕਿ ਮੇਰੀ ਲੈਂਗੁਏਜ ਜਾਂ ਭਾਸ਼ਾ ਗੱਲ ਕਰਨ ਦਾ ਤਰੀਕਾ,
0: ਗੱਲ ਕਰਦੇ ਹੋਏ ਉਹਨਾਂ ਨਾਲ ਗੱਲ ਕਰਦੇ ਹੋਏ ਇਹਨਾਂ ਦੀ ਬੋਡੀ ਲੈਂਗੁਏਜ ਵੀ ਦੇਖਿਆ ਕਰੋ ਸਰ, ਮੁੱਖ ਮੰਤਰੀ ਇਹ ਜਿਹੀ ਹਰਕਤਾਂ ਕਰਦਾ ਜੀ, ਇਹ ਕਰਦੇ ਹੁੰਦੇ,
1: ਬਿਲਕੁਲ ਜੀ ਬਿਲਕੁਲ,
0: ਸ਼ਰਮ ਆਉਂਦੀ ਹੈ ਸਾਨੂੰ ਦੇਖ ਕੇ, ਲੋਕਾਂ ਨੇ ਬਦਲ ਮੰਗਿਆ ਸੀ, ਇਹਨਾਂ ਤੇ ਭਰੋਸਾ ਕੀਤਾ ਸੀ, ਇੱਕ ਤਰਫਾ ਲੋਕਾਂ ਨੇ ਇਹਨੂੰ ਖੜਾ, ਇਹਨਾਂ ਨੂੰ ਖੜਾ ਕਰ ਦਿੱਤਾ ਵੀ ਲਓ ਜੀ
1: ਬਿਲਕੁਲ,
0: ਬਾਕੀ ਤੋਂ ਅਸੀਂ ਆਪਣਾ ਦੁਖੀ ਹੈ ਜੀ, ਹੁਣ ਤੁਸੀਂ ਕੁਛ ਮਤਲਬ ਵਧੀਆ ਪੰਜਾਬ ਨੂੰ ਅੱਗੇ ਲੈ ਕੇ ਜਾਓ, ਇਹਨਾਂ ਨੇ ਤਾਂ ਯਾਰ ਲੋਕੀ ਹੁਣ ਇਹ ਕਹਿਣ ਲਾ ਤੇ ਵੀ ਯਾਰ ਪਹਿਲਾਂ ਵਾਲੇ ਖੜੇ ਤੇ ਇਹ ਤਾਂ ਸਾਰੇ ਸਾਰਿਆਂ ਨਾਲ ਮਾੜੇ ਨਿਕਲ
1: ਜੀ, ਟਵਾਣਾ ਸਾਹਿਬ ਕਾਲ ਕਰਨੀ ਸਰੋਤੇ ਦੇ ਤੌਰ ਤੇ, ਤਾਂ ਉਦੋਂ 2017 ਦਾ ਸਮਾਂ ਸੀਗਾ, ਚਲੋ ਕਾਫੀ ਉਹਨਾਂ ਨੇ ਵੀ ਵਿਰੋਧ ਝੱਲਿਆ ਇਹਨਾਂ ਚੀਜ਼ਾਂ ਦਾ, ਚਲੋ ਇੱਕ ਜਿਹੜਾ ਪ੍ਰੈਜ਼ੈਂਟਰ ਹੈਗਾ ਜਾਂ ਉਹਨੇ ਤਾਂ ਪੱਤਰਕਾਰ ਨੇ ਤਾਂ ਝੱਲਣਾ ਹੀ ਝੱਲਣਾ, ਤੇ ਕਈ ਵਾਰੀ ਨਾ ਇੱਕ ਦੋ ਵਾਰੀ ਮੈਨੂੰ ਵੀ ਕੱਲ ਆਈਆਂ ਯਾਰ ਕਿ ਵਿਰੋਧ ਕਰੀ ਜਾਂਦੇ ਹੋ, ਛੱਡੋ ਵਰਾ ਨਾ ਆਲਮ ਦੋ ਸਰਕਾਰ ਜੀ।
0: ਹਾਂਜੀ ਹਾਂਜੀ, ਤੁਸੀਂ ਹੁਣ ਮਤਲਬ ਸਰਕਾਰਾਂ ਨੂੰ ਬਹੁਤ ਨੇੜੇ ਹੋ ਕੇ ਨੋਟਿਸ ਕਰਦੇ ਸੀ ਨਾ ਉਹਨਾਂ ਨੇ,
1: ਬਿਲਕੁਲ
0: ਤੁਹਾਨੂੰ ਪਤਾ ਸੀ ਵੀ ਜਿਹੜਾ ਰੱਜਿਆ ਹੋਇਆ ਬੰਦਾ ਹੀ ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਉਹ ਜਿਹੜਾ ਸਰਕਾਰ ਹੁਣ ਨੈਕਸਟ ਆ ਰਹੇ ਨੇ ਉਹਨਾਂ ਦੇ ਪੱਲੇ ਕੁਛ ਨੀ, ਉਹਨਾਂ ਨੇ ਕਿੱਥੇ ਪੰਜਾਬ ਨੂੰ ਛੱਡਣਾ,
1: ਬਿਲਕੁਲ ਜੀ।
0: ਇਹ ਤਾਂ ਮੈਂ ਨਾ ਇੱਕ ਵਾਕਿਆ ਚੇਤੇ ਆ ਗਿਆ, ਮੈਂ ਇਹ ਨਾ ਮਤਲਬ ਇਹ ਰੀਅਲ ਇੰਸੀਡੈਂਟ ਹੈ, ਮੈਂ ਕਿਸੇ ਪਿੰਡ ਦੀ ਪੰਚਾਇਤਾਂ ਦੀ ਗੱਲ ਸੀਗੀ
1: ਜੀ।
0: ਉੱਥੇ ਪੁਰਾਣੇ ਪੁਰਾਣੇ ਸਰਪੰਚ ਨਾ, ਪਹਿਲਾਂ ਤਾਂ ਨਵੇਂ ਸਰਪੰਚ ਜਦੋਂ ਜੋ ਬੋਲ ਕੇ ਗਏ ਆ, ਜੋ ਆਪਣਾ ਸੁਨੇਹਾ ਵੋਟਾਂ ਤੋਂ ਪਹਿਲਾਂ ਦੇਣਾ ਸੀ ਦੇ ਕੇ ਪਿੰਡ ਨੂੰ ਚਲੇ ਗਏ
1: ਜੀ।
0: ਪੁਰਾਣੇ ਸਰਪੰਚ ਨਾਲ ਆ ਕੇ ਦੋ ਮੋਟੀ ਮੋਟੀ ਗੱਲਾਂ ਗਈਆਂ, ਕਹਿੰਦਾ ਦੇਖੋ ਜੀ ਮੈਂ 10 ਸਾਲ ਤੋਂ ਪਿੰਡ ਦੇ ਵਿੱਚ ਹੈਗਾ, ਮੈਂ ਜਿੰਨਾ ਖਾਣਾ ਸੀ ਮੈਂ ਰੱਜ ਕੇ ਖਾ ਲਿਆ, ਹੁਣ ਮੈਂ ਤੁਹਾਡੇ ਤੇ ਹੀ ਲਾਉਣਾ ਹੈ
1: ਜੀ।
0: ਪਰ ਜਿਹੜਾ ਹੁਣ ਨਵਾਂ ਆਊਗਾ ਪਹਿਲਾਂ ਉਹ ਆਪਣਾ ਘਰ ਭਰੂਗਾ, ਫੇਰ ਤੁਹਾਡਾ ਭਰੂਗਾ, ਤੁਹਾਡਾ ਭਰੂਗਾ ਕਿ ਨਹੀਂ ਭਰੂਗਾ ਜੀ ਕੋਈ ਗਰੰਟੀ ਨੀ, ਪਹਿਲਾਂ ਉਹਨੇ ਆਪਣੇ ਆਪ ਨੂੰ ਰੱਜਣਾ।
1: ਉਹ ਕਹਿੰਦੇ ਨੀ ਹੁੰਦੇ ਕਿੱਦਾਂ ਭੁੱਖੇ ਨੂੰ ਘੜਾ ਕਿੱਦਾਂ ਲੱਭਿਆ ਕਿ ਪਾਣੀ ਪੀ ਪੀ ਆਖਰ ਕੀ ਹੁੰਦਾ ਸੀਗਾ, ਮੈਨੂੰ ਚੇਤਾ ਭੁੱਲ ਗਿਆ ਮੋਰਿਓ, ਪਾਣੀ ਪੀ ਪੀ ਕੇ ਆਫਰ ਜਾਂਦਾ ਜੀ ਬੰਦਾ,
0: ਮਤਲਬ ਮਾਤਰਾ ਇਹਨਾਂ ਨੂੰ ਸਬਰ ਸੰਤੋਖ ਨੀ ਆਇਆ। ਮੈਂ ਜੇ ਇਹ ਦੇਖੋ ਖਾਂਦੇ ਸਾਰੇ ਨੀ, ਪਹਿਲੀ ਗੱਲ ਤਾਂ ਆਪਾਂ ਇਹ ਨੀ ਕਹਿੰਦੇ ਵੀ ਕੋਈ ਇਸ ਦੇ ਵਿੱਚ ਚਿੱਟਾ ਹੈਗਾ ਵੀ ਜਿਹਦਾ ਕਲਰ ਸਾਫ਼ ਹੈ, ਕੋਈ ਨੀ ਹੈਗਾ
1: ਜੀ।
0: ਪਰ ਤੁਸੀਂ ਲੌਂਗ ਟਰਮ ਲਈ ਚੱਲੋ, ਐਟਲੀਸਟ ਤੁਸੀਂ 10-15 ਸਾਲ ਆਪਣਾ ਰਾਜ ਕਰਦੇ,
1: ਜੇ
0: 100 ਮਿਲਦੇ ਆ 100 ਚੋਂ 20 ਖਾਂਦੇ 80 ਲਾਉਂਦੇ ਤਾਂ ਤੁਹਾਨੂੰ ਲੋਕਾਂ ਨੇ ਆਪਣੇ ਫੜ ਕੇ ਲੈ ਕੇ ਆਉਣਾ ਸੀ ਮੂਹਰੇ
1: ਜੀ, ਬਿਲਕੁਲ।
0: ਪਰ ਇਹਨਾਂ ਨੇ ਲਾਇਆ ਹੀ ਕੁਛ ਨੀ। ਫਿਰ ਹੁਣ ਕੱਲ ਪਰਸੋਂ ਦੇ ਤੁਸੀਂ ਪਤਾ ਵੀ ਹੁਣ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਣੀ ਤਿਆਰੀ ਖਿੱਚ ਕੇ ਬੈਠੇ ਆ
1: ਜੀ,
0: ਉਹ ਵੀ ਕਹਿੰਦੇ ਵੀ ਅਸੀਂ ਇਹਨਾਂ ਦਾ ਪੂਰਾ ਇਹਨਾਂ ਦੇ ਖਿਲਾਫ਼ ਧਰਨੇ ਲਾਉਣੇ ਨੇ, ਪੂਰਾ ਰੋਸ ਮਾਰਚ ਉਹਨਾਂ ਦਾ ਵੀ ਤਿਆਰ ਹੈ ਜੀ ਅੱਗੇ ਅੱਗੇ, ਇਹਨਾਂ ਨੂੰ ਉਧਰ ਵੀ ਸਾਹਮਣਾ ਕਰਨਾ ਪਊਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਜਦਕਿ ਇਹ ਜਿਹੜਾ DA ਵਾਲਾ ਪੈਸਾ ਇਹੀ ਕਨਵਰਟ ਕਰਕੇ ਬੀਬੀਆਂ ਦੇ ਖਾਤੇ ਚ ਪਾਇਆ ਇਹਨਾਂ ਨੇ।
1: ਉਹ ਦੇਖੋ ਕਹੀ ਜਾਂਦੇ ਕਿ ਉਹਦੇ ਉੱਤੇ ਵੀ ਲਾਤੀ ਕਿ ਸਰਕਾਰ ਦੀ ਪਰਮਿਸ਼ਨ ਚਾਹੀਦੀ, ਉਦਾਂ ਤੁਸੀਂ ਟ੍ਰਾਂਸਫਰ ਹੀ ਨਹੀਂ ਕਰ ਸਕਦੇ। ਅੱਜ ਖਬਰ ਆ ਗਈ ਹੋਵੇ ਜੀ, ਚਾਹੇ ਕੋਰਟ ਨੇ ਕਹਿ ਵੀ ਦਿੱਤਾ ਭਾਈ ਤੁਸੀਂ ਉਹਨਾਂ ਨੂੰ ਦਿਓ DA ਉਹਨਾਂ ਦਾ ਬਣਦਾ ਜਿਹੜਾ, ਪਰ ਉਹਦੇ ਉੱਤੇ ਵੀ ਕਹਿੰਦੇ ਭਾਈ ਵਿੱਤ ਮੰਤਰੀ ਉਹਨਾਂ ਚਿਰ ਨਹੀਂ ਐਕਸ਼ਨ ਜਿੰਨਾ ਚਿਰ ਸਰਕਾਰ ਦੀ ਪਰਮਿਸ਼ਨ ਨਹੀਂ ਹੈ।
0: ਤੇ ਇਹ ਕੋਰਟ ਨੂੰ ਕੀ ਜਾਣਦੇ ਜੀ, ਕੋਰਟ ਦੇ ਤਾਂ ਕਿੰਨੇ ਮਤਲਬ ਇਹਨਾਂ ਨੂੰ ਕਿੰਨੇ ਕਿੰਨੇ ਕੰਮਾਂ ਵਾਸਤੇ ਕਿਹਾ, ਇੱਕ ਵੀ ਕਰੇ ਇਹਨਾਂ ਨੇ ਹੁਣ ਤੱਕ?
1: ਨਾ ਜੀ ਨਾ, ਅਗੇਂਸਟ ਹੀ
0: ਗਏ। ਇਹ ਤਾਂ ਹੁਣ ਮਤਲਬ ਹੁਣ ਇਹ ਜੇ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ DA ਦੋ, ਇਹਨਾਂ ਨੇ ਮਤਲਬ ਜੇ ਕਿਸੇ ਮਤਲਬ ਇੱਕ ਅਦਾਲਤ ਦਾ ਫੈਸਲਾ ਆ ਗਿਆ, ਇਹਨਾਂ ਨੇ ਉੱਚ ਅਦਾਲਤ ਚ ਜਾ ਕੇ ਪਟੀਸ਼ਨ ਪਾਦਣੀ ਹੈ
1: ਜੀ,
0: ਇਹਨਾਂ ਨੇ ਸਿਰਫ ਟਾਈਮ ਟਪਾਉਣਾ ਹੈ,
1: ਟਾਈਮ ਟਪਾਉਣਾ, ਆਪਣਾ ਟਾਈਮ ਟਪਾ ਰਹੇ ਨੇ,
0: ਟਾਈਮ ਟਪਾ ਕੇ ਇਹਨਾਂ ਨੇ ਪਾਸੇ ਹੋ ਜਾਣਾ ਜਿਹੜਾ ਹੁਣ ਕਰਜ਼ਾ ਖੜਿਆ ਹੈ ਜੀ। ਹੁਣ ਨੈਕਸਟ ਕੋਈ ਵੀ ਜੇ ਪੁਰਾਣੀ ਸਰਕਾਰ ਆਉਂਦੀ ਹੈ ਜਾਂ ਕੋਈ ਵੀ ਨਵੇਂ ਆਉਂਦੇ, ਡੈਫੀਨੇਟ ਜਿਹੜਾ ਖਜ਼ਾਨਾ ਹੀ ਖਾਲੀ ਖੜਾ ਹੈ ਤਾਂ ਉਹ ਤਾਂ ਆਮ ਜੀ ਗੱਲ ਹੈ ਵੀ ਕਰਜ਼ਾ ਫਿਰ ਚੱਕਣਾ ਪਊਗਾ।
1: ਬਿਲਕੁਲ ਹੈ ਜੀ,
0: ਉਹ ਕਰਜ਼ਾ ਫੇਰ ਚੱਕ ਕੇ ਫੇਰ ਸੂਬੇ ਤੇ ਲਾਉਣਗੇ ਜਾਂ ਪੰਜਾਬ ਉੱਪਰ ਲਾਉਣਗੇ, ਉਹ ਦੇਖੋ ਵੀ ਉਹ ਕੀ ਕਰਦੇ ਨੇ, ਉਹ ਤਾਂ ਜਦ ਸਾਹਮਣੇ ਆਊਗਾ ਫੇਰ ਪਤਾ ਲੱਗੂਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਠੀਕ ਹੈ। ਮਤਲਬ ਇਹ ਆਪਾਂ ਕਹਿੰਦੇ ਵੀ ਪੁਰਾਣਿਆਂ ਦੇ ਟੋਏ ਪੱਟੇ ਹੋਏ ਨੇ, ਮੈਂ ਕਹਿੰਦਾ ਇਹ ਤਾਂ ਇਹੋ ਜਿਹਾ ਟੋਆ ਭਰ ਕੇ ਚੱਲੇ ਨੇ, ਜਿਹਦਾ ਤਾਂ ਕੋਈ ਮਤਲਬ ਆਪਾਂ ਉਹਦੀ ਪੂਰਤੀ ਨਹੀਂ ਹੋਣੀ ਕਿਸੇ ਕੋਲ ਜੀ।
1: ਨਾਲੇ ਬਾਈ ਜੀ ਉਹਨਾਂ ਨੇ ਜਿਹੜੇ ਵੀ ਪੱਟੇ ਆ, ਚਲੋ ਚਾਹੇ ਡੂੰਘੇ ਵੀ ਕਰ ਦਿੱਤੇ ਜੋ ਮਰਜ਼ੀ ਹੋ ਗਿਆ, ਪਰ ਤੁਹਾਡੀ ਵੀ ਜਿਹੜੀ ਰਿਸਪੋਂਸੀਬਿਲਿਟੀ ਤੁਹਾਨੂੰ ਲੋਕਾਂ ਨੇ ਦਿੱਤੀ ਹੈ, ਜਿੰਮੇਵਾਰੀ ਲਾਈ ਹੈ, ਤੁਸੀਂ ਉਹਨੂੰ ਨਿਭਾਓ। ਪੁਰਾਣਿਆਂ ਨੂੰ ਕਿਉਂ ਕਹੀ, ਤੁਸੀਂ ਸਿੱਧਾ ਦੱਸੋ ਭਾਈ ਇੰਨਾ ਖਜ਼ਾਨਾ ਸਾਡੇ, ਇੰਨੀ ਇਨਪੁੱਟ ਆ, ਇੰਨੀ ਆਊਟਪੁੱਟ ਆ, ਤੇ ਅਸੀਂ ਦੇਣਾ ਕੱਖ ਨਹੀਂ ਆ, ਪਹਿਲਾਂ ਅਸੀਂ ਆਹ ਕਰਜ਼ਾ ਜਿਹੜਾ ਇਹਨਾਂ ਦਾ ਚੜਾਇਆ, ਫਿਰ ਤਾਂ ਤੁਹਾਡੀ ਗੱਲ ਮੰਨੀਏ ਵੀ ਆਹ ਲਾ ਲਈਏ, ਪਹਿਲਾਂ ਸਾਨੂੰ ਆਹ ਲਾ ਲੈਣ ਦੋ, ਸਾਡੇ ਕੋਲ ਮੰਗਿਓ ਕੁਛ ਨਾ। ਜਦੋਂ ਅਸੀਂ ਬਰਾਬਰ ਤੇ ਆ ਗਏ ਨਾ, ਜਦੋਂ ਅਸੀਂ ਪੈਰਾਂ ਤੇ ਥੋੜਾ ਬਹੁਤਾ ਖੜਾਉਣ ਲੱਗ ਗਏ, ਫਿਰ ਆਪਣੇ ਆਪ ਹੀ ਅਸੀਂ ਸਾਰੀਆਂ ਸੁੱਖ ਸਹੂਲਤਾਂ ਤੁਹਾਨੂੰ ਦੇਵਾਂਗੇ। ਸਾਨੂੰ 5 ਸਾਲ 10 ਸਾਲ ਦੇ ਦਿਓ, ਪਹਿਲਾਂ ਅਸੀਂ ਕਰਜ਼ਾ ਲਾ ਲਈਏ।
0: ਬਿਲਕੁਲ ਬਿਲਕੁਲ ਜੀ, ਹਾਂ, 2 ਦੀ ਪੁਆਇੰਟ ਕਲੀਅਰ ਕੱਟ ਗੱਲ ਕਰ ਦੇਣੀ ਚਾਹੀਦੀ ਹੈ। ਪਰ ਦੇਖੋ ਤੁਸੀਂ ਕਹਿੰਦੇ ਵੀ ਇਹ ਸਾਰਾ ਕੁਛ ਲੋਕਾਂ ਨੂੰ ਦੱਸਣ, ਇਹ ਤਾਂ 69,000 ਨੌਕਰੀਆਂ ਵਾਲਿਆਂ ਦੇ ਵਾਈਟ ਪੇਪਰ ਨੀ ਜਾਰੀ ਕਰ ਸਕਦੇ, ਤੇ ਬਾਕੀ ਕੀ ਕਰਨਗੇ। ਜਦਕਿ ਇਹਨਾਂ ਦਾ ਇੱਕ ਆਨਲਾਈਨ ਡਾਟਾ ਪਿਆ ਸੀ ਜਿੱਥੇ ਮਸ਼ਹੂਰੀਆਂ ਨੂੰ ਲੈ ਕੇ ਪਤਾ ਸੀ ਇਹਨਾਂ ਨੇ ਕਿੰਨਾ ਸਾਲ ਦੇ ਵਿੱਚ ਖਰਚ ਕੀਤਾ, ਜਦੋਂ ਪੱਤਰਕਾਰਾਂ ਨੇ ਜਾਂ ਕੁਛ ਲੋਕਾਂ ਨੇ ਉਹਨੂੰ ਮਤਲਬ ਜਨਤਕ ਕਰਤਾ,
1: ਬਿਲਕੁਲ
0: ਉੱਥੋਂ ਵੀ ਗਾਇਬ ਕਰਤਾ, ਮਤਲਬ ਆਪਣੀ ਨਲਾਇਕੀ ਸਾਰੀ ਲਗਾ ਰਹੇ ਹੈ। ਮੈਂ ਲੋਕ ਆਪਣੇ ਨਾ ਭੋਲੇ ਬਹੁਤ ਨੇ,
1: ਬਿਲਕੁਲ
0: ਜਦੋਂ ਕੇਜਰੀਵਾਲ ਦਿੱਲੀ ਚ ਆਇਆ ਸੀ ਨਾ, ਉਦੋਂ ਉਹਦੇ ਬੋਰਡ ਕੇਜਰੀਵਾਲ ਦੇ ਪੰਜਾਬ ਤੱਕ ਲੱਗੇ ਹੁੰਦੇ ਸੀ, ਤੇ ਭਗਵੰਤ ਮਾਨ ਸਾਹਿਬ ਕੇਜਰੀਵਾਲ ਦੀ ਮਸਾਲਾ ਦਿੰਦੇ ਹੁੰਦੇ ਸੀ
1: ਜੀ,
0: ਵੀ ਬੜਾ ਵਧੀਆ ਕੇਜਰੀਵਾਲ ਕਰ ਰਹੇ
1: ਹਨ। ਪਰ ਜਦੋਂ ਮਸਾਲਾ ਗੋਆ ਤੱਕ ਜਾਂ ਹੋਰ ਮੁਲਕ ਸੂਬਿਆਂ ਤੱਕ
0: ਜਾਂਦੀਆਂ ਨੇ, ਦੇਖੋ ਨਹੀਂ ਉਹ ਤੋਂ ਬਾਅਦ ਨਾ ਜਦੋਂ ਕੋਈ ਦਿੱਲੀ ਤੋਂ ਆਉਂਦਾ ਸੀ ਨਾ ਜੀ, ਅੱਗੇ ਨੂੰ ਜਦੋਂ ਅਸੀਂ ਉਹਨੂੰ ਪਰਸਨਲੀ ਪੁੱਛਦੇ ਸੀ ਵੀ ਯਾਰ ਤੁਹਾਡਾ ਦਿੱਲੀ ਸੂਬਾ ਤਾਂ ਬਹੁਤ ਵਧੀਆ ਬਣ ਗਿਆ ਵੀ ਸਰਕਾਰ, ਉਹ ਨਾ ਪਹਿਲਾਂ ਮੋਟੀ ਜਿਹੀ ਗਾਲ ਕੱਢਦਾ ਸੀ ਫੇਰ ਗੱਲ ਕਰਦਾ ਸੀ।
1: ਨਾਲੇ ਦੇਖੋ ਉਹ ਵੀ ਦਿਨ ਸੀਗੇ
0: ਉਦੋਂ ਪਤਾ ਲੱਗਦਾ
1: ਸੀ ਮਾਨ ਜੀ, ਉਹ ਵੀ ਦਿਨ ਸੀਗੇ ਜਦੋਂ ਟ੍ਰੇਨ ਦੇ ਵਿੱਚ ਕੇਜਰੀਵਾਲ ਆਉਂਦਾ ਸੀ ਚਪਲਾਂ ਪਾ ਕੇ, ਤੇ ਅੱਜ ਉਹ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰਦਾ, ਗੱਲ ਨਹੀਂ ਕਰਦਾ।
0: ਅੱਜ ਤੁਸੀਂ ਹੈਲੀਕਾਪਟਰ ਛੱਡੋ ਜੀ, ਅੱਜ ਕੱਲ ਨਾ ਮਤਲਬ ਨੈਟ ਉੱਪਰ ਸ਼ੀਸ਼ ਮਹਿਲ ਦੀ ਗੱਲਾਂ ਹੁੰਦੀਆਂ ਨੇ ਜੀ,
1: ਜੀ
0: ਗੱਲਾਂ ਹੁੰਦੀਆਂ ਨੇ ਵੀ ਉੱਥੇ ਕਿਹੜੀ ਕਿਹੜੀ ਚੀਜ਼। ਆਈ ਥਿੰਕ ਨਾ ਇੱਕ ਸੈਸ਼ਨ ਦੇ ਵਿੱਚ ਕਿਸੇ ਚ ਮਤਲਬ ਕਿਹੜੀ ਸਭਾ ਦੇ ਵਿੱਚ, ਮੈਨੂੰ ਭੁੱਲਦਾ ਹੁਣ, ਉਹਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਕਿੰਨੇ ਕਿੰਨੇ ਕਰੋੜ ਦੀ ਕਿਹੜੀ ਕਿਹੜੀ ਚੀਜ਼ ਲੱਗੀ ਹੈ
1: ਪੜਦੇ
0: ਪ੍ਰੋਪਰ ਡਿਸਕ੍ਰਾਈਬ ਕੀਤੀ ਗਈ ਸੀ ਪਾਰਲੀਮੈਂਟ ਦੇ ਵਿੱਚ।
1: ਜੀ ਜੀ ਜੀ ਬਿਲਕੁਲ ਹੈ ਜੀ,
0: ਤੇ ਇਹਨਾਂ ਕੋਲ ਅੱਗੇ ਕੋਈ ਜਵਾਬ ਨਹੀਂ ਸੀ ਉਸ ਚੀਜ਼ ਦਾ, ਇਹ ਇਮਾਨਦਾਰ ਨੇ, ਤੇ ਤੁਸੀਂ ਲਾ ਲਓ ਵੀ ਮੂਹਰੇ ਵਾਲੇ ਕਿੰਨੇ ਕੁ ਇਮਾਨਦਾਰ ਹੋਣਗੇ। ਪੰਜਾਬ ਵਾਲੇ ਹੁਣ ਜਿਹੜੇ ਮਾਨ ਸਾਹਿਬ ਬਣੇ ਹੋਏ ਨੇ ਇਹ 92 ਨੂੰ ਤਾਂ ਰਜਾ ਰਹੇ ਨੇ ਤੇ ਪੰਜਾਬ ਦਾ ਖਜ਼ਾਨਾ ਇਹਨਾਂ ਉੱਪਰ ਦਿੱਲੀ ਵਾਲਿਆਂ ਉੱਪਰ ਵੀ ਲਟਾ ਰਹੇ
1: ਬਿਲਕੁਲ ਆ ਜੀ ਬਿਲਕੁਲ ਆ ਜੀ
0: ਇਹਨਾਂ ਨੂੰ ਵੀ ਖਵਾ ਰਹੇ ਨੇ ਹੁਣ ਮੈਨੂੰ ਤਾਂ ਜੀ ਦੇਖੋ ਚਾਹੇ ਪੁਰਾਣੇ ਆਣ ਚਾਹੇ ਨਵੇਂ ਆਣ
1: ਜੀ
0: ਪਰ ਨਾ ਸਹੀ ਪੁੱਛੋ ਤਾਂ ਪੰਜਾਬ ਦਾ ਭਵਿੱਖ ਕੋਈ ਵਧੀਆ ਨਜ਼ਰ ਆ ਨਹੀਂ ਰਿਹਾ
1: ਜੀ ਬਿਲਕੁਲ ਆ ਜੀ
0: ਆ ਨਹੀਂ ਰਿਹਾ ਦੁਖਾਂਤ ਹੈ ਜੀ ਆਪਣੇ ਲੋਕਾਂ ਦਾ ਵੀ ਹੁਣ ਤਾਂ ਆਮ ਘਰਾਂ ਦੇ ਮੁੰਡੇ ਅੱਗੇ ਲੱਗਣ ਇਹਨਾਂ ਨੂੰ ਨਕਾਰਨ ਤੇ ਫਿਰ ਕਿਤੇ ਜਾ ਕੇ ਕੋਈ ਮਾੜੀ ਮੋਟੀ ਹੋਊਗੀ ਪਰ ਇਸ ਚੀਜ਼ ਦੇ ਵਿੱਚ ਪ੍ਰੋਸੀਜਰ ਬੜਾ ਲੰਬਾ ਹੈ ਕੋਈ
1: ਬਿਲਕੁਲ
0: ਦੁੱਖ ਜੀ ਦੁੱਖ ਲੱਗਦਾ ਜੀ ਦੇਖ ਕੇ ਆਪਣੇ ਪੰਜਾਬ ਦਾ ਬੇੜਾ ਗਰਕ ਹੁੰਦਾ
1: ਜੀ ਬਿਲਕੁਲ ਹੈ ਦੁਖਾਂਤ ਹੈ
0: ਮਨ ਦੁਖਦਾ
1: ਜੀ
0: ਦੁਖਾਂਤ ਹੈ
1: ਥੈਂਕ ਯੂ ਭਾਈ ਜੀ ਸ਼ੁਕਰੀਆ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸਾਂ ਜੀ ਗੁਰੀਮਾਨ ਬਾਈ ਜੀ ਗੱਲਬਾਤ ਕਰਕੇ ਗਏ ਨੇ ਆਪਣੇ ਵਿਚਾਰ ਸਾਂਝੇ ਕਰਕੇ ਗਏ ਬਹੁਤ ਬਹੁਤ ਸ਼ੁਕਰੀਆ ਜੀ ਤੇ ਸੋਹਣੇ ਵਿਚਾਰਾਂ ਦੇ ਲਈ ਸਾਰੇ ਦੋਸਤਾਂ ਦਾ ਤੇ ਦੋਸਤੋ ਇੱਕ ਦੋ ਖਬਰਾਂ ਨੇ ਤੇ ਇੱਕ ਗੱਲ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਾਂਗਾ ਸੰਖੇਪ ਦੇ ਵਿੱਚ ਹੀ ਰਸਮੀ ਸਿੱਖਿਆ ਤੋਂ ਪਰੇ ਦੀ ਗੱਲ ਹੈ ਕਿ ਜਿਹੜੀ ਕਿ ਰਸਮੀ ਸਿੱਖਿਆ ਤੋਂ ਪਰੇ ਤੇ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਜਾਂ ਲੋੜ ਜਿਹੜੀ ਹੈ ਉਹਦੀ ਬਾਤ ਪਾਵਾਂਗਾ ਸੰਖੇਪ ਦੇ ਵਿੱਚ ਪਰ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ ਟਰੰਪ ਸਾਹਿਬ ਵੀ ਰੋਲਾ ਪਾ ਰਹੇ ਨੇ ਉਹਨਾਂ ਦੀ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲਈਏ ਤੇ ਆਪਣੇ ਜੱਸੀ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਤਾਰੀਫ ਕਰ ਰਹੇ ਨੇ ਜੀ ਕਹਿੰਦੇ ਪੱਗ ਤੇ ਨਾਲ ਜਿਹੜੀ ਮੈਚਿੰਗ ਆ ਸੋਹਣੀ ਲੱਗ ਰਹੀ ਹੈ ਜੀ ਘੈਂਟ ਲੱਗ ਰਹੇ ਹੋ ਕਹਿੰਦੇ ਜੀ ਤੇ ਨਾਲ ਤੇ ਜੇਕਰ ਕਾਲ ਕਰ ਲੈਣਗੇ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ ਚਲੋ ਤਦ ਤੱਕ ਮੈਂ ਵੇਟ ਕਰ ਲੈਂਦਾ ਇਹਨਾਂ ਦੀ ਤੇ ਜੇ ਕਾਲ ਕਰਨੀ ਚਾਹੁੰਦੇ ਆ ਜੱਸੀ ਚਾਲ ਜੀ ਆਪਣੇ ਮਲੇਰਕੋਟਲੇ ਵਾਲੇ ਤੇ ਨਾਲ ਦੇ ਨਾਲ ਟਰੰਪ ਸਾਹਿਬ ਦੀ ਗੱਲ ਕਰ ਲੈਂਦੇ ਹਾਂ ਟਰੰਪ ਨੇ ਅਮਰੀਕਾ ਦੇ ਵਿੱਚ ਸੇਵ ਅਮਰੀਕਾ ਐਕਟ ਪਾਸ ਕਰਵਾਉਣ ਦੇ ਲਈ ਭਾਰਤੀ ਚੋਣ ਪ੍ਰਣਾਲੀ ਦੀ ਜਿਹੜਾ ਹਵਾਲਾ ਦੇ ਦਿੱਤਾ ਤਾਰੀਫ ਕੀਤੀ ਹੈ ਕਹਿੰਦੇ ਬੱਲੇ ਬੱਲੇ ਬਹੁਤ ਵਧੀਆ ਜਿਹੜਾ ਉੱਥੇ ਹੈ ਇੰਡੀਆ ਦੇ ਵਿੱਚ ਜਿਹੜੀ ਚੋਣ ਜਿਹੜੀ ਪ੍ਰਣਾਲੀ ਹੈ ਤੇ ਇੰਡੀਆ ਕਹਿੰਦੇ ਇੱਥੇ ਸਾਡੇ ਇੱਥੇ ਵੀ ਇਹ ਜਿਹੜੀ ਹੈ ਲਾਗੂ ਹੋਣੀ ਚਾਹੀਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਵਿੱਚ ਜਿਹੜਾ ਸੇਵ ਅਮਰੀਕਾ ਐਕਟ ਨੂੰ ਲਾਗੂ ਕਰਨ ਦੀ ਜਿਹੜੀ ਆਪਣੀ ਮੰਗ ਨੂੰ ਮੁੜ ਜਿਹੜਾ ਦੁਹਰਾਉਂਦਿਆਂ ਭਾਰਤ ਦੀ ਜਿਹੜੀ ਹੈ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਜਿਹੜਾ ਹੈ ਉਹ ਇੱਕ ਮਿੰਟ ਜੀ ਮੈਂ ਕਾਲ ਲੈ ਲਵਾਂ ਨਾਲ ਜੀਰਾ ਸਾਹਿਬ ਹੋਲਡ ਰੱਖਣਾ ਜੀ ਇੱਕ ਮਿੰਟ ਆਪਣੇ ਕਹਿੰਦੇ ਨੇ ਕਿ ਲਾਗੂ ਅਮਰੀਕਾ ਸੇਵ ਐਕਟ ਜਿਹੜਾ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਨਿਯਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਗਾਨੇਸ਼ ਕੁਮਾਰ ਦੇ ਜਿਹੜੇ ਨੇ ਇੱਕ ਕਥਿਤ ਬਿਆਨ ਦਾ ਜ਼ਿਕਰ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਵਿੱਚ ਬਿਨਾਂ ਫੋਟੋ ਆਈ ਡੀ ਦੇ ਵੋਟਾਂ ਪੈਣ ਦੇ ਉੱਤੇ ਹੈਰਾਨੀ ਜਤਾਈ ਸੀਗੀ ਟਰੰਪ ਨੇ ਲਿਖਿਆ ਕਿ ਇਸੇ ਹੀ ਮਹੀਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਨੂੰ ਪੁੱਛਿਆ ਸੀਗਾ ਕਿ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਫੋਟੋ ਪਛਾਣ ਪੱਤਰ ਜਿਹੜਾ ਫੋਟੋ ਆਈ ਡੀ ਦੇ ਚੋਣਾਂ ਕਿਵੇਂ ਹੋ ਸਕਦੀਆਂ ਨੇ ਤੇ ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਹਿ ਦਿੱਤਾ ਕਿ ਉੱਥੇ 64.6 ਕਰੋੜ ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਦੇ ਵਿੱਚੋਂ 1% ਤੋਂ ਵੱਧ ਵੀ ਘੱਟ ਜਿਹੜਾ ਲੋਕਾਂ ਨੇ ਡਾਕ ਯਾਨੀ ਕਿ ਮੇਲ ਇਨ ਦੇ ਰਾਹੀਂ ਵੋਟਿੰਗ ਕੀਤੀ ਤੇ ਹਰ ਇੱਕ ਵੋਟਰ ਦੇ ਕੋਲ ਵੈਧ ਫੋਟੋ ਆਈ ਡੀ ਕਾਰਡ ਸੀਗਾ ਤੇ ਉਹਨਾਂ ਅਮਰੀਕੀ ਸੰਸਦ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਸੇਵ ਅਮਰੀਕਾ ਐਕਟ ਨੂੰ ਤੁਰੰਤ ਜਿਹੜਾ ਪਾਸ ਕੀਤਾ ਜਾਵੇ ਤੇ ਵਾਈਟ ਹਾਊਸ ਦੇ ਅਨੁਸਾਰ ਇਸ ਪ੍ਰਸਤਾਵਿਤ ਕਾਨੂੰਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਘੀ ਜਿਹੜੀ ਕਿ ਜਾਣੀ ਕਿ ਫੈਡਰਲ ਚੋਣਾਂ ਦੇ ਵਿੱਚ ਕੇਵਲ ਅਮਰੀਕੀ ਨਾਗਰਿਕ ਹੀ ਵੋਟ ਪਾ ਸਕਣ ਕੋਈ ਹੋਰ ਬਾਹਰੋਂ ਨਾ ਤੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਨਵੇਂ ਕਾਨੂੰਨ ਦੇ ਤਹਿਤ ਵੋਟਰ ਰਜਿਸਟ੍ਰੇਸ਼ਨ ਵੇਲੇ ਨਾਗਰਿਕਤਾ ਜਿਹੜਾ ਸਬੂਤ ਵੈਧ ਯਾਨੀ ਕਿ ਵੈਲਿਡ ਹੋਣਾ ਚਾਹੀਦਾ ਤੇ ਪਛਾਣ ਪੱਤਰ ਦੇਣਾ ਲਾਜ਼ਮੀ ਹੋਏਗਾ ਤੇ ਇਸ ਤੋਂ ਇਲਾਵਾ ਡਾਕ ਦੇ ਰਾਹੀਂ ਵੋਟ ਪਾਉਣ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਵੇਗਾ ਜੋ ਕੇਵਲ ਬਿਮਾਰੀ ਅਪਾਹਜਤਾ ਫੌਜੀ ਸੇਵਾ ਜਾਂ ਯਾਤਰਾ ਵਰਗੀਆਂ ਖਾਸ ਸਥਿਤੀਆਂ ਦੇ ਵਿੱਚ ਜਿਹੜਾ ਮੁਹੱਈਆ ਹੋਣਗੇ ਅਮਰੀਕੀ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ ਆਪਣੇ ਵੋਟਰ ਆਈ ਡੀ ਨੂੰ ਬਾਇਓਮੈਟ੍ਰਿਕ ਡਾਟਾਬੇਸ ਦੇ ਨਾਲ ਜੋੜਦੇ ਨੇ ਜਦੋਂ ਕਿ ਅਮਰੀਕਾ ਅਜੇ ਵੀ ਜ਼ਿਆਦਾਤਰ ਨਾਗਰਿਕਤਾ ਦੇ ਸਵੈ ਘੋਸ਼ਣਾ ਪੱਤਰ ਜਿਹੜਾ ਉੱਤੇ ਨਿਰਭਰ ਹੈ 29 ਜਨਵਰੀ ਨੂੰ ਪੇਸ਼ ਕੀਤੇ ਗਏ ਇਸ ਬਿੱਲ ਦੇ ਰਾਹੀਂ ਗੈਰ ਨਾਗਰਿਕਾਂ ਨੂੰ ਜਿਹੜਾ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕੱਢਣ ਦੀਆਂ ਹਦਾਇਤਾਂ ਵੀ ਜਿਹੜੀਆਂ ਨੇ ਰਾਜਾਂ ਨੂੰ ਦਿੱਤੀਆਂ ਗਈਆਂ ਨੇ ਟਰੰਪ ਸਾਹਿਬ ਨੂੰ ਫਿਕਰ ਹੈ ਕਿਉਂਕਿ ਜਿਹੜੇ ਉਹਨਾਂ ਦੇ ਰਿਜ਼ਲਟ ਆ ਰਹੇ ਨੇ 34% 35% ਟਰੰਪ ਦੇ ਨਾਲ ਨੇ ਬਾਕੀ ਸਾਰੇ ਜਿਹੜੇ ਨੇ ਤਕਰੀਬਨ ਉਹਦੇ ਓਪੋਜੀਸ਼ਨ ਦੇ ਵਿੱਚ ਖੜੇ ਹੈ ਤੇ ਉਹਨੂੰ ਹਟਾਉਣਾ ਚਾਹੁੰਦੇ ਆ। ਮਿਡ ਚੋਣ ਜਿਹੜੀ ਆ ਸਿਰ ਦੇ ਉੱਤੇ ਆ ਚੁੱਕੀ ਆ, ਹੋਰ ਮਹੀਨੇ ਤੱਕ ਵੋਟਾਂ ਸ਼ੁਰੂ ਹੋ ਜਾਣੀਆਂ ਨੇ ਮਿਡ ਚੋਣ ਦੀਆਂ। ਦੇਖਦੇ ਆ ਕਿਸ ਭਾਵ ਟਰੰਪ ਦੇ ਨਾਲ ਵੀ ਵਿਕਦੀ ਆ। ਤੇ ਜੀਰਾ ਸਾਹਿਬ ਜੀਆਂ ਨੂੰ ਜੀ ਇੰਡੀਆ ਤੋਂ ਨਿੱਘਾ ਸਵਾਗਤ ਹੈ ਜੀ।
2: ਸ਼ੁਰੂ ਹੋ ਜਾਣੀਆਂ ਨੇ। ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ, ਸਵਾਗਤ ਹੈ ਜੀ।
2: ਭਾਜੀ
1: ਤੁਹਾਡੇ ਮੁਲਕ ਦੀਆਂ ਤਾਰੀਫਾਂ ਹੋ ਰਹੀਆਂ ਨੇ, ਟਰੰਪ ਬੱਲੇ ਬੱਲੇ ਕਰਾਈ ਜਾਂਦਾ, ਕਹਿੰਦਾ ਜੀ ਚੋਣ ਪ੍ਰਣਾਲੀ ਬੜੀ ਵਧੀਆ ਤੁਹਾਡੇ।
2: ਦੇਖੋ ਜੀ ਮੈਂ ਤਾਂ ਇੱਕ ਗੱਲ ਕਹੂੰਗਾ
1: ਜੀ,
2: ਟਰੰਪ ਜਿਹੜੇ 24% ਤੁਹਾਡੇ ਹੱਕ ਜਾ ਰਹੇ ਨੇ
1: ਜੀ,
2: ਇੱਕੋ ਹੀ ਅਮਿਤ ਸ਼ਾਹ ਜੀ ਨੂੰ ਕਹਿ ਕੇ ਨਾ ਇੱਕ ਸਾਡਾ ਚੋਣ ਕਮਿਸ਼ਨ ਲੈ ਜਾ ਉੱਥੇ।
1: ਉਧਰ ਮਾਨ ਸਾਹਿਬ ਕਹੀ ਜਾਂਦੇ ਕਿ ਜਿਹੜੇ ਜੋ ਸੁੱਖ ਸਹੂਲਤਾਂ ਦੇ ਦਿੱਤੀਆਂ ਆ ਉੱਥੇ ਅਮਰੀਕਾ ਤੋਂ ਲੋਕ ਆਉਣੇ ਚਾਹੁੰਦੇ ਨੇ, ਗੌਰਮੈਂਟ ਤੁਸੀਂ ਇਹ ਕਿੱਦਾਂ ਕੀਤਾ ਪਲਾਨ? ਤੇ ਇਧਰ ਮੋਦੀ ਸਾਹਿਬ ਦੀ ਤਾਰੀਫ ਟਰੰਪ ਕਰੀ ਜਾਂਦਾ, ਹੈਰਾਨੀ ਦੀ ਗੱਲ ਨੀ ਜੀ?
2: ਮੈਂ ਤਾਂ ਇਹੀ ਗੱਲ ਕਹਿ ਰਿਹਾ, ਟਰੰਪ ਸਾਹਿਬ ਨੂੰ ਕਹੋ ਸਾਡਾ ਕੱਲਾ ਚੁਣਾਵ ਯੋਗ ਲੈ ਜਾ ਆਪਦੇ ਕੋਲੇ
1: ਜੀ,
2: ਤੇਰੀਆਂ ਸਾਰੇ ਦੁੱਖ ਦੂਰ ਕਰ ਦੂਗਾ।
1: ਨਹੀਂ ਉਹਦੇ ਪੱਖ ਚ ਜਾਂਦਾ ਨਾ ਉਹ, ਦੇਖੋ ਹੁਣ ਫਿਰ ਉਹ ਵੀ ਚਾਹੁੰਦਾ ਨਾ, ਉਹ ਕਹਿੰਦਾ ਬਈ ਅਗਲੀਆਂ ਚੋਣਾਂ ਹੀ ਨਾ ਹੋਣ, ਮੈਂ ਲਗਾਤਾਰਤਾ ਦੇ ਵਿੱਚ ਹੀ ਬਣਿਆ ਰਹਾਂ।
2: ਭਾਜੀ ਇਹ ਜਿਹੜਾ ਮੈਂ ਕਹਿੰਦਾ ਸਹੀ ਮੇਰੇ ਵਿੱਚ ਜਿਹੜਾ
1: ਜੀ
2: ਇਹ ਵੋਟਾਂ ਵਾਲਾ ਸਿਸਟਮ ਨਾ ਇਹਨਾਂ ਨੇ ਨਾ ਅਪਸੈਟ ਇੰਨਾ ਕੁ ਕਰਤਾ ਨਾ
1: ਜੀ
2: ਕਿ ਸਾਨੂੰ ਆਮ ਜਨਤਾ ਨੂੰ ਇਹਦੇ ਵਿੱਚ ਯਕੀਨ ਹੀ ਨਹੀਂ ਰਿਹਾ ਜੀ
1: ਜੀ
2: ਸਹੀ ਮੇਰੇ ਵਿੱਚ
1: ਜੀ,
2: ਕਿਉਂਕਿ ਅੱਗੇ ਤਾਂ ਵੋਟਾਂ ਪੈਂਦੀਆਂ ਗਿਆ ਬੂਥ ਲੁੱਟਦੇ ਸੀ ਨਾ
1: ਹਾਂਜੀ,
2: ਭਲੇ ਵੇਲੇ ਵੇਲੇ ਕਹਿੰਦੇ ਹੋ ਨਾ ਵੀ ਲਾਲੂ ਹੋਣਾ ਨੇ ਬਿਹਾਰ ਦੇ ਵਿੱਚ ਬੂਥ ਲੁੱਟ ਲਏ, ਕੈਪਚਰ ਕਰ ਲਏ,
1: ਉਹ ਕਰ ਲਏ, ਜਦ ਤੱਕ ਰਹੇਗਾ ਸਮੋਸੇ ਮੇ ਆਲੂ, ਤਬ ਤੱਕ ਰਹੇਗਾ ਲਾਲੂ ਜੀ।
2: ਭਾਜੀ ਹੁਣ ਤਾਂ ਚੱਕਦੇ ਨਾ, ਹੁਣ ਸਾਡੇ ਤਾਂ ਬੂਥ ਤਾਂ ਸਭ ਕੁਝ ਭੁਲਾ ਦਿਆ ਇਹਨਾਂ ਨੇ, ਇਹ ਤਾਂ ਮਸ਼ੀਨਾਂ ਦੀ ਜਾਂ ਮਸ਼ੀਨਾਂ ਹੀ ਬਦਲਣੇ ਪਏ, ਬੂਥ ਤਾਂ ਬਹੁਤ ਦੂਰ ਦੀ ਗੱਲ ਰਹੀ ਆ
1: ਜੀ।
2: ਬੰਗਾਲ ਦੇ ਵਿੱਚ 12 ਵਜੇ ਤੋਂ ਬਾਅਦ ਇਹਨੇ ਕੋਈ ਪੋਲ ਏਜੰਟ ਅੰਦਰ ਨੀ ਬਣਨ ਦਿੱਤਾ
1: ਜੀ,
2: ਤੇ ਅਗਲੇ ਨੇ ਆਪਦੀ ਮਨ ਮਰਜ਼ੀ ਚਲਾਈ।
1: ਬਿਲਕੁਲ ਹੈ ਜੀ,
2: ਜੋ ਸਾਡੇ ਇੰਡੀਆ ਦੇ ਰਿਕਾਰਡ ਕਾਇਮ ਹੋ ਰਹੇ ਆ ਉਹ ਤਾਂ ਕੋਈ ਕਰ ਹੀ ਨੀ ਸਕਦਾ।
1: ਬਿਲਕੁਲ ਹੈ ਜੀ,
2: ਤੇ ਹੁਣ ਕਿ ਗੁਰੂ ਜੀ ਗੱਲ ਕਹਿ ਕੇ ਗਏ ਆ ਵੀ ਪੰਜਾਬ ਦੇ ਯੂਥ ਨੂੰ ਅੱਗੇ ਆਉਣਾ ਪਊਗਾ
1: ਜੀ,
2: ਜਿੰਨੇ ਵੀ ਲੀਡਰ ਸਾਡੇ ਅੱਜ ਤੱਕ ਆਏ ਪਾਰਟੀਆਂ ਦੇ, ਜਿੰਨੀਆਂ ਵੀ ਪਾਰਟੀਆਂ ਦੇ
1: ਜੀ,
2: ਉਹ ਸਾਰੇ ਨਕਾਰੇ ਗਏ ਨੇ ਜੀ, ਇੱਕ ਤਰ੍ਹਾਂ ਦੇ
1: ਜੀ
2: ਚੱਕਰੇ ਆ।
1: ਬਿਲਕੁਲ
2: ਹੁਣ ਠੀਕ ਆ, ਆਪਾਂ ਕੋਈ ਵੀ ਕਹੀਏ ਵੀ ਇਹਨਾਂ ਨਾਲ ਤਾਂ ਪਹਿਲੇ ਚੰਗੇ ਸੀਗੇ
1: ਜੀ,
2: ਉਹ ਚੰਗੇ ਸੀਗੇ, ਇਹਨਾਂ ਨੇ ਸਿਰੇ ਐਤਕੀ ਇੰਨਾ ਕੁ ਕਹਿ ਕੰਨਾਂ ਨੂੰ ਹੱਥ ਲਵਾ ਦੇ ਨਾ
1: ਜੀ,
2: ਲਾਲਾ ਪਹਿਲਾਂ ਦੇਖ ਲੋ ਦਿੱਲੀ ਵਾਲਾ
1: ਜੀ,
2: ਸਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ ਜਦੋਂ ਵੀ ਉਹਨੇ ਆਪਣੀ ਪਾਰਟੀ ਦੇ ਵਿੱਚੋਂ ਸਿਆਣੇ ਬੰਦੇ
1: ਪੁੱਛਣੇ ਸ਼ੁਰੂ ਕੀਤੇ। ਬਿਲਕੁਲ ਜੀ, ਬਕ ਕੀਤੇ ਨੇ ਵੱਡੇ ਵੱਡੇ ਵਕੀਲ,
2: ਜਿੰਨੇ ਵੀ ਸਿਆਣੇ ਤੁਸੀਂ ਆਪੇ ਤੁਸੀਂ ਹਾਂ ਤੁਸੀਂ ਗਿਣਤੀ ਕਰ ਲੋ
1: ਜੀ,
2: ਵੀ ਜਦੋਂ ਵੀ ਉਹਨੇ ਦੇਖਿਆ ਵੀ ਜਿਹੜੇ ਇਹ ਸਿਆਣੇ ਹੈਗੇ ਆ ਗੱਲ ਕਰਨ ਦੇ ਲਾਇਕ ਨੇ
1: ਜੀ,
2: ਤੇ ਇਹਨਾਂ ਨੂੰ ਸਾਰੇ ਸਿਸਟਮ ਦਾ ਪਤਾ ਵਾ, ਉਹਨੇ ਉਹ ਸਾਰੇ ਬੰਦੇ ਚੱਕ ਕੇ ਬਾਹਰ ਮਾਰੇ।
1: ਉਹੀ ਤਰਜ ਦੇ ਉੱਤੇ ਪੰਜਾਬ ਦੇ ਵਿੱਚ ਛੋਟੇਪੁਰ ਹੁਣਾਂ ਨੂੰ ਜਾਂ ਆਪਣੇ ਗਾਂਧੀ ਹੁਣਾਂ ਨੂੰ ਪਟਿਆਲੇ ਵਾਲਿਆਂ
2: ਨਾਲ
1: ਜੀ,
2: ਉਹੀ ਨਾ ਗਾਂਧੀ ਜੀ ਆ ਗਏ, ਭਾਜੀ ਆ ਗਏ, ਛੋਟੇਪੁਰ ਆ ਗਿਆ, ਘੁੱਗੀ ਆ ਗਿਆ, ਵੀ ਜਿਹੜੇ ਵੀ ਬੰਦੇ ਸੀਗੇ ਉੱਪਰ ਆਉਣ ਵਾਲੇ
1: ਜੀ,
2: ਉਹਨੇ ਸਾਰਿਆਂ ਦੀ ਫੱਟੀ ਪਹੁੰਚੀ ਪਹਿਲਾਂ, ਸਾਨੂੰ ਉਦੋਂ ਹੀ ਸਮਝ ਆਉਣਾ ਚਾਹੀਦਾ ਵੀ ਐਤਕੀ ਜੋ ਕੁਛ ਵੀ ਹੋਊਗਾ ਉਹ ਪੰਜਾਬ ਦੇ ਭਲੇ ਲਈ ਨਹੀਂ ਹੋਣਾ ਸਹੀ ਮਾਇਨੇ ਵਿੱਚ।
1: ਬਿਲਕੁਲ ਹੈ ਜੀ,
2: ਤੇ ਹੁਣ ਗੱਲ ਇੱਥੇ ਉਹੀ ਆ ਜਾਂਦੀ ਆ, ਠੀਕ ਆ ਆਪਾਂ ਕਹਿ ਦੇਵਾਂਗੇ ਵੋਟ ਨਹੀਂ ਪਾਉਂਦੇ ਆ ਪਾਰਟੀਆਂ ਸਾਰੀਆਂ ਮਾੜੀਆਂ ਵਾ
1: ਜੀ,
2: ਪਰ ਉਹ ਵੀ ਕੋਈ ਹੱਲ ਨੀ ਗਾ ਜੀ ਸਹੀ ਮਾਇਨੇ ਵਿੱਚ।
1: ਬਿਲਕੁਲ, ਉਹੀ ਤਾਂ ਹੀ ਕਹਿ ਰਿਹਾ ਜੀਰਾ ਸਾਹਿਬ, ਘੱਟੋ ਘੱਟ ਓਪੋਜੀਸ਼ਨ ਦੇ ਸਾਹਮਣੇ ਰੱਖ ਕੇ ਉਹਨੂੰ ਹੀ ਵੋਟ ਪਾ ਦੋ ਕਿ ਚਲੋ ਓਪੋਜੀਸ਼ਨ ਤਾਂ ਬਣਾ ਸਕਦੇ ਆ, ਜੇ ਸਰਕਾਰ ਨਹੀਂ ਬਣਾ ਸਕਦੇ।
2: ਭਾਜੀ ਜਿਹੜਾ ਵਿਜਨ ਸਾਡੇ ਬੰਦੇ ਠੀਕ ਆ, ਨਵਜੋਤ ਸਿੱਧੂ ਨੂੰ ਸਾਰਿਆਂ ਨੇ ਭੰਡਤਾ
1: ਜੀ,
2: ਠੀਕ ਆ ਉਹਨੂੰ ਸਾਰੇ ਦੂਜੇ ਨੇਤਾਵਾਂ ਚੰਗਾ ਨੀ ਲੱਗੇ ਕਿਉਂਕਿ ਉਹ ਸੱਚ ਬੋਲਦਾ ਕਿ ਸੱਚ ਦੇ ਖੜਾ ਸੀਗਾ
1: ਜੀ,
2: ਉਹ ਵਿਜਨ ਦੱਸਦਾ ਸੀਗਾ ਇੱਥੋਂ ਏਦਾਂ ਪੈਸਾ ਆਊਗਾ ਇੱਥੋਂ ਏਦਾਂ ਪੈਸਾ ਆਊਗਾ
1: ਜੀ,
2: ਤਾਂ ਹੀ ਤਾਂ ਅਗਲੇ ਨੇ ਕਹਿਤਾ ਵਾ ਕਿ ਕੱਲ ਨੂੰ ਦਫ਼ਤਰ ਨੀ ਤੁਹਾਡੇ ਕੋਲ ਕਲੀ ਹੋਣੇ
1: ਜੇ
2: ਏਦਾਂ ਕੰਮ ਕਰੂਗੇ ਤਾਂ।
1: ਬਿਲਕੁਲ,
2: ਕਿਉਂਕਿ ਸਾਰੇ ਆ ਗੱਲ ਤੇ ਨਾ
1: ਜੀ,
2: ਬਾਕੀ ਵੱਡੀ ਜਿਹੜੀ ਮਾਰ ਪੈਂਦੀ ਹੈ ਨਾ ਉਹ ਪੈਂਦੀ ਹੈ ਜੀ ਬਿਊਰੋਕਰੇਟਸ ਤੋਂ।
1: ਬਿਲਕੁਲ ਹੈ
2: ਜੀ, ਮੇਰੇ ਵਿੱਚ
1: ਨੌਕਰਸ਼ਾਹੀ,
2: ਕਿਉਂਕਿ ਇਹ ਜਿਹੜੇ ਦੋ ਹਾਂਜੀ ਨੌਕਰਸ਼ਾਹੀ ਜਿਹੜੀ ਰਾਗੀ ਹੈ ਨਾ ਆ ਕੇ ਨਾਲ ਇਹਨਾਂ ਦੇ ਖੜੀ ਆ, ਉਹਨੇ ਜਿਆਦਾ ਬੇੜਾ ਗਰਕ ਕੀਤਾ ਜੀ ਸਹੀ ਮਾਇਨੇ ਵਿੱਚ ਜੀ
1: ਜੀ,
2: ਠੀਕ ਆ ਲੀਡਰ ਤਾਂ 5 ਸਾਲ ਬਾਅਦ ਬਦਲ ਜਾਂਦੇ ਨੇ
1: ਜੀ,
2: ਭਾਜੀ ਉਹਨਾਂ ਤਾਂ 40-40 ਸਾਲ ਕੱਢਨੇ ਆ ਦੇਖੋ ਤੁਸੀਂ।
1: ਬਿਲਕੁਲ ਹੈ ਜੀ, ਬਿਲਕੁਲ ਹੈ
2: ਜੀ, ਕਿੱਦਾਂ ਅਮਰੂਦਾਂ ਦੇ ਬਾਗਾਂ ਦੇ ਵਿੱਚ ਹਿਸਾਬ ਲਾ ਲੋ, ਕਿੱਦਾਂ ਅਗਲਿਆਂ ਨੇ ਏਦਾਂ ਦੀਆਂ
1: ਲਾਗੇ,
2: ਅੱਜ ਤੱਕ ਇਹ ਨੀ ਪਤਾ ਲੱਗਦਾ ਵੀ ਪਲਾਟ ਕਿੱਥੇ ਗਏ ਮੋਹਾਲੀ ਤੇ ਚੰਡੀਗੜ੍ਹ ਦੇ, ਇਹ ਹਿਸਾਬ ਲਾ ਲੋ ਤੁਸੀਂ ਆਪਦਾ
1: ਜੀ।
2: ਤੇ ਹੁਣ ਠੀਕ ਆ, ਜਿੰਨੇ ਮਰਜੀ ਈਡੀ ਛਾਪੇ ਮਾਰੀ ਜਾਵੇ ਮਰਾਈ ਜਾਊਗੀ, ਸੈਂਟਰ ਨੂੰ ਪਤਾ ਸੀਗਾ ਇਹਨਾਂ ਨੇ ਅੱਗੇ ਹੀ ਲਿਆਂਦਾ ਵਾ
1: ਜੀ,
2: ਆਪਾਂ ਤਾਂ ਮੈਂ ਤਾਂ ਅੱਜ ਵੀ ਨੀ ਮੰਨਦਾ ਵੀ ਠੀਕ ਆ, ਇਹਨਾਂ ਸੀਟਾਂ ਆਈਆਂ ਸੀਗੀਆਂ
1: ਜੀ
2: ਉਹ ਗਲਤ ਆਈਆਂ ਸੀਗੀਆਂ
1: ਜੀ,
2: ਕਿਉਂਕਿ ਸੈਂਟਰ ਨੂੰ ਪਤਾ ਸੀਗਾ ਅਸੀਂ ਅਕਾਲੀ ਪਾਸੇ ਕਰ ਸਕਦੇ ਹਾਂ
1: ਜੀ,
2: ਨਾ ਕਾਂਗਰਸੀ ਕਰ ਸਕਦੇ ਹਾਂ,
1: ਬਿਲਕੁਲ
2: ਇਹਨਾਂ ਨੂੰ ਅੱਗੇ ਲਿਆ ਕੇ ਅਸੀਂ ਇਹਨਾਂ ਦੀ ਸੰਗੀ ਨੱਪ ਲਾਂਗੇ, ਉਹੀ ਕੰਮ ਹੋਣਾ
1: ਜੀ,
2: ਉਹੀ ਗੱਲ ਹੋਣੀ ਹੁਣ ਦੇਖ ਲਿਓ ਤੁਸੀਂ ਬਸ,
1: ਬਿਲਕੁਲ
2: ਮੈਂ ਤਾਂ ਇਹੀ ਗੱਲ ਕਹੂੰਗਾ। ਬਾਕੀ ਜੀ
1: ਮੈਂ ਜੀਰਾ ਸਾਹਿਬ ਇਹ ਗੱਲ ਉਦੋਂ ਕਹੀ ਸੀ ਜਦੋਂ ਮਾਨ ਸਾਹਿਬ ਨੇ ਸਹੁੰ ਚੁੱਕੀ ਸੀ ਨਾ, ਅੱਜ ਵੀ ਮੈਨੂੰ ਚੇਤੇ ਆਉਂਦੀ ਹੈ ਕਿ ਜਿਹੜੇ ਕੰਮ ਪੰਜਾਬ ਦੇ ਵਿੱਚ ਚਾਹੇ ਉਹ ਕੈਪਟਨ ਦੀ ਸਰਕਾਰ ਸੀ ਤੇ ਚਾਹੇ ਉਹ ਬਾਦਲਾਂ ਦੀ ਸਰਕਾਰ ਸੀ, ਜਿਹੜੇ ਕੰਮ ਉਹਨਾਂ ਸਰਕਾਰਾਂ ਚ ਨਹੀਂ ਹੋਏ ਨਾ ਇਹ ਇਸ ਸਰਕਾਰ ਦੇ ਵਿੱਚ ਕਰ ਗਏ। ਤੇ ਉਹ ਦੇਖੋ ਹੁਣ ਮਾਨ ਸਾਹਿਬ ਦੀ ਵੈਲਿਊ ਜਿਹੜੀ ਸੀ ਐਮ ਪੀ ਦੇ ਨਾਤੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਮਤਲਬ ਕਿ ਲੋਕ ਨਾ ਰੁਕ ਕੇ ਸੁਣਦੇ ਹੁੰਦੇ ਸੀ ਕਿ ਅੱਜ ਉਹਦੀ ਵਾਰੀ ਹੈ, ਸੋ ਚਾਹੇ 2 ਮਿੰਟ ਦਾ ਹੀ ਸਮਾਂ ਮਿਲਦਾ ਸੀਗਾ, ਬਹੁਤ ਵੱਡੀ ਵੈਲਿਊ ਹੁੰਦੀ ਸੀ। ਪਰ ਉਹਨੂੰ ਕਿੱਦਾਂ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਰੱਖ ਕੇ ਬਣਾ ਕੇ ਜ਼ੀਰੋ ਕਰਕੇ ਰੱਖ ਦਿੱਤਾ, ਇਹ ਗੱਲ ਮੈਂ ਉਦੋਂ ਕਹੀ ਸੀ ਜਿੱਦਣ ਇਹਨਾਂ ਨੇ ਸਹੁੰ ਚੁੱਕੀ ਸੀ।
2: ਜਿਹੜੀ ਉਹਨਾਂ ਦਾ ਸਟੈਂਡਰਡ ਉਦੋਂ ਬਣਿਆ ਸੀ ਨਾ ਐਮਪੀ ਵੇਲੇ
1: ਜੀ, ਫਾਰਵਰਡ
2: ਕਰ ਦੇਈਦੀ ਆ, ਕੀ ਕਰੀਏ ਅਸੀਂ ਤੇ ਨਾ। ਬਾਕੀ ਪੰਜਾਬ ਦੇ ਵਿਚ ਹਜੇ ਵੀ ਕੋਈ ਕਹਿਣ ਦਾ ਮਤਲਬ ਇਹ ਨੀ ਗੱਲ ਹੈਗੀ, ਲਹਿਰਾਂ ਬਹੁਤ ਉੱਠਦੀਆਂ ਹੁੰਦੀਆਂ ਇਹਨਾਂ ਕੰਮਾਂ ਦੇ ਵਿਚ, ਜੇ ਆਪਾਂ ਕਹੀਏ ਨਾ ਜਾ ਕੇ ਨਹੀਂ ਹੋ ਸਕਦਾ। ਹੁਣ ਆਪਣੇ ਸਾਹਮਣੇ ਆ ਦੇਖ ਲੋ, ਅੱਜ ਤੱਕ ਜਿਹੜੀ ਸੈਂਟਰ ਸਰਕਾਰ ਨੇ ਕੋਈ ਅਸਤੀਫਾ ਇਹਨਾਂ ਕੋਲ ਨਹੀਂ ਦਵਾ ਸਕਿਆ, ਭਾਵਾਂ ਲੱਖ ਉਹ ਜਿਹੜਾ ਆਪਣਾ ਕੀ ਨਾ ਹੁੰਦਾ ਵਾ ਆਇਆ ਜੈਨ ਜੀ ਵਾਲਾ, ਠੀਕ ਆ, ਉਹਦੇ ਲੱਖ ਗੱਲਾਂ ਕਰਦੇ ਆ ਵੀ ਇਹ ਉਹਦੇ ਨਾਲ ਰਲੇ ਹੋਏ ਆ ਜਾਂ ਕਿੱਦਾਂ, ਪਰ ਉਹਦੇ ਰਲੇ ਦੇ ਬਾਵਜੂਦ ਜਿਹੜੀ ਆਮ ਲੋਕਾਂ ਦਾ ਹਜੂਮ ਉੱਠਿਆ ਨਵਾਂ, ਠੀਕ ਹੈ ਨਾ, ਮਾਪੇ ਖੁਦ ਬੱਚੇ ਨੇ ਆਪ ਭੇਜੇ ਆ ਜਾਓ ਤੁਸੀਂ, ਪਰ ਉਹਦੇ ਨਾਲ ਇੱਕ ਉਮੀਦ ਦੀ ਕਿਰਨ ਤਾਂ ਜਾਗਦੀ ਆ,
1: ਬਿਲਕੁਲ
2: ਏਦਾਂ ਦੀ ਪੰਜਾਬ ਦੇ ਵਿੱਚ ਵੀ ਜਾਗ ਜੇ ਨਾ ਕਿਤੇ
1: ਜੀ,
2: ਮੈਂ ਕਹਿੰਦਾ ਸਾਰੇ ਲੀਡਰਾਂ ਦੀ ਫੱਟੀ ਪੋਚੀ ਜਾਵੇ। ਧੰਨਵਾਦ ਜੀ, ਬਹੁਤ ਬਹੁਤ
1: ਬਿਲਕੁਲ ਹੈ ਜੀ, ਥੈਂਕ ਯੂ ਜੀ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਜੁੜਨ ਦੇ ਲਈ, ਵਿਚਾਰਾਂ ਦੇ ਲਈ ਜੀ। ਆਖਰ ਦੇ ਵਿੱਚ ਜੱਸੀ ਚਾਲ ਜੀ ਦੀ ਗੱਲਬਾਤ ਸੁਣਦੇ ਆ ਤੇ ਫਿਰ ਸਮਾਪਤੀ ਵੱਲ ਨੂੰ ਵੱਧਦੇ। ਸਤਿ ਸ੍ਰੀ ਅਕਾਲ ਜੀ, ਮਲੇਰਕੋਟਲਾ ਤੋਂ ਜੱਸੀ ਚਾਲ ਜੀ, ਸਵਾਗਤ ਹੈ ਜੀ।
3: ਦਰਅਸਲ ਜਦੋਂ ਦਾ ਰਾਜਨ ਭਾਜੀ ਆਉਂਦੇ ਨੇ ਨਾ ਉਦੋਂ ਦਾ ਤੇ ਮੈਂ ਤਕਰੀਬਨ ਕੋਸ਼ਿਸ਼ ਕਰਦੀ ਹੁੰਦੀ ਆ ਵੀ ਸੁਣ ਲਵਾਂ ਹਨਾ ਗੱਲਬਾਤ
1: ਜੀ।
3: ਹਾਂਜੀ, ਤੇ ਮੇਰਾ ਸੁਨੇਹਾ ਦੇ ਦਿਓ ਟਰੰਪ ਚਾਚੇ ਨੂੰ।
1: ਹਾਂਜੀ ਕੀ ਕਮਾ ਸੀ,
3: ਕਿਉਂਕਿ ਹੁਣੀ ਤੁਹਾਡੇ ਮੂੰਹ ਸੁਣਿਆ ਵੀ ਉਸਨੇ ਸਹਾਇਤਾ ਕੀਤੀ ਹੈ ਮੋਦੀ ਦੀ
1: ਜੀ,
3: ਤੇ ਸਾਡਾ ਸਿਸਟਮ ਪਤਾ ਇੱਥੇ ਕਿੰਨਾ ਵਿਗੜਿਆ ਹੋਇਆ
1: ਜੀ।
3: ਮੇਰੀ ਨੂੰਹ ਦੀ ਵੀ ਪੂਜਾ, ਮੇਰੀ ਨੂੰਹ ਦਾ ਨਾਂ ਵੀ ਪੂਜਾ
1: ਜੀ,
3: ਸਾਡੀ ਗੁਆਂਢਣ ਦਾ ਨਾਂ ਵੀ ਪੂਜਾ
1: ਜੀ,
3: ਤੇ ਹੋਰ ਵੀ ਬੜੀਆਂ ਪੂਜਾ ਹੋਣਗੀਆਂ ਹਨਾ। ਤੇ ਜਿਹੜੇ ਸਾਡੇ ਸਾਹਮਣੇ ਵਾਲੇ ਨਾ ਉਹ ਬਹੁਤ ਵੱਡੇ ਚਮਚੇ ਨੇ ਮੋਦੀ ਦੇ
1: ਜੀ,
3: ਤੇ ਉਹ ਐਸ ਆਈ ਆਰ ਕਰਾਣ ਗਏ ਤੇ ਉਹਨਾਂ ਨੂੰ ਬੀ ਐਲ ਓ ਕਹਿੰਦਾ, ਹਾਲਾਂਕਿ ਉਹ ਬਹੁਤ ਨਾਈਸਲੀ ਪੇਸ਼ ਆ ਰਹੇ ਨੇ ਬੀ ਐਲ ਓ, ਉਹ ਕਹਿੰਦਾ ਤੁਹਾਡੇ ਨਾਂ ਦਾ ਤਾਂ ਹੋਰ ਕੋਈ ਕਰਾ ਗਿਆ ਐਸ ਆਈ ਆਰ, ਤੁਸੀਂ ਦੇਖ ਲੋ ਵੀ ਹਜੇ ਵੀ ਕਿੰਨੀ ਦੇਰ ਕਰਦੀ ਹੈ।
1: ਬਿਲਕੁਲ ਹੈ ਜੀ ਜੀ,
3: ਐਸ ਆਈ ਆਰ ਲਈ ਕਿੰਨਾ ਕੁਛ ਲੱਗਦਾ ਪਰ ਕਰਾ ਨੀ ਸਕਦਾ ਕੋਈ ਹੋਰ ਕੋਈ, ਫਿਰ ਵੀ ਕੋਈ ਕਰਾ ਗਿਆ ਉਹਦੇ ਨਾਂ ਦੀ, ਤੇ
1: ਉਹੀ ਦੇਖੋ ਨਾ ਵੋਟਾਂ ਕਟਾਉਣੀਆਂ ਜਾਂ ਹੱਕ ਦੇ ਵਿੱਚ ਪਵਾਉਣੀਆਂ, ਉਹ ਵੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਕਿ ਕਿਹੜੀ ਪਾਰਟੀ ਨੂੰ ਮਤਲਬ ਕਿ ਸਮਰਥਨ ਹੈਗਾ ਜਾਂ ਕਰਾਉਣਾ ਹੈ।
3: ਹਾਂਜੀ ਹਾਂਜੀ, ਮੈਂ ਟਰੰਪ ਕਹਿੰਦਾ ਨਾ ਵੀ ਬਹੁਤ ਵਧੀਆ ਉੱਥੇ ਵੈਦ ਮੈਂ ਕਿਹਾ ਸਭ ਕੁਛ ਚੱਲ ਰਿਹਾ, ਤੇ ਕੋਈ 5 ਕੁ ਸਾਲ ਪਹਿਲਾਂ ਨਾ ਇੱਕ ਮੁਸਲਿਮ ਲੇਡੀ ਆਈ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਖੜਾ ਸੀ ਐਮ ਸੀ, ਤੇ ਉਹ ਕਹਿੰਦੀ ਨਾ ਉਹ ਸਾਨੂੰ ਦੱਸ ਕੇ ਗਈ, ਕਹਿੰਦੀ ਮੈਂ ਇੱਕ ਵੋਟ ਏਦਾਂ ਪਾ ਕੇ ਆਣੀ ਹੈ ਤੇ ਇੱਕ ਮੈਂ ਮਹਿੰਦੀ ਲਾ ਕੇ ਨਾ ਬਰੀਕ ਬਰੀਕ ਬੂਟੀਆਂ ਵਾਲੀ ਮਹਿੰਦੀ ਪਾ ਕੇ ਇੱਕ ਮੈਂ ਫੇਰ ਪਾਣੀ ਹੈ ਕਹਿੰਦੀ।
1: ਅੱਛਾ ਜੀ, ਮਤਲਬ ਕਿ ਨਿਸ਼ਾਨ ਦਾ ਪਤਾ ਨਾ ਲੱਗੇ ਜੀ।
3: ਹਾਂਜੀ
1: ਜੀ,
3: ਉਹ ਕਾਲੀ ਜੀ ਸ਼ਾਹੀ ਲਾਂਦੀਆਂ ਨੇ
1: ਹਾਂਜੀ ਉਂਗਲ
3: ਤੇ
1: ਜੀ।
3: ਹਾਂਜੀ, ਤੇ ਮੈਂ ਕਿਹਾ ਵੀ ਐਤਕੀ ਨਾ ਸਾਡਾ ਇੱਕ ਐਮਸੀ ਖੜਾ ਸੀਗਾ, ਮੈਂ ਉਹਨੂੰ ਹਾਸੇ ਨਾਲ ਕਿਹਾ, ਮੈਂ ਕਿਹਾ ਅਸੀਂ ਨਾ ਭਾਜੀ ਵੀ ਸਾਡੇ ਕੋਈ ਕਾਟ ਹੈਗਾ ਵੀ ਅਸੀਂ ਵੀ ਤੁਹਾਨੂੰ ਜਾਲੀ ਵੋਟ ਪਾ ਕੇ ਆਵਾਂਗੇ, ਮੈਂ ਤਾਂ ਓਦਾਂ ਹੀ ਮਜ਼ਾਕ ਨਾਲ ਕਿਹਾ
1: ਜੀ।
3: ਤੇ ਜਦੋਂ ਮੈਂ ਵੋਟ ਪਾਉਣ ਗਈ ਨਾ ਭਾਜੀ, ਤੇ ਓਹਨਾ ਨੂੰ ਇੰਨੀ ਲਾਪਰਵਾਹੀ ਸੀ ਨਾ, ਜਿਹੜੇ ਅੰਦਰ ਬੈਠੇ ਸੀਗੇ ਓਹਨਾ ਨੇ ਮੇਰੇ ਸ਼ਾਹੀ ਨੀ ਲਾਈ। ਮੈਂ ਕਿਹਾ ਮੈਨੂੰ ਤਾਂ ਓਹਨਾ ਨੇ ਓਦਾਂ ਹੀ ਟਾਈਮ ਦੇ ਦਿੱਤਾ ਹਨਾ, ਵੀ ਤੂੰ ਜਿੰਨੀਆਂ ਮਰਜ਼ੀ ਵੋਟਾਂ ਪਾ, ਗੱਲ ਹੀ ਕੋਈ ਨੀ, ਆਪਣਾ ਹੀ ਰਾਜ ਹੈ। ਕੁਦਰਤੀ ਸਾਡਾ ਬੰਦਾ ਹੀ ਹਾਰ ਗਿਆ। ਮੈਂ ਕਿਹਾ ਨਹੀਂ ਤਾਂ ਅਸੀਂ ਵੀ ਵਾਹ ਵਾਹ ਐਵੇਂ ਹੀ ਲੁੱਟ ਲੈਣੀ ਸੀ। ਮੈਂ ਕਿਹਾ ਇੰਨੀ ਨੇਰ ਕਰਦੀ ਹੈ ਹਨਾ,
1: ਦੇਖ ਲੋ
3: ਕਿਸੇ ਨੇ ਕੋਈ ਐਕਸ਼ਨ ਨੀ ਲਿਆ, ਅੰਨੀ ਨੂੰ ਬੋਲਾ ਘੜੀਸ ਗਿਆ ਹਜੇ ਵੀ ਇੱਥੇ,
1: ਨਾਲੇ ਜਿੱਦਾਂ
3: ਕੁਛ ਨੀ ਬਦਲਿਆ।
1: ਸੂਤ ਲੱਗਦਾ ਹੈ ਜਾਂ ਜਿੱਦਾਂ ਹੁਣ ਟਰੰਪ ਚਾਹੁੰਦਾ ਕਿ ਮੈਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਨੇ ਜਾਂ ਹੋਰ ਮੁਲਕਾਂ ਦੇ ਜਿਹੜੇ ਹੈਗੇ ਨੇ ਉਹ ਹਟਣਾ ਹੀ ਨਹੀਂ ਚਾਹੁੰਦੇ, ਚਾਹੇ ਉਹ ਪੁਤਿਨ ਵੀ ਹੈ ਇੱਧਰ ਰਸ਼ੀਆ ਦੇ ਵਿੱਚ, ਉਹ 2039 ਤੱਕ ਆਪਣੇ ਆਪ ਨੂੰ ਐਲਾਨ ਚੁੱਕਿਆ ਪਹਿਲਾਂ ਹੀ, ਮੈਂ ਪਰੇ ਨੀ ਕਿਤੇ ਨੀ ਜਾਂਦਾ ਜੀ। ਤੇ ਉਹ ਕਿਤੇ ਨਾ ਕਿਤੇ ਉਹ ਨੀਤੀਆਂ ਦੇ ਵਿੱਚ ਲੱਗੇ ਹੋਏ ਨੇ ਨਾ ਜੀ। ਤੇ ਹੁਣ ਮਿਡ ਸਮਰ ਆ ਗਈ ਹੈ ਤੇ 35% ਜਿਹੜਾ ਟਰੰਪ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ, ਤੇ ਜੋ ਇਹਨੇ ਦੁਨੀਆਦਾਰੀ ਦੇ ਉੱਤੇ ਹਾਲਾਤ, ਮਹਿੰਗਾਈ, ਹੋਰ ਸਾਰੀਆਂ ਚੀਜ਼ਾਂ ਆਪਣੀ ਅੜੀ ਪਗਾ ਰਿਹਾ, ਤੇ ਉਹ ਤੋਂ ਲੋਕ ਨਾਰਾਜ਼ ਨੇ ਜੀ ਸਾਰੀਆਂ ਚੀਜ਼ਾਂ ਚ।
3: ਆਸ ਲੱਗੀ ਹੋਈ ਸੀ ਵੀ ਜਿਹੜੀ ਭਾਰਤ ਮਾਲਾ ਟ੍ਰੇਨ ਚੱਲਣੀ ਹੈ ਵੀ ਪਤਾ ਨੀ ਕਦੋਂ ਚੱਲਣੀ ਹੈ, ਜਿਹੜਾ ਚੱਲ ਰਿਹਾ ਇੰਨਾ ਵੱਡਾ ਪ੍ਰੋਜੈਕਟ
1: ਜੀ।
3: ਤੇ ਉਹ ਕਹਿੰਦਾ ਨਾ ਵੀ 2047 ਤੱਕ ਹੋਣਾ ਹਜੇ, ਵੀ ਉਦੋਂ ਤੱਕ ਨਾ ਅਸੀਂ ਹੋਣਾ ਨਾ ਮਰ ਜਾਣੇ ਨੇ ਉਹਨੇ ਹੋਣਾ ਜਿਹਨੇ।
1: ਹੁਣ ਦੇਖੋ ਜਿਹੜੀਆਂ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਉਪਲਬਧੀਆਂ ਸੀਗੀਆਂ ਉਹ ਅੱਜ ਸਫਲ ਹੋ ਰਹੀਆਂ ਨੇ, ਉਹ ਕਹਿ ਦਿੰਦੇ ਆ ਕਿ ਅਸੀਂ ਕਰ ਦਿੱਤਾ। ਬਿਲਕੁਲ ਹੈ ਜੀ,
3: ਹਾਂਜੀ
1: ਜੀ,
3: ਆਪਣਾ ਨਾਂ ਲੈ ਲੈ ਕੇ ਕਰ ਰਹੇ
1: ਹੈ ਜੀ। ਬਿਲਕੁਲ,
3: ਪਤਾ ਨੀ ਇਹਨਾਂ ਨੇ ਕੀ ਦਿਖਾਣਾ ਅਜੇ
1: ਜੀ,
3: ਤੇ ਰੱਬ ਕਰੇ ਸੁੱਖ ਸਬੀਲੀ ਨਾਲ ਸਾਰਾ ਕੁਛ ਨਿਬੜ ਜਾਵੇ।
1: ਨਿਬੜ ਜਾਵੇ
3: ਹਜੇ ਵਨ ਨੇਸ਼ਨ ਵਨ ਪੈਨਸ਼ਨ,
1: ਹਾਂ ਬਿਲਕੁਲ, ਉਹ ਵੀ ਕਰਨ ਨੂੰ ਕੋਸ਼ਿਸ਼ ਕਰਦੇ ਨੇ ਜੀ। ਬਿਲਕੁਲ, ਇੱਕੋ ਹੀ
3: ਨਹੀਂ, ਵਨ ਨੇਸ਼ਨ ਵਨ ਇਲੈਕਸ਼ਨ, ਹਾਂਜੀ ਇੱਕੋ ਹੀ ਇਲੈਕਸ਼ਨ
1: ਜੀ,
3: ਤੇ ਵੇਖੋ ਹੁਣ ਕੀ ਬਣਦਾ। ਚਲੋ ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ ਜਸਤੀ ਚਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਜੱਸੀ ਜੀ ਮਲੇਰਕੋਟਲਾ ਤੋਂ ਆਪਣੇ ਅੰਦਾਜ਼ ਦੇ ਵਿੱਚ ਗੱਲਬਾਤ ਕਰਕੇ ਗਏ ਨੇ। ਤੇ ਲੋ ਦੋਸਤੋ, ਸ਼ੁਕਰੀਆ, ਧੰਨਵਾਦ ਸਾਰੇ ਦੋਸਤਾਂ ਦਾ। ਆਖਰ ਦੇ ਵਿੱਚ ਹਮਾਸ ਦੀ ਖਬਰ ਲੈ ਕੇ ਮੈਂ ਆਗਿਆ ਲੈਣਾ, ਸਮਾਂ ਬਹੁਤ ਹੋ ਚੱਲਿਆ। ਹਮਾਸ ਕਹਿੰਦਾ ਕਿ ਭਾਈ ਹਥਿਆਰ ਅਸੀਂ ਉਦੋਂ ਹੀ ਸੁੱਟਾਂਗੇ ਜਦੋਂ ਗਾਜ਼ਾ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਹੋਏਗੀ, ਹਮਾਸ ਨੇ ਕਿਹਾ। ਨੇਤਨਯਾਹੂ ਕੀ ਕਹਿੰਦਾ ਅੱਗਿਓਂ? ਪੱਛਮੀ ਏਸ਼ੀਆਈ ਮਾਮਲਿਆਂ ਦੇ ਪ੍ਰਮੁੱਖ ਜਿਹੜੇ ਨੇ ਵਾਰਤਾਕਾਰ ਦੇ ਵਜੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜਰੇਡ ਕੁਸ਼ਨਰ ਜਿਹੜਾ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਿਲੇ ਆ, ਤੇ ਉਹ ਕਹਿੰਦੇ ਆ ਭਾਈ ਕਿ 3 ਘੰਟੇ ਜਿਹੜਾ ਚੱਲੀ ਗੱਲਬਾਤ ਦੇ ਬਾਵਜੂਦ ਉਹ ਨੇਤਨਯਾਹੂ ਤੋਂ ਗਾਜ਼ਾ ਤੋਂ ਫੌਜ ਦੀ ਜਿਹੜੀ ਵਾਪਸੀ ਦੇ ਉੱਤੇ ਠੋਸ ਜਵਾਬ ਜਿਹੜਾ ਹਾਸਲ ਨਹੀਂ ਕਰ ਸਕੇ ਹੈ। ਨੇਤਨਯਾਹੂ ਨੇ ਸਾਫ਼ ਕਿਹਾ ਕਿ ਹਮਾਸ ਦੇ ਹਥਿਆਰ ਸੁੱਟਣ ਦੇ ਉੱਤੇ ਗਾਜ਼ਾ ਦੇ ਗੈਰ ਫੌਜੀਕਰਨ ਪਹਿਲਾਂ ਉਥੋਂ ਜਿਹੜਾ ਇਜ਼ਰਾਈਲੀ ਫੌਜੀ ਨਹੀਂ ਹਟਣਗੇ। ਮਾਹਰਾਂ ਦੇ ਮੁਤਾਬਕ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ, ਕਿਉਂਕਿ ਨੇਤਨਯਾਹੂ ਦੀ ਵੀ ਫੱਟੀ ਪੋਚਣ ਨੂੰ ਜਿਹੜੇ ਤਿਆਰ ਨੇ, ਇਸੇ ਕਰਕੇ ਜੰਗ ਨੂੰ ਉਹਨੇ ਲੰਮਾ ਕੀਤਾ ਹੋਇਆ ਹੈ, ਤੇ ਉਦੋਂ ਵੀ ਚੋਣਾਂ ਹੋਣ ਵਾਲੀਆਂ ਸੀਗੀਆਂ ਤੇ ਇਹਨੇ ਜਿਹੜਾ ਜੰਗ ਛੇੜ ਲਈ। ਤੇ ਮਾਹਰਾਂ ਦੇ ਮੁਤਾਬਕ ਜਿਹੜਾ ਉਹ ਕਹਿ ਰਹੇ ਨੇ ਕਿ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨੇਤਨਯਾਹੂ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਦੇ ਨਾਲ ਸਰਕਾਰ ਦੇ ਕਮਜ਼ੋਰ ਪੈਣ ਦਾ ਜਿਹੜਾ ਸੰਦੇਸ਼ ਜਾਵੇ। ਕੁਸ਼ਨਰ ਦੀ ਨੇਤਨਯਾਹੂ ਦੇ ਨਾਲ ਇਹ ਗੱਲਬਾਤ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ਨੂੰ ਲੈ ਕੇ ਹੋਈ ਹੈ। ਗੱਲਬਾਤ ਦੇ ਵਿੱਚ ਕੁਸ਼ਨਰ ਦੇ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਨਿਕੋਲਾਈ ਮੇਲਾ ਦੇ ਨੋਵ ਵੀ ਜਿਹੜਾ ਉੱਥੇ ਸਨ। ਇਸ ਤੋਂ ਪਹਿਲਾਂ ਕੁਸ਼ਨਰ ਨੇ ਕਾਹੀਰਾ ਦੇ ਵਿੱਚ ਹਮਾਸ ਮੁਖੀ ਖਲੀਲ ਅਲ ਹਿਆ ਦੇ ਨਾਲ 2 ਘੰਟੇ ਗੱਲਬਾਤ ਕੀਤੀ ਸੀ ਤੇ ਹਮਾਸ ਮੁਖੀ ਨੇ ਹਥਿਆਰ ਸੁੱਟਣ ਅਤੇ ਗਾਜ਼ਾ ਦੀ ਸੱਤਾ ਤੋਂ ਹਟਣ ਦੀਆਂ ਸ਼ਰਤਾਂ ਸਵੀਕਾਰ ਕਰ ਜਿਹੜੀਆਂ ਲਈਆਂ, ਪਰ ਪਹਿਲਾਂ ਗਾਜ਼ਾ ਤੇ ਇਜ਼ਰਾਈਲੀ ਹਮਲੇ ਰੋਕੇ ਜਾਣ ਅਤੇ ਉਥੋਂ ਇਜ਼ਰਾਈਲੀ ਫੌਜ ਦੇ ਜਾਣ ਦੀ ਮੰਗ ਰੱਖੀ ਸੀ। ਪਰ ਗਾਜ਼ਾ ਦੇ 60% ਤੋਂ ਜ਼ਿਆਦਾ ਭੂ ਭਾਗ ਦੇ ਜਿਹੜਾ ਮੈਦਾਨੀ ਇਲਾਕਾ ਇਜ਼ਰਾਈਲੀ ਫੌਜ ਦਾ ਕਬਜ਼ਾ ਹੈ। ਇਸ ਗੱਲਬਾਤ ਦੇ ਵਿੱਚ ਮਿਸਰ, ਕਤਰ ਅਤੇ ਤੁਰਕੀ ਦੇ ਜਿਹੜੇ ਪ੍ਰਤੀਨਿਧ ਨੇ ਉਹ ਵੀ ਜਿਹੜੇ ਮੌਜੂਦ ਸਨ। ਇਸ ਵਿਚਕਾਰ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਬਿਆਨ ਜਾਰੀ ਕਰਕੇ ਸ਼ਾਂਤੀ ਯੋਜਨਾ ਨੂੰ ਅਸਵੀਕਾਰ ਕਰਨ ਦੇ ਲਈ ਇਜ਼ਰਾਈਲ ਦੀ ਨਿੰਦਾ ਕੀਤੀ ਹੈ। ਇਸ ਬਿਆਨ ਦੇ ਉੱਤੇ ਜਾਰਡਨ, ਪਾਕਿਸਤਾਨ, ਇੰਡੋਨੇਸ਼ੀਆ ਪ੍ਰਤੀਨਿਧੀਆਂ ਨੇ ਜਿਹੜਾ ਉਹਦੇ ਉੱਤੇ ਜਿਹੜਾ ਹਸਤਾਖਰ ਕੀਤੇ ਨੇ। ਸ਼ਾਂਤੀ ਦੀਆਂ ਇਨ੍ਹਾਂ ਚਰਚਾਵਾਂ ਵਿਚਕਾਰ ਇਜ਼ਰਾਈਲ ਦੇ ਵਧੇਰੇ ਦੱਖਣ ਪੰਥੀ ਜਿਹੜੇ ਤੇਵਰ ਵੀ ਦੇਖਣ ਨੂੰ ਮਿਲੇ ਹੈ। ਅੰਦਰੂਨੀ ਸੁਰੱਖਿਆ ਮੰਤਰੀ ਇਤਮਾਰ ਬੇਨ ਨੇ ਕੱਲ ਬੀਤੇ ਦੇ ਵਿਚ ਗਵੀਰ ਦਾ ਜਿਹੜਾ ਬਿਆਨ ਚਰਚਾ ਦੇ ਵਿਚ ਜਿਹੜਾ ਆ ਗਿਆ, ਜਦੋਂ ਉਹਨੇ ਬਿਆਨ ਦਿੱਤਾ ਕਿ ਸਰਕਾਰ ਤੋਂ ਗਾਜ਼ਾ ਦੇ ਵਿਚ ਪ੍ਰਤੀ ਦਿਨ 30 ਤੋਂ 40 ਲੋਕਾਂ ਨੂੰ ਮਾਰਨ ਦੇ ਲਈ ਫੌਜ ਨੂੰ ਹੁਕਮ ਦੇਣ ਦੀ ਜਿਹੜੀ ਮੰਗ ਰੱਖੀ ਹੈ। ਇਹ ਵੀ ਹਾਲਾਤ ਜਿਹੜੇ ਨੇ ਤੇ ਲੋਕਾਂ ਦੀ ਮੌਤ ਮੰਗਦੇ ਹੈ। ਲੋ ਦੋਸਤੋ, ਇਸ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹਨਾਂ ਨੇ ਸਾਥ ਨਿਭਾਇਆ, ਕਾਲ ਕੀਤੀ ਹੈ, ਕਮੈਂਟ ਬਹੁਤ ਸਾਰੇ ਕੀਤੇ ਹੈ ਤੇ ਕਿਸੇ ਦੋਸਤ ਦਾ ਨਾਮ ਲੈਣ ਦੀ ਗੁਸਤਾਖੀ ਮਾਫ਼ੀ ਚਾਹਵਾਂਗਾ ਜੇ ਨਾ ਲਿਆ ਗਿਆ ਹੋਵੇ। ਆਖਰ ਦੇ ਵਿੱਚ ਮੈਂ ਸਾਂਝ ਪਾਉਂਦਾ ਹੈ ਉਹਨਾਂ ਦੇ ਗੱਲਬਾਤ ਦੀ ਵੀ ਤੇ ਉਹਨਾਂ ਦੇ ਜਿਹੜੇ ਦੋਸਤਾਂ ਦੇ ਸੰਖੇਪ ਦੇ ਵਿੱਚ ਮੈਂ ਨਾਮ ਜ਼ਰੂਰ ਲੈ ਕੇ ਫਿਰ ਆਗਿਆ ਵੱਲ ਨੂੰ ਵੱਧਦਾ ਹੈ ਤੇ ਸੁਨੇਹੇ ਮੈਂ ਬਾਅਦ ਦੇ ਵਿੱਚ ਵੀ ਦੋਸਤੋ ਤੁਹਾਡੇ ਸਾਰੇ ਹੀ ਬਾਅਦ ਦੇ ਵਿੱਚ ਵੀ ਪੜ੍ਹ

ਰਹੇ ਨੇ ਪ੍ਰੋਗਰਾਮ ਤੇ ਬਹੁਤ ਸਾਰੇ ਸੁਨੇਹੇ ਦੋਸਤਾਂ ਦੇ ਆਏ ਨੇ ਤੇ ਇਸੇ ਤਰ੍ਹਾਂ ਹੀ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਨੇ ਕਿ ਕੁਰਸੀ ਓਯੋ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਹੋਰ ਨਹੀਂ ਖਾਸ ਨਹੀਂ ਹੁੰਦਾ ਤਵਾਰੀਖ ਵੀ ਜ਼ਿਕਰ ਹੈ ਕਰਦੀ ਬਸ ਰਾਜੇ ਤੇ ਮਹਾਰਾਜਿਆਂ ਦਾ ਹੀ ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਨਾਲ ਨਾਲ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਆ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਨਾਲ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ ਰਾਜਨ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਨਾਲ ਹੀ ਇਸੇ ਤਰ੍ਹਾਂ ਪਰਮਿੰਦਰ ਬਾਨ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜੇ ਆ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਨੇ ਉਹ ਵੀ ਸਾਂਝ ਪਾਵਾਂਗਾ ਬਾਅਦ ਦੇ ਵਿੱਚ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਦੋਸਤੋ ਤੇ ਲੋ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਮਾਫ਼ੀ ਚਾਹਵਾਂਗਾ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਤੇ ਕੱਲ੍ਹ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਕਰਨ ਦੀ ਕੋਸ਼ਿਸ਼ ਰਹੇਗੀ ਕੋਈ ਨਾ ਕੋਈ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਤੇ ਮੈਨੂੰ ਦਿਓ ਆਗਿਆ ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਲੋ ਦੋਸਤੋ ਇੱਥੇ ਦਿਓ ਆਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਤਿ ਸ਼੍ਰੀ ਅਕਾਲ ਜੀ Let's make your dream a reality.

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
2: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ
1: ਨਾਲ,
2: ਹਾਂਜੀ
1: ਉਹ
2: ਹਾਂਜੀ
1: ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਅੱਛਾ ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ
2: ਸਕਿੱਲ,
1: ਵਧੀਆ ਲਿਖਾਰੀ ਹੋਣਾ
2: ਹਾਂਜੀ
1: ਚਾਹੀਦਾ।
2: ਜੀ
1: ਤੇ
2: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ ਮੀਡੀਆ
2: ਹਾਂਜੀ
1: ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ।
1: ਅੱਛਾ
2: ਤਾਂ
1: ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ
1: ਅੱਛਾ
2: ਜਿੰਨੇ
1: ਜੀ
2: ਵੀ। ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
1: ਹਾਂਜੀ
2: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ
1: ਹਾਂਜੀ
2: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
1: ਠੀਕ
2: ਉਹ
1: ਹੈ
2: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
1: ਅੱਛਾ
2: ਆਪਣੇ
1: ਜੀ
2: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
1: ਹਾਂ
2: ਇਸ ਦੇ ਵਿੱਚ
1: ਜਦੋਂ
2: ਵੀ
1: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ
2: ਬਿਲਕੁਲ
1: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ
2: ਜੀ
1: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
2: ਬਿਲਕੁਲ
1: ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ
1: ਹਾਂਜੀ
2: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
2: ਹਾਂਜੀ
1: ਕੰਮਕਾਰ ਦੀ, ਉਹ
2: ਜੀ
1: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
2: ਹਾਂਜੀ
1: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
1: ਹਾਂਜੀ
2: ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
1: ਹਾਂਜੀ
2: ਵਿੱਚ ਵੀ
1: ਹਾਂਜੀ
2: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
1: ਹਾਂਜੀ
2: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦੇ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਸ਼ਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनू लाइक्स आते हैं, तो उस दे नाल उसनू उसदी इनकम का सोर्स भी वो एक तरह नाल जो सोशल मीडिया है उसनू बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीयां इहो जिहीआं गल्लां हुंदीयां ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल
1: हाँ जी, इहदे बारे वी जे तुसीं थोड़ी विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है, तां
1: जहाँ
2: उहनां
1: उन्हां
2: नू
1: दे व्यू ज़्यादा होंदे है।
2: हाँ जी व्यूज ज्यादा होंदे हैं, तां उह उहनां नू हायर भी, मतलब उहनां नू एडवरटाइजमेंट लई यूज भी करदे हैं।
1: हाँ जी
2: हाँ जी, ओहदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे आ, इस तरह दीआं गल्लां करदे आ, इक दो कलाकार जिहड़े इक दूजे दे विरुद्ध बोलदे ने ते नौजवान उहनां दी हाँ च हाँ मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लई प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओह तां एक तरह नाल अपना फ्यूचर करियर सब कुछ बना के सेट ने ऑलरेडी, उना ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हानू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहिए है, तुहाडे करियर लई होने चाहिए है, तुहानू जो तुहाडा प्राइम मेन फोकस होना चाहिए है वो तुहाडा करियर होना चाहिए है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असी तुहाडा धन्नवाद करते हैं। तो अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्यवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा, ते मेरा जो नौजवान पीढ़ी है साडी उहनां दे लई यही एक लाइक एक मैं तो उहनां नू सिर्फ एक यही चीज दसना चाहांगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू अपने करियर नू ही देनी चाहिदी है।
1: हाँ जी
2: धन्यवाद जी।
1: बिल्कुल, इतना हैगा ही है जी। मैडम एक बार फिर थोड़ा बहुत बहुत धन्यवाद करते हैं, तो तुसी साडे नाल विचार सांझे किए, बड़िया कीमती गल्लां कीतियां ने। मैं समझदा जिहड़े साडे स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेत्र नूं अपना के इस खेत्र दे विच अपना भविख संवारन लई यतन करनगे। ते मैं समझदा जिहड़ा मीडिया दा खेत्र है इह अज दी नौजवान पीढ़ी दे लई बहुत ही वधिया खेत्र है, जिथे वह अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवीं पहचान भी मिलती है। मैडम साहिबाना जी एक बार फिर थोड़ा बहुत बहुत धन्यवाद जी। हुण वेला हो
2: धन्यवाद।
1: गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्यवाद दुआबा रेडियो उत्ते प्रोग्राम सिक्ख्या ते रुजगार दे विच।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦਿਆਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ

0: ਗਿਆ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ੍ਹ ਸੀਵੀਆਂ ਵੀ ਹੈ ਕਦਰਦਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ, ਦੇਸ਼ ਤੋਂ ਕੌਮ ਤੋਂ ਸਰਵੰਸ ਵਾਰਨਾ ਬਹੁਤ ਔਖਾ ਹੁੰਦਾ ਹੈ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿੱਚ ਨਿੱਘਾ ਸਵਾਗਤ ਹੈ।

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈ ਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੇ ਸਤਸੰਗ ਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਦੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ।
3: ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ ਤਨ

ਦੁਨੀਆਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ ਇਸ ਇਤਿਹਾਸ ਤੋਂ ਮੈਂ

ਮਾਵਾਂ ਮਾਤਾ ਗੁਜਰੀ ਜੀ ਦੀ ਸਿੱਖਿਆ ਅਣੋਖੀ ਏ ਮਾਤਾ ਗੁਜਰੀ ਜੀ ਦੀ ਸਿੱਖਿਆ ਅਣੋਖੀ ਏ ਕਿੱਦਾਂ ਮੈਂ ਬਿਆਨ ਕਰਾਂ ਕਿੱਦਾਂ ਮੈਂ ਬਿਆਨ ਕਰਾਂ ਕਿਹਨੂੰ ਸਮਝਾਵਾਂ ਕਿੱਦਾਂ ਮੈਂ ਬਿਆਨ ਕਰਾਂ ਕਿਹਨੂੰ

ਜਿਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ, ਪੌਦੇ ਵਿੱਚ ਫੜ ਲਈਆਂ

ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ। ਹੱਥ ਜੋੜ ਜਾਲ ਮਾਨੂੰ, ਹਾਏ ਹੱਥ ਜੋੜ ਜਾਲ ਮਾਨੂੰ, ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂੰ।

ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ।

0: ਸੋ ਪਿਆਰੀ ਸਾਧ ਸੰਗਤ ਜੀ, ਉਹ ਸਾਡੇ ਇੱਥੇ ਪੰਜਾਬੀ ਸੱਤ ਕਵੈਤ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਅਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ, ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋਂ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ। ਸਵੰਤ ਤੇ ਦਾਸ ਨੂੰ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਹਨਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਬੁਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ, ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ, ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਲ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੱਢਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਪਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ

ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ

0: ਤੀਆਂ ਮਾਰ ਕੇ ਫੜ ਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ।

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ।

ਆਦਿਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ ਜਿਗਰ ਦੇ ਟੋਟਿਆਂ ਦੀ ਵੀ ਦੇ ਦਿੱਤੀ ਕੁਰਬਾਨੀ ਜਿਸ ਨੂੰ ਕਹਿੰਦੇ

ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨਗੀਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲੀ ਨਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਦ ਤਾਂ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਤਾਂ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾ, ਕਿਉਂ ਰਾਹੋਂ ਪਏ ਇੱਕ ਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ

0: ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ ਨਸਵੰਦਰ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਭਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਜੀ ਸਤਿ ਸ੍ਰੀ ਅਕਾਲ ਦੋਸਤੋ, ਮੈਂ ਸਮਰਜੀਤ ਸਿੰਘ ਸ਼ਮੀ ਅੱਜ ਇੱਕ ਨਵਾਂ ਪ੍ਰੋਗਰਾਮ ਆਗਾਜ਼ ਕਰਨ ਜਾ ਰਿਹਾ ਹਾਂ ਦੁਆਬਾ ਰੇਡੀਓ ਦੇ ਸੁਣਨ ਵਾਲੇ ਸਾਰੇ ਹੀ ਦੋਸਤਾਂ ਲਈ। ਇਸ ਪ੍ਰੋਗਰਾਮ ਦਾ ਨਾਮ ਹੈ ਦੇਸ਼ ਦੁਆਬਾ, ਅਤੇ ਦੁਆਬਾ ਰੇਡੀਓ ਅਤੇ ਦੇਸ਼ ਦੁਆਬਾ ਇਹ ਦੋਵੇਂ ਨਾਮ ਜਿਹੜੇ ਨੇ ਇੱਕ ਦੂਸਰੇ ਦੇ ਪੂਰਕ ਆਪਾਂ ਸਮਝਦੇ ਹਾਂ ਕਿ ਹੋਣ ਵਾਲੇ ਨੇ ਆਉਣ ਵਾਲੇ ਭਵਿੱਖ ਦੇ ਵਿੱਚ। ਅਤੇ ਦੁਆਬਾ ਕੀ ਹੈ, ਦੁਆਬੇ ਦੀ ਭੂਗੋਲਿਕ ਵਿਸ਼ੇਸ਼ਤਾਵਾਂ ਕੀ ਨੇ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਬੰਦੇ ਦੇ ਮਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਕਿ ਇਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ। ਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਜਿੰਨੇ ਵੀ ਸੈਸ਼ਨ ਇਸ ਪ੍ਰੋਗਰਾਮ 'ਚ ਕਰਾਂਗੇ ਵੱਧ ਤੋਂ ਵੱਧ ਜਾਣਕਾਰੀ ਦੁਆਬੇ ਬਾਰੇ ਆਪਾਂ ਜੁਟਾ ਸਕੀਏ ਅਤੇ ਦੋਸਤਾਂ ਨਾਲ ਸਾਂਝੀ ਕਰ ਸਕੀਏ। ਅਤੇ ਅੱਜ ਦੇ ਇਸ ਜਿਹੜਾ ਉਦਘਾਟਨੀ ਸਾਡਾ ਇਹ ਸੈਸ਼ਨ, ਇਹਦੇ ਵਿੱਚ ਸਾਡੇ ਮਾਹਿਰ ਸਾਡੇ ਨਾਲ ਜੁੜੇ ਨੇ, ਬਹੁਤ ਯੋਗੀ ਸ਼ਖਸੀਅਤ ਹਰਬੰਸ ਹਿਊਂ ਜੀ। ਹਿਊਂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਐਪੀਸੋਡ ਦੇ ਵਿੱਚ।
1: ਬਹੁਤ ਬਹੁਤ ਮਿਹਰਬਾਨੀ ਸ਼ਮੀ ਜੀ।
0: ਅਤੇ ਦੇਸ਼ ਦੁਆਬਾ ਨਾਮ ਜਿਹੜਾ ਆ ਰਿਹਾ, ਇਹ ਵੀ ਦੋਸਤੋ ਮੈਂ ਦੱਸ ਦੇਵਾਂ ਕਿ ਹਰਬੰਸ ਸਿੰਘ ਭਾਅ ਜੀ ਹੋਰਾਂ ਦੇ ਹੀ ਮਨ ਦੇ ਵਿੱਚ ਆਇਆ ਕਿ ਇਸਦਾ ਨਾਮ ਜਿਹੜਾ ਦੇਸ਼ ਦੁਆਬਾ ਹੋਣਾ ਚਾਹੀਦਾ ਪ੍ਰੋਗਰਾਮ ਦਾ। ਤੋ ਦੇਸ਼ ਦੁਆਬਾ ਜਦੋਂ ਆਪਾਂ ਗੱਲ ਕਰਦੇ ਹਾਂ, ਦੁਆਬਾ ਆਮ ਤੌਰ 'ਤੇ ਆਪਾਂ ਸਕੂਲਾਂ ਦੇ ਵਿੱਚ ਪੜ੍ਹਿਆ ਕਿ ਦੁਆਬਾ ਉਸ ਥਾਂ ਨੂੰ ਆਪਾਂ ਕਹਿੰਦੇ ਹਾਂ, ਉਸ ਜਗ੍ਹਾ ਨੂੰ, ਜ਼ਮੀਨ ਨੂੰ, ਜਿਹੜੀ ਦੋ ਦਰਿਆਵਾਂ ਦੇ ਵਿਚਾਲੇ ਦਾ ਜਿਹੜਾ ਖੇਤਰ ਆ, ਜ਼ਮੀਨ ਆ, ਉਹਨੂੰ ਦੁਆਬਾ ਆਪਾਂ ਕਹਿੰਦੇ ਹਾਂ। ਪੰਜਾਬ ਜਿਹੜਾ ਲਗਭਗ ਸਾਰੇ ਦਾ ਸਾਰਾ ਪੰਜਾਬ ਉਹ ਦੁਆਬਿਆਂ ਦੇ ਵਿੱਚ ਹੀ ਵੰਡਿਆ ਗਿਆ। ਜਿਹੜਾ ਮੇਨ ਸਾਡਾ ਜਿੱਥੇ ਅਸੀਂ ਬੈਠੇ ਹਾਂ, ਦੁਆਬਾ ਜਿਹਨੂੰ ਇਹ ਮੇਨ ਦੁਆਬਾ ਇਹਨੂੰ ਕਹਿੰਦੇ ਹਾਂ ਆਪਾਂ, ਜਿਹੜਾ ਕਿ ਬਿਆਸ ਅਤੇ ਸਤਲੁਜ ਦੇ ਵਿਚਾਲੇ ਵਾਲਾ ਇਲਾਕਾ ਹੈ। ਤੋ ਇਹਨੂੰ ਬਿਸਤ ਦੁਆਬ ਵੀ ਕਹਿੰਦੇ ਹਾਂ। ਤੋ ਇਹਦੇ ਵਿੱਚ ਜਿਹੜੀਆਂ ਨਹਿਰਾਂ ਨੇ ਅੰਗਰੇਜ਼ਾਂ ਦੇ ਟਾਈਮ ਦੀਆਂ ਨਿਕਲੀਆਂ ਹੋਈਆਂ, ਉਹ ਬਿਸਤ ਦੁਆਬ ਨਹਿਰਾਂ ਦੇ ਨਾਮ 'ਤੇ ਪ੍ਰਸਿੱਧ ਨੇ। ਅਤੇ ਸਤਲੁਜ ਅਤੇ ਬਿਆਸ ਇਹ ਦੋਵਾਂ ਦੇ ਵਿਚਾਲੇ ਦਾ ਇਹ ਖੇਤਰ ਹੈ। ਤੋ ਇਸੇ ਤਰ੍ਹਾਂ ਹੀ ਜੇ ਆਪਾਂ ਉੱਪਰ ਨੂੰ ਵੱਧਦੇ ਜਾਈਏ ਤਾਂ ਬਾਰੀ ਦੁਆਬ ਆ ਜਾਂਦਾ ਹੈ, ਰਚਨਾ ਦੁਆਬ ਆ ਜਾਂਦਾ, ਚੱਜ ਦੁਆਬ ਆ ਜਾਂਦਾ ਹੈ, ਅਤੇ ਐਂਡ ਵਿੱਚ ਜਾ ਕੇ ਜਿਹੜਾ ਸਿੰਧ ਸਾਗਰ ਦੁਆਬ ਆ ਜਾਂਦਾ। ਤੋ ਇੱਕ ਵਿਸ਼ਾਲ ਖੇਤਰ ਹੈ ਪੰਜਾਬ ਦਾ ਜਿਹੜਾ ਹੈ ਖੇਤਰ, ਬਹੁਤ ਹੀ ਮਾੜਾ ਮਤੇ ਇਤਿਹਾਸ ਨਾਲ ਭਰਿਆ, ਬਹੁਤ ਹੀ ਖੂਬਸੂਰਤੀ ਇਹਦੇ ਵਿੱਚ ਭਰੀ ਪਈ ਆ। ਖੁੱਲ੍ਹੇ ਮੈਦਾਨ ਨੇ ਔਰ ਖੁੱਲ੍ਹੇ ਮੈਦਾਨਾਂ ਵਰਗੇ ਹੀ ਸ਼ਖਸੀਅਤਾਂ ਵਾਲੇ ਪੰਜਾਬੀ ਪੂਰੀ ਦੁਨੀਆਂ ਦੇ ਵਿੱਚ ਛਾਏ ਹੋਏ ਨੇ। ਤੋ ਹਰਬੰਸ ਭਾਅ ਜੀ, ਆਪਾਂ ਕਿੱਥੋਂ ਸ਼ੁਰੂ ਕਰਾਂਗੇ, ਜਿਹੜਾ ਦੇਸ਼ ਦੁਆਬੇ ਦੀ ਜੇ ਗੱਲ ਆਪਾਂ ਸ਼ੁਰੂ ਕਰਨੀ ਹੋਈ ਤੇ ਕਿਵੇਂ ਆਪਾਂ ਇਹਦੀ ਸ਼ੁਰੂਆਤ ਕਰੀਏ?
1: ਮੈਨੂੰ ਤੇ ਇੰਜ ਲੱਗਦਾ ਸ਼ਮੀ ਜੀ,
0: ਜੀ ਜੀ,
1: ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਪੰਜਾਬ ਅਸਲ ਵਿੱਚ ਦੁਆਬਿਆਂ ਦਾ ਘਰ ਏ।
0: ਬਿਲਕੁਲ ਜੀ।
1: ਤੇ ਵੱਖ ਵੱਖ ਦੁਆਬਿਆਂ ਦੇ ਵੱਖ ਵੱਖ ਨਾਂ ਨੇ। ਤੇ ਜਿਵੇਂ ਮਾਝਾ ਹੈ, ਮਾਲਵਾ ਹੈ
0: ਜੀ,
1: ਪੁਆਧ ਹੈ, ਤੇ ਇਹ ਦੁਆਬਾ ਹੈ
0: ਜੀ।
1: ਤੇ ਇਹ ਤੋਂ ਜਿਹੜੇ ਉਧਰ ਰਹਿ ਗਏ ਨੇ ਪਾਕਿਸਤਾਨ ਦੇ ਵਿੱਚ
0: ਜੀ ਜੀ,
1: ਉਹ ਵੀ ਦੁਆਬੇ ਨੇ ਉਧਰ।
0: ਬਿਲਕੁਲ।
1: ਪਰ ਸਾਰਿਆਂ ਦੁਆਬਿਆਂ ਦੇ ਵਿੱਚੋਂ ਜੇ ਕਿਸੇ ਨੂੰ ਨਾ ਮਿਲਿਆ ਏ ਪੱਕਾ ਦੁਆਬੇ ਦਾ, ਉਹ ਸਿਰਫ ਬਿਸਤ ਦੁਆਬ ਏ, ਜਿਹੜਾ ਸਤਲੁਜ ਤੇ ਬਿਆਸ ਦਰਿਆਵਾਂ ਦੇ ਵਿਚਾਲੇ ਦੀ ਧਰਤੀ ਏ।
0: ਇਹੋ ਜਿਹੜਾ ਮੇਨ ਜਿਹੜਾ ਦੁਆਬਾ ਇਹਨੂੰ ਆਪਾਂ ਕਵਾਂਗੇ।
1: ਤੇ ਇਸ ਦੁਆਬੇ ਬਾਰੇ ਅੱਜ ਆਪਾਂ ਗੱਲ ਕਰਾਂਗੇ।
0: ਬਿਲਕੁਲ।
1: ਇਹ ਦੁਆਬਾ ਹਰੀਕੇ ਪੱਤਣ ਤੋਂ ਜਿਹੜਾ ਆ ਇਹਦਾ ਅੰਤ ਹੁੰਦਾ ਏ, ਉੱਥੇ ਜਾ ਕੇ ਮਤਲਬ ਜਿਹੜਾ ਇਹ ਸਮਾਪਤ ਹੁੰਦਾ ਧਰਤੀ
0: ਜੀ।
1: ਤੇ ਦੂਸਰੇ ਪਾਸੇ ਜਿੱਧਰੋਂ ਪਰਬਤ ਆਉਂਦੇ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ, ਮਤਲਬ ਜਿੱਥੇ ਖੇਤਰ ਏ
0: ਜੀ,
1: ਉਹ ਤੋਂ ਅੱਗੇ ਮਤਲਬ ਜਿਹੜਾ ਗਾਹਾਂ ਹਿਮਾਲਾ ਪਰਬਤ ਏ।
0: ਬਿਲਕੁਲ ਬਿਲਕੁਲ ਜੀ।
1: ਇਹ ਹਿਮਾਲਾ ਪਰਬਤ ਚੋਂ ਜਿਹੜੀਆਂ ਨਦੀਆਂ ਆਉਂਦੀਆਂ ਨੇ, ਸਤਲੁਜ ਜਿਹੜੀ ਆ ਇਹ ਤਿੱਬਤ ਦੇ ਵਿੱਚੋਂ ਆਉਂਦੀ ਏ ਮਾਨਸਰੋਵਰ ਝੀਲ ਤੋਂ
0: ਜੀ,
1: ਤੇ ਵਿਆਸ ਜਿਹੜੀ ਆ ਇਹ ਮਨਾਲੀ ਦੇ ਨੇੜੇ ਮਤਲਬ ਵਿਆਸ ਕੁੰਡ ਤੋਂ ਆਉਂਦੀ ਏ। ਜਿਵੇਂ ਹੀ ਇਹ ਪੰਜਾਬ ਦੇ ਮੈਦਾਨਾਂ ਦੇ ਵਿੱਚ ਨਦੀਆਂ ਸ਼ਾਮਿਲ ਹੋਣ ਲੱਗਦੀਆਂ ਨੇ।
0: ਬਿਲਕੁਲ ਜੀ।
1: ਜਿਵੇਂ ਸਤਲੁਜ ਜਿਹੜੀ ਆ ਉਹ ਨੰਗਲ ਤੋਂ ਜਿਹੜੀ ਆ ਪੰਜਾਬ ਦੇ ਵਿੱਚ ਸ਼ਾਮਿਲ ਹੁੰਦੀ ਏ, ਤੇ ਜਿਹੜੀ ਵਿਆਸ ਆ ਉਹ ਤਲਵਾੜੇ ਤੋਂ ਮਤਲਬ ਜਿਹੜੀ ਆ ਉਹ ਪੰਜਾਬ ਦੇ ਵਿੱਚ ਸ਼ਾਮਿਲ ਹੁੰਦੀ ਹੈ।
0: ਜੀ ਜੀ ਜੀ ਬਿਲਕੁਲ।
1: ਇਹ ਜਿਹੜਾ ਖੇਤਰ ਹੈ ਜਾਨੀ ਕਿ ਤਲਵਾੜੇ ਤੋਂ ਲੈ ਕੇ ਨੰਗਲ ਤੱਕ ਦਾ, ਜੇ ਉਧਰ ਤੀਸਰੇ ਪਾਸੇ ਹਰੀਕੇ ਪੱਤਣ, ਇਹ ਜਿਹੜਾ ਵਿਚਲਾ ਦੁਆਬਾ ਆ ਉਸ ਦੁਆਬੇ ਬਾਰੇ ਅੱਜ ਆਪਾਂ ਗੱਲ ਕਰਾਂਗੇ।
0: ਬਿਲਕੁਲ ਬਿਲਕੁਲ।
1: ਇਸ ਦੁਆਬੇ ਦੀ ਖਾਸੀਅਤ ਇਹੀ ਆ ਵੀ ਇਹਨੂੰ ਬੋਲੀ ਦੇ ਆਧਾਰ ਤੇ ਮਤਲਬ ਦੁਆਬਾ ਵੀ ਕਿਹਾ ਜਾਂਦਾ ਹੈ, ਭੂਗੋਲਿਕ ਤੌਰ ਤੇ ਵੀ ਦੁਆਬਾ ਕਿਹਾ ਜਾਂਦਾ ਹੈ, ਤੁਸੀਂ ਬਾਹਰ ਇਸ ਤੋਂ ਕਿਸੇ ਵੀ ਦੁਆਬੇ ਵਿਚ ਚਲ ਜਾਓ, ਮਾਲਵੇ ਵਿਚ ਚਲ ਜਾਓ, ਪੁਆਧ ਵਿਚ ਚਲ ਜਾਓ ਤੇ ਜਦੋਂ ਕੋਈ ਦੁਆਬੀਆ ਬੋਲੇਗਾ ਤਾਂ ਹਰ ਲੋਕ ਪਛਾਣ ਲੈਣਗੇ ਵੀ ਇਹ ਦੁਆਬੇ ਤੋਂ ਆਇਆ।
0: ਬਿਲਕੁਲ ਬਿਲਕੁਲ ਠੀਕ ਹੈ,
1: ਕਿਉਂਕਿ ਜਦੋਂ ਦੁਆਬੀਏ ਬੋਲਦੇ ਨੇ ਬਾਬੇ ਨੂੰ ਬੱਬਾ ਬੋਲਦੇ ਨੇ ਤੇ ਬੱਬੇ ਨੂੰ
0: ਬਾਬਾ
1: ਬਾਬਾ ਬੋਲਦੇ ਨੇ।
0: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਤੇ ਇਹ ਚ ਇਉਂ ਜੀ ਜਿਹੜੇ ਮੁੱਖ ਸ਼ਹਿਰ ਕਿਹੜੇ ਕਿਹੜੇ ਇਹ ਚ ਆਪਾਂ ਕੰਸਿਡਰ ਕਰਦੇ ਹਾਂ, ਕਿਹੜੇ ਕਿਹੜੇ ਸ਼ਹਿਰ ਜਿਹੜੇ ਆ ਜਾਂਦੇ?
1: ਇਸ ਦੁਆਬੇ ਦੇ ਵਿਚ ਜੀ ਸਭ ਤੋਂ ਪੁਰਾਣੇ ਸ਼ਹਿਰਾਂ ਦੇ ਵਿਚੋਂ ਅਸਲ ਤਾਂ ਸ਼ਹਿਰ ਜਿਹੜਾ ਸੀ, ਸਭ ਤੋਂ ਪੁਰਾਣਾ ਸ਼ਹਿਰ ਜਿਹੜਾ ਸੀ ਉਹ ਰਾਹੋਂ ਸੀ।
0: ਰਾਹੋਂ
1: ਤੇ ਜਿਸ ਨੂੰ ਦੁਆਬੇ ਦਾ ਮਤਲਬ ਜਿਹੜਾ ਮੁੱਖ ਦੁਆਰ ਵੀ ਕਿਹਾ ਜਾਂਦਾ ਸੀ,
0: ਕਿਆ ਪਤਾ।
1: ਤੇ ਉਹ ਜਿਹੜਾ ਮੁੱਖ ਦੁਆਰ ਸੀ ਰਾਹੋਂ, ਇਹ ਸਤਲੁਜ ਨਦੀ ਦੇ ਕੰਢੇ ਤੇ ਵਸਿਆ ਹੋਇਆ ਸ਼ਹਿਰ ਸੀ
0: ਜੀ ਜੀ ਜੀ।
1: ਤੇ ਇਸ ਸ਼ਹਿਰ ਦੇ ਉੱਤੇ ਕਬਜ਼ੇ ਲਈ ਵੱਖ ਵੱਖ ਸਮੇਂ ਜੋ ਪੰਜਾਬ ਦੇ ਉੱਤੇ ਹਾਕਮ ਰਾਜ ਕਰਦੇ ਸੀਗੇ, ਇਸ ਨੂੰ ਕਬਜ਼ੇ ਵਿਚ ਲੈਣ ਲਈ ਸਦਾ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ, ਜੰਗਾਂ ਹੁੰਦੀਆਂ ਰਹਿੰਦੀਆਂ, ਯੁੱਧ ਹੁੰਦੇ ਰਹਿੰਦੇ ਸੀਗੇ
0: ਜੀ ਜੀ।
1: ਇਹਨਾਂ ਜੰਗਾਂ ਯੁੱਧਾਂ ਦੇ ਵਿਚ ਜਿਹੜਾ ਰਾਹੋਂ ਉੱਜੜਦਾ ਰਹਿੰਦਾ ਸੀ, ਵਸਦਾ ਰਹਿੰਦਾ ਸੀ।
0: ਬਿਲਕੁਲ ਜੀ।
1: ਤੇ ਸਭ ਤੋਂ ਅਖੀਰ ਦੇ ਵਿਚ ਰਾਹੋਂ ਜਦੋਂ ਉਜੜਿਆ ਉਹ ਸੀ 1947 ਦੀ ਵੰਡ, ਤੇ ਉਸ ਤੋਂ ਬਾਅਦ ਜਿਹੜਾ ਸੀ ਇਹ ਸ਼ਹਿਰ ਬਿਲਕੁਲ ਇੱਕ ਕਿਸਮ ਦਾ ਘੁੱਗ ਵੱਜਦਾ ਜਿਹੜਾ ਸ਼ਹਿਰ ਸੀ
0: ਜੀ ਜੀ,
1: ਖੰਡਰ ਦਾ ਰੂਪ ਧਾਰਨ ਕਰ ਗਿਆ ਸੀ
0: ਜੀ।
1: ਤੇ ਉਹ ਵੈਸੇ ਇਸ ਦੁਆਬੇ ਦੇ ਵਿਚ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਸ਼ਹਿਰਾਂ ਦੇ ਵਿਚੋਂ ਜਿਹੜਾ ਕੇਂਦਰੀ ਸ਼ਹਿਰ ਏ, ਰਾਜਧਾਨੀ ਸ਼ਹਿਰ ਏ ਦੁਆਬੇ ਦੀ, ਉਹ ਜਲੰਧਰ ਏ।
0: ਬਿਲਕੁਲ ਜੀ।
1: ਤੇ ਜਲੰਧਰ ਜਿੱਥੇ ਪ੍ਰਿੰਟ ਮੀਡੀਆ ਦਾ, ਇਲੈਕਟ੍ਰੋਨਿਕ ਮੀਡੀਆ ਦਾ
0: ਬਿਲਕੁਲ ਬਿਲਕੁਲ
1: ਕੇਂਦਰ ਏ, ਉੱਥੇ ਨਾਲ ਦੀ ਨਾਲ ਖੇਡਾਂ ਦੇ ਸਮਾਨ ਦਾ ਵੀ ਕੇਂਦਰ ਏ।
0: ਬਿਲਕੁਲ ਬਿਲਕੁਲ।
1: ਤੇ ਸਿਹਤ ਨਾਲ ਸੰਬੰਧਿਤ ਜਿਹੜੀਆਂ ਮਤਲਬ ਸੰਸਥਾਵਾਂ ਨੇ ਬਹੁਤ ਜ਼ਿਆਦਾ ਨੇ, ਵਿਦੇਸ਼ਾਂ ਤੋਂ ਵੀ ਮਤਲਬ ਲੋਕ ਇੱਥੇ ਇਲਾਜ ਕਰਾਉਣ ਆਉਂਦੇ ਨੇ।
0: ਬਿਲਕੁਲ।
1: ਤੇ ਜਿਹੜਾ ਇੱਥੇ ਦਾ ਮਤਲਬ ਜਲੰਧਰ ਦਾ ਵਿਦਿਅਕ ਅਦਾਰੇ ਨੇ, ਬਹੁਤ ਇੱਥੇ ਪੁਰਾਣੇ ਵਿਦਿਅਕ ਅਦਾਰੇ ਨੇ, ਇਹ ਦੁਆਬੇ ਦਾ ਸਭ ਤੋਂ ਵੱਡਾ ਵਿਦਿਅਕ ਕੇਂਦਰ ਵੀ ਹੈ
0: ਜੀ ਜੀ।
1: ਇਸ ਦੇ ਨਾਲ ਦੀ ਨਾਲ ਜਲੰਧਰ ਦੇ ਨੇੜੇ ਹੀ ਵਸਦਾ ਸ਼ਹਿਰ ਏ ਕਪੂਰਥਲਾ, ਜਿਹੜਾ ਰਿਆਸਤੀ ਸ਼ਹਿਰ ਏ।
0: ਰਿਆਸਤੀ ਸ਼ਹਿਰ, ਬਿਲਕੁਲ।
1: ਤੇ ਇੱਥੇ ਰਾਜੇ ਮਹਾਰਾਜੇ ਰਾਜ ਕਰਦੇ ਰਹੇ ਨੇ, ਤੇ ਉੱਥੇ ਬਹੁਤ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ
0: ਜੀ,
1: ਉਹ ਕਪੂਰਥਲੇ ਦੇ ਮਹਾਰਾਜਿਆਂ ਨੇ ਮਤਲਬ ਬਣਾਈਆਂ ਨੇ, ਤੇ ਉਹ ਖਾਸ ਤੌਰ ਤੇ ਇਸ ਸ਼ਹਿਰ ਨੂੰ ਜਿਹੜਾ ਆ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਹੈ।
0: ਕਿਆ ਪਤਾ, ਕਿਆ ਪਤਾ, ਅਲਟੀਮੇਟ ਆਈਡੀਆ।
1: ਤੇ ਇਸ ਤੋਂ ਅਗਲਾ ਜਿਹੜਾ ਹੁਸ਼ਿਆਰਪੁਰ ਸ਼ਹਿਰ ਏ, ਇਹ ਸਾਡਾ ਇੱਕ ਵਿਰਾਸਤੀ ਸ਼ਹਿਰ ਏ
0: ਜੀ।
1: ਹੁਸ਼ਿਆਰਪੁਰ ਤੋਂ ਪਹਿਲੇ ਮਤਲਬ ਜਿਹੜਾ ਹੁਸ਼ਿਆਰਪੁਰ ਦੇ ਨੇੜੇ ਪਿੰਡ ਬਜਵਾੜਾ ਜਿਹੜਾ ਸੀ ਉਹ ਇੱਕ ਬਹੁਤ ਵੱਡਾ ਸ਼ਹਿਰ ਸੀ, ਪਰ ਕੁਝ ਇਤਿਹਾਸਿਕ ਕਾਰਨਾਂ ਕਰਕੇ, ਕੁਝ ਭੂਗੋਲਿਕ ਕਾਰਨਾਂ ਕਰਕੇ ਉਹ ਸ਼ਹਿਰ ਜਿਹੜਾ ਸੀ ਹੌਲੀ ਹੌਲੀ ਖਤਮ ਹੁੰਦਾ ਗਿਆ, ਤੇ ਨਵਾਂ ਸ਼ਹਿਰ ਜਿਹੜਾ ਆ ਹੁਸ਼ਿਆਰਪੁਰ ਉਸਰਦਾ ਗਿਆ, ਤੇ ਅੱਜ ਜਿਹੜਾ ਉਹ ਸ਼ਹਿਰ ਬਹੁਤ ਵੱਡਾ ਸ਼ਹਿਰ ਏ। ਯਾਨੀ ਕਿ ਜੇ ਕਿਹਾ ਜਾਵੇ ਦੁਆਬੇ ਦੇ ਵਿਚ ਜਲੰਧਰ ਤੋਂ ਬਾਅਦ ਜਿਹੜਾ ਵੱਡਾ ਸ਼ਹਿਰ ਏ ਉਹ ਹੁਸ਼ਿਆਰਪੁਰ।
0: ਹੁਸ਼ਿਆਰਪੁਰ, ਬਿਲਕੁਲ ਜੀ ਬਿਲਕੁਲ।
1: ਤੇ ਇਸੇ ਤਰ੍ਹਾਂ ਇੱਕ ਨਵਾਂ ਸ਼ਹਿਰ ਏ,
0: ਨਵਾਂ ਸ਼ਹਿਰ, ਬਿਲਕੁਲ
1: ਨਵਾਂ ਸ਼ਹਿਰ ਜਿਹੜਾ ਆ ਉਹ ਅਸਲ ਵਿਚ ਰਾਹੋਂ ਦੇ ਜਿਹੜੇ ਸ਼ਹਿਰ ਦੀਆਂ ਆਪਾਂ ਗੱਲਾਂ ਕਰਕੇ ਆਏ ਆ ਵੀ ਉਹ ਜੰਗਾਂ ਯੁੱਧਾਂ ਦੇ ਵਿਚ ਉਸਰਦਾ ਰਿਹਾ,
0: ਬਿਲਕੁਲ
1: ਉੱਜੜਦਾ ਰਿਹਾ, ਉਸ ਉਜਾੜੇ ਤੋਂ ਦੁਖੇ ਹੋਏ ਲੋਕਾਂ ਨੇ ਸੋਚਿਆ ਕਿਉਂ ਨਾ ਅਸੀਂ ਇਸ ਸ਼ਹਿਰ ਨੂੰ ਛੱਡ ਕੇ ਕੋਈ ਨਵਾਂ ਸ਼ਹਿਰ ਵਸਾਈਏ ਜਿੱਥੇ ਸਾਡਾ ਰੁਜ਼ਗਾਰ ਚੱਲਦਾ ਰਹੇ, ਜਿੱਥੇ ਸਾਡਾ ਵਪਾਰ ਚੱਲਦਾ ਰਹੇ,
0: ਸੇਫ ਜ਼ੋਨ,
1: ਸੇਫ ਜ਼ੋਨ, ਸੁਰੱਖਿਅਤ ਜਿਹੜਾ ਥਾਂ ਲੱਭਣ ਲਈ ਉਹਨਾਂ ਨੇ
0: ਜੀ ਜੀ
1: ਰਾਹੋਂ ਤੋਂ ਢਾਹੇ ਦੇ ਇਲਾਕੇ ਦੇ ਵਿਚ ਇੱਕ ਨਵਾਂ ਜਿਹੜਾ ਸੀ ਉਹਨਾਂ ਨੇ ਸ਼ਹਿਰ ਉਸਾਰਿਆ, ਉਸ ਸ਼ਹਿਰ ਦਾ ਨਾਂ ਹੀ ਉਹਨਾਂ ਨੇ ਨਵਾਂ ਸ਼ਹਿਰ
0: ਰੱਖਦਾ, ਨਵਾਂ ਸ਼ਹਿਰ ਬਣਾ ਲਿਆ ਜੀ, ਅਸੀਂ ਨਵਾਂ ਸ਼ਹਿਰ ਬਣਾਇਆ, ਨਵਾਂ ਸ਼ਹਿਰ ਹੈ ਜੀ, ਤੇ ਉਹ ਪਾਣੀ ਨਵਾਂ ਸ਼ਹਿਰ,
1: ਨਵਾਂ ਸ਼ਹਿਰ। ਤੇ ਇਸੇ ਤਰ੍ਹਾਂ ਪੰਜਾਬ ਦਾ ਜਿਹੜਾ ਸੋਰੀ ਦੁਆਬੇ ਦਾ ਜਿਹੜਾ ਅਗਲਾ ਵੱਡਾ ਸ਼ਹਿਰ ਏ, ਜਿਹੜਾ ਇਸ ਵੇਲੇ ਮਤਲਬ ਸਨਅਤੀ ਸ਼ਹਿਰ ਵੀ ਆ
0: ਜੀ,
1: ਤੇ ਉਹ ਦੁਆਬੇ ਦਾ ਇੱਕ ਕਿਸਮ ਦਾ ਕਹਿ ਲਈਏ ਵੀ ਵੱਡਾ ਸ਼ਹਿਰ ਜਿਹੜਾ ਸਾਹਮਣੇ ਆ ਰਿਹਾ ਏ ਉਹ ਹੈ ਫਗਵਾੜਾ।
0: ਫਗਵਾੜਾ ਜੀ,
1: ਜਿੱਥੇ ਇਹ ਇੱਕੋ ਇੱਕ ਸ਼ਹਿਰ ਹੈ ਜਿਸ ਦੇ ਵਿੱਚ ਨੇੜੇ ਦੋ ਯੂਨੀਵਰਸਿਟੀਆਂ ਨੇ, ਇੱਕ ਸੰਸਾਰ ਪ੍ਰਸਿੱਧ ਲਵਲੀ ਯੂਨੀਵਰਸਿਟੀ ਹੈ
0: ਜੀ,
1: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
0: ਜੀ,
1: ਤੇ ਦੂਸਰੀ GNA ਯੂਨੀਵਰਸਿਟੀ
0: ਜੀ,
1: ਤੇ ਇਸੇ ਸ਼ਹਿਰ ਦੇ ਵਿੱਚ ਜਗਜੀਤ ਟੈਕਸਟਾਈਲ ਮਹਿਲੇ ਜਿਹਨਾਂ ਦੀ ਬਣਾਈ ਹੋਈ ਜਿਹੜੀ ਫੁੱਟਬਾਲ ਦੀ ਕਲੱਬ ਜਿਹੜੀ ਸੀ ਸਮੁੱਚੇ ਸੰਸਾਰ ਵਿੱਚ ਜਾਣੀ ਜਾਂਦੀ ਸੀ।
0: ਬਿਲਕੁਲ,
1: ਇਹ ਜੀ ਮੇਨ ਪੰਜ ਵੱਡੇ ਸ਼ਹਿਰ ਨੇ,
0: ਇਹਦੇ ਵਿੱਚ
1: ਹੋਰ ਛੋਟੇ ਛੋਟੇ ਬਹੁਤ ਸਾਰੇ ਸ਼ਹਿਰ ਨੇ,
0: ਉਭਰ ਰਹੇ ਨੇ ਕਈ ਸ਼ਹਿਰ
1: ਬਿਲਕੁਲ
0: ਕਮੀ ਜੋ ਵਿਕਸਿਤ ਹੋ ਰਹੇ ਆਪਾਂ ਅੱਗੇ ਅੱਗੇ, ਪਰ ਇਹ ਮੁੱਢਲੇ ਤੌਰ ਤੇ ਇਹ ਜਿਹੜੇ ਸਾਡੇ ਧਿਆਨ ਦਾ ਕੇਂਦਰ ਜੇ ਸ਼ਹਿਰਾਂ ਦੇ ਵਿੱਚ ਜਾਣਾ ਹੋਵੇ ਤਾਂ ਪੰਜ ਸ਼ਹਿਰ
1: ਆ
0: ਜਾਂਦੇ ਆ। ਤੇ ਇੱਕ ਤੁਸੀਂ ਵਿੱਚ ਸ਼ਬਦ ਯੂਜ ਕੀਤਾ ਸੀਗਾ ਟਾਹਾ, ਇਹਦੇ ਮੈਨੂੰ ਲੱਗ ਰਿਹਾ ਕਿ ਆਪਾਂ ਜੇ ਇਹਨਾਂ ਸ਼ਹਿਰਾਂ ਦੁਆਬੇ ਦੇ ਜਿਹੜੇ ਆ ਭੂਗੋਲਿਕ ਤੌਰ ਤੇ ਸ਼ਾਇਦ ਵੰਡ ਦੇ ਵਿੱਚੋਂ ਕਿਤੇ ਨਿਕਲ ਕੇ ਆਉਂਦਾ।
1: ਇਹ ਦੇਖੋ ਜੀ, ਜਿਵੇਂ ਆਪਾਂ ਦਰਿਆਵਾਂ ਦੇ ਵਿਚਾਲੇ ਦੇ ਹਿੱਸਿਆਂ ਨੂੰ ਦੁਆਬੇ ਕਿਹਾ, ਇਸੇ ਤਰ੍ਹਾਂ ਜਿਹੜਾ ਇਹ ਸਾਡਾ ਤੁਸੀਂ ਜਿਵੇਂ ਦੱਸਿਆ ਸੀ ਵੀ ਆਹ ਸਾਡਾ ਜਿਹੜਾ ਦੁਆਬਾ ਹੈ, ਇਸ ਦੁਆਬੇ ਨੂੰ ਅਸੀਂ ਬਿਸਤ ਦੁਆਬੀ ਕਹਿੰਦੇ ਹਾਂ, ਬਿਆਸ ਤੇ ਸਤਲੁਜ ਨਦੀਆਂ ਦੇ ਵਿਚਕਾਰਲਾ ਖੇਤਰ।
0: ਬਿਲਕੁਲ,
1: ਇਹਨਾਂ ਦੋਵਾਂ ਦਰਿਆਵਾਂ ਦੇ ਨਾਲ ਦੀ ਨਾਲ ਦੋ ਛੋਟੀਆਂ ਨਦੀਆਂ ਵੀ ਨੇ
0: ਜੀ,
1: ਤੇ ਜਿਸ ਨੂੰ ਇੱਕ ਨੂੰ ਚਿੱਟੀ ਵੇਈ ਕਿਹਾ ਜਾਂਦਾ ਹੈ ਤੇ ਇੱਕ ਨੂੰ ਕਾਲੀ ਵੇਈ ਕਿਹਾ ਜਾਂਦਾ ਹੈ।
0: ਬਿਲਕੁਲ,
1: ਕਾਲੀ ਵੇਈ ਦਾ ਇਤਿਹਾਸ ਜਿਹੜਾ ਸਾਡੇ ਪੂਰਵਜ ਸਾਡੇ ਰਹਿਨਮਾ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਦਾ ਹੈ
0: ਜੀ ਜੀ,
1: ਕਿਉਂਕਿ ਇਹ ਮਕੇਰੀਆਂ ਦੇ ਸ਼ੰਭ ਤੋਂ ਸ਼ੁਰੂ ਹੋ ਕੇ ਜਾ ਕੇ ਸੁਲਤਾਨਪੁਰ ਲੋਧੀ ਵਿੱਚ ਦੀ ਹੁੰਦਾ ਹੋਇਆ ਬਿਆਸ ਦਰਿਆ ਦੇ ਵਿੱਚ ਅੱਗੇ ਜਾ ਕੇ ਮਿਲਦਾ ਹੈ। ਤੇ ਦੂਸਰੇ ਪਾਸੇ ਜਿਹੜੀ ਚਿੱਟੀ ਵੇਈ ਆ, ਇਹ ਨਵਾਂ ਸ਼ਹਿਰ ਗੜਸ਼ੰਕਰ ਦੇ ਇਲਾਕਿਆਂ ਦਾ ਜਿਹੜਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਖੇਤਰ ਚੋਂ ਪਾਣੀ ਆਉਂਦਾ ਸੀ
0: ਜੀ,
1: ਤੇ ਉਹ ਜਿਹੜਾ ਸੀ ਚੀਡੇੜੂ ਕੋਲ ਦੀ ਹੁੰਦਾ ਹੋਇਆ ਨਕੋਦਰ ਦੇ ਕੋਲ ਦੀ ਲੰਘਦਾ ਹੋਇਆ ਗਾਹਾਂ ਜਾ ਕੇ ਸਤਲੁਜ ਦਰਿਆ ਦੇ ਵਿੱਚ
0: ਸਤਲੁਜ ਵਿੱਚ
1: ਮਿਲ ਜਾਂਦਾ
0: ਜੀ।
1: ਇਹ ਦੋਵੇਂ ਨਦੀਆਂ ਦਾ ਪਾਣੀ ਵੀ ਬੜਾ ਬਹੁਤ ਸਾਫ਼ ਸੁਥਰਾ ਤੇ ਪੀਣ ਲਾਇਕ ਹੁੰਦਾ ਸੀ। ਚਿੱਟੀ ਵੇਈ ਦਾ ਪਾਣੀ ਮੈਂ ਆਪ ਖੁਦ ਬੁੱਕਾਂ ਦੇ ਨਾਲ ਪੀਤਾ ਹੋਇਆ ਹੈ, ਪਰ ਜੇ ਚਿੱਟੀ ਵੇਈ ਦੇ ਵਿੱਚ ਅੱਜ ਜਾ ਕੇ ਦੇਖੀਏ ਤੇ ਉਸ ਨੂੰ ਪਸ਼ੂ ਵੀ ਨਹੀਂ ਪੀ ਸਕਦੇ,
0: ਬਹੁਤ ਹੀ ਜਿਆਦਾ
1: ਇੰਨਾ ਗੰਦਲਾ ਇੰਨਾ ਭੈੜਾ, ਕਿਉਂਕਿ ਇਸ ਦੇ ਵਿੱਚ ਨਵਾਂ ਸ਼ਹਿਰ ਗੜਸ਼ੰਕਰ ਬੰਗਾ ਫਗਵਾੜਾ ਦਾ ਜਿਹੜਾ ਸੀਵਰੇਜ ਦਾ ਸਾਰਾ ਪਾਣੀ ਉੱਠ ਜਾਂਦਾ।
0: ਇੱਕ ਤਰ੍ਹਾਂ ਨਾਲ ਅਸੀਂ ਨਦੀ ਨੂੰ ਕਤਲ ਕਰ ਦਿੱਤਾ,
1: ਉਸ ਨੂੰ ਇੰਨਾ ਪ੍ਰਦੂਸ਼ਿਤ ਕਰ ਦਿੱਤਾ ਵੀ ਜਦੋਂ ਨਦੀ ਦੇ ਕੋਲ ਦੀ ਲੰਘੀਏ ਤਾਂ ਲੰਘ ਨਹੀਂ ਹੁੰਦਾ।
0: ਇਹ ਸਾਡੀ ਵਿਕਾਸ ਦਾ ਇੱਕ ਦੁਖਾਂਤਕ ਪਹਿਲੂ
1: ਕਹਿ ਸਕਦੇ ਹਾਂ
0: ਕਿ ਅਸੀਂ ਆਪਣੇ ਕੁਦਰਤੀ ਜਿਹੜੇ ਸਾਧਨ ਉਹਨਾਂ ਨੂੰ ਸ਼ਾਇਦ ਬਹੁਤਾ ਧਿਆਨ ਨਹੀਂ ਦਿੰਦੇ, ਅੱਗੇ ਅੱਗਾ ਦੌੜ ਪਿੱਛਾ ਚੋੜ ਵਾਲੀ ਗੱਲ ਜਿਹੜੀ ਹੈ।
1: ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਦੇਖੋ ਇਸੇ ਤਰ੍ਹਾਂ ਜਿਹੜੀ ਕਾਲੀ ਵੇਈ ਸੀ ਇਹ ਵੀ ਬਹੁਤ ਪ੍ਰਦੂਸ਼ਿਤ ਹੋ ਗਈ ਸੀ
0: ਜੀ ਜੀ ਜੀ,
1: ਤੇ ਉਹ ਸੁਲਤਾਨਪੁਰ ਲੋਧੀ ਦੇ ਸੰਤ ਬਾਬਾ ਸੀਚੇਵਾਲ ਜੀ ਜਿਹੜੇ ਨੇ, ਬਲਵੀਰ ਸਿੰਘ ਸੀਚੇਵਾਲ ਜੀ,
0: ਸੀਚੇਵਾਲ
1: ਉਹਨਾਂ ਨੇ ਬਹੁਤ ਹਿੰਮਤ ਕਰਕੇ ਬਹੁਤ ਪਹਿਲਕਦਮੀ ਲੈ ਕੇ ਵੱਡਾ ਉਪਰਾਲਾ ਕਰਕੇ ਉਸ ਨੂੰ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਪਰ ਅਜੇ ਵੀ ਮਤਲਬ ਪੰਜਾਬ ਸਰਕਾਰ ਦੇ ਜਿਹੜੇ ਵੱਖ ਵੱਖ ਅਦਾਰੇ ਨੇ ਜਾਂ ਵੱਖ ਵੱਖ ਸ਼ਹਿਰਾਂ ਦੀ ਜਿਹੜਾ ਗੰਦਾ ਪਾਣੀ ਆ ਅਜੇ ਵੀ ਉੱਥੇ ਪੈਂਦਾ ਏ, ਤੇ ਉਹ ਕੋਸ਼ਿਸ਼ਾਂ ਕਰ ਰਹੇ ਨੇ ਵੀ ਇਹਨੂੰ ਕਿਸੇ ਤਰ੍ਹਾਂ ਪ੍ਰਦੂਸ਼ਣ ਤੋਂ ਮੁਕਤ ਕੀਤਾ ਜਾਵੇ।
0: ਬੜੀ ਵੱਡੀ ਗੱਲ ਹੈ ਜੀ ਇਹ ਤਾਂ, ਬਿਲਕੁਲ ਜੀ, ਇਹ ਉਹਨਾਂ ਦੀ ਕਾਫੀ ਵੱਡੀ ਦੇਣ ਹੈ। ਤੇ ਜਿਹੜੇ ਦੁਆਬੇ ਦੇ ਭੂਗੋਲਿਕ ਤੌਰ ਤੇ ਜੇ ਕੋਈ ਅੱਗੇ ਵੰਡ ਕਰਨੀ ਹੋਏ ਆਪਾਂ ਨੇ ਤਾਂ ਉਹ ਆਪਾਂ ਮੋਟੇ ਤੌਰ ਤੇ ਕਿਵੇਂ ਕਰ ਸਕਦੇ ਹਾਂ?
1: ਹਾਂਜੀ, ਇਹ ਸ਼ਮੀ ਜੀ ਇਵੇਂ ਆ, ਜਿਵੇਂ ਆਪਾਂ ਨਦੀਆਂ ਦੀ ਗੱਲ ਕੀਤੀਏ ਤੇ ਇਹਨਾਂ ਵੇਈਆਂ ਦੀ ਗੱਲ ਕੀਤੀਏ, ਜਿਹੜੀ ਸਤਲੁਜ ਤੇ ਬਿਆਸ ਦੀ ਨਦੀ ਏ
0: ਜੀ,
1: ਇਹਨਾਂ ਦੇ ਨਾਲ ਨਾਲ ਜਿਹੜਾ ਖੇਤਰ ਏ ਜਿੱਥੇ ਜਦੋਂ ਬਰਸਾਤਾਂ ਦੇ ਵਿੱਚ ਪਾਣੀ ਆਉਂਦਾ ਏ,
0: ਪੱਧਰ
1: ਮੀਂਹ ਪੈਂਦੇ ਨੇ, ਪਾਣੀ ਦਾ ਪੱਧਰ ਉੱਚਾ ਹੁੰਦਾ ਹੈ, ਜਿਸ ਜਿਸ ਪਾਸੇ ਨੂੰ ਜਿਹੜਾ ਨਦੀਆਂ ਦਾ ਪਾਣੀ ਜਾਂਦਾ ਆ ਉਸ ਖੇਤਰ ਨੂੰ ਅਸੀਂ ਕਹੀਦਾ ਆ ਬੇਟ,
0: ਬੇਟ ਦਾ ਖੇਤਰ।
1: ਇਸ ਤਰ੍ਹਾਂ ਜਿਹੜਾ ਦੋਨਾਂ ਨਦੀਆਂ ਦਾ ਜਿਹੜਾ ਖੇਤਰ ਏ, ਇਹਦੇ ਨਾਲ ਨਾਲ ਜਿਹੜੀ ਜ਼ਮੀਨ ਜਿੱਥੇ ਪਾਣੀ ਇਹਨਾਂ ਨਦੀਆਂ ਦਾ ਲੱਗਦਾ ਏ, ਫੈਲਦਾ ਏ ਬਰਸਾਤਾਂ ਦੇ ਵਿੱਚ, ਉਸ ਨੂੰ ਅਸੀਂ ਬੇਟ ਕਹਿੰਦੇ ਹਾਂ।
0: ਬਿਲਕੁਲ ਦਰਿਆਵਾਂ ਦੇ ਆਸੇ ਪਾਸੇ
1: ਬਿਲਕੁਲ
0: ਜਿਹੜਾ ਇਲਾਕਾ ਹੈ
1: ਤੇ ਇਹ ਵੇਟ ਦਾ ਜਿਹੜਾ ਇਲਾਕਾ ਜਿਹੜਾ ਹੈ ਇਹ ਬੜਾ ਆਪਣੇ ਆਸਰੋ ਤੋਂ ਸ਼ੁਰੂ ਹੋ ਕੇ ਤੁਰ ਹਰੀਕੇ ਪੱਤਣ ਤਾਈ ਇਸੇ ਤਰ੍ਹਾਂ ਇਧਰ ਮਕੇਰੀਆਂ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਜਿਹੜਾ ਆ ਤੁਰ ਹਰੀਕੇ ਪੱਤਣ ਤਾਈ ਇਹ ਵੇਟ ਦਾ ਇਲਾਕਾ ਵੀ ਹੈ
0: ਬਿਲਕੁਲ ਬਿਲਕੁਲ ਜੀ
1: ਤੇ ਦੂਸਰੇ ਪਾਸੇ ਇਹਨਾਂ ਸਮਿਆਂ ਦੇ ਵਿਚ ਜਦੋਂ ਨਦੀਆਂ ਦੇ ਵਿਚ ਹੜ੍ਹ ਆਉਂਦੇ ਨੇ
0: ਜੀ
1: ਬਰਸਾਤਾਂ ਦੇ ਵਿਚ ਜਦੋਂ ਪਾਣੀ ਆਉਂਦਾ ਹੈ ਤੇ ਜਦੋਂ ਨਦੀਆਂ ਧਰਤੀ ਦੇ ਉੱਚੇ ਪਾਸੇ ਨੂੰ ਢਾਲ ਆਉਂਦੀਆਂ ਨੇ ਉਹਨੂੰ ਖੋਲਦੀਆਂ ਨੇ ਜ਼ਮੀਨ ਨੂੰ
0: ਬਿਲਕੁਲ ਬਿਲਕੁਲ ਜੀ
1: ਜਿਸ ਪਾਸਿਓਂ ਜ਼ਮੀਨ ਖੁਰਦੀ ਏ ਉੱਚੇ ਪਾਸੇ ਦੀ ਉਸ ਪਾਸੇ ਨੂੰ ਅਸੀਂ ਕਹਿੰਦੇ ਹਾਂ ਢਾਹਾ
0: ਢਾਹਾ ਜੀ
1: ਤੇ
0: ਖੇਤਰ
1: ਹਾਂ ਬਿਲਕੁਲ ਉਹ ਮੇਨਲੀ ਜਿਹੜਾ ਬਿਆਸ ਦਾ ਢਾਹਾ ਉਹ ਜਿਹੜਾ ਹੈਗਾ ਆ ਮਾਝੇ ਵਾਲੀ ਸਾਈਡ ਤੇ ਆ ਤੇ ਜਿਹੜਾ ਸਤਲੁਜ ਦਾ ਢਾਹਾ ਆ ਉਹ ਦੁਆਬੇ ਦੇ ਵਿਚ ਹੈਗਾ
0: ਉਹ ਦੁਆਬੇ ਵਿਚ
1: ਦੁਆਬੇ ਵਿਚ
0: ਜੀ ਜੀ ਜੀ
1: ਤੇ ਇਸ ਕਰਕੇ ਮਤਲਬ ਦੁਆਬੇ ਦੇ ਵਿਚ ਜਿਹੜਾ ਇੱਕ ਖੇਤਰ ਜਿਹੜਾ ਆ ਉਹਨੂੰ ਢਾਹਾ ਵੀ ਕਿਹਾ ਜਾਂਦਾ ਏ
0: ਦੁਆਬੇ ਵਿਚ ਜਿਹੜਾ
1: ਬਿਆਸ ਸੋਰੀ ਸਤਲੁਜ ਦਾ ਜਿਹੜਾ ਇਹ ਇਲਾਕਾ ਏ
0: ਜੀ
1: ਢਾਹਾ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿਚ ਜਿਹੜਾ ਨਵਾਂ ਸ਼ਹਿਰ ਜਿਹੜਾ ਸ਼ਹਿਰ ਵਸਿਆ ਹੋਇਆ ਉਹ ਢਾਹੇ ਦੇ ਵਿਚ ਵਸਿਆ
0: ਉਹ ਢਾਹੇ
1: ਤੇ ਫਲੌਰ ਸ਼ਹਿਰ ਜਿਹੜਾ ਉਹ ਵੀ ਢਾਹੇ ਦੇ ਬਿਲਕੁਲ ਕਿਨਾਰੇ ਤੇ ਆ ਕਿਉਂਕਿ ਉਹ ਕਿਉਂਕਿ ਇੱਡੀ ਵੱਡੀ ਮਤਲਬ ਉੱਥੋਂ ਨਦੀ ਬਿਲਕੁਲ ਮੋੜ ਕੱਟਦੀ ਹੈ
0: ਪੂਰਾ ਵੱਡਾ ਉੱਥੋਂ ਹੀ ਮੋੜ ਜਿਹੜਾ ਮੇਜਰ ਕੱਟਿਆ
1: ਬਿਲਕੁਲ ਮੇਜਰ ਮੋੜ ਜਿਹੜਾ ਹੈ ਦੁਆਬੇ ਦੇ ਵਿਚ ਨਦੀ ਨੂੰ ਜਿਹੜਾ ਸਤਲੁਜ ਨੂੰ ਪੈਂਦਾ ਆ ਉਹ ਫਲੌਰ ਕੋਲ ਪੈਂਦਾ ਕਿਉਂਕਿ ਉੱਥੋਂ ਦੀ ਜ਼ਮੀਨ ਬਹੁਤ ਪਥਰੀਲੀ ਹੈ ਇਹਨੂੰ ਦਰਿਆ ਖੋਰ ਨਹੀਂ ਸਕਦਾ ਪਰ ਉੱਥੇ ਢਾਹਾ ਪਰ ਕਿਉਂਕਿ ਉੱਚੀ ਜਗ੍ਹਾ ਆ ਉੱਥੋਂ ਖੋਰ ਤਾਂ ਨਹੀਂ ਸਕਦਾ ਪਰ ਉਹ ਬਹੁਤ ਪਥਰੀਲੀ ਜਗ੍ਹਾ ਆ ਫੇਰ ਵੀ ਉਹਨੂੰ ਆਪਾਂ ਢਾਹਾ ਕਹਿੰਦੇ ਹਾਂ
0: ਬਿਲਕੁਲ ਬਿਲਕੁਲ ਬਿਲਕੁਲ ਜੀ ਤਕਨੀਕੀ ਤੌਰ ਤੇ ਉਹ ਸਹੀ ਹੈ
1: ਹਾਂ ਮੇਨਲੀ ਜਾਣ ਕੇ ਜਿਹੜਾ ਅਸਲ ਵਿਚ ਖੇਤਰ ਆ ਉਹ ਨਵਾਂ ਸ਼ਹਿਰ ਦੇ ਆਲੇ ਦੁਆਲੇ ਦਾ ਜਿਵੇਂ ਜਿਹਦੇ ਵਿਚ ਜਾਡਲਾ ਨਵਾਂ ਸ਼ਹਿਰ ਰਾਹੋਂ ਔੜ ਇਹ ਜਿਹੜੇ ਆ ਇਹ ਢਾਹੇ ਦੇ ਖੇਤਰ ਨੇ
0: ਇਹਨਾਂ ਨੂੰ ਢਾਹੇ ਵਾਲੇ ਖੇਤਰ ਕਿਹਾ ਜਾਵੇਗਾ
1: ਹਾਂ ਬਿਲਕੁਲ ਜੀ ਇਸੇ ਤਰ੍ਹਾਂ ਜਿਹੜਾ ਨੰਗਲ ਤੋਂ ਚੱਲ ਕੇ ਸ਼ਿਵਾਲਿਕ ਦੀ ਪਹਿਲੀ ਧਾਰ ਜਿਹੜੀ ਏ
0: ਜੀ
1: ਜਿਹਦੇ ਵਿਚ ਨਦੀ ਦੇ ਨਾਲ ਨਾਲ ਇੱਕ ਮੈਦਾਨੀ ਇਲਾਕਾ ਹੈ ਜਿਸ ਨੂੰ ਦੂਣੀ ਕਿਹਾ ਜਾਂਦਾ ਹੈ
0: ਦੂਣੀ ਦਾ ਇਲਾਕਾ
1: ਹਾਂਜੀ ਦੂਣੀ ਦਾ ਇਲਾਕਾ ਇਸ ਦੇ ਵਿਚ
0: ਦੂਣੀ ਇਹਨੂੰ ਕਿਉਂ ਕਿਹਾ ਜਾ ਰਿਹਾ
1: ਦੂਣੀ ਮਤਲਬ ਇਵੇਂ ਆ ਵੀ ਦੋ ਪਾਸੇ ਮਤਲਬ ਜਿਹੜੀਆਂ ਉਹ ਵੈਸੇ ਤਾਂ ਇੱਕ ਤਾਂ ਅਨੰਦਪੁਰ ਸਾਹਿਬ ਵਾਲੀ ਪਹਾੜੀ ਏ
0: ਜੀ
1: ਇੱਕ ਇਧਰਲੀ ਪਹਿਲੀ ਧਾਰ ਏ
0: ਬਿਲਕੁਲ ਠੀਕ ਹੈ
1: ਤੇ ਉਦੋਂ ਅਗਲਾ ਮਤਲਬ ਜਿਹੜਾ ਆ ਮੈਦਾਨ ਜਿਹੜਾ ਦਰਿਆ ਸਤਲੁਜ ਤੇ ਨਦੀ ਦੇ ਵਿਚਾਲੇ ਦਾ ਜਿਹੜਾ ਇਲਾਕਾ ਉਹਨੂੰ ਦੂਣੀ ਕਿਹਾ ਜਾਂਦਾ ਹੈ
0: ਜੀ ਜੀ ਜੀ ਜੀ ਜੀ
1: ਤੇ ਇਸੇ ਤਰ੍ਹਾਂ ਪਹਿਲੀ ਧਾਰ ਦੇ ਉੱਪਰ ਜਦੋਂ ਆਪਾਂ ਗੜਸ਼ੰਕਰ ਤੋਂ ਕ੍ਰੋਸ ਕਰਕੇ ਨੰਗਲ ਵਾਲੇ ਪਾਸੇ ਨੂੰ ਜਾਈਏ ਜਿਹੜਾ ਪਹਾੜੀ ਦੇ ਉੱਪਰਲਾ ਪਾਸਾ ਏ
0: ਪਹਾੜੀ ਦੇ ਉੱਪਰ
1: ਹਾਂ ਉਸੇ ਦੇ ਉੱਤੇ ਵੀ ਬਹੁਤ ਸਾਰੇ ਪਿੰਡ ਵਸੇ ਹੋਏ ਨੇ ਇਸ ਨੂੰ ਬੀਤ ਕਿਹਾ ਜਾਂਦਾ ਹੈ
0: ਬੀਤ ਦਾ ਇਲਾਕਾ
1: ਬੀਤ ਦਾ
0: ਕਈ ਬੰਦੇ ਕੰਫਿਊਜ਼ ਹੋ ਜਾਂਦੇ ਆ ਕਿ ਬੇਟ ਤੇ ਬੀਤ ਦੇ ਵਿਚ ਥੋੜਾ ਜਿਹਾ ਉਲਝ ਜਾਂਦੇ ਆ ਲੇਕਿਨ ਇਹ ਬੜਾ ਵੱਡਾ ਫਰਕ
1: ਹਾਂ ਬੇਟ ਜਿਹੜਾ ਜੀ ਉਹ ਆਪਾਂ ਪਹਿਲਾਂ ਹੀ ਦੱਸਿਆ ਜਿਹੜਾ ਦਰਿਆਵਾਂ ਦੇ ਕਿਨਾਰੇ ਦੇ ਉੱਤੇ ਹੁੰਦਾ ਹੈ ਤੇ ਇਹ ਜਿਹੜਾ ਪਹਾੜ ਦੇ ਉੱਪਰ ਉੱਪਰਲਾ ਤਲ ਜਿਹੜਾ ਹੈ
0: ਬਿਲਕੁਲ ਉੱਪਰਲੇ ਪਾਸੇ
1: ਤੇ ਉਹਨੂੰ ਆਪਾਂ ਕਿਹਾ ਬੀਤ ਦਾ ਇਲਾਕਾ ਜੀ
0: ਬੀਤ ਬਾਰੇ ਤੁਸੀਂ ਕੁਛ ਦੱਸ ਰਹੇ ਸੀਗੇ ਕਿ ਇਹਦੀ ਕੋਈ ਵਿਸ਼ੇਸ਼ਤਾ
1: ਹਾਂ ਬੀਤ ਦੀ ਇੱਕ ਵਿਸ਼ੇਸ਼ਤਾ ਵੀ ਏ ਤੇ ਇੱਕ ਬੀਤ ਦੇ ਲੋਕਾਂ ਦੀ ਮਤਲਬ ਜਿਹੜੀ ਆ ਤਰਾਸਦੀ ਵੀ ਬੀਤ ਜਿਹੜਾ ਹਿਮਾਚਲ ਦਾ ਜਿਹੜਾ ਉਨਾ ਜ਼ਿਲ੍ਹਾ ਏ ਉਹ ਇੱਕ ਸਮੇਂ ਹੁਸ਼ਿਆਰਪੁਰ ਦੀ ਇੱਕ ਤਹਿਸੀਲ ਸੀ
0: ਤਹਿਸੀਲ ਬਿਲਕੁਲ ਠੀਕ
1: ਤੇ ਗੜਸ਼ੰਕਰ ਏਰੀਏ ਦੇ ਵਿਚ ਸਾਰਾ ਜਿਹੜਾ ਇਲਾਕਾ ਬੀਤ ਦਾ ਸੀਗਾ ਉਹ ਗੜਸ਼ੰਕਰ ਦੇ ਨਾਲ ਸ਼ਾਮਿਲ ਸੀ ਇਹਦੇ ਵਿਚ ਗੜਸ਼ੰਕਰ ਤਹਿਸੀਲ ਦੇ ਤੇ ਜਦੋਂ ਪੰਜਾਬ ਦੀ ਤੇ ਹਿਮਾਚਲ ਦੀ ਤੇ ਹਰਿਆਣੇ ਦੀ ਵੰਡ ਹੋਈ ਉਸ ਸਮੇਂ ਮਤਲਬ ਜਿਹੜਾ ਆ ਬੀਤ ਦੇ ਟੋਟਲ 44 ਪਿੰਡ ਨੇ
0: ਜੀ
1: ਉਹਨਾਂ ਦੇ ਵਿਚੋਂ 22 ਪਿੰਡ ਜਿਹੜੇ ਆ ਉਹ ਚਲ ਗਏ ਹਿਮਾਚਲ ਪ੍ਰਦੇਸ਼ ਦੇ ਵਿਚ ਤੇ 22 ਪਿੰਡ ਜਿਹੜੇ ਆ ਉਹ ਪੰਜਾਬ ਦੇ ਵਿਚ ਰਹਿ ਗਏ ਪੰਜਾਬ ਦੇ ਜਿਹੜੇ 22 ਪਿੰਡ ਨੇ ਅੱਜ ਉਹ ਹੌਲੀ ਹੌਲੀ ਵੱਧ ਕੇ ਉਹਨਾਂ ਪਿੰਡਾਂ ਦੇ ਵਿਚੋਂ ਗਾਹਾਂ ਹੋਰ ਪਿੰਡ ਬਣ ਗਏ ਉਹ ਤਕਰੀਬਨ 30-32 ਪਿੰਡ ਬਣ ਗਏ ਨੇ
0: ਜੀ ਜੀ
1: ਤੇ ਇਹਨਾਂ ਪਿੰਡਾਂ ਦਾ ਕੇਂਦਰ ਬਿੰਦੂ ਜਿਹੜਾ ਇਲਾਕਾ ਏ ਜਿਹੜਾ ਪਿੰਡ ਜਿਹੜਾ ਉਸਰ ਕੇ ਕਸਬੇ ਵਜੋਂ ਆ ਰਿਹਾ ਹੈ ਉਹ ਹੈ ਜੀ ਵੀਣੇਵਾਲ
0: ਵੀਣੇਵਾਲ
1: ਤੇ ਇਸੇ ਤਰ੍ਹਾਂ ਜਿਹੜੀ ਹਿਮਾਚਲ ਦੇ ਪਿੰਡਾਂ ਦਾ ਇੱਕ ਕੇਂਦਰ ਬਿੰਦੂ ਬਣ ਕੇ ਆਇਆ ਹੈ ਸਾਹਮਣੇ, ਉਹ ਹੈ ਦਲੈਰ।
0: ਦਲੈਰ, ਹਾਂਜੀ ਜੀ ਜੀ ਜੀ ਬਿਲਕੁਲ।
1: ਇਸੇ ਤਰ੍ਹਾਂ ਜੀ ਸ਼ਿਵਾਲਿਕ ਦੀ ਤਲਹੱਟੀ ਦੇ ਵਿਚ, ਸ਼ਿਵਾਲਿਕ ਦੇ ਪੈਰਾਂ ਦੇ ਵਿਚ
0: ਜੀ ਜੀ,
1: ਜਿਹੜਾ ਇਲਾਕਾ ਤਲਵਾੜੇ ਤੋਂ ਸ਼ੁਰੂ ਹੋ ਕੇ ਰੋਪੜ ਤੱਕ ਏ, ਇਸ ਨੂੰ ਕੰਢੀ ਕਿਹਾ ਜਾਂਦਾ ਹੈ।
0: ਉਹਨੂੰ ਵੀ ਆਪਾਂ ਉਧਰ ਰੋਪੜ ਤੱਕ ਉਹਦੇ ਕਰਕੇ ਆਪਾਂ ਗਿਣਦੇ ਆ, ਦੁਆਬੇ ਕਰਕੇ।
1: ਹਾਂ, ਦੁਆਬੇ
0: ਤਾਂ ਕਿ ਉਹਦੀ ਇੱਕ ਆਪਾਂ ਲਾਈਨ ਬਾਹਰਲੀ ਮਿੱਥ ਲਈ ਆ ਦਰਿਆ।
1: ਹਾਂ ਬਿਲਕੁਲ ਜੀ ਬਿਲਕੁਲ, ਰੋਪੜ ਦੁਆਬੇ ਵਿਚ ਤਾਂ ਨਹੀਂ ਸ਼ਾਮਲ ਹੈ, ਦੁਆਬੇ ਤੋਂ ਬਾਹਰ ਏ, ਜਾਣੀ ਕਿ ਜਿਹੜਾ ਆਸਰੋ ਦਾ ਇਲਾਕਾ ਏ
0: ਜੀ ਜੀ ਜੀ,
1: ਉਹ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿਚ, ਦੁਆਬੇ ਦੇ ਵਿਚ
0: ਜੀ ਜੀ ਜੀ,
1: ਜਾਣੀ ਕਿ ਆਸਰੋ ਤੋਂ ਲੈ ਕੇ ਤਲਵਾੜੇ ਤੱਕ,
0: ਇਹਨੂੰ ਆਪਾਂ ਇੱਥਾਂ ਏਦਾਂ
1: ਜਿਹੜੀ ਸ਼ਿਵਾਲਿਕ ਦੀ ਪੱਟੀ ਏ ਪਹਿਲੀ, ਉਹਦੇ ਪੈਰਾਂ ਦੀ ਜਿਹੜੀ ਜ਼ਮੀਨ ਏ ਉਸ ਨੂੰ ਅਸੀਂ ਕਹਿੰਦੇ ਆ ਕੰਢੀ,
0: ਕੰਢੀ ਦਾ ਇਲਾਕਾ,
1: ਕੰਢੀ ਦਾ ਇਲਾਕਾ। ਇਸ ਦੇ ਵਿਚ ਮੇਨ ਜਿਹੜੇ ਇੱਕ ਵੱਡਾ ਸ਼ਹਿਰ ਬਹੁਤ ਹੁੰਦਾ ਸੀ ਜੇਜੋ
0: ਜੀ ਜੀ,
1: ਇਹ ਵੀ 1947 ਦੇ ਵਿਚ ਵੰਡ ਦੇ ਵਿਚ ਜਿਹੜਾ ਸੀ, ਇੱਕ ਤਾਂ ਉਦੋਂ ਇਸ ਨੂੰ ਸੱਟ ਪਈ
0: ਜੀ ਜੀ,
1: ਤੇ ਇਹ ਉਜਾੜ ਬਣਿਆ
0: ਜੀ।
1: ਦੂਸਰੀ ਸੱਟ ਇਸ ਨੂੰ ਉਦੋਂ ਪਈ ਜਦੋਂ ਪੰਜਾਬ ਦੇ ਵਿਚੋਂ ਹਿਮਾਚਲ ਦੇ ਹਿੱਸੇ ਜਿਹੜੇ ਆ ਅੱਡ ਕੀਤੇ ਗਏ, ਹਿਮਾਚਲ ਨੂੰ ਦਿੱਤੇ ਗਏ, ਕਿਉਂਕਿ ਵੰਡ ਦੇ ਸਮੇਂ ਦੌਰਾਨ ਜਿਹੜਾ ਜੇਜੋ ਆ ਬਿਲਕੁਲ ਜਿਹੜਾ ਸਰਹੱਦ ਤੇ ਆ ਗਿਆ ਪਿੰਡ ਤੇ। ਤੀਸਰਾ, ਪਹਿਲੇ ਸਿਰਫ ਬਹੁ ਗਿਣਤੀ ਮਤਲਬ ਰੇਲਾਂ ਦੀ ਆਵਾਜਾਈ ਹੁੰਦੀ ਸੀਗੀ, ਤੇ ਹੁਣ ਸੜਕਾਂ ਬਹੁਤ ਸਾਰੀਆਂ ਬਣ ਗਈਆਂ, ਇਸ ਕਾਰਨ ਵੀ ਜਿਹੜਾ ਜੇਜੋ ਇੱਕ ਵਪਾਰਕ ਕੇਂਦਰ ਸੀ, ਸ਼ਹਿਰ ਸੀ, ਉਹਨੂੰ ਇਹ ਵੀ ਸਰਦਾ,
0: ਉਹ ਸਾਰਾ ਹੀ ਇੱਕ ਤਰ੍ਹਾਂ ਦਾ ਨਿਖੜ ਗਿਆ,
1: ਨਿਖੜ ਗਿਆ। ਪਰ ਫੇਰ ਵੀ ਅੱਜ ਜੇਜੋ ਜਿਹੜਾ ਦੁਬਾਰਾ ਉਸਰ ਗਿਆ,
0: ਦੁਬਾਰਾ ਪੈਰਾਂ ਤੇ ਆ ਰਹੇ ਨੇ,
1: ਆ ਰਹੇ ਨੇ, ਆ ਰਿਹਾ। ਪਰ ਉਹ ਰੁਤਬਾ ਕਦੇ ਵੀ ਪ੍ਰਾਪਤ ਨਹੀਂ ਕਰ ਸਕੇਗਾ ਜਿਹੜਾ ਕਿ ਪਹਿਲਾਂ ਉਹ
0: ਇਤਿਹਾਸ ਚ ਰਿਹਾ,
1: ਇਤਿਹਾਸ ਦੇ ਵਿਚ ਉਹਦਾ ਨਾਂ ਰਿਹਾ ਏ, ਵੀ ਉੱਥੇ ਮਿਊਨਿਸਪੈਲਿਟੀ ਹੁੰਦੀ ਸੀਗੀ,
0: ਕਿਆ ਪਤਾ ਕਿਆ ਪਤਾ,
1: ਤੇ ਅੱਜ ਉਹ ਸਿਰਫ ਇੱਕ ਪਿੰਡ ਏ
0: ਜੀ ਜੀ ਜੀ।
1: ਇਸੇ ਤਰ੍ਹਾਂ ਜੀ ਸਾਡੇ ਕੋਲ ਇੱਕ ਇਲਾਕਾ ਹੈ ਦੁਆਬੇ ਦੇ ਵਿਚ, ਸੀਰੋਵਾਲ,
0: ਸੀਰੋਵਾਲ,
1: ਸੀਰੋਵਾਲ
0: ਜੀ ਜੀ,
1: ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿਚੋਂ ਬਹੁਤ ਸਾਰੇ ਮਤਲਬ ਜਿਹੜੇ ਆ ਚੋ ਨਿਕਲਦੇ ਨੇ
0: ਜੀ,
1: ਤੇ ਇਹ ਜਦੋਂ ਆਪਾਂ ਬੜਾ ਚੋਰ ਤੋਂ ਚੱਲਦੇ ਸੀਗੇ ਤਾਂ ਮਕੇਰੀਆਂ ਤੱਕ, ਦਰਿਆ ਤੱਕ, ਮਤਲਬ ਚੋਹਾਂ ਦਾ ਮਤਲਬ
0: ਸਾਰਾ
1: ਅਨੇਕਾਂ ਚੋ
0: ਸੀ, ਬਿਲਕੁਲ ਬਿਲਕੁਲ,
1: ਤੇ ਜਾਣ ਕੇ ਜਿਹੜੀ ਸ਼ਿਵਾਲਿਕ ਦੀਆਂ ਪਹਾੜੀਆਂ ਸੀ ਇਹ ਲਗਾਤਾਰ ਇਹਨਾਂ ਚੋਂ ਪਾਣੀ ਸਿੰਮਦਾ ਰਹਿੰਦਾ ਸੀ ਸਾਰਾ ਸਾਰਾ ਸਾਲ,
0: ਬਿਲਕੁਲ ਇਹ ਸਦਾ ਭਾਰੀ ਕੰਮ ਸੀ
1: ਸਦਾ। ਇਹ ਖਾਸ ਤੌਰ ਤੇ ਮਤਲਬ ਜਿਹੜੇ ਆ ਆਪਾਂ ਕਹਿ ਲਈਏ ਵੀ ਮਾਲਪੁਰ ਤੋਂ ਚੱਲ ਕੇ ਮੁਕੇਰੀਆਂ ਤੱਕ ਦਾ ਜਿਹੜਾ ਇਲਾਕਾ ਸੀ ਇਹਦੇ ਵਿਚ ਜਿਹੜੇ ਚੋ ਲਗਾਤਾਰ ਚੱਲਦੇ ਰਹਿੰਦੇ ਸੀਗੇ
0: ਇਹਨਾਂ ਨੂੰ ਸੀਰੋਵਾਲ ਦੇ,
1: ਕਿਉਂਕਿ ਉਹ ਪਹਾੜੀਆਂ ਦੇ ਵਿਚੋਂ ਜਿਹੜਾ ਪਾਣੀ ਸਿੰਮਦਾ ਰਹਿੰਦਾ ਸੀ, ਸੀਰਾਂ ਵਗਦੀਆਂ ਰਹਿੰਦੀਆਂ ਸੀ, ਇਸ ਕਰਕੇ ਇਸ ਇਲਾਕੇ ਨੂੰ ਸੀਰੋਵਾਲ,
0: ਸੀਰੋਵਾਲ ਵਾਲਾ ਇਲਾਕਾ ਲਿਆ ਜਾ ਸਕਦਾ।
1: ਤੇ ਜਿਵੇਂ ਇਹਨੂੰ ਆਪਾਂ ਜਿਵੇਂ ਭੋਗਪੁਰ ਦਾ ਰੇਲਵੇ ਸਟੇਸ਼ਨ ਆ
0: ਹਾਂਜੀ,
1: ਤੇ ਉਹਦਾ ਨਾਂ ਹੀ ਅੱਜ ਕੱਲ ਵੀ ਇਹੀ ਆ ਭੋਗਪੁਰ ਸੀਰੋਵਾਲ,
0: ਸੀਰੋਵਾਲ, ਬਿਲਕੁਲ ਬਿਲਕੁਲ ਜੀ।
1: ਤੇ ਉੱਥੇ ਇੱਕ ਬੱਸ, ਪ੍ਰਾਈਵੇਟ ਬੱਸ ਸਰਵਿਸ ਚੱਲਦੀ ਆ, ਉਹ ਉਸਦਾ ਨਾਂ ਵੀ ਭੋਗਪੁਰ
0: ਸੀਰੋਵਾਲ
1: ਸਰਵਿਸ,
0: ਯਾਨੀ ਕਿਤੇ ਕਿਤੇ ਨਾ ਕਿਤੇ ਬੋਰਡਾਂ ਉੱਤੇ ਸਾਂਭਿਆ ਪਿਆ ਪੈਸਾ,
1: ਬਿਲਕੁਲ
0: ਬਿਲਕੁਲ ਜੀ।
1: ਤੇ ਇਸੇ ਤਰ੍ਹਾਂ ਮੰਝਕੀ ਇੱਕ ਇਲਾਕਾ ਏ,
0: ਮੰਝਕੀ,
1: ਹਾਂਜੀ
0: ਜੀ,
1: ਮੰਝਕੀ ਜਿਹੜਾ ਇਲਾਕਾ ਸ਼ਮੀ ਜੀ
0: ਜੀ,
1: ਇਹ ਦੁਆਬੇ ਦਾ ਸਭ ਤੋਂ ਜਿਹੜਾ ਉਪਜਾਊ ਜ਼ਮੀਨ ਏ
0: ਜੀ ਜੀ ਜੀ,
1: ਦੁਆਬੇ ਦੀ ਜਾਣੀ ਕਿ ਸਭ ਤੋਂ ਉਪਜਾਊ ਜ਼ਮੀਨ ਏ,
0: ਕਿਆ ਪਤਾ।
1: ਇਸੇ ਤਰ੍ਹਾਂ ਇਸੇ ਖੇਤਰ ਚੋਂ ਦੁਆਬੇ ਦੇ ਜਿੰਨੇ ਸਿਆਸਤਦਾਨ ਵੱਡੇ ਉੱਠੇ ਆ ਉਹ ਮੰਝਕੀ ਦੇ ਵਿੱਚ ਉੱਠੇ,
0: ਸਿਆਸਤ ਦੇ ਪੱਖੋਂ ਵੀ ਦਰਖੇਜ਼ ਇਲਾਕਾ ਹੈ।
1: ਹਾਂ ਬਿਲਕੁਲ ਜੀ, ਚਾਹੇ ਉਹ ਕਾਂਗਰਸ ਦੇ ਲੀਡਰ ਹੋਏ
0: ਜੀ,
1: ਚਾਹੇ ਉਹ ਕਾਮਰੇਡਾਂ ਦੇ ਹੋਏ
0: ਜੀ,
1: ਤੇ ਚਾਹੇ ਅਕਾਲੀਆਂ ਚੋਂ ਇਸ ਖੇਤਰ ਚੋਂ ਵੱਡੇ ਲੀਡਰ ਸਾਹਮਣੇ ਆਏ,
0: ਜਿਹੜੇ ਲੀਡਰ ਨੇ ਉਹ
1: ਬਿਲਕੁਲ
0: ਮੰਝਕੀ ਇਲਾਕੇ,
1: ਮੰਝਕੀ ਇਲਾਕੇ ਚੋਂ। ਇਹ ਇਲਾਕਾ ਦੇ ਵਿਚ ਜਿਹੜਾ ਸ਼ਹਿਰ ਪੈਂਦਾ ਏ ਉਹ ਨਕੋਦਰ ਪੈਂਦਾ ਏ
0: ਜੀ,
1: ਗੁਰਾਇਆਂ ਤੋਂ ਸ਼ੁਰੂ ਹੋ ਕੇ ਨਕੋਦਰ ਤੱਕ ਦਾ ਇਲਾਕਾ ਜਿਹੜਾ ਇਹ ਸਾਰਾ ਫਲੋਰ, ਆਪਣੇ ਫਗਵਾੜੇ ਤੋਂ ਜਿਹੜਾ ਨਕੋਦਰ ਨੂੰ ਜਾਂਦੇ ਸਾਰਾ ਇਲਾਕਾ ਜਿਹੜਾ ਮੰਜਕੀ ਦਾ, ਇਹਦੇ ਜਿਹੜਾ ਕੇਂਦਰ ਬਿੰਦੂ ਆ ਉਹ ਜੰਡਿਆਲਾ ਆ,
0: ਜੰਡਿਆਲਾ
1: ਤੇ ਇਹਦੇ ਵਿਚ ਜਿਹੜਾ ਸ਼ਹਿਰ ਵੱਡਾ ਪੈਂਦਾ ਉਹ ਨਕੋਦਰ ਪੈਂਦਾ ਹੈ
0: ਜੀ ਜੀ ਜੀ ਜੀ।
1: ਤੇ ਇਸੇ ਤਰ੍ਹਾਂ ਜੀ ਇੱਕ ਦੋਨਾ ਇਲਾਕਾ ਹੈ,
0: ਦੋਨਾ
1: ਦੋਨਾ ਇਹ ਇਲਾਕਾ ਹੈ ਜੀ ਆਪਣੇ ਜਿਹੜੀਆਂ ਦੋ ਵੇਈਆਂ ਦੀ ਮੈਂ ਗੱਲ ਕੀਤੀ ਹੈ।
0: ਹਾਂਜੀ ਹਾਂਜੀ।
1: ਨਦੀਆਂ ਜਿੱਥੇ ਦੋਏ ਨਦੀਆਂ ਜਾ ਕੇ ਪਹਿਲਾਂ ਮਿਲਦੀਆਂ ਨੇ ਸਤਲੁਜ ਤੇ ਬਿਆਸ ਮਿਲਦੀਆਂ ਨੇ ਹਰੀਕੇ ਪੱਤਨ
0: ਜੀ,
1: ਉਦੋਂ ਪਿਛਾਂ ਜਦੋਂ ਅਸੀਂ ਦੁਆਬੇ ਵਾਲੇ ਪਾਸੇ ਨੂੰ ਆ ਜਾਈਏ ਇੱਕ ਪਾਸੇ ਸਤਲੁਜ ਦੇ ਵਿੱਚ ਚਿੱਟੀ ਵੇਈ ਪੈਂਦੀ ਆ, ਦੂਸਰੇ ਪਾਸੇ ਕਾਲੀ ਵੇਈ ਪੈਂਦੀ ਹੈ ਬਿਆਸ ਦੇ ਵਿੱਚ, ਜਾਣੀ ਕਿ ਉਹ ਬੇਟਲਾ ਇਲਾਕਾ ਛੱਡ ਦਈਏ।
0: ਹਾਂਜੀ ਹਾਂਜੀ।
1: ਉਦੋਂ ਬਾਅਦ ਢਾਹੇ ਦਾ ਇਲਾਕਾ ਛੱਡ ਦਈਏ
0: ਜੀ,
1: ਤਾਂ ਦੋਨਾਂ ਨਦੀਆਂ ਤੋਂ ਜਿਹੜਾ ਪਿੱਛੇ ਪਿੱਛੇ ਜਲੰਧਰ ਤੱਕ ਦਾ ਇਲਾਕਾ ਹੈ ਸਾਰਾ
0: ਜੀ,
1: ਜਿਹਦੇ ਵਿੱਚ ਕਾਲਾ ਸੰਘਾ ਲਾਂਬੜਾ ਵਗੈਰਾ ਪੈਂਦੇ ਨੇ
0: ਜੀ ਜੀ,
1: ਇਸ ਇਲਾਕੇ ਨੂੰ ਕਿਹਾ ਜਾਂਦਾ ਹੈ ਦੋਨਾ,
0: ਦੋਨਾ ਇਲਾਕਾ,
1: ਜਾਣੀ ਕਿ ਦੋ ਨਦੀਆਂ ਦੇ ਵਿਚਕਾਰਲਾ ਦੋਨਾ,
0: ਨੈ ਤੋਂ ਨਦੀ,
1: ਨਦੀ
0: ਜਿਹੜੀ
1: ਦੋਨਾ
0: ਜੀ ਜੀ ਜੀ।
1: ਤੇ ਇਸੇ ਤਰ੍ਹਾਂ ਇੱਕ ਇਲਾਕਾ ਢਾਕੇ
0: ਜੀ,
1: ਦੁਆਬੇ ਦੇ ਵਿੱਚ ਇੱਕ ਇਹੋ ਜਿਹਾ ਇਲਾਕਾ ਹੋਇਆ ਹੈ ਜਿਹੜਾ ਜਿਸ ਦੇ ਵਿੱਚ ਢੱਕ ਨਾਂ ਦਾ ਦਰਖਤ ਹੁੰਦਾ ਸੀ
0: ਜੀ,
1: ਢੱਕ ਨਾਂ ਦੇ ਦਰਖਤਾਂ ਦਾ ਇੱਕ ਪੂਰਾ ਜੰਗਲ ਹੁੰਦਾ ਸੀ।
0: ਵਾਹ ਵਾਹ, ਕਿਆ ਪਤਾ।
1: ਤੇ ਇਹ ਇਲਾਕਾ ਜਿਹੜਾ ਸੀ ਕਹਿ ਲਈਏ ਅਸੀਂ ਅਪਰੇ ਤੋਂ ਚੱਲ ਕੇ ਮੁਕੰਦਪੁਰ ਬੰਗਾ
0: ਜੀ
1: ਤੇ ਜਾ ਕੇ ਇਹ ਜਿਹੜਾ ਫਗਵਾੜੇ ਦੇ ਪੈਰਾਂ ਦੇ ਵਿੱਚ ਚਲ ਜਾਂਦਾ ਸੀ ਪੜਾਹੀ ਤੱਕ, ਇਹ ਸਾਰੇ ਇਲਾਕੇ ਨੂੰ ਜਿਹੜਾ ਢੱਕ ਇਲਾਕਾ ਕਿਹਾ ਜਾਂਦਾ ਸੀ। ਪੂਰਾ ਪਲਾਹ ਦੇ ਢੱਕ, ਪਲਾਹ ਦੇ ਜਿਹੜੇ ਦਰਖਤ ਕਹਿੰਦੇ ਸੀ ਉਹਨਾਂ ਦਾ ਟਕੜਿਆ ਟਕਿਆ ਹੁੰਦਾ ਸੀ। ਤੇ ਇਸ ਇਲਾਕੇ ਦਾ ਕੇਂਦਰ ਬਿੰਦੂ ਜਿਹੜਾ ਹੈ ਕੇਂਦਰੀ ਸ਼ਹਿਰ ਹੈ ਉਹ ਬੰਗਾ ਹੈ।
0: ਬੰਗਾ, ਕਿਆ
1: ਤੇ ਮੈਨੂੰ ਮਾਣਿਆ ਮੈਂ ਢੱਕ ਦਾ ਵਾਸੀ ਹਾਂ।
0: ਕਿਆ ਬਤਾ, ਕਿਆ ਬਤਾ, ਬਹੁਤ ਬਿਲਕੁਲ ਜ਼ਬਰਦਸਤ, ਬਹੁਤ ਹੀ ਜਾਣਕਾਰੀ ਭਰਪੂਰ ਜਿਹੜਾ ਇਹ ਚਰਚਾ ਜਿਹੜੀ ਸਾਡੀ ਅੱਗੇ ਵੱਧ ਰਹੀ ਹੈ। ਔਰ ਇਹ ਬਹੁਤ ਬਰੀਕੀ ਨਾਲ ਆਪਾਂ ਇੱਕ ਪੰਛੀ ਝਾਤ ਜਿਹੜੀ ਆਪਾਂ ਪਾ ਰਹੇ ਹਾਂ ਵੱਖ ਵੱਖ ਖੇਤਰਾਂ ਤੇ ਵੱਖ ਵੱਖ ਜਿਹੜੇ ਖਿੱਤੇ ਆ। ਆਮ ਤੌਰ ਤੇ ਆਪਾਂ ਕਹਿ ਦਿੰਦੇ ਹਾਂ ਕਿ ਦੁਆਬਾ, ਲੇਕਿਨ ਦੁਆਬੇ ਦੇ ਵਿੱਚ ਕਿੰਨਾ ਕੁਛ ਹੈ ਤੇ ਉਹਨੂੰ ਜਿਉਂ ਜਿਉਂ ਆਪਾਂ ਮੈਨੂੰ ਲੱਗਦਾ ਕਿ ਵੱਧਦੇ ਜਾਵਾਂਗੇ ਹੋਰ ਜ਼ਿਆਦਾ ਇਹਦੀਆਂ ਪਰਤਾਂ ਖੁੱਲਦੀਆਂ
1: ਜਾਣਗੀਆਂ। ਸ਼ਮੀ ਜੀ, ਜਦੋਂ ਆਪਾਂ ਇਹਨਾਂ ਵੱਖ ਵੱਖ ਖੇਤਰਾਂ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਖੇਤਰ ਭੂਗੋਲਿਕ ਤੌਰ ਤੇ ਕੁਦਰਤੀ ਤੌਰ ਤੇ ਬਣੇ ਹੋਏ ਨੇ
0: ਜੀ ਜੀ ਜੀ,
1: ਤੇ ਹਰ ਖੇਤਰ ਦੀ ਜ਼ਮੀਨ ਦੀ ਤਸੀਰ ਆਪਣੀ ਵੱਖਰੀ ਆ, ਉਹਦੀ ਮਿੱਟੀ ਵੱਖਰੀ ਕਿਸਮ ਦੀ ਆ, ਕਿਤੇ ਚੀਕਣੀ ਮਿੱਟੀ ਆ, ਕਿਤੇ ਰੇਤਲੀ ਮਿੱਟੀ ਆ, ਕਿਤੇ ਬਹੁਤ ਹੀ ਉਪਜਾਊ ਮਿੱਟੀ ਆ, ਤੇ ਮਿੱਟੀਆਂ ਦੇ ਆਧਾਰ ਤੇ ਵੀ ਆ ਵੱਖਰੇਵਾਂ। ਤੇ ਜਿਸ ਤਰ੍ਹਾਂ ਦੀਆਂ ਮਿੱਟੀਆਂ ਹੋਣਗੀਆਂ ਉਹਦੇ ਅਨੁਸਾਰ ਹੀ ਗਾਹਾਂ ਫਸਲਾਂ ਪੈਦਾ ਹੋਣਗੀਆਂ,
0: ਸਾਰਾ ਸਮਾਜ ਦਾ ਦਾਣਾ ਬਾਣਾ ਵੀ ਉਦਾਂ ਹੀ ਚੱਲੇਗਾ ਕਿ
1: ਹਾਂਜੀ
0: ਉਹ ਆਬਾਦੀ ਕਿੱਥੇ ਹੋਏਗੀ, ਵੱਧ ਕਿੱਥੇ ਘੱਟ ਹੋਏਗੀ।
1: ਤੇ ਇੱਕ ਤੁਸੀਂ ਗੱਲ ਕਰਦੇ ਗੱਲ ਕੀਤੀ ਸੀ ਨਹਿਰਾਂ ਦੀ,
0: ਨਹਿਰਾਂ ਜੀ ਜੀ ਜੀ,
1: ਜਿਵੇਂ ਬਿਆਸ ਦਰਿਆ ਦੇ ਵਿੱਚੋਂ ਤਲਵਾੜੇ ਦੇ ਵਿੱਚ ਡੈਮ ਬਣਾ ਕੇ ਪੌਂਗ ਡੈਮ,
0: ਹਾਂਜੀ
1: ਤੇ ਇੱਥੋਂ ਇੱਕ ਨਹਿਰ ਕੱਢੀ ਗਈ ਹੈ ਸ਼ਾਹ ਨਹਿਰ,
0: ਸ਼ਾਹ ਨਹਿਰ।
1: ਇਸੇ ਤਰ੍ਹਾਂ ਰੋਪੜ ਦੇ ਵਿੱਚ ਜਿਹੜਾ ਹੈਡਵਰਸ ਬਣਿਆ ਹੋਇਆ ਹੈ
0: ਜੀ ਜੀ,
1: ਜਦੋਂ ਆਪਾਂ ਪੁਆਧ ਦੇ ਇਲਾਕੇ ਵਿੱਚ ਜਾਣ ਕੇ ਰੋਪੜ ਸ਼ਹਿਰ ਚ ਐਂਟਰ ਕਰਦੇ ਹਾਂ ਉਹ ਪੁਆਧ ਦਾ ਇਲਾਕਾ ਜੀ
0: ਜੀ ਜੀ ਜੀ,
1: ਤੇ ਉੱਥੋਂ ਨਹਿਰਾਂ ਕੱਢੀਆਂ ਹੋਈਆਂ, ਇੱਕ ਨਹਿਰ ਉੱਥੋਂ ਕੱਢੀ ਹੋਈ ਹੈ ਜਿਹੜੀ ਮਾਲਵੇ ਨੂੰ ਪਾਣੀ ਲੈ ਕੇ ਜਾਂਦੀ ਹੈ, ਨੰਗਲ ਤੋਂ ਦੋ ਨਹਿਰਾਂ ਕੱਢੀਆਂ ਹੋਈਆਂ, ਉਹਦਾ ਪਾਣੀ ਹਰਿਆਣੇ ਵਿੱਚ ਵੀ ਜਾਂਦਾ ਪੰਜਾਬ ਵਿੱਚ ਵੀ ਜਾਂਦਾ ਹੈ,
0: ਸਾਰਾ ਉੱਧਰ ਸਿਸਟਮ ਬਣਿਆ।
1: ਤੇ ਜਦੋਂ ਅਸੀਂ ਰੋਪੜ ਐਂਟਰ ਕਰਨ ਤੋਂ ਪਹਿਲਾਂ ਦਰਿਆ ਦੇ ਕਿਨਾਰੇ ਤੇ ਹੁੰਦੇ ਹਾਂ ਤਾਂ ਬਿਲਕੁਲ ਖੱਬੇ ਪਾਸੇ ਇੱਕ ਨਹਿਰ ਹੈ ਜਿਸ ਨੂੰ ਬਿਸਤ ਦੁਆਬ ਨਹਿਰ ਕਿਹਾ ਜਾਂਦਾ ਹੈ।
0: ਬੜੀ ਵੇਲੇ ਦੀ
1: ਨਹੀਂ ਜੀ, ਨਹੀਂ ਅੰਗਰੇਜ਼ਾਂ ਦੇ ਵੇਲੇ ਨਹੀਂ ਬਣੀ
0: ਜੀ
1: ਉਹ ਨਹਿਰ ਜਿਹੜੀ ਜੀ ਦੁਆਬੇ ਨੂੰ ਸਿੰਜਦੀ ਹੈ
0: ਜੀ,
1: ਦੁਆਬੇ ਦੀ ਨਹਿਰ ਹੈ ਉਸਦਾ ਨਾਮ ਬਿਸਤ ਦੁਆਬੇ,
0: ਬਿਸਤ ਦੁਆਬੇ ਜੀ ਜੀ।
1: ਮਾਲਵੇ ਨੂੰ ਅੰਗਰੇਜ਼ਾਂ ਨੇ ਨਹਿਰਾਂ ਕੱਢ ਦਿੱਤੀਆਂ, ਦੂਸਰਿਆਂ ਸਾਰਿਆਂ ਦੁਆਬਿਆਂ ਚ ਨਿਕਲ ਗਈਆਂ, ਜਿਹੜਾ ਇਹ ਦੁਆਬਾ ਇਸ ਦੇ ਵਿੱਚ ਨਹਿਰ ਨਹੀਂ ਕੱਢੀ ਗਈ। ਇਸ ਨਹਿਰ ਨੂੰ ਕਢਾਉਣ ਲਈ ਦੁਆਬੇ ਦੇ ਕਿਸਾਨਾਂ ਵੱਲੋਂ ਇੱਕ ਬਹੁਤ ਵੱਡਾ ਅੰਦੋਲਨ ਛੇੜਿਆ ਗਿਆ ਸੀ
0: ਜੀ ਜੀ,
1: ਜਿਹੜਾ ਕਿ ਸੰਨ 1940 ਦੇ ਸਮਿਆਂ ਦੀ ਗੱਲ ਹੈ। 1940 ਦੇ ਵਿੱਚ ਦੁਆਬੇ ਦੇ ਕਿਸਾਨਾਂ ਨੇ किसान सभा की अगवाई थले एक बहुत वड्डा मुजाहरा किया सी जिस दे विच कहिंदे लगभग 1,00,000 लोग शामिल हुए से ते उस जिहड़ा मंग की सी इन्हां दी दुआबे विच नहर कड्डो
0: बिलकुल
1: उस समय मंग मन तां लई गई पर क्योंकि जल्दी भारत छोड़ो अंदोलन शुरू हो गया फिर देश की वंड हो गई देश की वंड तो बाद नहर
0: प्रैक्टिकली बिलकुल
1: हम पिछले बादल सरकार के समय दुआबे दहर जगा जुआबे दरिया नदिया ਬਈਆਂ ਦਾ ਪਾਣੀ ਜਿਹੜਾ ਸੀ ਥੱਲੇ ਸਿਮ ਸਿਮ ਜਾਂਦਾ ਸੀ ਨਹਿਰਾਂ ਦਾ ਪਾਣੀ ਵੀ ਥੱਲੇ ਜਾ ਰਿਹਾ ਸੀ ਤੇ ਲਗਾਤਾਰ ਖੇਤੀ ਦੇ ਵਿਚ ਜਿਹੜੇ ਆ ਦੂਸਰੇ ਲੱਗਣ ਕਾਰਨ ਟਿਊਬਲ ਲੱਗਣ ਕਾਰਨ ਇੰਜਣ ਲੱਗਣ ਕਾਰਨ ਜਿਹੜਾ ਪਾਣੀ ਬਹੁਤ ਥੱਲੇ ਜਾ ਰਿਹਾ ਧਰਤੀ ਹੇਠਲਾ ਪਾਣੀ ਪਰ ਨਹਿਰਾਂ ਦਾ ਪਾਣੀ ਦਰਿਆਵਾਂ ਦਾ ਪਾਣੀ ਦੇ ਨਾਲ ਇਸ ਦਾ ਲੈਵਲ ਜਿਹੜਾ ਕਾਫੀ ਉੱਚਾ ਸੀਗਾ ਪਰ ਅੱਜ ਕੱਲ ਪੰਜਾਬ ਦੇ ਇਸ ਖੇਤਰ ਨੂੰ ਜਿਹੜਾ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਤਰ੍ਹਾਂ ਤਲਵਾੜੇ ਤੋਂ ਇੱਕ ਹੋਰ ਨਹਿਰ ਕੱਢੀ ਗਈ ਜਿਹੜੀ ਦੁਆਬੇ ਲਈ ਕੱਢੀ ਗਈ
0: ਕੰਢੀ
1: ਨਹਿਰ
0: ਕੰਢੀ
1: ਨਹਿਰ ਇਹ ਕੰਢੀ ਖੇਤਰ ਦੇ ਵਿਚ ਦੀ ਜਾਂਦੀ ਹੈ
0: ਬਿਲਕੁਲ
1: ਤਲਵਾੜੇ ਤੋਂ ਲੈ ਕੇ ਇਹ ਬੜਾ ਚੌਰ ਤੱਕ ਜਾਣੀ ਹੈ ਬੜੀ ਧੀਮੀ ਗਤੀ ਨਾਲ ਚੱਲ ਰਹੀ ਹੈ ਦੇਖੋ ਕਦੋਂ ਬੜਾ ਚੌਰ
0: ਅਸੀਂ ਦੁਆ ਕਰਦੇ ਹਾਂ ਕਿ ਬਹੁਤ ਛੇਤੀ ਪਹੁੰਚੇ ਕਿ ਕੀੜੀ ਦੀ ਤੋਰੇ ਨਾ ਤੋਰੇ
1: ਹਾਂ
0: ਤੇ ਬਹੁਤ ਜਲਦੀ ਜਿਹੜੇ ਆ ਸਾਡੇ ਕਿਸਾਨ ਭਰਾਵਾਂ ਨੂੰ ਇਹਦਾ ਫਾਇਦਾ ਹੋਵੇ ਤੇ ਪੰਜਾਬ ਜਿਹੜਾ ਹਰਿਆ ਭਰਿਆ ਵਸਦਾ ਰਹੇ ਤੇ ਹੋਰ ਖੁਸ਼ਹਾਲੀਆਂ ਮਾਣੇ ਤੇ ਹਿਊ ਸਾਹਿਬ ਅੱਜ ਅਸੀਂ ਮੈਨੂੰ ਲੱਗਦਾ ਹੈ ਕਿ ਦੋਸਤਾਂ ਨਾਲ ਜਿਹੜੀਆਂ ਗੱਲਾਂ ਕੀਤੀਆਂ ਨੇ ਦੁਆਬੇ ਬਾਰੇ ਦੇਸ਼ ਦੁਆਬੇ ਦੇ ਪਹਿਲੇ ਇਸ ਐਪੀਸੋਡ ਦੇ ਵਿੱਚ ਉਮੀਦ ਹੈ ਕਿ ਦੋਸਤਾਂ ਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਤੇ ਆਪਾਂ ਹੋਰ ਇਹਦੇ ਜਿਹੜੇ ਆ ਸੈਸ਼ਨ ਹੋਰ ਪਰਤਾਂ ਖੋਲ੍ਹਦੇ ਰਹਾਂਗੇ ਇੱਕ ਇੱਕ ਕਰਕੇ ਤੇ ਤੁਸੀਂ ਬਹੁਤ ਹੀ ਰੋਚਕ ਅੰਦਾਜ਼ ਦੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਬਹੁਤ ਵਧੀਆ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਤੇ ਧੰਨਵਾਦੀਆਂ ਤੁਹਾਡੇ ਬਹੁਤ ਬਹੁਤ
1: ਮੈਂ ਸ਼ਮੀ ਜੀ ਜਿੱਥੇ ਦੁਆਬਾ ਰੇਡੀਓ ਦਾ ਧੰਨਵਾਦੀ ਆ ਸਮੁੱਚੀ ਟੀਮ ਦਾ ਧੰਨਵਾਦੀ ਆ ਖਾਸ ਤੌਰ ਤੇ ਤੁਹਾਡਾ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੇ ਰੇਡੀਓ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ
0: ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ ਜੀ

ਜੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਰ ਰੇਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ। ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀਆਂ, ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ। ਤੇ ਅੰਤ ਵਿਚ ਹਰਵੰਤ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫ਼ਤੇ ਫਿਰ ਮਿਲਦੇ ਆਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ।

0: ਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇਦਾਂ ਆਪਾਂ ਕਹਿੰਦੇ ਆ?
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ
0: ਹਾਂਜੀ
1: ਜਿਵੇਂ
0: ਹਾਂਜੀ
1: ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ
0: ਬਿਲਕੁਲ
1: ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ
0: ਇਹੋ
1: ਬਣਾਉਣਾ
0: ਹੀ।
1: ਹੈ
0: ਹਾਂਜੀ
1: ਜਾਂ
0: ਹਾਂਜੀ
1: ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ
0: ਜੀ ਜੀ
1: ਇੰਟਰਸਟ
0: ਜੀ
1: ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ
0: ਹਾਂਜੀ
1: ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵਿੱਚ ਜਾ ਸਕਦਾ ਹੈ, ਜੇ ਉਹਨੂੰ
0: ਜੀ
1: ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ
0: ਬਿਲਕੁਲ
1: ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਅਬ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ
0: ਜੀ
1: ਕਿਸ
0: ਜੀ ਜੀ
1: ਤਰ੍ਹਾਂ ਕਰ
0: ਜੀ
1: ਸਕਦੇ ਨੇ ਕਿ
0: ਹਾਂਜੀ
1: ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
0: ਮੋਨੀਟਰਿੰਗ
1: ਉਹਦੇ
0: ਤਾਂ ਹੋਏ।
1: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
0: ਜੀ ਜੀ
1: 8ਵੀਂ 9ਵੀਂ ਤੱਕ,
0: ਬਿਲਕੁਲ
1: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮਿਨਾਰ ਕੁਝ ਬਣਨਗੇ।
1: ਬਿਲਕੁਲ
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ।
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ ਜੀ
1: ਮਾਈਂਡ
0: ਜੀ
1: ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ
0: ਹਾਂਜੀ
1: ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ ਜੀ
1: ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ,
0: ਜੀ ਜੀ
1: ਤੁਸੀਂ
0: ਜੀ
1: ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ
0: ਤਾਂ
1: ਹੁਣ
0: ਹੈ,
1: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਫਿਰ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ
1: ਫਿਰ
0: ਗੱਲ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ
1: ਦੋ
0: ਗੱਲ
1: ਹੋ
0: ਨਹੀਂ।
1: ਰਹੇ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੋਂ
1: ਆ
0: ਚੜ੍ਹ
1: ਗਿਆ।
0: ਗਈ।
1: ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ।
0: ਠੀਕ ਹੈ
1: ਜਿਹੜੀ ਗੱਲ
0: ਜੀ।
1: ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀਗੀ,
0: 8ਵੀਂ ਬੋਰਡ ਦੀ। ਹਾਂਜੀ ਹਾਂਜੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ
0: ਇਹਦਾ
1: ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
0: ਹਾਂਜੀ
1: ਅਤੇ
0: ਹਾਂਜੀ
1: 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ,
0: ਵਾਹ ਜੀ
1: ਹੋ
0: ਵਾਹ,
1: ਗਈ ਪਾਸ, ਹੋ ਗਈ 8ਵੀਂ ਸੰਭਵ।
0: ਠੀਕ ਹੈ
1: ਨੌਵੀਂ,
0: ਜੀ।
1: ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ
0: ਅੱਛਾ
1: ਡਿਸਕਸ਼ਨ ਦੀ
0: ਅੱਛਾ
1: ਬੁੱਕਸ
0: ਅੱਛਾ
1: ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ
0: ਇਹ
1: ਆਉਂਦੇ ਸੀ।
0: ਪਲੱਸ ਪੁਆਇੰਟਸ
1: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ
0: ਹਾਂਜੀ
1: ਸੀ
0: ਹਾਂਜੀ,
1: ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ,
0: ਜੀ ਜੀ
1: ਹਿੰਦੀ,
0: ਜੀ ਜੀ
1: ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ ਕਿਸੇ ਨੇ ਥੋਪਿਆ ਨਹੀਂ,
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ
1: ਪੇਰੈਂਟਸ
0: ਹੈ।
1: ਦਾ ਸੀਗਾ ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬੰਦਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ,
1: ਬਿਲਕੁਲ
0: ਠੀਕ
1: ਕਿ ਬੰਦਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ
1: ਨਾਲ ਥੋੜਾ ਮੈਥ ਇੰਡਸਟਰੀ ਦੇ ਨੋਨ ਮੈਡੀਕਲ ਵੈਸੀ ਆਪਸ਼ਨ ਰੱਖ ਲਈ।
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ
0: ਹਾਂਜੀ
1: ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ।
1: ਪੇਪਰ ਦੇ ਚੁੱਕੇ ਸੀ NDA ਦਾ ਪੇਪਰ ਵੀ ਦੇਣ ਚਲੇ ਗਏ,
0: ਹਾਂਜੀ
1: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ,
1: ਵੇਲੇ ਮਤਲਬ
0: ਜੀ ਜੀ
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
0: ਸਹੀ
1: ਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ,
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਦਾ।
1: ਲੱਗਦਾ ਇੰਜੀਨੀਅਰਿੰਗ ਕਰਨਾ,
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9ਵੀਂ 10ਵੀਂ ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ ਜੀ।
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੋ
1: ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
0: ਜੀ
1: 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ।
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ ਤੇ ਖੜਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ।
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ,
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ, ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ
0: ਕਿਆ
1: ਅਸੀਂ
0: ਬਾਤ ਹੈ,
1: ਇਫ ਵੀ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ
0: ਜੀ
1: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ ਵਨ ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ,
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ,
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਜੀ ਅਸੀਂ
0: ਠੀਕ ਆ ਜੀ, ਬਿਲਕੁਲ
1: ਸਿਵਲ ਇਸ
0: ਬਿਲਕੁਲ,
1: ਕਰਕੇ ਡੀਸੀ ਬਣਾ ਗਏ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
0: ਹਾਂ,
1: ਤੋਂ ਆਪ
0: ਡੀਸੀ ਹੀ ਬਣ ਗਏ ਬਸ।
1: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
0: ਹਾਂ ਦੈਟਸ ਗ੍ਰੇਟ,
1: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ।
0: ਜੀ
1: ਤੁਹਾਡੇ ਕੋਲ
0: ਜੀ ਜੀ
1: ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਹਾਂਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ,
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ ਲਾਈਨ 'ਚ
0: ਹਾਂਜੀ
1: ਚਲੇ
0: ਹਾਂਜੀ,
1: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
0: ਵਾਂਗੇ
1: ਪਤਾ
0: ਜੀ,
1: ਲੱਗ
0: ਹਾਂਜੀ
1: ਗਿਆ
0: ਹਾਂਜੀ,
1: ਸੀਗਾ।
0: ਬਿਲਕੁਲ ਜੀ,
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। बट ये अल्टीमेट डिसीजन जो 11वीं च होंदा बच्चा 16-17 साल का होंदा, आप टैलेंट की गल कर रहे थे बच्चों की,
0: हाँ जी हाँ जी
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वो उस फील्ड में एक कहने इंसाफ दे पाऊगा,
0: हाँ
1: कि
0: जी हाँ जी
1: कि
0: हाँ जी
1: राह
0: हाँ
1: वो
0: जी
1: तुर पाया
0: बिल्कुल
1: है। जे
0: बिल्कुल
1: उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उन्होंने उस लाइन टो द लाइन जिन्होंने आप कहते हैं
0: हाँ जी हाँ
1: वो
0: जी हाँ
1: कर
0: जी
1: सकता है। जे उन्होंने लग रहा है
0: जी
1: कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहे
0: उधर
1: हैं,
0: आ गया है।
1: उस वेले देखो अकेला डिसीजन लेना कई कई बच्चे ले भी लेंगे ने,
0: हाँ
1: बट
0: जी हाँ
1: उस
0: जी
1: वेले अगेन जे उन्होंने कोई कोई सीधे राह पा दे जिन्होंने आप
0: जी
1: कहते हैं कि सीधे राह पाना,
0: हाँ जी हाँ
1: तो
0: जी हाँ जी
1: पेरेंट
0: बिल्कुल
1: टीचर उन्होंने कह दे कि भाई दिस इज योर कैलिबर, कैलिबर तुम ये कर सकते हो, ये तो नहीं हो सकता। जो उस वेले
0: जी
1: उन्होंने क्लियर क्लैरिटी ऑफ माइंड हो जाए तो वह काफ़ी जरा आने वाले जो साल है, इनफैक्ट आने वाला पूरा करियर होता जरा बन सकता है या बिगड़ सकता है।
0: बिल्कुल
1: ये
0: बिल्कुल
1: अगेन स्कूल सा एक सिस्टम जरा टीचिंग का सिस्टम है
0: हाँ
1: वो
0: जी
1: इन्ना
0: हाँ
1: स्ट्रोंग होना चाहिए है। टीचर्स को कई बार नहीं पता होता कि अगर करियर के बच्चे तो की कराना है, थोड़ा उन्होंने भी ध्यान देना चाहिए अपने जिहड़े विद्यार्थी है कि अपना जिवें आपका बच्चा हो गए
0: हाँ जी बस
1: वो
0: उन्हें ही
1: समझ के
0: लेना।
1: जे
0: हाँ जी हाँ जी
1: उन्होंने काउंसल कर सकते हैं तो बहुत उन्होंने वधिया
0: बिल्कुल
1: रहता, वरदान साबित हो सकता है ये गल।
0: बिल्कुल बिल्कुल सर बिल्कुल जी, ये तो गल ठीक है जी। जे उन्होंने मौके पे कोई गाइडेंस मिल जाए, तो एक आप आम सुनते रहने हैं कि जोड़े दूसरे देश आ उन्होंने तो बच्चों का टैलेंट समय समय से क्लासा वक्री वक्री क्लासा अलग अलग लैवल से वो चैक करते रहेंगे कि यदि मेंटल एबिलिटी की है, ये जो स्किल्स कहे आ उन्होंने अपने आप ही उस लाइन च पा देंगे। वो साढ़े ये बड़ी वीड्डी घाट है लगती है कि योजा कोई टैसटिंग सिस्टम मोनीटरिंग सिस्टम बहुता नहीं है। तो यदि अगर स्कूल लैवल पर कोई तुम्हें की लगता है कि कुछ होना चाहिए इस तरह का ये क्लास के
1: कई स्कूलों च निजी स्कूलों से स्पेशली इस तरह का सिस्टम ऑलरेडी जरा वर्किंग हैगा।
0: जी
1: सरकारी स्कूलों च भी समय समय से कोशिश होती रहती है, पिछले कुछ समय च सरकारी स्कूलों से भी ये सिस्टम चला सी बच्चों की ग्रेडिंग करके कि उन्होंने मेंटल लेवल किस स्टेज पर हैगा, उन्होंने उस हिसाब से पढ़ाया जाए। बट अगेन इस प्रॉब्लम ये होती है कि ये जेडे करन ग्रेडिंग करन वाली साढ़े को वर्कफोर्स है वो प्रॉपर जी है उन्होंने आप वेल ट्रेन होना चाहिए
0: उन्होंने
1: है।
0: ट्रेनिंग है
1: ये एक बहुत ही ह्यूज जरा प्रोजेक्ट हैगा जी आप गल कर रहे हैं, ये
0: हाँ
1: मैंने
0: जी
1: लगता है आने वाले समय के भविख के इस तरह का सिस्टम जरूर एसटैबलिश हो जाऊगा।
0: हाँ
1: पर
0: जी हाँ
1: फिर मैं
0: जी
1: एक बार गल कहना चाहूँगी, भारत अजिहा देश है जिस किन्ने ही गेरे साइंटिस्ट स्पोर्ट्स पर्सन
0: वाकई
1: किन्ने वधिया शख्सियत
0: जी जी
1: जड़े ने
0: जी
1: अपने देश तो निकले ने वो बिना इस सिस्टम के निकले ने, जेडी सिस्टम की आप गल
0: और
1: कर रहे
0: ये
1: हैं
0: नहीं है तब भी वो
1: ता
0: है
1: भी दे एग्जिस्ट। सो
0: एग्जिस्ट
1: बेसिकली
0: हाँ
1: कुछ है अपने सिस्टम च इस तरह का कि स्टिल इन्हों चीज़ों के ना होने के बावजूद जेडे कि वेस्टर्न देशों के दे है कि ये सिस्टम
0: बिल्कुल
1: अपना सेल्फ जरा सस्टेनेबल है, कुछ है
0: जी
1: इनहेरेंट चीज़ है साढ़े देश के कि इन्नी महान शख्सियतियां जड़ी हैं वो साढ़े देश तो आई ने बिना इस सिस्टम
0: कुछ
1: के
0: तो बात है कि हस्ती मिटती नहीं
1: मिट्टी
0: हमारी
1: नहीं हमारी।
0: गलती
1: बाहर के सिस्टम च आप ब्रेक के कोचिंग की गल भी कर रहे थे,
0: जी जी जी
1: कोचिंग दे विच भी एक एक एक व्यक्ति दे अंदर दी गल हुंदी है। कई बंदे
0: जी
1: हुंदे हैं वो कहंदे ने कि बिना कोचिंग दे असी एक स्टेप अग्गे नहीं लै सकदे,
0: बिल्कुल
1: कुछ
0: बिल्कुल जी
1: बच्चे हुंदे हैं स्ट्रीट लाइट दे विच रोशनी दे विच पढ़ के भी जड़ा है अज बड़ी उचेरी थावां ते, मैं अपने बैच दी गल भी करदा आईएएस
0: जी
1: बैच दे विच मेरे
0: अच्छा
1: नाल
0: जी
1: कई इस तरह दे बच्चे सीगे बिल्कुल ही जड़े उन्हां कोल रिसोर्सेज नहीं सीगे पढ़न लई,
0: अच्छा जी
1: वो कितने जॉब कर रहे सीगे कोई
0: जी
1: किसी
0: जी जी
1: किसी दुकान दे लगे होया सीगा, बट
0: जी
1: जड़ा समय उन्होंने बचता सीगा ओदे विच वो किताबां लैके आंदे, कोई रद्दी की दुकान तो किताबां लैके आंदा
0: क्या
1: ते
0: बात
1: ओदे
0: है क्या बात है
1: उत्थों पढ़ाई कर करके अपने सेल्फ स्टडी कर करके वो उत्थे तक पहुंचे। सो बेसिकली जरूरी नहीं कि सानू सारी सुविधावां मिलनगियां ताई असी लाइफ से कुछ बन सकते हैं, जे मन च तुहाडे हैगा विश्वास हैगा तुहानू
0: जी
1: अपने
0: जी
1: आप
0: जी
1: ते विश्वास हैगा तुसी कुछ भी अचीव कर सकते हो।
0: सुविधावां की घाट का रोना रोना एक बहानेबाजी कह सकते हैं आप कि है
1: बिल्कुल
0: नहीं है। फिर भी रिसोर्सफुल बंदा जोड़ा है वो कुछ ना कुछ कितना ना कि तो अपना सब तो वही गल मैं लगती है कि जोड़ा तो कोई टीचा होना जरूरी है कि
1: बिल्कुल
0: तुम कितने पहुंचते पहुंचना है ये साधन फिर बंदा जुटा लेंदा
1: अपने
0: है
1: आप जुटा लेंदा।
0: साधन जुटा लेंदा है बिल्कुल जिम्मे उदाहरण दी है जिन्हें लोगों की तो वाकई उन्होंने पता है कि कोई ड्रीम है उन्होंने उन्होंने रियलाइज करना है तो वह किया चाहे उन्होंने रद्दी दुकान तो किताबा लिया चाहे उन्होंने कुछ भी किया बट दे डिड उन्होंने और सक्सेसफुल भी हुए तो
1: मन में
0: ये
1: एक जो ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਯੇ ਮਤ ਸਮਝਣਾ ਕਿ ਸਮੁੰਦਰ ਮੇਂ ਰਵਾਨੀ ਨਹੀਂ ਹੈ,
0: ਹਾਂ
1: ਹਮ ਜਬ
0: ਬਿਲਕੁਲ,
1: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ, ਕਿਆ ਬਤਾ, ਵਾਹ ਜੀ
1: ਓ
0: ਵਾਹ,
1: ਆਪ ਜਬ ਏਕ ਵਾਰੀ ਮਨ ਮੇਂ ਠਾਣ ਲਿਆ ਕਿ
0: ਹਾਂ
1: ਮੈਨੇ
0: ਬਿਲਕੁਲ,
1: ਯੇ ਅਚੀਵ ਕਰਨਾ ਹੈ,
0: ਜੀ ਜੀ
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ, ਏਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ।
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ ਜੀ
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ,
0: ਹਾਂ
1: ਮੈਂ
0: ਜੀ
1: ਕਹਿੰਦਾ ਕਿ ਉਹ ਵਰਦਾਨ ਹੁੰਦਾ,
0: ਜੀ
1: ਠੀਕ
0: ਜੀ
1: ਹੈ,
0: ਜੀ ਜੀ
1: ਕਿਉਂਕਿ
0: ਜੀ
1: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
0: ਹਾਂ
1: ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
0: ਕੋਸ਼ਿਸ਼ ਹੋ ਜਾਂਦੀ,
1: ਕੋਸ਼ਿਸ਼ ਹੋ ਜਾਂਦੇ ਬਿਲਕੁਲ।
0: ਜੀ ਜੀ
1: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
0: ਉਹ
1: ਲਾਈਫ,
0: ਜ਼ਰੂਰੀ ਹੈ ਜੀ,
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਗਏ, ਬਹਿ ਜਾਓਗੇ, ਯੂ ਕ੍ਰਿਪ ਕਰਨ ਲੱਗ ਜਾਓਗੇ ਕਿ
0: ਹਾਂ
1: ਮੈਂ ਤਾਂ ਫੇਲ ਹੋ ਗਿਆ
0: ਬਿਲਕੁਲ,
1: ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਕੁਛ ਹੋਰ
0: ਰੱਬ
1: ਦੇਖਣਾ,
0: ਨੇ ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇਤਾ, ਗੁਆਂਢੀਆਂ ਨੂੰ ਦੋਸ਼ ਦੇਤਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਹੁੰਦਾ।
0: ਬਿਲਕੁਲ, ਉਹ ਜ਼ਰੂਰੀ ਹੈ,
1: ਬਿਲਕੁਲ,
0: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
1: ਬਿਲਕੁਲ
0: ਉਹ ਤੁਮ
1: ਬਿਲਕੁਲ
0: ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ, ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
0: ਕੋਚਿੰਗ ਜੰਗਲ ਬਣ ਗਿਆ,
1: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ,
1: ਠੀਕ ਹੈ, ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ,
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਉ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ ਬਹੁਤ ਜ਼ਰੂਰੀ ਹੈਗਾ,
0: ਇੱਕ ਬੈਕਅਪ ਪਲਾਨ,
1: ਇੱਕ ਬੈਕਅਪ, ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇਂ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ ਹੈ,
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ
1: ਬਿਲਕੁਲ
0: ਇਹੀ ਜ਼ਿੰਦਗੀ ਆ।
1: ਬਿਲਕੁਲ,
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ, ਇਹ ਹੋ ਗਿਆ, ਬਣ ਗਿਆ ਜੋ ਬਣਾਉਣਾ ਚਾਹੁੰਦੇ ਹੋ। ਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ।
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ।
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ, ਤੁਸੀਂ ਉਸ ਤੁਸੀਂ ਸਟ੍ਰੈਸ ਨੂੰ
0: ਜੀ ਜੀ
1: ਜਿਹੜਾ
0: ਜੀ
1: ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ ਜੀ
1: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
0: ਸੈਲਫ ਕਾਉਂਸਲਿੰਗ ਵੀ
1: ਸੈਲਫ
0: ਕਰਨੀ ਹੈ।
1: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ,
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
0: ਬਿਲਕੁਲ,
1: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ।
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ,
1: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ, ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ
1: ਪਹੁੰਚਾਇਆ,
0: ਸਾਰਾ ਹੋਇਆ
1: ਤੇ ਮੈਂ ਆਪਣੀ ਇੱਕ
0: ਜੀ ਜੀ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ
1: ਦੇ
0: ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਵੀ ਅਬ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ
0: ਜੀ ਜੀ
1: ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
0: ਜੀ ਜੀ
1: ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ,
1: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ
0: ਬਿਲਕੁਲ
1: ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ। ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాప రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮੱਖ

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦਿਓਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦਿਓਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦਿਓਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਬਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦਿਓਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦਿਓਕੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਉਹ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦਿਓਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਹੈ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: ਗੀਤੇ ਉਸਦੇ ਗਲੇ ਦੇ ਵਿੱਚ ਵੀ ਪੂਰਾ ਸੋ ਜੇ ਅਤੇ ਉਹ ਜਿਹਨਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਏ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਏ, ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਏ। ਰਿੰਕੂ ਸ਼ਾਹ ਦੀਵਾਨਾ ਦੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬ ਦੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ। ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ, ਇਸ ਵਾਰ ਉਹ ਪਹਿਲੀ ਵਾਰੀ ਸਾਡੇ

0: ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲੀਆਂ ਨੇ ਹਲ ਡੱਕ ਲੇ ਨਿਹਾਲੀਆਂ ਨੇ ਹਲ ਡੱਕ ਲੇ ਨਿਹਾਲੀਆਂ ਨੇ ਹਲ

0: सुन के बेचर के दिखो कसुन के बेचर के दिखो कसुन के बेचर के दिखो कसुन के धन्यवाद।
1: ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਇਹਨਾਂ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਊਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਊਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਊਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਊਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਥੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਤਾਂ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ, ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਹੈ ਕਲਮਨਾਥ ਜਿਹੜੀ ਹੈ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਹੈ ਗਲਤ ਕਰ ਰਿਹਾ ਹੈ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀ।
0: ਤਿਲਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨਹੀਂ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੇ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋਂ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹੀਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ।

0: Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation Contact us on office.bestwood@gmail.com or call Vic Parage 604-377-1092 British Columbia Bestwood Kitchen Cabinets LDD
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਜ਼ਿੰਦਗੀ ਨਾਮਾ
4: ਦੁਆਬਾ ਰੇਡੀਓ
3: ਦੁਆਬਾ ਰੇਡੀਓ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾ ਮਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਅਤੇ ਇਸ ਹਫ਼ਤੇ ਦਾ ਪ੍ਰੋਗਰਾਮ ਆਖਰੀ ਪ੍ਰੋਗਰਾਮ ਫਰਾਈਡੇ ਵਾਲਾ ਦਿਨ ਹੈ। ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ ਅਤੇ ਨਾਲ ਦੀ ਨਾਲ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ ਨਾਲ ਨਾਲ ਚੱਲਦੀਆਂ ਰਹਿਣਗੀਆਂ ਅਤੇ ਤੁਸੀਂ ਵੀ ਨਾਲ ਜਿਹੜਾ ਸਾਥ ਦੇ ਸਕਦੇ ਹੋ। ਅੱਜ ਓਪਨ ਟਾਕ ਨਾਲ ਦੀ ਨਾਲ ਹੋਏਗੀ ਅਤੇ ਵਿਚਾਰ ਚਰਚਾ ਨਾਲ ਨਾਲ ਚੱਲੇਗੀ ਅਤੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਦੇਸ਼ ਭਰ ਦੀਆਂ ਖਬਰਾਂ ਅਤੇ ਉਸ ਤੋਂ ਬਾਅਦ ਕਿਤਾਬ ਪੰਜਾਬ ਦਾ ਜ਼ਿਕਰ ਅਗਲਾ ਜਿਹੜਾ ਲੜੀਵਾਰਤਾ ਦੇ ਵਿੱਚ ਜਿਹੜਾ ਚੈਪਟਰ ਹੈ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਜੀ ਅਤੇ ਅੱਜ ਤੁਹਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸੁਣਾਵਾਂਗੇ ਜੀ। ਅਤੇ ਸਟੂਡੀਓ ਦਾ ਨੰਬਰ +358-44-976-19 ਬਾਰ ਸਟੂਡੀਓ ਦਾ ਨੰਬਰ ਹੈ ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਅਤੇ ਸਮਾਂ ਅਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ ਅਤੇ ਨਿਊਯਾਰਕ ਦੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06, UK ਦੇ ਵਿੱਚ ਸ਼ਾਮ ਦੇ 5:06, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ 6:06 ਦਾ ਹੈ ਅਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਜਿਹੜਾ ਸਮਾਂ ਹੋ ਚੁੱਕਿਆ ਹੈ। ਅਤੇ ਲਓ ਫਿਰ ਅੱਜ 21 ਅਗਸਤ 2026 ਦਾ ਦਿਹਾੜਾ ਅਤੇ ਕਰਦੇ ਹਾਂ ਫਿਰ ਆਗਾਜ਼ ਪ੍ਰੋਗਰਾਮ ਦਾ ਤੁਹਾਡੇ ਨਾਲ। ਅੱਜ ਦਾ ਵਿਚਾਰ ਕਹਿੰਦਾ ਕਿ ਮਨੁੱਖੀ ਰਿਸ਼ਤੇ ਉਨਾ ਚਿਰ ਹੀ ਕਾਇਮ ਰਹਿੰਦੇ ਨੇ ਜਦੋਂ ਤੱਕ ਅਸੀਂ ਮਿਲਦੇ ਵਰਤਦੇ ਹਾਂ ਅਤੇ ਸਮੇਂ ਦੇ ਨਾਲ ਨਾਲ ਨਵੇਂ ਰਿਸ਼ਤੇ ਪੈਦਾ ਹੋਣ ਲੱਗ ਜਾਂਦੇ ਹੈ ਅਤੇ ਪੈਦਾ ਹੋਣ 'ਤੇ ਪਹਿਲੇ ਜਿਹੜੇ ਨੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਹੈ। ਅਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ 21-8-1911 ਦਾ ਜਦੋਂ ਜ਼ਿਕਰ ਕਰਦੇ ਹਾਂ, ਮਸ਼ਹੂਰ ਮੋਨਾਲੀਜ਼ਾ ਪੇਂਟਿੰਗ ਫਰਾਂਸ ਥੇ ਜਿਹੜਾ ਸੀ ਅਜਾਇਬ ਘਰ ਦੇ ਵਿੱਚੋਂ ਕਰਮਚਾਰੀ ਦੇ ਵੱਲੋਂ ਚੋਰੀ ਕੀਤੀ ਗਈ ਅਤੇ 1944 ਦੇ ਵਿੱਚ ਸੰਯੁਕਤ ਰਾਸ਼ਟਰ ਸੰਗਠਨ ਦੇ ਗਠਨ ਦੇ ਲਈ 193 ਦੇਸ਼ਾਂ ਦਾ ਸੰਮੇਲਨ ਜਿਹੜਾ ਸ਼ੁਰੂ ਹੁੰਦਾ ਹੈ। ਅਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਅਤੇ 1959 ਦੇ ਵਿੱਚ ਹਵਾਈ ਟਾਪੂ ਅਮੈਰੀਕਾ ਦਾ 50ਵਾਂ ਰਾਜ ਜਿਹੜਾ ਬਣ ਗਿਆ ਅਤੇ ਜਿਹੜਾ ਸੀ ਹਵਾਈ ਟਾਪੂ, ਜਿਹੜਾ ਕਾਫੀ ਉੱਥੇ ਟਰੈਵਲਿੰਗ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਕਰਨ ਜਾਂਦੇ ਆ, ਕਾਫੀ ਜਿਹੜਾ ਟਰੈਵਲ ਏਰੀਆ ਹੈ, ਅਤੇ ਲੂਣ ਵਾਲਾ ਪਾਣੀ ਕਾਫੀ ਹੈ ਉੱਤੇ, ਲੰਮੇ ਪੈ ਜਾਓ ਸਮੁੰਦਰ ਦੇ ਪਾਣੀ ਦੇ ਉੱਤੇ ਅਤੇ ਬੰਦਾ ਤੈਰਦਾ ਹੀ ਰਹਿੰਦਾ ਹੈ। 1986 ਦੇ ਵਿੱਚ ਜਮੈਕਾ ਦੇ ਜਿਹੜੇ ਸੀ 100 ਮੀਟਰ ਅਤੇ 200 ਮੀਟਰ ਦੇ ਵਿੱਚ ਰਿਕਾਰਡ ਬਣਾਉਣ ਦੇ ਉੱਤੇ ਲਗਾਤਾਰ 3 ਓਲੰਪਿਕ ਦੇ ਵਿੱਚ 100 ਮੀਟਰ, 200 ਅਤੇ 400 ਗੁਣਾ ਜਿਹੜਾ ਮੀਟਰ ਰੈਲੀ ਦੌੜ ਕੇ ਵਿੱਚੋਂ 9 ਸੋਨੇ ਦੇ ਤਗਮੇ ਜਿਹੜੇ ਸੀ ਜਿੱਤਣ ਵਾਲੇ ਦੌੜਾਕ ਹੁਸੈਨ ਬੁਲਟ ਦਾ ਜਿਹੜਾ ਸੀ ਜਨਮ ਹੁੰਦਾ ਹੈ। ਅਤੇ 1995 ਦੇ ਵਿੱਚ ਨੋਬਲ ਇਨਾਮ ਜਿਹੜੇ ਨੇ ਜੇਤੂ ਡਾਕਟਰ ਸੁਬਰਾਮਨੀਅਮ ਦਾ ਸ਼ਿਕਾਗੋ ਦੇ ਵਿੱਚ ਦੇਹਾਂਤ ਹੁੰਦਾ ਹੈ। ਅਤੇ 2013 ਦੇ ਵਿੱਚ ਸੀਰੀਆ ਦੇ ਵਿੱਚ ਰਸਾਇਣਿਕ ਹਮਲੇ ਦੇ ਦੌਰਾਨ ਸੈਂਕੜੇ ਜਿਹੜੇ ਲੋਕ ਮੌਤ ਦੇ ਘਾਟ ਉਤਾਰੇ ਗਏ। ਅਤੇ ਕੌਮੀ ਸੀਨੀਅਰ ਸਿਟੀਜ਼ਨ ਦਿਵਸ ਵੀ ਅੱਜ ਦੇ ਦਿਹਾੜੇ ਦੇ ਉੱਤੇ ਮਨਾਇਆ ਜਾਂਦਾ ਹੈ। ਅੱਜ ਬਜ਼ੁਰਗਾਂ ਦਾ ਦਿਨ ਹੈ। ਅਤੇ 1988 ਤੋਂ ਅਮਰੀਕੀ ਰਾਸ਼ਟਰਪਤੀ ਜਿਹੜੇ ਸਨ ਰੋਨਾਲਡ ਰੀਗਨ, ਉਹਨਾਂ ਨੇ ਸ਼ੁਰੂ ਕੀਤਾ ਸੀ ਪਹਿਲਾਂ ਇਹ ਜਿਹੜਾ ਸਫ਼ਰ। 14 ਅਗਸਤ ਨੂੰ ਮਨਾਇਆ ਜਾਂਦਾ ਸੀ ਕੌਮੀ ਸੀਨੀਅਰ ਸਿਟੀਜ਼ਨ ਦਿਵਸ, ਪਰ ਇਹ ਹੁਣ 21 ਤਰੀਕ ਨੂੰ ਜਿਹੜਾ ਅਗਸਤ ਨੂੰ ਮਨਾਇਆ ਜਾਂਦਾ ਹੈ। ਦੂਸਰੇ ਪਾਸੇ ਵਹਿਮ ਭਰਮ ਅੱਖ ਦਾ ਫਰਕਣਾ, ਗੱਲ ਫਿਰ ਅੱਜ ਵਹਿਮਾਂ ਭਰਮਾਂ ਦੀ ਆ ਗਈ। ਕਈ ਵਾਰੀ ਕਹਿ ਦਿੰਦੇ ਅੱਖ ਫਰਕ ਰਹੀ ਹੈ, ਭਾਈ ਕੁਝ ਨਾ ਕੁਝ ਬਾੜਾ ਹੋਣਾ ਹੈ, ਜਾਂ ਸੱਜੇ ਜਾਂ ਖੱਬੇ ਹੱਥ ਦੇ ਵਿੱਚ ਖਾਜ ਹੁੰਦੀ ਹੈ, ਜਾਂ ਖਰਚਾ ਆਉਣਾ ਹੈ ਤਾਂ ਜਾਂ ਫਿਰ ਖਰਚਾ ਜਾਣਾ ਹੈ। ਇਸ ਤਰ੍ਹਾਂ 2-3 ਦਹਾਕੇ ਪਹਿਲਾਂ ਪਿੰਡਾਂ ਦੇ ਵਿੱਚ ਅੱਖ ਫਰਕਣਾ ਜਿਹੜਾ ਸੀ ਆਮ ਵਹਿਮ ਪਾਇਆ ਜਾਂਦਾ ਸੀ, ਪਰ ਸਮੇਂ ਦੇ ਨਾਲ ਨਾਲ ਇਹ ਵਹਿਮ ਜਿਹੜਾ ਘੱਟ ਹੋ ਗਿਆ। ਉਸ ਸਮੇਂ ਔਰਤ ਦੀ ਖੱਬੀ ਅੱਖ ਦੇ ਫਰਕਾਂ ਨੂੰ ਚੰਗਾ ਸ਼ਗਨ ਜਿਹੜਾ ਸੀ ਮੰਨਿਆ ਜਾਂਦਾ ਸੀ, ਅਤੇ ਕਿਸੇ ਕੰਮ ਦੇ ਚੰਗਾ ਫਲ ਦੀ ਜਿਹੜੀ ਆਸ ਕੀਤੀ ਜਾਂਦੀ ਹੁੰਦੀ ਸੀ, ਜਦਕਿ ਸੱਜੀ ਅੱਖ ਦੇ ਫਰਕਾਂ ਨੂੰ ਮਾੜਾ ਸਮਝਿਆ ਜਾਂਦਾ ਹੈ। ਅਤੇ ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਅਤੇ ਖੱਬੇ ਅੱਖ ਦੇ ਜਿਹੜਾ ਫਰਕਾਂ ਨੂੰ ਮਾੜਾ ਸਮਝਿਆ ਜਾਂਦਾ ਹੈ। ਅਸਲ ਦੇ ਵਿੱਚ ਕਾਰਨ ਤਾਂ ਕਿਤੇ ਨਾ ਕਿਤੇ ਮਸਲਸ ਦੀ ਜਿਹੜੀ ਹੈ ਉਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਜਾਂ ਰਿਲੈਕਸੇਸ਼ਨ ਜਾਂ ਉਹ ਚੀਜ਼ਾਂ ਆ ਜਾਂਦੀਆਂ ਨੇ। ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਅਤੇ ਖੱਬੀ ਅੱਖ ਦੇ ਫਰਕਾਂ ਨੂੰ ਮਾੜਾ ਸਮਝਿਆ ਜਾਂਦਾ ਸੀ। ਰਾਵਣ ਦੇ ਵੱਲੋਂ ਜਿਹੜਾ ਸੀਤਾ ਨੂੰ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖਿਆ ਸੀ, ਅਤੇ ਇੱਕ ਦਿਨ ਉਸਦੀ ਜਿਹੜੀ ਸੀ ਖੱਬੀ ਅੱਖ ਫਰਕਣ ਲੱਗ ਪਈ, ਤਾਂ ਉਸਦੀਆਂ ਸੋਚਾਂ ਦੇ ਵਿੱਚ ਆਸ ਜਿਹੜੀ ਲਿਸ਼ਕਾਰੇ ਮਾਰਨ ਲੱਗੀ। ਅਤੇ ਅਚਾਨਕ ਹੀ ਉਸ ਦਿਨ ਹਨੂੰਮਾਨ ਰਾਮਚੰਦਰ ਦਾ ਸੁਨੇਹਾ ਲੈ ਕੇ ਆ ਪਹੁੰਚਿਆ ਸੀ। ਇਸ ਘਟਨਾ ਨੂੰ ਅੱਖ ਫਰਕਣ ਦੇ ਨਾਲ ਜੋੜ ਕੇ ਵੇਖਣ ਦਾ ਵਹਿਮ ਜਿਹੜਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਵਿਗਿਆਨ ਦੇ ਅਨੁਸਾਰ ਅੱਖ ਜਿਹੜੀ ਹੈ ਉਸ ਵੇਲੇ ਫਰਕਦੀ ਹੈ ਜਦੋਂ ਕੋਈ ਨਸ ਜਿਹੜੀ ਹੈ ਸਾਡੀ ਵਧੇਰੇ ਉਤੇਜਿਤ ਹੋਣ ਮਗਰੋਂ ਅਖੀਰ ਬਣਾ ਜਿਹੜਾ ਤਣਾਅ ਮੁਕਤ ਅਤੇ ਸਹਿਜ ਅਵਸਥਾ ਦੇ ਵਿੱਚ ਪਰਤਦੀ ਹੈ, ਪਰ ਤਣਾਓ ਜਿਹੜਾ ਕਿਸੇ ਪਾਸੇ ਤੋਂ ਨਿਕਾਸ ਕਰੇਗਾ। ਇਹ ਸਰੀਰ ਦੀ ਜਿਹੜਾ ਸੁੱਤੇ ਸਿੱਧ ਅਤੇ ਅਚਾਨਕ ਚੋਣ ਹੁੰਦੀ ਹੈ। ਚਿੰਤਾ ਦੇ ਵਿੱਚ ਡੁੱਬੇ ਹੋਣ ਕਰਕੇ ਸੀਤਾ ਦੇ ਨਸ ਤੰਤੂਆਂ ਦੇ ਵਿੱਚ ਜਿਹੜਾ ਸੀ ਵਧੇਰੇ ਤਣਾਓ ਜਿਹੜਾ ਪੈਦਾ ਹੋਣ ਦੇ ਨਾਲ ਸੀਤਾ ਦੀ ਅੱਖ ਤਾਂ ਫਰਕ ਸਕਦੀ ਸੀ, ਪਰ ਖੱਬੀ ਅੱਖ ਦਾ ਕੋਈ ਤਰਕ ਨਹੀਂ ਬਣਦਾ ਅਤੇ ਉਸਦਾ ਹਨੂੰਮਾਨ ਦੇ ਆਉਣ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਵਿਗਿਆਨ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਅਤੇ ਗਿਆਨ ਜਿਹੜਾ ਹਾਸਲ ਕਰਨਾ ਚਾਹੀਦਾ ਹੈ। ਅਤੇ ਦੂਸਰੀ ਗੱਲ ਕਰਦੇ ਹਾਂ ਮਨੁੱਖੀ ਰਿਸ਼ਤਿਆਂ ਦੀ। ਇਹ ਸੀ ਗੱਲਬਾਤ ਦੋਸਤੋ ਅੱਖ ਦੇ ਫਰਕਣ ਦੀ। ਮਨੁੱਖੀ ਰਿਸ਼ਤਿਆਂ ਦੇ ਵਿੱਚ ਜੋ ਕੁਝ ਵਾਪਰ ਰਿਹਾ, ਜਿਵੇਂ ਕਿ ਜ਼ਿੰਦਗੀ ਜਿਹੜੀ ਹੈ ਮਨੁੱਖ ਦੀ ਆਪਣੇ ਆਪ ਦੇ ਵਿੱਚ ਇੱਕ ਸਫ਼ਰ ਹੈ। ਸਫ਼ਰ ਅੰਗਰੇਜ਼ੀ ਵਾਲਾ ਮਾੜਾ ਹੁੰਦਾ ਹੈ ਅਤੇ ਸਫ਼ਰ ਪੰਜਾਬੀ ਵਾਲਾ ਜਿਹੜਾ ਹੈ ਉਹ ਚੰਗਾ ਮੰਨਿਆ ਜਾਂਦਾ ਹੈ। ਜੋ ਵੱਖ ਵੱਖ ਪੜਾਵਾਂ ਦੇ ਵਿੱਚ ਉਹਦੀ ਗੁਜ਼ਰਦਾ, ਕਦੇ ਖੁਸ਼ੀ ਅਤੇ ਕਦੇ ਗਮ, ਅਤੇ ਉਮਰ ਦੇ ਲਿਹਾਜ਼ ਦੇ ਨਾਲ ਬਚਪਨ, ਜਵਾਨੀ ਅਤੇ ਬੁਢਾਪੇ ਇਸ ਦੇ ਪੜਾਅ ਦੇ ਪੜਾਅ ਜਿਹੜੇ ਮੰਨੇ ਜਾਂਦੇ ਹੈ। ਪਰ ਸਮਾਜਿਕ ਹਾਲਾਤਾਂ ਦੇ ਵਿੱਚ ਜਨਮ, ਵਿਆਹ ਅਤੇ ਮੌਤ ਦੇ ਪੜਾਅ ਤਹਿ ਹੁੰਦੇ ਨੇ ਅਤੇ ਮਨੁੱਖੀ ਸਫ਼ਰ ਮਾਨਵੀ ਰਿਸ਼ਤਿਆਂ ਉੱਪਰ ਜਿਹੜਾ ਉਸਰਦਾ ਹੈ। ਪਰਿਵਾਰਕ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਪਤੀ ਪਤਨੀ, ਪਿਓ ਪੁੱਤਰ, ਪਿਓ ਧੀ, ਮਾਂ ਧੀ, ਮਾਂ ਪੁੱਤਰ, ਭਰਾ ਭਰਾ, ਭੈਣ ਭਰਾ ਦੇ ਰੂਪ ਦੇ ਵਿੱਚ ਰਿਸ਼ਤੇ ਸਾਹਮਣੇ ਆਉਂਦੇ ਨੇ। ਪੰਜਾਬੀ ਜਿਹੜਾ ਜਨ ਜੀਵਨ ਹੈ ਉਹਦੇ ਵਿੱਚ ਮਨੁੱਖੀ ਰਿਸ਼ਤਿਆਂ ਦੀ ਵੱਡੀ ਜਿਹੜੀ ਹੈ ਵੰਡ ਕੁਝ ਇਸ ਤਰ੍ਹਾਂ ਵੀ ਕੀਤੀ ਜਾਂਦੀ ਹੈ, ਜਿਵੇਂ ਕਿ ਜਨਮ ਦੇ ਰਾਹੀਂ ਪ੍ਰਾਪਤ ਰਿਸ਼ਤੇ ਮਾਂ ਪੁੱਤ, ਮਾਂ ਧੀ, ਪਿਓ ਪੁੱਤਰ, ਪਿਓ ਧੀ ਆਦਿ ਨੇ, ਅਤੇ ਖੂਨ ਦੇ ਰਿਸ਼ਤੇ ਜਿਹੜੇ ਨੇ ਭੈਣ ਭਰਾ, ਭਰਾ ਭਰਾ, ਭੈਣ ਭੈਣ ਜਿਹੜੀ ਹੈ ਉਹ ਆ ਜਾਂਦੇ ਹੈ। ਤੇ ਫਿਰ ਪਰਿਵਾਰਕ ਰਿਸ਼ਤੇ ਜਿਹੜੇ ਨੇ ਚਾਚਾ ਤਾਇਆ ਮਾਮਾ ਨਾਨਾ ਦਾਦਾ ਦਾਦੀ ਭੂਆ ਮਾਸੀ ਇਹਦੇ ਵਿੱਚ ਸ਼ਾਮਲ ਨੇ ਤੇ ਵਿਆਹ ਦੇ ਨਾਲ ਬਣਦੇ ਰਿਸ਼ਤੇ ਸੱਸ ਨੂੰ ਸਹੁਰਾ ਜਵਾਈ ਸੱਸ ਜਵਾਈ ਸਾਲਾ ਭਣਵਈਆ ਜੀਜਾ ਸਾਲਾ ਇਹਦੇ ਵਿੱਚ ਆ ਜਾਂਦੇ ਹੈ ਤੇ ਮਾਨਵੀ ਭਾਵਾਂ ਦੇ ਉੱਤੇ ਸਤਿਕਾਰ ਦੇ ਰਿਸ਼ਤੇ ਜਿਹੜੇ ਨੇ ਦੋਸਤ ਵਿਦਿਆਰਥੀ ਸਹਿਪਾਠੀ ਅਧਿਆਪਕ ਨੇ ਜਿਹੜੇ ਨੇ ਅਪਰਵਾਨਿਤ ਜਿਹੜੇ ਨੇ ਆਪਰਵਾਨਿਤ ਜਾਣੀ ਕਿ ਜਿਹੜੇ ਪ੍ਰਵਾਨ ਨਹੀਂ ਰਿਸ਼ਤੇ ਆਪਰਵਾਨਿਤ ਰਿਸ਼ਤੇ ਸਮਾਜ ਦੀ ਮਨਜ਼ੂਰੀ ਤੋਂ ਬਿਨਾਂ ਜਿਹੜੇ ਨੇ ਸਿਰਜੇ ਜਾਂਦੇ ਹੈ ਉਹ ਸਿਰਜੇ ਰਿਸ਼ਤੇ ਜਿਨ੍ਹਾਂ ਦੇ ਕਾਰਨ ਸਮਾਜਿਕ ਨਮੋਸ਼ੀ ਅਤੇ ਪੀੜਾਂ ਜਿਹੜੀਆਂ ਝੱਲਣੀਆਂ ਪੈ ਜਾਂਦੀਆਂ ਨੇ ਸਭ ਤੋਂ ਅਹਿਮ ਰਿਸ਼ਤਾ ਜਿਹੜਾ ਮਾਂ ਪੁੱਤ ਦਾ ਹੁੰਦਾ ਹੈ ਮਾਂ ਦਾ ਦੇਣ ਔਲਾਦ ਨਹੀਂ ਉਤਾਰ ਸਕਦੀ ਅਤੇ ਮਾਂ ਪੁੱਤਰ ਦੀਆਂ ਖੁਸ਼ੀਆਂ ਤੋਂ ਆਪਾਂ ਜਿਹੜਾ ਵਾਰਨ ਤੱਕ ਵੀ ਜਿਹੜਾ ਤਿਆਰ ਰਹਿੰਦੀ ਹੈ ਪਰ ਜਦ ਪੁੱਤਰ ਵਿਆਹਿਆ ਜਾਂਦਾ ਤਾਂ ਮਾਂ ਸਮਝਦੀ ਹੈ ਕਿ ਮੇਰਾ ਪੁੱਤ ਹੈ ਨੂੰ ਸਮਝਦੀ ਹੈ ਕਿ ਮੇਰਾ ਪਤੀ ਹੈ ਇਸ ਦੋ ਚਿੱਤੀ ਦੇ ਵਿੱਚ ਸੰਤੁਲਨ ਜਿਹੜਾ ਪੁੱਤਰ ਨੇ ਰੱਖਣਾ ਹੁੰਦਾ ਹੈ ਪਰ ਨੂੰ ਸੱਸ ਦਾ ਰਿਸ਼ਤਾ ਖੂਨੀ ਨਹੀਂ ਹੁੰਦਾ ਅਤੇ ਇਸ ਦੇ ਵਿੱਚ ਸਵਾਰਥੀ ਹਿੱਤ ਜਿਹੜਾ ਭਾਰੂ ਹੋਣ ਲੱਗ ਜਾਂਦਾ ਹੈ ਜਿਸ ਦੇ ਕਾਰਨ ਪੁੱਤਰ ਤੋਂ ਕਪੁੱਤਰ ਹੋ ਜਾਂਦਾ ਹੈ ਅਤੇ ਉਹ ਮਾਂ ਬਾਪ ਦੇ ਉਪਕਾਰਾਂ ਨੂੰ ਜਿਹੜਾ ਭੁੱਲ ਜਾਂਦਾ ਹੈ ਅਤੇ ਉਹ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ ਪਰ ਦੋਸਤੋ ਚਲੋ ਇੱਥੇ ਆਪਾਂ ਕਿਸੇ ਨਾ ਕਿਸੇ ਨੂੰ ਪੱਛਮੀ ਮੁਲਕਾਂ 'ਚ ਅਸੀਂ ਰਹਿੰਦੇ ਹਾਂ ਇੱਥੇ ਵੀ ਇੱਦਾਂ ਦਾ ਨਹੀਂ ਵਰਤਾਰਾ ਪਰ ਇਹਨਾਂ ਦੇ ਮੁਲਕਾਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਨਾ ਉਹ ਆਪਣੇ ਵਾਂਗੂ ਨਹੀਂ ਨੇ ਕਿ ਬੇਫਜੂਲਾ ਭਾਰ ਆਪਾਂ ਪਾਇਆ ਹੋਇਆ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਕੱਢੀਆਂ ਹੋਈਆਂ ਬਣਾਈਆਂ ਹੋਈਆਂ ਅਤੇ ਉਹ ਸਾਰਾ ਸਿਲਸਿਲਾ ਇਹਨਾਂ ਦੇ ਮੁਲਕਾਂ ਦੇ ਵਿੱਚ ਨਹੀਂ ਬਣਦਾ ਕਿਉਂਕਿ ਇਹ ਲਾਗਲੇ ਜਿਹੜੇ ਰਿਸ਼ਤੇ ਨੇ ਭੈਣ ਭਰਾ ਦਾ ਰਿਸ਼ਤਾ ਇੱਥੇ ਤੱਕ ਕਿ ਕਜ਼ਨ ਵੀ ਉਹਨਾਂ ਨੂੰ ਕਈ ਵਾਰੀ ਦੂਰ ਦੇ ਰਿਸ਼ਤੇ ਲੱਗਦੇ ਹੈ ਅਤੇ ਜ਼ਿਆਦਾਤਰ ਉਹ ਰਿਸ਼ਤੇ ਜਿਹੜੇ ਨੇ ਆਪਣੇ ਆਲੇ ਦੁਆਲੇ ਤਾਂ ਹੀ ਕਰਕੇ ਜਿਹੜੇ ਇੱਥੇ ਵਿਆਹ ਵੀ ਹੁੰਦੇ ਹੈ ਅਤੇ ਉਹ ਖਾਸ ਹੀ ਲੋਕ ਉਹਦੇ ਵਿੱਚ ਹੁੰਦੇ ਹੈ ਜਿਹੜੇ ਇਹ ਨਹੀਂ ਕਿ ਸਿਰਫ ਭੀੜ ਵਧਾਉਣੀ ਹੈ ਅਤੇ ਕੁਆਲਿਟੀ ਰੱਖੀ ਜਾਂਦੀ ਹੈ ਇੱਦਾਂ ਹੀ ਜਿੱਦਾਂ ਆਪਣੇ ਪਹਿਲਾਂ ਹੁੰਦਾ ਸੀ ਪਰਿਵਾਰਾਂ ਦੇ ਵਿੱਚ ਨਜ਼ਦੀਕੀ ਰਿਸ਼ਤੇ ਹੁੰਦੇ ਸੀ ਅੱਜ ਕੱਲ੍ਹ ਦੇਖੋ ਕਿਤੇ ਵਿਆਹ ਸ਼ਾਦੀ ਆ ਜਾਂ ਖੁਸ਼ੀ ਦਾ ਦਿਹਾੜਾ ਕਿਤੇ ਅੱਗੇ ਤੋਂ ਅੱਗੇ ਲੋਕ ਨਾਲ ਦੀ ਨਾਲ ਜੁੜੀ ਜਾਂਦੇ ਹੈ ਉਹਨੇ ਜਿਵੇਂ ਕਿ ਮੈਂ ਤੁਹਾਨੂੰ ਸੱਦਾ ਦਿੱਤਾ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਸੱਦਾ ਦੇ ਦਿੱਤਾ ਅਤੇ ਉਹ ਫਿਰ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਵੀ ਵਿਗਾੜ ਪੈਂਦਾ ਅਤੇ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਵੀ ਖਰਾਬੀ ਹੁੰਦੀ ਹੈ ਅਤੇ ਚਲੋ ਪੱਛਮੀ ਮੁਲਕਾਂ ਦੇ ਉੱਤੇ ਇਹ ਗੱਲ ਕਹਿਣੀ ਵੀ ਠੀਕ ਨਹੀਂ ਮੈਨੂੰ ਲੱਗਦੀ ਅਤੇ ਹਰ ਜਿਹੜਾ ਮੁਲਕ ਹੈ ਉਹਦਾ ਆਪਣਾ ਵਿਰਸਾ ਵਿਰਾਸਤ ਹੈ ਉਹ ਸਾਰੀਆਂ ਚੀਜ਼ਾਂ ਨੇ ਪਰ ਸਾਡੇ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜਿੰਨੇ ਵੀ ਆਪਾਂ ਰਿਸ਼ਤੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰੀਏ ਇਹ ਨਹੀਂ ਕਿ ਵਾਧੂ ਭਾਰ ਪਾਈ ਜਾਈਏ ਤੂੰ ਵੀ ਆ ਜਾ ਕਰੀ ਜਾਈਏ ਪਰ ਜਿੰਨੇ ਕੁ ਰਿਸ਼ਤੇ ਨੇ ਸਾਡੇ ਲਾਗਲੇ ਉਹਨਾਂ ਨੂੰ ਹੀ ਸੰਭਾਲ ਲਈਏ ਤਾਂ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਵੇਗੀ ਮੇਰਾ ਮੰਨਣਾ ਹੈ ਅਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਜਿਵੇਂ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ ਅਤੇ ਉਸਨੇ ਜਿਹੜਾ ਉਹਨਾਂ ਦੀ ਸਾਂਭ ਸੰਭਾਲ ਦਾ ਚੰਗਾ ਪ੍ਰਬੰਧ ਕਰ ਦਿੱਤਾ ਆਪ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਪਿਕਨਿਕ ਮਨਾਉਣ ਅਤੇ ਧਾਰਮਿਕ ਸਥਾਨਾਂ ਦੇ ਉੱਤੇ ਸੰਸਥਾਵਾਂ ਨੂੰ ਦਾਨ ਦੇਣ ਦੇ ਵਿੱਚ ਟੋਰ ਵਿਖਾਉਂਦਾ ਬੁਢੇਪੇ ਜਿਹੜੇ ਨੇ ਬੁਢਾਪਾ ਜਿਹੜਾ ਸਭ 'ਤੇ ਆਉਂਦਾ ਅਤੇ ਨਾ ਜਵਾਨੀ 'ਤੇ ਗਰੂਰ ਕਰੋ ਪਾਠ ਪੜ੍ਹੋ ਭਾਵੇਂ ਤੀਰਥ ਨਾਵੋ ਪਾਠ ਪੜ੍ਹੋ ਭਾਵੇਂ ਤੀਰਥ ਨਾਵੋ ਪਰ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ ਮਾਤਾ ਪਿਤਾ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਹੈ ਇਹ ਸੀ ਦੋਸਤੋ ਅੱਜ ਦਾ ਵਿਚਾਰ ਪਹਿਲਾ ਮੁੱਦਾ ਸੀ ਵਹਿਮ ਭਰਮਾਂ ਦੀ ਗੱਲ ਕੀਤੀ ਆ ਅੱਖ ਦਾ ਫਰਕ ਨਾ ਅਤੇ ਵਿਗਿਆਨਕ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਸਾਡੀ ਨਸ ਕੋਈ ਵੀ ਹੈ ਉਹਦੇ ਵਿੱਚ ਜਦੋਂ ਕੋਈ ਹਰਕਤ ਆਉਂਦੀ ਹੈ ਪ੍ਰੈਸ਼ਰ ਵੱਧਦਾ ਹੈ ਬਲੱਡ ਦਾ ਇਸ ਕਰਕੇ ਅੱਖ ਫਰਕਦੀ ਹੈ ਅਤੇ ਉਹਨੂੰ ਧਾਰਮਿਕ ਜਿਵੇਂ ਕਿ ਸੀਤਾ ਜੀ ਜਿਹੜੇ ਸਨ ਉਹ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖੇ ਸੀ ਅਤੇ ਉਹਨਾਂ ਦੀ ਅੱਖ ਫਰਕਦੀ ਹੈ ਖੱਬੀ ਅਤੇ ਉਹ ਖੱਬੀ ਅੱਖ ਜਿਹੜੀ ਹੈ ਚੰਗੀ ਮੰਨੀ ਜਾਂਦੀ ਹੈ ਔਰਤ ਦੀ ਕਿ ਫਰਕਦੀ ਹੈ ਅਤੇ ਉਹ ਫਿਰ ਉੱਥੋਂ ਆਪਣੇ ਹਨੂੰਮਾਨ ਜੀ ਆ ਜਾਂਦੇ ਹੈ ਅਤੇ ਉਹਨਾਂ ਨੂੰ ਚੰਗਾ ਸੰਕੇਤ ਮੰਨਿਆ ਉੱਥੋਂ ਫਿਰ ਇਹ ਗੱਲਾਂ ਬਾਤਾਂ ਅੱਗੇ ਸ਼ੁਰੂ ਹੋ ਗਈਆਂ ਪਰ ਸਾਇੰਸ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਅੱਖ ਫਰਕਣੀ ਜਿਹੜੀ ਆ ਉਹ ਸਾਡੀ ਨਰਵਸ ਸਿਸਟਮ ਦਾ ਜਿਹੜਾ ਉਹ ਇੱਕ ਕਹਿ ਸਕਦੇ ਹਾਂ ਸਿਧਾਂਤ ਕਹਿ ਲਓ ਜਾਂ ਇੱਕ ਹਰਕਤ ਹੈ ਅਤੇ ਉਹ ਜਿਹੜੀ ਸਾਡੀ ਨਰਵ ਹੈ ਕੋਈ ਵੀ ਪ੍ਰੈਸ਼ਰ ਦੇ ਵਿੱਚ ਆਉਂਦੀ ਹੈ ਜਾਂ ਪ੍ਰੈਸ ਹੁੰਦੀ ਹੈ ਤਾਂ ਉਹ ਫਿਰ ਨੋਰਮਲ ਜਦੋਂ ਹੁੰਦੀ ਹੈ ਉਸ ਕਰਕੇ ਫਿਰ ਅੱਖ ਜਿਹੜਾ ਉਹ ਸਾਡਾ ਮਸਲ ਜਿਹੜਾ ਉਹ ਵਾਈਬ੍ਰੇਸ਼ਨ ਕਰਦਾ ਹੈ ਰਿਲੈਕਸੇਸ਼ਨ ਜਿਹੜੀ ਉਹਦੇ ਵਿੱਚ ਆਉਂਦੀ ਹੈ ਅਤੇ ਦੂਸਰੀ ਗੱਲ ਕੀਤੀ ਹੈ ਮਨੁੱਖੀ ਰਿਸ਼ਤਿਆਂ ਦੀ ਅਤੇ ਲਓ ਦੋਸਤੋ ਗੱਲ ਕਰਦੇ ਹਾਂ ਅੱਜ ਦੀਆਂ ਵਿਸ਼ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਅਤੇ ਇਹ ਸੀ ਅੱਜ ਦਾ ਵਿਚਾਰ ਅਤੇ ਅੱਜ ਦੀ ਗੱਲ ਕਰਦੇ ਹਾਂ, ਅੱਜ ਦਾ ਮੁੱਦਾ ਨਾਲ ਨਾਲ ਚਲਾਵਾਂਗੇ ਅਤੇ ਇੱਕ ਘੰਟਾ ਸਵਾ ਇੱਕ ਘੰਟਾ ਹੀ ਇਹਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਅੱਜ ਫੋਨ ਲਾਈਨਾਂ ਖੁੱਲ੍ਹੀਆਂ ਰਹਿਣਗੀਆਂ, ਉਸ ਤੋਂ ਬਾਅਦ ਜਿਹੜਾ ਅੱਜ ਨਾਵਲ ਦੀ ਬਾਤ ਪਾਵਾਂਗੇ, ਪੰਜਾਬ ਦੀ ਜਿਹੜੀ ਕਿਤਾਬ ਆਪਾਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਅਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੁਣਾਂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਅਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ। ਅਤੇ ਅੱਜ ਦੇ ਮੁੱਦੇ ਜਿਹੜੇ ਨੇ ਦੋਸਤੋ, ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਗੱਠਜੋੜ ਕਿਉਂ ਜ਼ਰੂਰੀ ਹੈ, ਅਤੇ ਕਿਉਂਕਿ ਸੰਕੇਤ ਆਉਣ ਲੱਗ ਗਏ ਨੇ, ਗੱਲਾਂ ਬਾਤਾਂ ਇਹ ਚੱਲ ਰਹੀਆਂ ਨੇ ਕਿ ਗੱਠਜੋੜ ਹੋਣ ਜਾ ਰਿਹਾ ਜਾਂ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ, ਚੋਣਾਂ ਦਾ ਮਾਹੌਲ ਵੀ ਬਣੇਗਾ, ਹੋਰ ਸਾਰਾ ਸਿਲਸਿਲਾ ਚੱਲੇਗਾ। ਅਤੇ ਦੂਸਰਾ, ਬੰਦੀ ਸਿੰਘਾਂ ਦੀ ਰਿਹਾਈ ਜਾਂ ਵੋਟ ਭਰਪਾਈ ਹੋ ਰਹੀ ਹੈ ਜੋ ਅੱਜ ਹਾਲਾਤ ਦੇਖਣ ਨੂੰ ਮਿਲੇ ਹੈ। ਜੇਕਰ ਸੱਚੀ ਹੀ ਕਿਤੇ ਖਾਲਿਸਤਾਨ ਮੈਂ ਸੋਚ ਰਿਹਾ ਸੀ ਹੋ ਜਾਂਦਾ ਬਣ ਜਾਂਦਾ ਤਾਂ ਹਾਲਾਤ ਕਿਹੋ ਜਿਹੇ ਬਣਨੇ ਸੀ, ਅਤੇ ਜੇ ਸਾਡੇ ਲੋਕ ਜਿਹੜੇ ਨੇ ਆਪ ਮੁਹਾਰੇ ਕਾਨੂੰਨ ਦੀ ਲਾਪਰਵਾਹੀ ਕਰਦੇ ਆ, ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਹਾਲਾਤ ਵਿਗੜਦੇ ਨਜ਼ਰ ਆਉਂਦੇ ਆ, ਇਹਨਾਂ ਚੀਜ਼ਾਂ ਨੂੰ ਦੇਖ ਕੇ ਨਿਰਾਸ਼ਾ ਵੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ ਹੁੰਦਾ, ਬਿਮਾਰਾਂ ਨੇ ਜਿਹੜਾ ਹੋਸਪਿਟਲ ਜਾਣਾ ਹੁੰਦਾ ਹੈ, ਜਾਂ ਕੋਰਟ ਕਚਹਿਰੀਆਂ ਜਾਂ ਦਫ਼ਤਰਾਂ ਦੇ ਕੰਮ ਨੇ ਉੱਥੇ ਪਹੁੰਚਣਾ ਹੁੰਦਾ, ਬੱਚਿਆਂ ਨੇ ਸਕੂਲਾਂ 'ਚ ਜਾਣਾ ਹੁੰਦਾ, ਉਹ ਕਿੱਡਾ ਵੱਡਾ ਘਾਟਾ, ਜਾਂ ਜਿਹੜਾ ਹੈਂਡ ਤੋਂ ਮਾਊਥ ਜਿਹੜਾ ਬੰਦਾ ਹੈ ਰੋਜ਼ ਦਿਹਾੜੀ ਕਰ ਰਹੀਆਂ, ਉਹਨੇ ਆਪਣਾ ਆ ਕੇ ਸ਼ਾਮ ਨੂੰ ਚੁੱਲ੍ਹਾ ਬਾਲਣਾ, ਉਹਨਾਂ ਦੇ ਹਾਲਾਤ ਕੀ ਬਣੇ ਹੋਣਗੇ। ਅਤੇ ਗੱਲ ਕਰਦੇ ਹਾਂ ਇਹਦੇ ਉੱਤੇ ਵੀ ਜੋ ਗੱਠਜੋੜ ਦੀ ਗੱਲ ਹੋ ਰਹੀ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ, ਉਹਦਾ ਪਿਛੋਕੜ ਗੱਲ ਕਰਾਂਗੇ। ਅਤੇ ਦੂਸਰੇ ਪਾਸੇ ਜਿਹੜਾ ਜੈਨ ਜੀ ਹੈ, ਮੋਦੀ ਦੀ ਕਮਜ਼ੋਰੀ ਬਣ ਚੁੱਕੇ ਹੈ ਅਤੇ ਯੂਨੀਵਰਸਿਟੀਆਂ ਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਨੇ, ਭਾਈ ਸੰਪਰਕ ਕਰੋ ਨੌਜਵਾਨਾਂ ਦੇ ਨਾਲ, ਨਹੀਂ ਤਾਂ ਘੁਆਟੇ ਦਾ

ਅਕਾਲੀ ਦਲ ਤੇ ਬੀਜੇਪੀ ਗੱਠਜੋੜ ਪੰਜਾਬ ਦੀ ਭਾਈਚਾਰਕ ਸਾਂਝ, ਵਿਕਾਸ ਤੇ ਸਿਆਸੀ ਸਥਿਰਤਾ ਦੇ ਲਈ ਮੁੜ ਜਿਹੜਾ ਜ਼ਰੂਰੀ ਬਣ ਰਿਹਾ। ਦੇਸ਼ ਤੋਂ ਬਾਹਰ ਦੀ ਗੱਲ ਕਰੀਏ ਤੇ ਉਹਦੇ ਉੱਤੇ ਸਵਾਲ ਘੱਟ ਨਹੀਂ ਨੇ। ਜੈਨ ਜੀ ਦੇ ਨਾਲ ਜਿਹੜਾ ਹੈ ਸਰਕਾਰ ਦੀ ਵੱਧਦੀ ਗੱਲਬਾਤ ਜਿਹੜੀ ਹੈ, ਸਵੀਡਨ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਤਲਵਾਰ ਲੈ ਕੇ ਕੋਈ ਵਿਅਕਤੀ ਜਿਹੜਾ ਪਹੁੰਚ ਗਿਆ ਉਹਦੀ ਖਬਰ ਸਾਂਝੀ ਕਰਾਂਗੇ ਤੇ ਸਕੂਲ ਦੇ ਵਿੱਚ ਜੋ ਹਾਲਾਤ ਬਣੇ ਹੈ। ਜਪਾਨ ਦੀ ਪਰਮਾਣੂ ਸਮਰਥਾ ਦੇ ਬਾਰੇ ਚੀਨ ਨੇ ਦਾਅਵਾ ਕੀਤਾ ਕਿ ਤਕਰੀਬਨ 5,500 ਕਿਲੋਗ੍ਰਾਮ ਜਾਂ ਉਸ ਤੋਂ ਵੱਧ ਜਿਹੜਾ ਉਹਦੇ ਕੋਲੋਂ ਇਹ ਜਿਹੜਾ ਸਾਰਾ ਕੁਝ ਹੈਗਾ ਪਰਮਾਣੂ ਸਮਾਨ। ਅਮਰੀਕਾ ਇਰਾਨ ਤਨਾਅ, ਜਿਹੜਾ ਟਰੰਪ ਦੀਆਂ ਧਮਕੀਆਂ ਦੇ ਉੱਤੇ ਜਿਹੜਾ ਇਰਾਨ ਨੇ ਸਾਰਾ ਕੁਝ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ, ਅਤੇ ਜਮਨ ਦੇ ਵਿੱਚ ਸੋਮਾਲੀਆ ਨੇੜੇ ਜਹਾਜ਼ ਹਾਈਜੈਕ ਕੀਤਾ ਹੈ ਭਾਰਤ ਦਾ, ਅਤੇ 22 ਭਾਰਤੀ ਨਾਗਰਿਕਾਂ ਦੀ ਜਿਹੜੀ ਹੈ ਸੁਰੱਖਿਆ ਦਾ ਸਵਾਲ ਬਣਿਆ ਹੋਇਆ, ਅਤੇ ਬਲੋਚਿਸਤਾਨ ਦੀ ਸਥਿਤੀ ਇੱਕ ਪਾਸੇ ਸਾਰੀ ਦੁਨੀਆ ਕਹਿੰਦੀ ਹੈ ਕਿ ਪਾਕਿਸਤਾਨ ਇਹ ਹਾਲਾਤ ਬਣਾਉਂਦਾ ਹੈ, ਜੋ ਘਟਨਾ ਭਾਰਤ ਦੇ ਵਿੱਚ ਵਾਪਰਦੀ ਹੈ ਤਾਂ ਉਹ ਗੁਆਂਢੀ ਮੁਲਕਾਂ ਦਾ ਇਲਜ਼ਾਮ ਲਾਉਂਦੇ ਨੇ ਕਿ ਉਹ ਇਹ ਹਰਕਤਾਂ ਕਰਦੇ ਹੈ, ਅਤੇ ਦੂਸਰੇ ਪਾਸੇ ਪਾਕਿਸਤਾਨ ਵਾਲੇ ਵੀ ਉਹਨਾਂ ਨੇ ਵੀ ਭਾਈ ਬਲੋਚ ਰੱਖੇ ਹੋਏ ਆ, ਕਹਿੰਦੇ ਬਲੋਚ ਜਿਹੜੇ ਨੇ ਇਹ ਜਿਹੜੀਆਂ ਨੇ ਅੱਤਵਾਦ ਗਤੀਵਿਧੀਆਂ ਕਰਦੇ ਆ, ਉੱਥੋਂ ਫੰਡਿੰਗ ਕਰਦੇ ਆ, ਸਾਰਾ ਕੁਝ ਕਰਦੇ ਆ। ਨਾਲ ਹੀ ਵਿਸ਼ਵ ਵਿਆਪੀ ਜਿਨਸੀ ਛੇੜਛਾੜ ਦੇ ਵੱਧਦੇ ਮੁੱਦੇ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਹੁੰਦਾ ਹੈ, ਉਹਦੀ ਇੱਕ ਰਿਪੋਰਟ ਹੈ ਉਹ ਥੋੜ੍ਹੀ ਜਿਹੀ ਸਾਂਝੀ ਕਰਾਂਗੇ, ਸਮਾਂ ਇਜਾਜ਼ਤ ਦੇਵੇਗਾ। ਅਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡੇ ਫੋਨ ਕਾਲਾਂ ਦੀ ਉਡੀਕ ਨਾਲ ਦੀ ਨਾਲ ਰਹੇਗੀ, ਅਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਲੋ +352-44-976-1962 ਸਟੂਡੀਓ ਦਾ ਨੰਬਰ ਹੈ, ਅਤੇ ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਪੋਜ਼ਿਟਿਵ। ਹਾਈਕੋਰਟ ਵੋਮੈਨ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ। ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਮਹਿਲਾ ਜੱਜਾਂ ਦੀ ਗਿਣਤੀ 19 ਹੋ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੱਕ ਸਦੀ ਤੋਂ ਵੱਧ ਪੁਰਾਣੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਬੈਂਚ ਦੇ ਵਿੱਚ ਜਿਹੜਾ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ 19 ਤੱਕ ਜਿਹੜੀ ਪਹੁੰਚ ਗਈ। ਕਾਰਜਕਾਰੀ ਜਿਹੜਾ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ 9 ਵਾਧੂ ਐਡੀਸ਼ਨਲ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ, ਜਿਨ੍ਹਾਂ ਦੇ ਵਿੱਚ 3 ਮਹਿਲਾ ਜੱਜ ਮੋਨਿਕਾ ਛਿੱਬਰ ਸ਼ਰਮਾ, ਪੂਜਾ ਚੋਪੜਾ ਅਤੇ ਦਿਵਿਆ ਸ਼ਰਮਾ ਸ਼ਾਮਲ ਨੇ। ਸਹੁੰ ਚੁੱਕਣ ਵਾਲੇ ਹੋਰ ਜੱਜਾਂ ਦੇ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਪਰਵਿੰਦਰ ਸਿੰਘ ਚੌਹਾਨ ਦੇ ਨਾਲ ਨਾਲ ਹਰਮੀਤ ਸਿੰਘ ਦਿਓਲ, ਰਾਜੇਸ਼ ਕੌਰ, ਸੁਨੀਸ਼ ਬਿੰਦਲਿਸ਼, ਮਿੰਦਰਜੀਤ ਯਾਦਵ ਅਤੇ ਰਵਿੰਦਰ ਮਲਿਕ ਜਿਹੜੇ ਸ਼ਾਮਲ ਨੇ। ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਦੀ ਨਿਯੁਕਤੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹਾਈਕੋਰਟ ਦੇ ਵਿੱਚ ਹੋਏ ਸਮਾਗਮ ਦੇ ਦੌਰਾਨ ਮੌਜੂਦਾ ਅਤੇ ਸੇਵਾ ਮੁਕਤ ਜੱਜ, ਅਧਿਕਾਰੀ ਅਤੇ ਨਵੇਂ ਜੱਜਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਤੋਂ ਪਹਿਲਾਂ ਇਸ ਹਾਈਕੋਰਟ ਦੇ ਵਿੱਚ ਸਭ ਤੋਂ ਵੱਧ 18 ਮਹਿਲਾ ਜੱਜ ਹੋਣ ਦਾ ਰਿਕਾਰਡ ਸੀਗਾ, ਜਦੋਂ ਕਿ ਇਸ ਤੋਂ ਪਹਿਲਾਂ ਇਹ ਗਿਣਤੀ 13 ਤੱਕ ਜਿਹੜੀ ਰਹੀ ਸੀ। ਮੌਜੂਦਾ ਸਮੇਂ ਦੇ ਵਿੱਚ ਬੈਂਚ 'ਤੇ ਤਾਇਨਾਤ ਹੋਰ ਮਹਿਲਾ ਜੱਜਾਂ ਦੇ ਵਿੱਚ ਜਸਟਿਸ ਅਲਕਾ ਸਰੀਨ, ਜਸਟਿਸ ਅਰਚਨਾ ਪੁਰੀ, ਜਸਟਿਸ ਲਪੀਤਾ ਬੈਨਰਜੀ ਅਤੇ ਹੋਰ ਕਈ ਨਾਮਵਰ ਜੱਜ ਜਿਹੜੇ ਸ਼ਾਮਲ ਨੇ। ਬੈਂਚ ਦੇ ਵਿੱਚ 19 ਮਹਿਲਾ ਜੱਜਾਂ ਦੀ ਮੌਜੂਦਗੀ ਸੰਸਥਾ ਦੀ ਬਣਤਰ ਦੇ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਈ ਹੈ। ਬੈਂਚ ਦੇ ਵਿੱਚ ਮਹਿਲਾ ਜਿਹੜੀਆਂ ਪ੍ਰਤੀਨਿਧਤਾ ਵਧਣ ਦੇ ਨਾਲ ਔਰਤਾਂ, ਬੱਚਿਆਂ ਅਤੇ ਹੋਰ ਮਾਮਲਿਆਂ ਦੇ ਵਿੱਚ ਵਧੇਰੇ ਸੰਵੇਦਨਸ਼ੀਲ ਪਹੁੰਚ ਜਿਹੜਾ ਦੇਖਣ ਨੂੰ ਮਿਲੇਗੀ। ਇਸ ਨੂੰ ਨਿਆਂਪਾਲਿਕਾ ਦੇ ਵਿੱਚ ਵੱਖੋ ਵੱਖਰੇ ਨਜ਼ਰੀਏ ਨੂੰ ਸੰਤੁਲਿਤ ਕਰਨ ਦੇ ਵੱਲ ਇੱਕ ਅਹਿਮ ਜਿਹੜਾ ਕਦਮ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੀ। ਦੂਸਰੇ ਪਾਸੇ ਪੰਜਾਬ ਬੰਦ ਦਾ ਬਠਿੰਡਾ ਦੇ ਵਿੱਚ ਲੈ ਕੇ ਬਠਿੰਡਾ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ। ਕਿਤੇ ਕੋਈ ਕੁੱਟਿਆ ਗਿਆ ਅਤੇ ਕੋਈ ਚੱਕਿਆ ਗਿਆ, ਕਿਸੇ ਨੂੰ ਰੋਕ ਲਿਆ ਗਿਆ ਅਤੇ ਕਿਸੇ ਨੂੰ ਨਿਠਾ ਦਿੱਤਾ ਗਿਆ, ਅਤੇ ਕਿਸੇ ਦੀਆਂ ਧੱਕੇ ਦੇ ਨਾਲ ਦੁਕਾਨਾਂ ਬੰਦ ਕਰਾਈਆਂ ਗਈਆਂ, ਬੱਸ ਸੇਵਾ ਠੱਪ ਰਹੀ ਅਤੇ ਪੰਜਾਬ ਥਾਵਾਂ ਦੇ ਉੱਤੇ ਧਰਨੇ ਲੱਗੇ। ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲਿਸ ਨੇ ਜਿਹੜਾ ਹਿਰਾਸਤ ਦੇ ਵਿੱਚ ਵੀ ਲਏ ਨੇ। ਕੌਮੀ ਇਨਸਾਫ ਮੋਰਚਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਦੇਖਦਿਆਂ ਪੰਜਾਬ ਭਰ ਦੇ ਵਿੱਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ। ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਪੁਲਿਸ ਬਲ ਦੀ ਤੈਨਾਤੀ ਵਧਾ ਦਿੱਤੀ ਗਈ, ਅਤੇ ਇਸੇ ਸੰਬੰਧ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਨਾਲ ਲੱਗਦੀਆਂ ਸਰਹੱਦਾਂ 'ਤੇ ਵੀ ਪੁਲਿਸ ਦੇ ਵੱਲੋਂ ਵਿਸ਼ੇਸ਼ ਨਿਗਰਾਨੀ ਜਿਹੜੀ ਸੀ ਸ਼ੁਰੂ ਕਰ ਦਿੱਤੀ ਸੀ ਕੱਲ੍ਹ ਤੋਂ ਹੀ। ਪਟਿਆਲਾ ਦੇ ਪੁਲਿਸ ਕਪਤਾਨ SP ਮੋਹਿਤ ਅਗਰਵਾਲ ਨੇ ਕਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਬੰਦ ਕਾਫ਼ੀ ਹੱਦ ਤੱਕ ਸ਼ਾਂਤ ਰਿਹਾ। ਸਰਕਾਰੀ ਸਕੂਲ ਸਵੇਰੇ ਆਪਣੇ ਤੈਅ ਸਮੇਂ ਦੇ ਉੱਤੇ ਖੁੱਲ੍ਹੇ, ਜਦਕਿ ਨਿੱਜੀ ਸਕੂਲ ਬੰਦ ਰਹੇ। ਕੌਮੀ ਇਨਸਾਫ ਮੋਰਚੇ ਨੇ 21 ਅਗਸਤ ਨੂੰ ਜਿਹੜਾ ਸੀ ਪੰਜਾਬ ਬੰਦ ਦਾ ਅੱਜ ਦਾ ਸੱਦਾ ਦਿੱਤਾ ਹੋਇਆ ਸੀ, ਅਤੇ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਵੱਧਦੇ ਤਣਾਅ ਦਾ ਹਵਾਲਾ ਦਿੰਦਿਆਂ ਦੁਪਹਿਰ ਤੱਕ ਆਪਣੇ ਅਦਾਰੇ ਬੰਦ ਰੱਖ

0: ਦਾ ਫੈਸਲਾ ਕੀਤਾ। ਕੌਮੀ ਇਨਸਾਫ਼ ਮੋਰਚੇ ਨੇ ਪੁਲਿਸ ਕਾਰਵਾਈ ਆਪਣੇ ਮੈਂਬਰਾਂ ਵਿਰੁੱਧ ਦਰਜ FIR ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਦੇ ਵਿੱਚ ਅੱਜ ਨੂੰ ਪੰਜਾਬ ਜਿਹੜਾ ਬੰਦ ਦਾ ਸੱਦਾ ਦਿੱਤਾ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਅਥਰੂ ਗੈਸ, ਪਾਣੀ ਦੀਆਂ ਬੁਛਾੜਾਂ ਅਤੇ ਬੈਰੀਕੇਡਾਂ ਦੇ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਅਤੇ ਪੁਲਿਸ ਦੇ ਵੱਲੋਂ ਆਗੂਆਂ ਅਤੇ ਸਮਰਥਕਾਂ ਦੇ ਵਿਰੁੱਧ ਕਈ FIR ਜਿਹੜੀਆਂ ਦਰਜ ਕੀਤੀਆਂ ਗਈਆਂ। ਮੋਰਚੇ ਦੀ ਮੁੱਖ ਮੰਗ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਪਰ ਅਜੇ ਵੀ ਜੇਲ੍ਹ ਦੇ ਵਿੱਚ ਨੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਦੇ ਉੱਤੇ ਪੁਲਿਸ ਗੋਲੀ ਕਾਂਡ ਜਿਹੜਾ ਉਹਦੇ ਉੱਤੇ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇੰਡੀਆ ਦੇ ਵਿੱਚ ਜਿਹੜਾ ਖੰਡ ਦਾ ਜਿਹੜਾ ਰੋਲਾ ਰੱਪਾ ਪੈ ਰਿਹਾ, ਭਾਰਤ ਦੀ ਖੰਡ ਜਿਹੜੀ ਘਾਟ ਪੂਰੀ ਕਰਨ ਦੇ ਲਈ ਹੁਣ ਆਸਟ੍ਰੇਲੀਆ ਬਣ ਸਕਦਾ ਹੈ ਵੱਡਾ ਵਿਕਲਪ ਇਹਦਾ। ਭਾਰਤ ਦੇ ਵਿੱਚ ਖੰਡ ਦੀ ਵੱਧ ਰਹੀ ਮੰਗ ਅਤੇ ਤਿਉਹਾਰੀ ਸੀਜ਼ਨ ਦੇ ਦੌਰਾਨ ਪੈਦਾ ਹੋਈ ਘਾਟ ਨੂੰ ਆਸਟ੍ਰੇਲੀਆ ਆਸਾਨੀ ਦੇ ਨਾਲ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਆਸਟ੍ਰੇਲੀਅਨ ਖੰਡ ਭਾਰਤ ਨੂੰ ਪ੍ਰਤੀ ਕੁਇੰਟਲ ਕਰੀਬ 3500 ਰੁਪਏ ਤੋਂ ਵੀ ਜਿਹੜੀ ਘੱਟ ਕੀਮਤ ਦੇ ਵਿੱਚ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਵਿੱਚ ਭਾਰਤੀ ਖੁਰਾਕਾਂ ਵਾਸਤੇ ਦੇ ਜਿਹੜਾ ਵਸਤਾਂ ਦੇ ਉੱਤੇ ਕਾਰੋਬਾਰੀ ਵਰੁਣ ਗੁਪਤਾ ਮੁਤਾਬਕ ਭਾਰਤ ਖੁਦ ਵੀ ਲੰਮੇ ਸਮੇਂ ਤੋਂ ਹੋਰਨਾਂ ਦੇਸ਼ਾਂ ਨੂੰ ਖੰਡ ਵੇਚਦਾ ਰਿਹਾ ਪਰ ਤਿਉਹਾਰਾਂ ਅਤੇ ਘਰੇਲੂ ਮੰਗ ਵਧਣ ਦੇ ਕਾਰਨ ਕਹਿੰਦੇ ਹੁਣ ਸਪਲਾਈ ਉੱਤੇ ਦਬਾਅ ਬਣਿਆ। ਆਸਟ੍ਰੇਲੀਆ ਆਪਣੀ ਕੁੱਲ ਖੰਡ ਪੈਦਾਵਾਰ ਦਾ ਲਗਭਗ 85% ਦੱਖਣੀ ਕੋਰੀਆ, ਇੰਡੋਨੇਸ਼ੀਆ, ਜਪਾਨ ਅਤੇ ਮਲੇਸ਼ੀਆ ਵਰਗੇ ਬਾਜ਼ਾਰਾਂ ਨੂੰ ਨਿਰਯਾਤ ਜਿਹੜਾ ਕਰਦਾ ਹੈ। ਇਸ ਕਰਕੇ ਭਾਰਤ ਦੇ ਲਈ ਆਸਟ੍ਰੇਲੀਆ ਇੱਕ ਨੇੜਲਾ ਅਤੇ ਵੱਡੀ ਸਮਰੱਥਾ ਵਾਲਾ ਵਿਕਲਪ ਜਿਹੜਾ ਬਣ ਸਕਦਾ ਹੈ। December 2022 ਦੇ ਵਿੱਚ ਲਾਗੂ ਹੋਏ ਭਾਰਤ ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਵਿੱਚ ਖੰਡ ਨੂੰ ਮੁਕਤ ਵਪਾਰ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਦੋਵੇਂ ਦੇਸ਼ ਸਮਝੌਤੇ ਨੂੰ ਹੋਰ ਵਸਤੂਆਂ ਤੱਕ ਵਧਾਉਣ ਬਾਰੇ ਵਿਚਾਰ ਕਰ ਰਹੇ ਹੈ ਅਤੇ ਭਾਰਤ ਨੇ ਡੇਅਰੀ, ਦੁੱਧ, ਪਨੀਰ, ਦਹੀਂ, ਖੰਡ, ਮਸਾਲੇ, ਖਾਣ ਵਾਲੇ ਤੇਲ, ਪਿਆਜ਼ ਅਤੇ ਰਬੜ ਸਮੇਤ ਕਈ ਉਤਪਾਦਾਂ ਨੂੰ ਸੰਵੇਦਨਸ਼ੀਲ ਮੰਨਿਆ ਹੈ ਅਤੇ ਇਸਦਾ ਮਤਲਬ ਹੈ ਕਿ ਇਹਨਾਂ ਵਸਤੂਆਂ ਦੇ ਉੱਤੇ ਆਸਟ੍ਰੇਲੀਆ ਨੂੰ ਵੱਡੀ ਟੈਰਿਫ ਰਿਆਇਤ ਦੇਣ ਦੇ ਲਈ ਭਾਰਤ ਅਜੇ ਤਿਆਰ ਨਹੀਂ ਹੈ। ਦੂਸਰੇ ਪਾਸੇ ਪੰਜਾਬ ਸਮਾਰਟ ਮੀਟਰ ਨਵਾਂ ਪੈਂਤੜਾ। ਪੰਜਾਬ ਦੇ ਵਿੱਚ ਸਮਾਰਟ ਮੀਟਰਾਂ ਦੇ ਟੈਂਡਰ ਰੱਦ ਹੋ ਗਏ। ਪਬਲਿਕ ਕੰਪਨੀ ਦੀ ਬੈਂਕ ਗਰੰਟੀ ਜ਼ਬਤ ਹੋਈ ਹੈ ਅਤੇ ਹੁਣ 26 ਲੱਖ ਮੀਟਰਾਂ ਦਾ ਹੋਵੇਗਾ ਇੱਕੋ ਹੀ ਟੈਂਡਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕੌਮ ਨੇ ਹੁਣ ਪਬਲਿਕ ਸੈਕਟਰ ਦੀ ਜਿਹੜੀ ਕੰਪਨੀ ਦਾ ਸਮਾਰਟ ਮੀਟਰਾਂ ਸੰਬੰਧੀ ਟੈਂਡਰ ਜਿਹੜਾ ਰੱਦ ਕਰ ਦਿੱਤਾ ਹੈ ਜਿਹਦੇ ਨਾਲ ਨਵੀਂ ਹਲਚਲ ਪੈਦਾ ਹੋਈ ਹੈ। ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ ਐਵਾਰਡ ਰੱਦ ਕਰਕੇ 9.86 ਕਰੋੜ ਦੀ ਜਿਹੜੀ ਹੈ ਪਰਫਾਰਮੈਂਸ ਬੈਂਕ ਗਰੰਟੀ ਜ਼ਬਤ ਜਿਹੜੀ ਕਰ ਲਈ। ਪਬਲਿਕ ਖੇਤਰ ਦੀ ਟੈਲੀ ਕਮਿਊਨੀਕੇਸ਼ਨਜ਼ ਕੰਸਲਟੈਂਟਸ ਇੰਡੀਆ ਜਿਹੜੀ ਹੈ TCIL ਨੇ ਪਾਵਰਕਾਮ ਦੇ ਇਸ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਤੇ ਕਾਨੂੰਨੀ ਚਾਰਾਜੋਈ ਦੀ ਚੇਤਾਵਨੀ ਵੀ ਦਿੱਤੀ। ਪੰਜਾਬ ਬਿਜਲੀ ਮੰਤਰਾਲੇ ਦੀ ਜਿਹੜੀ ਹੈ ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਜਿਹੜੀ ਹੈ RDSS ਤਹਿਤ ਪਾਵਰਕੌਮ ਨੇ ਪੰਜਾਬ ਦੇ ਵਿੱਚ ਸਮਾਰਟ ਮੀਟਰ ਲਾਉਣ ਦੇ ਲਈ ਟੈਂਡਰ ਜਾਰੀ ਕੀਤੇ ਸਨ ਅਤੇ ਕੇਂਦਰੀ ਜ਼ੋਨ ਦਾ ਜਿਹੜਾ ਉਪਰੋਕਤ ਕੰਪਨੀ ਨੂੰ 30 ਜਨਵਰੀ 2026 ਨੂੰ 328.83 ਕਰੋੜ ਦਾ ਮੁੱਲ ਜਿਹੜਾ ਮੂਲ ਐਵਾਰਡ ਜਾਰੀ ਕੀਤਾ ਗਿਆ ਸੀ। ਕੰਪਨੀ ਨੇ 13 ਫਰਵਰੀ ਨੂੰ 9.86 ਕਰੋੜ ਦੀ ਬੈਂਕ ਗਰੰਟੀ ਜਮ੍ਹਾਂ ਕਰਵਾ ਦਿੱਤੀ ਸੀ ਅਤੇ ਵੇਰਵਿਆਂ ਅਨੁਸਾਰ ਕੰਪਨੀ ਦੇ ਵੱਲੋਂ ਕੇਂਦਰੀ ਜ਼ੋਨ ਦੇ ਵਿੱਚ 4.52 ਲੱਖ ਸਮਾਰਟ ਮੀਟਰ ਲਾਏ ਜਾਣੇ ਸਨ। ਸਮੁੱਚੇ ਪੰਜਾਬ ਦੇ ਵਿੱਚ ਪਹਿਲੇ ਪੜਾਅ ਦੇ ਤਹਿਤ ਕਰੀਬ 26 ਲੱਖ ਸਮਾਰਟ ਮੀਟਰ ਲੱਗਣੇ ਨੇ। ਹੁਣ ਪਾਵਰਕੌਮ ਦੇ ਹੋਲ ਟਾਈਮ ਜਿਹੜਾ ਡਾਇਰੈਕਟਰਜ਼ ਦੀ ਜਿਹੜੀ ਹੈ 28 ਜੁਲਾਈ ਨੂੰ ਹੋਈ 330ਵੀਂ ਮੀਟਿੰਗ ਦੇ ਵਿੱਚ ਕੇਂਦਰੀ ਜ਼ੋਨ ਦੇ ਟੈਂਡਰ ਰੱਦ ਕਰਨ ਦਾ ਫੈਸਲਾ ਲਿਆ ਗਿਆ ਅਤੇ 3 ਅਗਸਤ ਨੂੰ ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ ਐਵਾਰਡ ਰੱਦ ਕਰ ਦਿੱਤਾ ਹੈ। ਉਂਝ ਪਾਵਰਕੌਮ ਨੇ ਜਿਹੜਾ ਸਾਰੇ ਜ਼ੋਨਾਂ ਦੇ ਹੀ ਟੈਂਡਰ ਰੱਦ ਕਰ ਦਿੱਤੇ ਨੇ। ਪਾਵਰਕੌਮ ਦੇ ਅਨੁਸਾਰ TCIL ਨੇ ਬੋਲੀ ਦੇ ਉੱਤੇ ਸਮੇਂ ਜਿਹੜਾ ਮੈਸਰਜ ਆਦਿਆਂ ਸਮਾਰਟ ਮੀਟਰਿੰਗ ਜਿਹੜੀ ਹੈ ਆਪਣਾ ਸਬ ਕੰਟਰੈਕਟ ਜਿਹੜਾ ਦੱਸਿਆ ਸੀ ਪਰ ਲੈਟਰ ਆਫ ਐਵਾਰਡ ਜਾਰੀ ਹੋਣ ਮਗਰੋਂ ਪਾਵਰਕਾਮ ਦੀ ਅਗਾਊ ਪ੍ਰਵਾਨਗੀ ਲਏ ਬਿਨਾਂ ਹੀ ਕੰਪਨੀ ਨੇ ਆਪਣਾ ਸਬ ਵੈਡਰ ਬਦਲ ਦਿੱਤਾ ਜੋ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਦੱਸਿਆ ਗਿਆ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸੁਪਰੀਮ ਕੋਰਟ ਵੱਲੋਂ ਮਾਣਹਾਨੀ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਦੀ ਪਟੀਸ਼ਨ ਖਾਰਜ ਕਰਤੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਮਾਣਹਾਨੀ ਮਾਮਲੇ 'ਚ ਸੁਖਬੀਰ ਬਾਦਲ ਨੂੰ ਰਾਹਤ ਨਹੀਂ ਦਿੱਤੀ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਾਲ 2017 ਦੇ ਇੱਕ ਅਪਰਾਧਿਕ ਮਾਣਹਾਨੀ ਮਾਮਲੇ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਖਬੀਰ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਹਾਈ ਕੋਰਟ ਨੇ ਇਸ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਜਨਵਰੀ 2017 ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀ। ਇਸ ਬਿਆਨ ਦੇ ਵਿੱਚ ਉਹਨਾਂ ਨੇ ਅਖੰਡ ਕੀਰਤਨੀ ਜਥਾ ਨਾਮਕ ਧਾਰਮਿਕ ਸੰਸਥਾ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਿਆਸੀ ਵਿੰਗ ਦੱਸਿਆ ਸੀ। ਸੰਸਥਾ ਦੇ ਜਿਹੜਾ ਮੁੱਖ ਬੁਲਾਰੇ ਨੇ ਸੁਖਬੀਰ ਬਾਦਲ ਦੇ ਖਿਲਾਫ਼ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਇਹ ਬਿਆਨ ਵੱਖ ਵੱਖ ਸਿਆਸੀ ਰੈਲੀਆਂ ਅਤੇ ਮੀਡੀਆ ਦੇ ਵਿੱਚ ਦਿੱਤੇ ਹੈ ਜਿਸ ਦੇ ਨਾਲ ਉਹਨਾਂ ਦੀ ਬਦਨਾਮੀ ਹੋਈ ਅਤੇ ਬਾਦਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਸੀ ਕਿ ਇਹ ਬਿਆਨ ਮਾਨਹਾਨੀ ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਅਤੇ ਸ਼ਿਕਾਇਤਕਰਤਾ ਕੋਲ ਸੰਸਥਾ ਦੇ ਵੱਲੋਂ ਕੇਸ ਕਰਨ ਦਾ ਕੋਈ ਅਧਿਕਾਰ ਪੱਤਰ ਨਹੀਂ ਸੀ। ਪਰ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਸੁਪਰੀਮ ਕੋਰਟ ਦਾ ਰੁੱਖ ਕੀਤਾ। ਸੁਪਰੀਮ ਕੋਰਟ ਦੇ ਵਿੱਚ ਜਸਟਿਸ ਦੀਪਾਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਸਾਹਮਣੇ ਸੁਖਬੀਰ ਬਾਦਲ ਵੱਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਏ ਹੈ। ਕਪਿਲ ਸਿੱਬਲ ਦੇ ਨੇ ਜਿਹੜਾ ਸੀ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਸੁਖਬੀਰ ਬਾਦਲ ਨੇ ਆਪਣੇ ਬਿਆਨ ਦੇ ਵਿੱਚ ਕਦੇ ਵੀ ਇਸ ਖਾਸ ਸ਼ਿਕਾਇਤਕਰਤਾ ਦਾ ਨਾਮ ਲੈ ਕੇ ਕੋਈ ਗੱਲ ਨਹੀਂ ਕਹੀ ਸੀ ਅਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਸ਼ਿਕਾਇਤਕਰਤਾ ਨੂੰ ਅਜਿਹੀ ਸ਼ਿਕਾਇਤ ਕਰਨ ਦੇ ਲਈ ਕਿਸ ਨੇ ਅਧਿਕਾਰ ਦਿੱਤਾ ਹੈ। ਦੂਜੇ ਪਾਸੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਹਿ ਦਿੱਤਾ ਹੈ ਕਿ ਸ਼ਿਕਾਇਤਕਰਤਾ ਜਦੋਂ ਤੱਕ ਖੁਦ ਨੂੰ ਸੰਸਥਾ ਦਾ ਮੁੱਖ ਬੁਲਾਰਾ ਦੱਸਿਆ ਹੈ ਅਤੇ ਸੰਗਠਨ ਉੱਤੇ ਅਜਿਹੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਇਸ ਮਾਮਲੇ ਨੂੰ ਮੁੱਢੋਂ ਖਾਰਜ ਨਹੀਂ ਕੀਤਾ ਜਾ ਸਕਦਾ। ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸੁਖਬੀਰ ਬਾਦਲ ਨੂੰ ਵੱਡੀ ਕਾਨੂੰਨੀ ਰਾਹਤ ਨਹੀਂ ਮਿਲ ਸਕੀ ਹੈ ਅਤੇ ਹੁਣ ਮਾਮਲੇ ਦੀ ਅੱਗੇ ਦੀ ਜਿਹੜੀ ਕਾਰਵਾਈ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਚੱਲੇਗੀ। ਦੂਸਰੇ ਪਾਸੇ ਅੱਜ ਦਾ ਜਿਹੜਾ ਮੁੱਦਾ ਵੀ ਰਹੇਗਾ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅਲਾਇੰਸ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਦੋਵਾਂ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ, ਮਜੀਠੀਆ ਸਾਹਿਬ ਕਹਿੰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਪੱਤੇ ਖੋਲ ਦਿੱਤੇ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਮੁੜ ਇਕਜੁੱਟ ਹੋਣ। ਉਹਨਾਂ ਸਪਸ਼ਟ ਕੀਤਾ ਹੈ ਕਿ ਇਸ ਸੰਬੰਧੀ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਦੇ ਵਿੱਚ ਬੈਠ ਕੇ ਇਸ ਦੇ ਬਾਰੇ ਅੰਤਮ ਫੈਸਲਾ ਲਵੇਗੀ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ ਵੱਖ ਹੋ ਗਏ ਸਨ ਪਰ ਅੱਜ ਪੰਜਾਬ ਦੀਆਂ ਸਥਿਤੀਆਂ ਬਦਲ ਚੁੱਕੀਆਂ ਨੇ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਥਿਤੀਆਂ ਬਦਲ ਦੇ ਨਾਲ ਕਿ ਸੂਬੇ ਦੇ ਵਿੱਚ ਦਿਨ ਬ ਦਿਨ ਵਿਗੜ ਰਹੀ ਕਾਨੂੰਨ ਅਤੇ ਵਿਵਸਥਾ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਅਤੇ ਹੋਰ ਗੰਭੀਰ ਮੁੱਦਿਆਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਨੇ ਕਿ ਦੋਵਾਂ ਧਿਰਾਂ ਨੂੰ ਮੁੜ ਇੱਕ ਜਿਹੜਾ ਨਾਲ ਆਪਣਾ ਜਿਹੜਾ ਆਉਣਾ ਚਾਹੀਦਾ ਹੈ। ਆਪਣੀ ਭੈਣ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ NDA ਵਿੱਚ ਵਾਪਸੀ ਦੇ ਦਿੱਤੇ ਸੰਕੇਤ ਤੋਂ ਇੱਕ ਦਿਨ ਬਾਅਦ ਮਜੀਠੀਆ ਨੇ ਕਿਹਾ ਕਿ ਇਹ ਜਿਹੜਾ ਗੱਠਜੋੜ ਹੈ ਅੱਜ ਸੂਬੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸੰਕੇਤ ਦਿੱਤਾ ਹੈ ਕਿ ਲੋਕ ਵੀ ਜਿਹੜੇ ਨੇ ਇਹੀ ਚਾਹੁੰਦੇ ਹੈ। ਵਾਜਪਾਈ ਸਾਹਿਬ ਅਤੇ ਬਾਦਲ ਸਾਹਿਬ ਦਾ ਜਿਹੜਾ ਗੱਠਜੋੜ ਭਾਈਚਾਰੇ ਅਮਨ ਸ਼ਾਂਤੀ ਹਿੰਦੂ ਸਿੱਖ ਏਕਤਾ ਉੱਤੇ ਆਧਾਰਿਤ ਸੀਗਾ ਜੋ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ ਦੇ ਉੱਤੇ ਬੇਹੱਦ ਸਫਲ ਰਿਹਾ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖੋ ਵੱਖ ਹੋ ਗਏ ਸਨ ਜੋ ਕਿ ਇੱਕ ਇਤਿਹਾਸਕ ਤੱਥ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਸਰਹੱਦੀ ਹਾਲਾਤ, ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ, ਹੋਰ ਮੁੱਖ ਮੁੱਦਿਆਂ, ਵਿਕਾਸ ਅਤੇ ਰੋਜ਼ਗਾਰ ਨੂੰ ਦੇਖਦਿਆਂ ਲੋਕ ਮੰਗ ਕਰ ਰਹੇ ਨੇ ਕਿ ਸਾਨੂੰ ਮੁੜ ਇਕੱਠੇ ਹੋਣਾ ਕਹਿੰਦੇ ਚਾਹੀਦਾ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿਕਾਸ ਜਿਹੜਾ ਪ੍ਰਗਤੀ ਅਤੇ ਲੋਕਾਂ ਦੀ ਭਲਾਈ ਦੇ ਲਈ ਜੋ ਗੱਠਜੋੜ ਪਹਿਲਾਂ ਜਿਹੜਾ ਮਦਦਗਾਰ ਸਾਬਤ ਹੋਏ ਸਨ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਅਤੇ ਮੋਦੀ ਜੈਨ ਜੀ ਕੈਂਪਸਾਂ ਦੇ ਵਿੱਚ ਕਹਿੰਦੇ ਨੇ ਜਾਓ ਭਾਈ ਅਤੇ ਨੌਜਵਾਨਾਂ ਦੇ ਨਾਲ ਮਿਲੋ ਅਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਜਿਹੜਾ ਦਿਓ। ਮੋਦੀ ਸਾਹਿਬ ਕਹਿੰਦੇ ਨੇ PM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਅੱਜ ਸਰਕਾਰ ਅਤੇ ਜੈਨ ਜੀ ਵਿਚਾਲੇ ਦੂਰੀ ਘਟਾਉਣ ਦੇ ਉੱਤੇ ਜ਼ੋਰ ਦਿੰਦਿਆਂ ਕੇਂਦਰੀ ਸਕੱਤਰਾਂ ਨੂੰ ਯੂਨੀਵਰਸਿਟੀ ਕੈਂਪਸਾਂ ਦੇ ਵਿੱਚ ਜਾ ਕੇ ਕਹਿੰਦੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਅਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਹਾਸਲ ਕਰਨ ਦੇ ਲਈ ਕਿਹਾ। ਕੇਂਦਰੀ ਸਕੱਤਰਾਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ, ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਾਲੇ ਵੱਧ ਤੋਂ ਵੱਧ ਸੰਪਰਕ ਬਣਾਉਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਇਸ ਦੇ ਨਾਲ ਨੀਤੀ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਨਵੇਂ ਅਤੇ ਵੱਖਰੇ ਵਿਚਾਰ ਸਾਹਮਣੇ ਆ ਸਕਦੇ ਹੈ। ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ਦੇ ਉੱਤੇ ਹੋਈ ਮੀਟਿੰਗ ਦੇ ਦੌਰਾਨ ਕਿਹਾ ਕਿ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਦੇ ਨਾਲ ਵਿਆਪਕ ਪੱਧਰ ਦੇ ਉੱਤੇ ਸੰਪਰਕ ਨੀਤੀ ਬਣਾਉਣ ਦੇ ਲਈ ਰਿਆਇਤੀ ਸੋਚ ਤੋਂ ਹਟ ਕੇ ਜਿਹੜਾ ਵਿਚਾਰ ਲਏ ਜਾ ਸਕਦੇ ਹੈ। ਮੀਟਿੰਗ ਦੇ ਦੌਰਾਨ ਬੁਨਿਆਦੀ ਢਾਂਚੇ ਅਤੇ ਸੰਪਰਕ, ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਿਤ ਮੰਤਰਾਲਿਆਂ ਦੇ ਉੱਤੇ ਵੀ ਵਿਭਾਗਾਂ ਦੇ ਭਵਿੱਖ ਦੇ ਉੱਤੇ ਕਾਰਜ ਏਜੰਡੇ 'ਤੇ ਚਰਚਾ ਕੀਤੀ ਗਈ ਹੈ। ਨੌਜਵਾਨਾਂ ਦੇ ਨਾਲ ਸੰਪਰਕ ਵਧਾਉਣ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਵਿਚਾਲੇ ਬਣੀਆਂ ਵੱਖ ਵੱਖ ਹੱਦਾਂ ਨੂੰ ਖਤਮ ਕਰਨ, ਗੈਰ ਰਸਮੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੱਸੀ ਹੈ। ਉਹਨਾਂ ਕਿਹਾ ਕਿ ਲੰਮੇ ਸਮੇਂ ਦੀ ਯੋਜਨਾਬੰਦੀ ਦੇ ਲਈ ਵਿਚਾਰਾਂ ਦੇ ਵਿੱਚ ਨਵੀਂ ਤਾਜ਼ਗੀ ਹੋਣਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣਾ ਕੰਮ ਲਗਨ ਦੇ ਨਾਲ ਕੰਮ ਕਰਨਾ ਚਾਹੀਦਾ ਅਤੇ ਉਹਨਾਂ ਕੋਵਿਡ-19 ਮਹਾਂਮਾਰੀ ਅਤੇ ਪੱਛਮੀ ਏਸ਼ੀਆ ਸੰਕਟ ਦੌਰਾਨ ਦੇਸ਼ ਦੇ ਵੱਲੋਂ ਦਿੱਤੇ ਸਫਲ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕੀਤਾ ਸੀਗਾ। ਨਾਲ ਕਹਿੰਦੇ ਨੇ ਕਿ AI ਦੀ ਵਰਤੋਂ ਕਰਨ ਦੇ ਲਈ ਕਿਹਾ ਗਿਆ। ਪ੍ਰਧਾਨ ਮੰਤਰੀ ਨੇ ਕੇਂਦਰੀ ਸਕੱਤਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸੀ AI ਦੀ ਵਰਤੋਂ ਕਰਨ ਦੇ ਲਈ ਵੀ ਕਹਿ ਦਿੱਤਾ। ਉਹਨਾਂ ਇਸ ਦੇ ਨਾਲ ਹੀ ਮਨੁੱਖੀ ਫੈਸਲਾ ਲੈਣ ਦੀ ਸਮਰੱਥਾ ਨੂੰ ਬਣਾਈ ਰੱਖਣ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਵੱਖ-ਵੱਖ ਵਿਦੇਸ਼ਾਂ ਲਈ ਡਾਟਾ ਇਕੱਠਾ ਕਰਨ ਅਤੇ ਇਸ ਦੇ ਪ੍ਰਬੰਧਨ ਦੇ ਤਰੀਕੇ ਵਿੱਚ ਹੱਲ ਲੱਭਣੇ ਪੈਣਗੇ ਅਤੇ ਇਸ ਦੇ ਨਾਲ ਹੀ ਡਾਟਾ ਦੇ ਵੱਖ-ਵੱਖ ਸਿਸਟਮਾਂ ਵਿਚਾਲੇ ਬਿਹਤਰ ਤਾਲਮੇਲ ਅਤੇ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣਾ ਹੋਵੇਗਾ। ਅਤੇ ਅੱਜ ਜਿਹੜਾ ਦੂਸਰੇ ਆਪਣੇ ਰਾਹੁਲ ਗਾਂਧੀ ਸਾਹਿਬ ਜਿਹੜੇ ਨੇ ਭਾਈ ਸੜਕਾਂ ਦੇ ਉੱਤੇ ਧਰਨੇ ਲਈ ਬੈਠ ਗਏ ਅਤੇ ਪ੍ਰਦਰਸ਼ਨ ਤੋਂ ਬਾਅਦ ਫਿਰ ਪਾਇਲਟ ਗਨ ਦੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਅੱਜ ਕਰ ਲਿਆ ਗਿਆ ਜੀ, FIR ਹੋ ਗਈ ਹੈ। ਇਸ ਤਰ੍ਹਾਂ ਦੀ ਖਬਰ ਵੀ ਨਜ਼ਰ ਆਈ ਹੈ ਅਤੇ ਉਹਨੂੰ ਵੀ ਵਿਸਤਾਰ ਦੇ ਵਿੱਚ ਲੈ ਲੈਂਦੇ ਹਾਂ ਥੋੜ੍ਹਾ ਜਿਹਾ ਅਤੇ ਫਿਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੰਸਦ ਮਾਰਗ ਥਾਣੇ ਦੇ ਬਾਹਰ ਦਿੱਤਾ ਗਿਆ ਸੀ ਧਰਨਾ ਅਤੇ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪਾਇਲਟ ਗਨ ਦੀ ਜਿਹੜੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਕਰਨ ਦੀ ਮੰਗ ਦੇ ਮਾਮਲੇ 'ਤੇ ਅੱਜ ਦਿੱਲੀ ਪੁਲਿਸ ਸਟੇਸ਼ਨ 'ਚ FIR ਦਰਜ ਕਰ ਲਈ ਗਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਣਪਛਾਤਿਆਂ ਦੇ ਖਿਲਾਫ਼ ਕੇਸ ਜਿਹੜਾ ਦਰਜ ਕੀਤਾ ਹੈ। ਲੋ ਦੋਸਤੋ, ਗੱਲਾਂ ਬਾਤਾਂ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਰਾਜਨ ਸੈਣੀ ਸਾਹਿਬ ਅਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਬਿਲਕੁਲ ਠੀਕ ਹੈਗੀ ਪਰ ਵਿੱਚ ਕਿਤੇ ਕਿਤੇ ਆਵਾਜ਼ ਮੈਨੂੰ ਟੁੱਟ ਕੇ ਆਉਂਦੀ ਰਹੀ ਜੀ ਤਾਂ ਜਨਾਬ ਦੀ।
0: ਅੱਛਾ ਜੀ, ਨਹੀਂ ਇੱਥੇ ਤਾਂ ਮੇਰੇ ਕੋਲ ਤਾਂ ਠੀਕ ਠਾਕ ਚੱਲ ਰਿਹਾ ਵੈਸੇ। ਹਾਂਜੀ, ਕੋਈ ਨਾ, ਮੈਂ ਚੈੱਕ ਕਰ ਲਾਂ।
1: ਚਲੋ ਐਨੀਵੇ, ਹਾਂਜੀ, ਕਿਉਂਕਿ ਇੱਧਰ ਮੇਰੇ ਵੀ ਨੈਟ ਉਹ ਪੂਰਾ ਹੈਗਾ ਹੀ ਆ ਜੀ, ਮਤਲਬ ਵਾਈਫਾਈ ਵੀ ਓਕੇ ਆ, ਸਾਰਾ ਕੁਛ ਓਕੇ ਆ
0: ਜੀ।
1: ਤੇ ਮੈਂ ਵਿੱਚ ਜਿਹੜਾ ਹੈਗਾ ਆ ਉਹ ਚੇਂਜ ਵੀ ਕਰਦਾ ਰਿਹਾ ਵੀ ਕੱਲਾ ਡਾਟੇ ਤੇ ਚਲਾ ਕੇ ਦੇਖਾਂ ਤੇ ਉਦੋਂ ਵੀ ਜਿਹੜਾ ਆ ਪ੍ਰੋਗਰਾਮ ਰੁਕਦਾ ਸੀ ਵਿੱਚ ਕਿਤੇ ਕਿਤੇ।
0: ਅੱਛਾ ਜੀ, ਕੋਈ ਨੀ, ਮੈਂ ਚੈੱਕ ਕਰ ਲੈਣਾ ਜੀ।
1: ਐਨੀਵੇ, ਜੇ ਵਿੱਚ ਕਿਤੇ ਆਵਾਜ਼ ਰੁਕੀ ਤੇ ਮੈਨੂੰ ਕਾਇੰਡਲੀ ਫਿਰ ਜਿਹੜਾ ਹੈਗਾ ਆ ਦੱਸ ਦਿਓ ਜੀ।
0: ਜ਼ਰੂਰ ਜੀ,
1: ਹਾਂਜੀ,
0: ਨਹੀਂ ਵਧੀਆ ਆ ਰਹੀ ਆ ਜੀ।
1: ਹਾਂਜੀ, ਠੀਕ ਹੈ ਜੀ। ਹੁਣ ਆਈ ਹੈ ਜੀ, ਪਹਿਲਾਂ ਤਾਂ ਜਿਹੜਾ ਹੈਗਾ ਨਾ, ਤੁਸੀਂ ਲਾਸਟ ਖਬਰ ਜਿਹੜੀ ਕੀਤੀ ਹੈ ਨਾ ਜੀ, ਮੈਂ ਉਹ ਤੋਂ ਸ਼ੁਰੂ ਕਰਾਂਗਾ।
0: ਜ਼ਰੂਰ ਜੀ।
1: ਕਹਿੰਦੇ ਜੈਨ ਜੀ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੋ ਗਿਆ, ਮੋਦੀ ਸਾਹਿਬ ਨੂੰ ਹੁਣ ਲੱਗਣ ਲੱਗ ਪਿਆ ਜੀ,
0: ਕਮਜ਼ੋਰੀ ਬਣ ਗਈ ਹੈ ਜੀ।
1: ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਕੀ ਇਹਨਾਂ ਨੂੰ ਪਤਾ ਨਹੀਂ ਹੈਗਾ, ਨੌਜਵਾਨਾਂ ਦੀ ਸਮੱਸਿਆ ਕੀ ਆ ਜੀ?
0: ਜੀ,
1: ਤੁਹਾਨੂੰ ਨਹੀਂ ਪਤਾ ਵੀ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਰਿਸੈਂਟਮੈਂਟ ਕਿੱਥੋਂ ਸ਼ੁਰੂ ਹੋਈ?
0: ਬਿਲਕੁਲ,
1: ਤੁਸੀਂ ਐਗਜ਼ਾਮ ਕਰਾਉਂਦੇ ਆ, ਐਗਜ਼ਾਮ ਜਿਹੜੇ ਹੈਗੇ ਆ ਤੁਹਾਡੇ ਲੀਕ ਕਰ ਜਾਂਦੇ ਹੈਗੇ ਆ ਜੀ, ਪੇਪਰ ਲੀਕ ਕਰ ਜਾਂਦੇ ਹੈਗੇ ਆ, ਬੱਚਿਆਂ ਦਾ ਭਵਿੱਖ ਨਾਲ ਖਿਲਵਾੜ ਹੁੰਦਾ
0: ਜੀ।
1: ਇੱਕ ਪੇਪਰ ਲੈਣ ਵਾਸਤੇ ਤੁਸੀਂ 6-6 ਮਹੀਨੇ ਉਹਦਾ ਰਿਜ਼ਲਟ ਵੇਟ ਕਰਨੀ ਪੈਂਦੀ ਆ ਜੀ। ਫਿਰ ਜਦੋਂ ਤੁਸੀਂ ਨਿਯੁਕਤੀਆਂ ਹੋਣ ਲੱਗਦੀਆਂ ਹੈਗੀਆਂ ਜਾਂ ਕੋਈ ਐਡਮਿਸ਼ਨ ਹੋਣ ਲੱਗਦਾ ਆ ਜੀ, ਉਦੋਂ ਤੁਸੀਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਾ ਲੈਂਦੇ ਜੀ।
0: ਬਿਲਕੁਲ
1: ਸਰ, ਸਭ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਹੈਗੀ ਆ ਸਮਾਂ
0: ਜੀ।
1: ਅਗਲੇ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੁੰਦਾ ਜੀ। ਇੱਕ ਬੱਚਾ ਆ ਉਹ 24 ਸਾਲ ਦੀ ਏਜ ਦੇ ਵਿੱਚ ਜਿਹੜਾ ਆ ਪਾਸ ਆਊਟ ਹੋ ਰਿਹਾ ਜੀ। ਇੱਕ ਬੱਚਾ ਜਿਹੜਾ ਹੈਗਾ ਆ ਉਹ 25 ਸਾਲ 26 ਸਾਲ ਦੇ ਪਾਸ ਆਊਟ ਹੋ ਰਿਹਾ। ਉਹਦੀ ਜ਼ਿੰਦਗੀ ਦਾ ਜਿਹੜਾ 2 ਸਾਲ ਦਾ ਸਮਾਂ ਆ ਉਹ ਮਤਲਬ ਕਿੱਥੇ ਐਡਜਸਟ ਹੋਊਗਾ ਜੀ?
0: ਜੀ,
1: ਤੁਸੀਂ ਐਗਜ਼ਾਮ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਏਡਾ ਲੰਬਾ ਬਣਾ ਲੈਂਦੇ, ਲੈਂਥੀ ਬਣਾ ਲੈਂਦੇ ਆ, ਇੰਨਾ ਕੋਸਟਲੀ ਬਣਾ ਲੈਂਦੇ ਹੈਗੇ ਆ ਜੀ। ਉਹਦੇ ਬਾਵਜੂਦ ਜਦੋਂ ਉਹਦੇ ਨਾਲ ਧੋਖਾ ਹੁੰਦਾ ਆ ਤੇ ਉਹਦਾ ਮਨ ਟੁੱਟਦਾ ਨਹੀਂ ਹੈ ਜੀ।
0: ਜੀ,
1: ਫਿਰ ਤੁਹਾਡੀ ਐਜੂਕੇਸ਼ਨ ਜਿਹੜੀ ਹੈਗੀ ਆ ਕੁਆਲਿਟੀ ਐਜੂਕੇਸ਼ਨ ਨਹੀਂ ਹੈ,
0: ਜੀ
1: ਇਹ ਜੋਬ ਓਰੀਐਂਟਡ ਐਜੂਕੇਸ਼ਨ ਨਹੀਂ ਹੈ। ਤੁਸੀਂ ਇਹਦੇ ਤੇ ਅੱਜ ਤੱਕ ਕੀ ਰਿਸਰਚ ਕੀਤੀ ਜੀ ਕਿ ਬੱਚਾ ਜਿਹੜਾ ਆ ਪੜ੍ਹ ਲਿਖ ਕੇ ਨੌਕਰੀਆਂ ਲੱਭਦਾ, ਨੌਕਰੀ ਮਿਲਦੀ ਨਹੀਂ, ਉਹ
0: ਜੀ
1: ਉਹਦੀ ਵਿਦਿਆ ਜਿਹੜੀ ਹੈਗੀ ਆ ਉਹ ਇੰਨੀ ਕੈਪੇਬਲ ਨਹੀਂ ਹੁੰਦੀ ਕਿ ਉਹ ਆਪਣੀ ਦੋ ਵਕਤ ਦੀ ਰੋਟੀ ਕਮਾ ਕੇ ਖਾ ਸਕਦਾ ਹੋਵੇ।
0: ਜੀ
1: ਸੋ ਇਸ ਕਰਕੇ ਇਹ ਬਹੁਤ ਕੰਮ ਕਰਨ ਵਾਲੇ ਹੈਗੇ ਆ, ਜਿਹੜੇ ਸਾਨੂੰ ਸਧਾਰਨ ਬੰਦਿਆਂ ਨੂੰ ਤਾਂ ਪਤਾ ਆ, ਤੇ ਜਿਹਨਾਂ ਨੇ ਪੋਲਿਟਿਕਸ ਦੇ ਵਿੱਚ ਸਾਰੀ ਜ਼ਿੰਦਗੀ ਮਤਲਬ ਗਾਲੀ ਹੈਗੀ ਆ ਤੇ ਉਹਨਾਂ ਨੂੰ ਨਹੀਂ ਪਤਾ।
0: ਸੈਣੀ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਮੈਂ ਥੋੜ੍ਹਾ ਜਿਹਾ ਹੋਰ ਅੱਗੇ ਵਧਾਵਾਂਗਾ ਇੱਕ ਨੁਕਤਾ। ਇੱਥੇ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ ਤਾਂ ਉਹਦੇ ਨਾਲ ਜੋੜ ਕੇ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਬਹੁਤ ਵਧੀਆ ਇਸ ਨੂੰ ਵਿਸਥਾਰ ਦਿੱਤਾ ਹੈ। ਦੇਖੋ, ਇਹ ਚਾਹੇ ਵੋਕੇਸ਼ਨਲ ਕਾਲਜ ਨੇ ਜਾਂ ਸਕੂਲ ਨੇ ਇੱਥੇ, ਅਤੇ ਚਾਹੇ ਸੈਣੀ ਸਾਹਿਬ ਆਪਣੇ ਜਿਹੜੇ ਹੈ ਪ੍ਰਾਇਮਰੀ ਜਾਂ ਹਾਈ ਸਕੂਲ ਤੱਕ ਜਿਹੜੇ ਬੱਚੇ ਨੇ, ਬਕਾਇਦਾ ਮੈਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀਗੀ, ਇੱਕ ਦਿਨ ਪਹਿਲਾਂ ਉਹਨਾਂ ਨੂੰ ਭੇਜਿਆ ਜਾਂਦਾ ਹੈ ਵਰਕ ਦਾ। ਦੇਖੋ ਲੋਕਾਂ ਦੇ ਨਾਲ ਮਤਲਬ ਕਿ ਜਿਹੜਾ ਵਰਕ ਕਲਚਰ ਹੈ ਉਹ 'ਚ ਜਾ ਕੇ ਝਾਤ ਮਾਰ ਕੇ ਆਓ ਕੰਪਨੀਆਂ ਦੇ ਵਿੱਚ ਕਿੱਦਾਂ, ਜੇ ਤੁਹਾਡੇ ਪੇਰੈਂਟਸ ਵੀ ਜਿਹੜੀ ਆ ਜੋਬ ਕਰਦੇ ਆ ਉੱਥੇ ਕਿੱਦਾਂ ਮਤਲਬ ਕਿ ਉਹ ਵਿਚਰਦੇ ਆ, ਕਿਹੜੀ ਜੋਬ ਦੇ ਅੰਡਰ ਸਾਰਾ ਕੁਝ ਉਹ ਕਿੱਦਾਂ ਹੈਂਡਲ ਕਰਦੇ ਆ, ਪਹਿਲਾਂ ਤਾਂ ਉਹ ਉਹਨਾਂ ਨੂੰ ਦੇਖਣ ਲਈ ਇੱਕ ਦਿਨ ਭੇਜਿਆ ਜਾਂਦਾ। ਫਿਰ 3 ਦਿਨ ਉਹਨਾਂ ਨੂੰ ਭੇਜਿਆ ਜਾਂਦਾ ਹੈ ਜਦੋਂ ਉਹ 8th grade ਦੇ ਵਿੱਚ ਹੋ ਜਾਂਦੇ ਆ, ਕਿ ਤੁਸੀਂ ਜਾ ਕੇ ਦੇਖ ਕੇ ਆਓ, ਆਪ ਹੱਥੀਂ ਕੰਮ ਕਰਕੇ ਆਓ ਮਤਲਬ ਕਿ 3 ਦਿਨ, ਅਤੇ ਕਈ ਜਗ੍ਹਾ 5 ਦਿਨ ਵੀ ਹੈ, ਵੀਕ ਵੀ ਹੈ, ਅਤੇ ਕਈ ਜਗ੍ਹਾ 3 ਦਿਨ ਹੈ। ਉਹ ਬੱਚੇ ਜਾਂਦੇ ਨੇ, ਸਰਟੀਫਿਕੇਟ ਵੀ ਬਕਾਇਦਾ ਉੱਥੇ ਮਿਲਦਾ, ਹੱਲਾਸ਼ੇਰੀ ਮਿਲਦੀ ਹੈ ਉਹਨਾਂ ਨੂੰ, ਮਤਲਬ ਕਿ ਉਹਨਾਂ ਨੂੰ ਐਕਸਪਾਇਰ ਕੀਤਾ ਜਾਂਦਾ ਹੈ ਉਹਨਾਂ ਚੀਜ਼ਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਫੈਸ਼ਨ 'ਚ ਚੱਲਦੇ ਆ, ਜੇ ਤੁਸੀਂ ਜਾਂਦੇ ਆ ਵੋਕੇਸ਼ਨਲ ਕਾਲਜ ਦੇ ਵਿੱਚ ਜਾਂਦੇ ਹੋ, ਤਾਂ ਉਹ ਚਾਹੇ ਤੁਸੀਂ ਕਾਰਾਂ ਦਾ ਕੰਮ ਮਕੈਨੀਕਲ ਦਾ ਸਿੱਖਣਾ, ਇੰਜੀਨੀਅਰਿੰਗ 'ਚ ਜਾਣਾ, ਜਾਂ ਕਿਤੇ ਵੀ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਖੇਤਰ ਦੇ ਵਿੱਚ ਹੈ, ਤਾਂ ਬਕਾਇਦਾ ਤੁਹਾਨੂੰ ਸਾਲ ਦੇ ਵਿੱਚ ਘੱਟੋ ਘੱਟ ਨਹੀਂ ਇੱਕ ਵਾਰੀ ਤਾਂ, ਹੈ ਨਾ, ਹੁਣ ਤਾਂ ਸ਼ਾਇਦ ਜ਼ਿਆਦਾ ਵਾਰੀ ਕਰ ਦਿੱਤਾ ਹੈ, ਵੈਸੇ ਇੱਕ ਵਾਰੀ ਤੁਹਾਨੂੰ ਬਕਾਇਦਾ 2 ਵੀਕ ਲਈ, 3 ਵੀਕ ਲਈ ਜਾਂ 4 ਵੀਕ ਲਈ ਵੀ ਹੋ ਸਕਦਾ ਹੈ, ਕਿ ਤੁਹਾਨੂੰ ਪ੍ਰੈਕਟਿਸ ਚੋਇਸ ਕਰਨੀ ਪੈਣੀ ਹੈ ਵੀ ਕਿੱਥੇ ਜਾ ਕੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ 4 ਹਫ਼ਤੇ ਲਾ ਕੇ ਆਉਣੇ ਆ, ਉਹ ਤੁਹਾਡੀ ਚੋਇਸ ਹੈ। ਜੇ ਤੁਹਾਨੂੰ ਉੱਥੇ ਕਿਤੇ ਪਲੇਸ ਬਾਹਰ ਨਹੀਂ ਮਿਲਦਾ ਜੇ ਪ੍ਰੋਫੈਸ਼ਨ ਦੇ ਵਿੱਚ ਜਿੱਥੇ ਵੀ ਤੁਸੀਂ ਇਹ ਮਤਲਬ ਕਿ ਸਟੱਡੀ ਕਰ ਰਹੇ ਹੋ, ਚਾਹੇ ਐਗਜ਼ਾਮਪਲ ਕਹਿ ਲਓ ਕਿ ਨਰਸ ਦਾ ਕੋਰਸ ਕਰ ਰਹੇ ਹਾਂ, ਅਤੇ ਉਹ ਜਿਹੜੇ ਲੋਕਲ ਸਰਕਾਰੀ ਹੋਸਪਿਟਲ ਨੇ ਜਾਂ ਪ੍ਰਾਈਵੇਟ ਜਿਹੜੇ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਪ੍ਰੈਕਟਿਸ ਦੇ ਲਈ ਅਪਲਾਈ ਕਰਦੇ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ, ਹਰ ਜਗ੍ਹਾ ਮਿਲ ਜਾਂਦੀ ਹੈ, ਕੋਈ ਨਾਂਹ ਨਹੀਂ ਕਰਦਾ ਹਰ ਕੈਟਾਗਰੀ ਦੇ ਵਿੱਚ, ਅਤੇ ਉੱਥੋਂ ਹੀ ਬਹੁਤ ਵੱਡੇ ਚਾਂਸ ਬਣ ਜਾਂਦੇ ਨੇ ਕਿ ਉਹਨਾਂ ਨੂੰ ਜੋਬ ਜਿਹੜੀ ਹੈ ਸਮਰ ਟਾਈਮ ਦੇ ਵਿੱਚ ਜਦੋਂ ਉਹਨਾਂ ਦਾ ਕਾਲਜ ਜਾਂ ਸਕੂਲ ਨਹੀਂ ਆ ਤਾਂ ਉਹਨਾਂ ਨੂੰ ਜੋਬ ਔਫਰ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਜੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਤੁਹਾਡੇ ਤੋਂ ਇੰਪ੍ਰੈਸ ਹੋਏ ਹਾਂ ਅਤੇ ਤੁਸੀਂ ਆ ਸਕਦੇ ਹੋ ਕੰਮ ਦੇ ਉੱਤੇ, ਮਤਲਬ ਕਿ ਜੇ ਤੁਹਾਡੀ ਚੋਇਸ ਹੈ, ਜੇ ਜਦੋਂ ਤੁਸੀਂ ਫ੍ਰੀ ਹੋਵੋ ਜਾਂ ਵੀਕਐਂਡ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਓਵਰ ਟਾਈਮ ਕਰਨਾ ਚਾਹੁੰਦੇ, ਜਿੱਦਾਂ ਵੀ ਕਰਨਾ ਚਾਹੁੰਦੇ ਹੋ, ਸਕੂਲ ਤੋਂ ਬਾਅਦ ਕਰਨਾ ਚਾਹੁੰਦੇ ਹੋ, ਇੱਥੋਂ ਵਰਕ ਕਲਚਰ ਸ਼ੁਰੂ ਹੋ ਜਾਂਦਾ। ਪਰ ਸਾਡੇ ਤਾਂ ਬਸ ਜੇ ਪੜ੍ਹਨਾ ਤਾਂ ਪੜ੍ਹਨਾ ਹੀ ਆ, ਪਰ ਉਹ ਜਿਹੜਾ ਜੋਬਾਂ ਕ੍ਰੀਏਟ ਕਿੱਦਾਂ ਹੋਣਗੀਆਂ, ਉਹ ਤਾਂ ਮਤਲਬ ਕਿ 90% ਚਾਂਸ ਹੁੰਦੇ ਆ, ਇੱਥੇ 95% ਜਦੋਂ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਂਦੇ ਹੋ ਤਾਂ ਤੁਹਾਨੂੰ ਜੋਬ ਉੱਥੇ ਹੀ ਮਤਲਬ ਕਿ ਮਿਲ ਜਾਂਦੀ ਹੈ ਜੀ, ਔਫਰ ਹੋ ਜਾਂਦੀ ਹੈ, ਪਰ ਸਾਡੇ ਨਹੀਂ ਆ ਉਹ ਚੀਜ਼, ਕਲਚਰ ਹੀ ਨਹੀਂ ਆ ਜੀ ਉਹ।
1: ਭਾਰਤ ਸਾਹਿਬ, ਅੱਜ ਇੱਕ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ
0: ਜੀ
1: ਕਿ ਹੁਣ ਜਿਹੜੇ ਜੱਜ ਜਿਹੜੇ ਹੈਗੇ ਆ ਭਰਤੀ ਹੋਣੇ ਆ ਉਹ ਕਿਸ ਤਰੀਕੇ ਨਾਲ ਹੋਣਗੇ। ਅੱਗੇ ਹੁੰਦਾ ਸੀ ਪਹਿਲਾਂ 2 ਸਾਲ ਦੀ ਉਹਨਾਂ ਦੇ ਜਿਹੜਾ ਹੈਗਾ ਆ ਵਕਾਲਤ ਕਰਦਿਆਂ ਨੂੰ ਹੋ ਗਿਆ, ਹੁਣ ਤੇ ਉਹ ਟੈਸਟ ਦੇ ਸਕਦੇ ਸੀ। ਟੈਸਟ ਤੋਂ ਬਾਅਦ ਜਿਹੜਾ ਹੈਗਾ ਆ ਜੀ ਉਹਨਾਂ ਦਾ ਉਹ ਪਹਿਲਾਂ ਪ੍ਰੀਲਿਮਨਰੀ ਹੁੰਦਾ ਸੀ, ਫਿਰ ਮੇਨ ਟੈਸਟ ਹੁੰਦਾ ਸੀ, ਫਿਰ ਇੰਟਰਵਿਊ ਹੁੰਦੀ ਸੀ। ਇਹ ਸਾਰੇ ਚਰਨ ਕਰਨ ਪਾਰ ਕਰਕੇ ਤੇ ਉਹ ਸਿਲੈਕਟ ਹੋ ਜਾਂਦੇ ਸੀ। ਉਹਨਾਂ ਨੂੰ ਉਦਣ ਤੋਂ ਹੀ ਜਿਹੜਾ ਹੈਗਾ ਆ ਵੀ ਆਈ ਕਾਰਡ ਵਗੈਰਾ ਮਿਲ ਜਾਂਦੇ ਸੀ ਤੇ ਉਹਨਾਂ ਨੂੰ ਸਟੇਸ਼ਨ ਅਲੋਟ ਕਰ ਦਿੱਤੇ ਜਾਂਦੇ ਸੀਗੇ ਤੇ ਉਹ ਜੱਜਿਸ ਦੀ ਟ੍ਰੇਨਿੰਗ ਵੀ ਲੈਂਦੇ ਸੀ ਨਾਲ, 15 ਦਿਨ ਜਾਂਦੇ ਸੀਗੇ ਤੇ ਕੋਰਟਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਜੱਜ ਨਾਲ ਅਟੈਚ ਹੋ ਕੇ ਕੰਮ ਦੇਖਦੇ ਸੀ, ਮੁੜ ਕੇ ਫੇਰ ਆ ਜਾਂਦੇ ਸੀ ਟ੍ਰੇਨਿੰਗ ਸੈਂਟਰ ਦੇ ਵਿੱਚ ਤੇ ਉੱਥੇ ਟ੍ਰੇਨਿੰਗ ਲੈਂਦੇ ਸੀ। ਇਸ ਤਰ੍ਹਾਂ 1 ਸਾਲ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਪੱਕੀ ਪੋਸਟ ਦੇ ਦਿੱਤੀ ਜਾਂਦੀ ਸੀ ਜੀ। ਇਹ ਸੀਗਾ ਜੀ ਪਹਿਲਾ ਜਿਹੜਾ ਸੈਟਅਪ। ਹੁਣ ਦੇਖੋ ਇਹਨਾਂ ਨੇ ਕੀ ਕੀਤਾ, 1 ਸਾਲ ਦਾ ਜਿਹੜਾ ਹੈਗਾ ਆ ਵੀ ਗੈਪ ਹੋਵੇ ਤੁਹਾਡੇ ਲਾ ਕਰਨ ਤੋਂ, ਯਾਨੀ ਕਿ ਪ੍ਰੈਕਟਿਸ 1 ਸਾਲ ਦੀ ਕਰਦਾ ਹੋਵੇ, ਉਹ ਤੋਂ ਬਾਅਦ ਟੈਸਟ ਦਿੰਦਾ ਆ, ਟੈਸਟ ਕਲੀਅਰ ਹੋਇਆ ਤੇ ਤੁਹਾਨੂੰ ਉਹਨਾਂ ਨੇ ਜੱਜ ਬਣ ਲੈਣਾ ਹੈਗਾ ਆ। ਪਰ ਤੁਹਾਡੇ ਕੋਲ ਕਰਾਉਣਾ ਕੀ ਆ, 1 ਸਾਲ ਦੀ ਤੁਹਾਨੂੰ ਜਿਹੜੀ ਆ ਟ੍ਰੇਨਿੰਗ ਦੇਣੀ ਆ ਜੀ।
0: ਜੀ
1: ਇੱਕ ਸਾਲ ਤੁਹਾਡਾ ਜਿਹੜੇ ਹੈਗੇ ਆ 6 ਮਹੀਨੇ ਸੈਸ਼ਨ ਜੱਜ ਨਾਲ ਜਿਹੜਾ ਹੈਗਾ ਆ ਬਤੌਰ ਕਲਰਕ ਜਿਹੜਾ ਤੁਹਾਨੂੰ ਲਾਉਣਾ ਆ,
0: ਜੀ
1: ਤੇ ਫਿਰ 6 ਮਹੀਨੇ ਜਿਹੜਾ ਆ ਹਾਈ ਕੋਰਟ ਦੇ ਜੱਜ ਦੇ ਨਾਲ ਲਾਉਣਾ ਆ ਜੀ।
0: ਜੀ
1: ਇਹਦਾ ਮੇਨ ਟਾਈਮ ਇਸ 2 ਸਾਲ ਦੇ ਦੌਰਾਨ ਤੁਹਾਨੂੰ ਤਨਖਾਹ ਜਿਹੜੀ ਹੈਗੀ ਆ ਉਹ ਇੱਕ ਜੱਜ ਨਾਲੋਂ ਅੱਧੀ ਮਿਲੇਗੀ
0: ਜੀ।
1: ਹਾਂਜੀ 2 ਸਾਲ ਬਾਅਦ ਜਦੋਂ ਹਾਈ ਕੋਰਟ ਦਾ ਜੱਜ ਸੈਟਿਸਫਾਈ ਹੋਊਗਾ ਕਿ ਮਤਲਬ ਬੰਦਾ ਜਿਹੜਾ ਹੈਗਾ ਆ ਉਹ ਇੱਕ ਰਿਪੋਰਟ ਕਰੂਗਾ ਜੀ
0: ਜੀ
1: ਵੀ ਹੀ ਇਜ਼ ਗੁੱਡ ਹਾਂਜੀ ਤੇ ਕੈਨ ਬੀ ਸਿਟ ਔਨ ਦਾ ਚੇਅਰ ਆਫ ਜੱਜ ਤੇ ਫਿਰ ਤੁਹਾਨੂੰ ਸਟੇਸ਼ਨ ਅਲਾਟ ਕਰ ਦਿੱਤਾ ਜਾਊਗਾ ਜੀ।
0: ਜੀ
1: ਸਰ ਮੈਂ ਦੇਖਿਆ ਜੀ ਵੀ ਆਰਮੀ ਦੇ ਵਿੱਚ ਵੀ ਇੱਦਾਂ ਕਰਕੇ ਜਦੋਂ ਟ੍ਰੇਨਿੰਗਾਂ ਹੁੰਦੀਆਂ ਸੀਗੀਆਂ ਜਦੋਂ ਨਾਲ ਅਟੈਚ ਲਾਇਆ ਜਾਂਦਾ ਸੀ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਉਹ ਕੁੱਤੇ ਜਿਹੜੇ ਹੈਗੇ ਆ ਘੁਮਾਉਣ ਵਾਸਤੇ ਲਿਜਾਣੇ ਪੈਂਦੇ ਜੀ ਇਹਨਾਂ ਲੋਕਾਂ ਦੇ।
0: ਬਿਲਕੁਲ ਹੈ ਜੀ
1: ਕੁੱਤਾ ਬਿਮਾਰ ਹੋ ਗਿਆ ਅੱਜ ਕੁੱਤਾ ਲੈ ਕੇ ਜਾ ਜੀ ਮੁੜ ਕੇ ਜਿਹੜਾ ਹੈਗਾ ਆ ਉਸ ਬੰਦੇ ਨੂੰ ਕਿੰਨੀ ਡੀਗ੍ਰੇਡੇਸ਼ਨ ਹੈਗੀ ਆ ਸਰ। ਇਹ ਰੱਬ ਬਣੇ ਹੈਗੇ ਆ ਜੀ ਇੱਥੇ ਇੱਥੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਹੈਗਾ ਆ ਕਿ ਜਿਹੜੇ ਬੰਦੇ ਆ ਉਹਦੇ ਮੱਲ ਕੇ ਬਹਿ ਗਏ ਹੈਗੇ ਆ ਜੀ ਉੱਪਰਲੇ ਲੈਵਲ ਦੇ ਉੱਤੇ ਉਹ ਥੱਲੜਿਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਆ ਜੀ।
0: ਬਿਲਕੁਲ
1: ਉਹ ਜਦੋਂ ਬੰਦੇ ਨੇ ਟੈਸਟ ਪਾਸ ਕਰ ਲਿਆ ਸਰ ਟੈਸਟ ਪਾਸ ਕਰ ਲਿਆ ਉਹਦਾ ਜਿਹੜਾ ਹੈਗਾ ਤੁਸੀਂ ਉਹਨੂੰ ਜਿੱਥੇ ਲਾਉਣਾ ਲਾਓ ਜੇ ਉਹਦੇ ਕੰਮ ਚ ਕਮੀ ਹੈ ਤੇ ਦੱਸੋ ਉਹਦੀ ਤੁਸੀਂ ਟ੍ਰੇਨਿੰਗ ਜਦੋਂ ਸਾਲ ਦੀ ਕਰਾ ਲਈ ਹੈਗੀ ਆ ਤੇ ਮੋਰ ਦੈਨ ਸਫੀਸ਼ੀਐਂਟ ਜੀ।
0: ਬਿਲਕੁਲ
1: ਮੁੜ ਕੇ ਫਿਰ ਉਹ ਉਸੇ ਬੰਦੇ ਦੇ ਇੱਕ ਬੰਦੇ ਦੇ ਮਤਾਜ ਕਰ ਦਿੱਤਾ ਉਹਨੂੰ ਕਿ ਉਹ ਉਹਨੂੰ ਗੁੱਡ ਦੀ ਰਿਪੋਰਟ ਦਊਗਾ ਹਾਂਜੀ ਉਹਦੀ ਰਿਪੋਰਟ ਲਿਖੇਗਾ ਦੈਨ ਹੀ ਕੈਨ ਜੁਆਇਨ
0: ਜੀ।
1: ਹਾਂਜੀ ਨਹੀਂ ਤਾਂ ਪਤਾ ਨਹੀਂ ਤਾਂ ਅੱਗੇ ਕੀ ਉਹਦੇ ਬਾਰੇ ਸਾਇਲੈਂਟ ਹੈਗੇ ਆ ਜੀ ਜਾਣੀ ਕਿ ਉਹ ਲੇਲੜੀਆਂ ਕੱਢੇਗਾ। ਹਾਂਜੀ ਮੈਂ ਤਾਂ ਮਾਫ ਕਰਨਾ ਮੈਂ ਤਾਂ ਇਸ ਪੇਸ਼ੇ ਚ ਹੈਗਾ ਆ ਤਾਂ ਮੈਂ ਤਾਂ ਇੱਥੇ ਦੇਖਿਆ ਹੈਗਾ ਆ ਕਿ ਉਹ ਇੰਨੇ ਕੁ ਬਦਨੀਤੇ ਬੰਦੇ ਸਾਨੂੰ ਇੱਥੇ ਦਿਸਦੇ ਹੁੰਦੇ ਸੀਗੇ ਜੀ ਹਾਈ ਕੋਰਟ ਦੇ ਜੱਜ ਉਹ ਜਦੋਂ ਹੁਸ਼ਿਆਰਪੁਰ ਆਉਂਦੇ ਸੀ ਨਾ ਜੀ ਉਹਦੇ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਇੱਥੇ ਲੱਕੜ ਬਾਜ਼ਾਰ ਦੇ ਵਿੱਚ ਜਿਹੜਾ ਆ ਵੀ ਫਰਨੀਚਰ ਬਹੁਤ ਵਧੀਆ ਮਿਲਦਾ।
0: ਹਾਂਜੀ
1: ਹਾਂਜੀ ਉਹ ਜਾਂਦੇ ਜਿਹੜੇ ਹੈਗੇ ਆ ਤੇ ਉਹਨਾਂ ਦੇ ਆਪ ਜਦੋਂ ਇੱਥੇ ਇੰਸਪੈਕਸ਼ਨਾਂ ਤੇ ਆਉਂਦੇ ਸੀ ਤੇ ਮੁੜ ਕੇ ਟਰੱਕ ਭਰ ਭਰ ਕੇ ਫਰਨੀਚਰ ਦੇ ਜਾਂਦੇ ਸੀਗੇ ਜੀ।
0: ਜੀ ਬਿਲਕੁਲ ਹੈ ਜੀ
1: ਕਿੰਨੇ ਕੁ ਇਹ ਬੰਦੇ ਜਿਹੜੇ ਇਮਾਨਦਾਰ ਹੈਗੇ ਆ ਜੀ ਸਾਰਾ ਕੁਛ ਜਿਹੜਾ ਹੈਗਾ ਆ ਇਸ ਕਰਕੇ ਮਤਲਬ ਇਹ ਪੜਦਾ ਬਣਿਆ ਆ ਇੱਕ ਜੁਡੀਸ਼ਰੀ ਦਾ ਪਰ ਆ ਜਿਹੜੀ ਜੱਜਮੈਂਟ ਹੈ ਇਹਦੇ ਨਾਲ ਜਿਹੜਾ ਆ ਬੱਚਿਆਂ ਦਾ ਮਨ ਇੰਨਾ ਦੁਖਿਆ ਨਾ ਜੀ ਅੱਜ
0: ਜੀ
1: ਜਿਹੜੇ ਬੱਚੇ ਤਿਆਰੀਆਂ ਕਰ ਰਹੇ ਹੈਗੇ ਆ ਵੀ ਦੱਸੋ ਵੀ ਪਹਿਲਾਂ ਤਾਂ ਤੁਸੀਂ ਇਹ ਆ ਕਿ ਹਾਂ ਜੀ ਵੀ ਉਹ ਅੱਧੀ ਤੁਸੀਂ ਤਨਖਾਹ ਦੇਣੀ ਹੈਗੀ ਕਿਉਂ ਵੀ ਅੱਧੀ ਦੇਣੀ ਜਦੋਂ ਬੰਦਾ ਜਿਹੜਾ ਸਿਲੈਕਟ ਹੋ ਗਿਆ ਆ ਤੇ ਤੁਸੀਂ ਉਹਦੀ ਜਿਹੜੀ ਹੈਗੀ ਜੋ ਪਹਿਲਾਂ ਸੈਟਅਪ ਸੀ ਉਹਦੇ ਵਿੱਚ ਕੀ ਕਮੀ ਪੇਸ਼ੀ ਸੀ ਜਿਹੜਾ ਤੁਸੀਂ ਰੋਜ਼ ਦੀ ਰੋਜ਼ ਬਦਲਦੇ ਰਹਿੰਦੇ ਆ।
0: ਬਿਲਕੁਲ ਹੈ ਜੀ
1: ਪਿਛਲੇ ਸਾਲ ਇਹਨਾਂ ਨੇ ਜੱਜਮੈਂਟ ਦੇ ਦਿੱਤੀ ਜੀ ਪਿਛਲੇ ਸਾਲ ਪਹਿਲਾਂ ਸੁਣਦਾ ਸੀ 2 ਸਾਲ ਵਾਲਾ ਜੀ ਕਨਸੈਪਟ ਬੜੇ ਸਾਲ ਰਿਹਾ ਜੀ ਇਹ ਹੁਣ ਪਤਾ ਨੀ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਚ ਕਿੱਦਾਂ ਦਾ ਮਤਲਬ ਜੱਜ ਆਏ ਹੈਗੇ ਆ ਜੀ ਉਹਨਾਂ ਨੇ ਹੁਣ ਉਹਨਾਂ ਨੇ ਪਿਛਲੇ ਸਾਲ ਇਹਨਾਂ ਨੇ ਕਰ ਦਿੱਤਾ ਜੀ ਵੀ 2 ਸਾਲ ਪ੍ਰੈਕਟਿਸ ਇਜ਼ ਇਨਸਫੀਸ਼ੀਐਂਟ 3 ਸਾਲ ਚਾਹੀਦੀ ਹੈ ਜੀ ਘੱਟੋ ਘੱਟ 3 ਸਾਲ ਪ੍ਰੈਕਟਿਸ ਕੀਤੀ ਹੋਵੇ ਜੀ ਉਹ ਇੱਕ ਬੈਚ ਜਿਹੜਾ ਆਪਣਾ ਆ ਜਾਣਾ ਸੀ ਨਾ ਜੀ ਬੱਚਿਆਂ ਦਾ ਉਹ 1 ਸਾਲ ਲਈ ਵੈਸੇ ਹੀ ਡਿਲੇ ਹੋ ਗਿਆ ਤੇ ਤੁਸੀਂ ਜਿਹੜਾ ਹੈਗਾ ਇਹ ਜਨ ਜੀ ਦੀਆਂ ਸਮੱਸਿਆਵਾਂ ਇੱਕ ਥੋੜੀਆਂ ਹੈਗੀਆਂ ਜੀ
0: ਬਿਲਕੁਲ
1: ਕਿੰਨੀਆਂ ਕਿੰਨੀਆਂ ਸਮੱਸਿਆਵਾਂ ਜੀ ਐਜੂਕੇਸ਼ਨ ਦਾ ਪੱਧਰ ਤੁਸੀਂ ਦੇਖੋ ਕਿੱਦਾਂ ਦਾ ਐਜੂਕੇਸ਼ਨ ਨੂੰ ਸਿਸਟਮ ਬਣਾਇਆ ਆ ਤੁਸੀਂ ਲੋਕਾਂ ਨੂੰ ਬੱਚਿਆਂ ਨੂੰ ਆਪਣੇ ਹੱਥਾਂ ਦੇ ਵਿੱਚ ਕੱਠ ਪੁਤਲੀ ਬਣਾਉਣ ਵਾਸਤੇ ਕਿੱਦਾਂ ਕਿੱਦਾਂ ਦੀਆਂ ਵਿਉਂਤਾਂ ਚਾਲਾਂ ਚੱਲਦੇ ਹੈਗੇ ਆ ਜੀ
0: ਜੀ
1: IAS ਕਰਕੇ ਬੱਚੇ ਜਿਹੜੇ ਹੈਗੇ ਆ ਤੇ ਫਾਈਲਾਂ ਚੱਕ ਕੇ ਅਨਪੜ੍ਹਾਂ ਦੇ ਜਿਹੜਾ ਹੈਗਾ ਆ ਮੂਹਰੇ ਖੜੇ ਆ ਜੀ।
0: ਬਿਲਕੁਲ ਹੈ ਜੀ
1: ਇਸ ਕਰਕੇ ਜੈਨ ਜੀ ਦੀਆਂ ਸਮੱਸਿਆਵਾਂ ਸਾਰਿਆਂ ਨੂੰ ਪਤਾ ਆ ਜੀ ਉੱਥੇ ਫਿਰ ਤੁਸੀਂ ਜਿਹੜਾ ਆ ਜੋਬ ਦੇ ਪ੍ਰਤੀ ਜਿਹੜਾ ਆ ਉਹਨਾਂ ਦੀ ਤੁਹਾਡਾ ਕਿਹੜੀ ਐਜੂਕੇਸ਼ਨ ਆ ਜਿਹੜੀ ਜੋਬ ਓਰੀਐਂਟਡ ਹੈਗੀ ਆ ਕਿ ਨਿਕਲਦੇ ਨਾਲ ਜੋਬ ਮਿਲ ਜਾਊਗੀ ਜੀ।
0: ਜੀ ਬਿਲਕੁਲ ਹੈ ਜੀ
1: ਸਰ ਜਿੱਥੇ ਤੁਹਾਡੇ ਜਿਹੜੇ ਮੁਲਕਾਂ ਦੀ ਤੁਸੀਂ ਗੱਲ ਕਰਦੇ ਆ ਜੀ ਉੱਥੇ ਉਹਨਾਂ ਨੇ ਜੇ ਤੁਹਾਡੇ ਕੋਲੋਂ ਟੈਕਸ ਲੈਂਦੇ ਹੈਗੇ ਨਾ ਜੀ ਤੇ ਉਹਨਾਂ ਨੇ ਇਹ 2 ਖੇਤਰ ਜਿਹੜੇ ਹੈਗੇ ਨਾ ਜੀ ਐਜੂਕੇਸ਼ਨ
0: ਜੀ
1: ਤੇ ਹੈਲਥ
0: ਜੀ
1: ਇਹਦੇ ਤੇ ਤੁਹਾਨੂੰ ਜਿਹੜਾ ਆ ਨਿਸ਼ਚਿੰਤ ਕੀਤਾ ਆ।
0: ਬਿਲਕੁਲ ਹੈ ਜੀ ਬਿਲਕੁਲ
1: ਸਾਡੇ ਇੱਥੇ ਟੈਕਸ ਦੀ ਜਿਹੜੀ ਹੈਗੀ ਆ ਵੀ ਟੈਕਸ ਦੀ ਸਟੱਡੀ ਕਰਨ ਵਾਸਤੇ ਵਿਦੇਸ਼ਾਂ ਨੂੰ IAS ਅਫਸਰ ਚੱਲ ਜਾਂਦੇ ਆ ਉਹ ਜਾ ਆਉਂਦੇ ਆ ਜੀ ਵੀ ਟੈਕਸ ਕਿੱਥੋਂ ਕਿੱਥੋਂ ਗੁਰਾਇਆ ਜਾ ਸਕਦਾ ਆ ਜੀ ਤੇ ਮੁੜ ਕੇ ਆ ਕੇ ਸਾਨੂੰ ਸਹੂਲਤ ਦੇ ਨਾਂ ਤੇ ਆਹ ਕੁਛ ਮਿਲਦਾ ਹੈ ਜੀ ਇੱਥੇ ਜਿਹਦੇ ਕਰਕੇ ਯੂਥ ਦੇ ਮਨ ਦੇ ਵਿੱਚ ਇਹ ਰਿਸੈਂਟਮੈਂਟ ਹੈਗੀ ਆ ਤਾਂ ਹੀ ਯੂਥ ਬਾਹਰ ਆ ਜੀ ਯੂਥ ਤਾਂ ਇਸ ਵੇਲੇ ਬਾਗੀ ਹੋਇਆ ਪਿਆ ਕਿੱਥੋਂ ਕਰੋ ਕੋਈ ਕੰਟਰੋਲ ਜਦੋਂ
0: ਬਿਲਕੁਲ
1: ਕਿਉਂਕਿ ਇਹਨਾਂ ਨੇ ਸਮੱਸਿਆ ਉਦੋਂ ਹੀ ਮਤਲਬ ਰਿਲਾਈਜ਼ ਕਰਨੀ ਹੈ ਜਦੋਂ ਇਹਨਾਂ ਦੇ ਗਲੇ ਨੂੰ ਹੱਥ ਪੈ ਗਿਆ
0: ਪਾਣੀ ਸਿਰ ਟੱਪ ਗਿਆ ਜੀ
1: ਪਾਣੀ ਸਿਰ ਤੋਂ ਲੰਘ ਗਿਆ ਆ ਹੁਣ ਸਮਾਂ ਇਦਾਂ ਦਾ ਹੈਗਾ ਭਾਰੇ ਸਾਹਿਬ ਸਾਰੀ ਜ਼ਿੰਦਗੀ ਤੁਸੀਂ ਕਮਾਈ ਕਰ ਲਓ ਜੇ ਇੱਕ ਵਾਰੀ ਤੁਹਾਨੂੰ ਬੁਢਾਪੇ ਦੇ ਵਿੱਚ ਇੱਕ ਵਾਰੀ ਡਾਕਟਰ ਕੋਲ ਜਾਣਾ ਪੈ ਗਿਆ, ਤੁਹਾਡੀ ਸਾਰੀ ਜ਼ਿੰਦਗੀ ਦੀ ਪੂੰਜੀ ਜਿਹੜੀ ਹੈਗੀ ਆ ਉੱਥੇ ਚੱਲ ਜਾਣੀ ਹੈ।
0: ਬਿਲਕੁਲ ਹੈ ਜੀ।
1: ਸੋ ਜ਼ਿੰਦਗੀ ਵੀ ਨਹੀਂ ਬਚਦੀ, ਬੰਦਾ ਵੀ ਨਹੀਂ ਬਚਦਾ, ਘਰ ਵੀ ਖਾਲੀ ਹੋ ਜਾਂਦਾ
0: ਜੀ। ਬਿਲਕੁਲ ਬਿਲਕੁਲ ਹੈ ਜੀ।
1: ਤੇ ਜੇ ਸਿਸਟਮ ਏਦਾਂ ਦਾ ਹੈਗਾ ਆ, ਜੇ ਇੰਸ਼ੋਰੈਂਸ ਦੇ ਉੱਤੇ ਜਾਂਦੇ ਹੈਗੇ ਜਿਹੜੇ ਬੰਦੇ ਮਾੜਾ ਮੋਟਾ ਆਪਣੇ ਅੰਦਰ ਮੂੰਹ ਨੂੰ ਗੰਢ ਲਾ ਕੇ ਤੇ ਇੰਸ਼ੋਰੈਂਸ ਕਰਵਾਉਂਦੇ ਹੈਗੇ ਆ ਜੀ, ਤੇ ਉਹ ਡਬਲ ਰਿਸਕ ਹੋ ਜਾਂਦਾ ਆ ਜੀ। ਉਹ ਨਾ ਚਾਹੁੰਦੇ ਹੋਏ ਵੀ ਬੰਦਾ ਪਾੜ ਦਿੱਤਾ ਜਾਂਦਾ ਡਾਕਟਰਾਂ ਕੋਲ ਜਾ ਕੇ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਸਰ ਇੱਥੇ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਟਾਈਮਲੀ ਐਡਰੈਸ ਹੀ ਨਹੀਂ ਕੀਤਾ। ਇੱਥੇ ਤਾਂ ਟੈਕਸ ਪੇ ਇੱਥੇ ਤਾਂ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਆ ਲੀਡਰਾਂ ਦੀ ਅਯਾਸ਼ੀ ਤੇ ਖਰਚਿਆ ਜਾਂਦਾ ਆ, ਲੀਡਰਾਂ ਦੀ ਇਨਕਮ ਦੇ ਉੱਤੇ ਜਿਹੜਾ ਟੈਕਸ ਲਗਾਇਆ ਹੁੰਦਾ ਉਹਦੀ ਅਦਾਇਗੀ ਵੀ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਹੁੰਦੀ ਆ। ਇਸ ਤੋਂ ਵੱਡਾ ਹੋਰ ਕਿਹੜਾ ਮਤਲਬ ਜਿਹੜਾ ਹੈਗਾ ਸ਼ਰਾਪ ਹੋ ਸਕਦਾ ਆ ਜੀ ਕਿਸੇ ਸਮਾਜ ਲਈ?
0: ਬਿਲਕੁਲ ਹੈ ਜੀ, ਬਿਲਕੁਲ ਸਹੀ ਸਰ।
1: ਤੋਂ ਹੁਣ ਕਹਿੰਦੇ AI ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਅਗਲੇ ਸੈਕਟਰੀ ਜਿਹੜੇ ਆ ਉਹ ਆਰਾਮ ਨਾਲ ਪ੍ਰੋਜੈਕਟ ਰਿਪੋਰਟ ਜਿਹੜੀ ਇੱਕ ਦਿਨ ਚ ਵਿੱਚ AI ਨਾਲ ਬਣਾ ਕੇ ਤੇ ਤੁਹਾਨੂੰ ਸਬਮਿਟ ਕਰ ਦੇਣਗੇ। ਹੋਰ ਉਹਨਾਂ ਦਾ ਵੀ ਜਾਣਾ ਜਿਹੜਾ ਹੈਗਾ ਜਾਂ ਸੌਖਾ ਨਹੀਂ ਹੈਗਾ ਜਾਂ, ਕਿਉਂਕਿ ਉਹਨਾਂ ਦੇ ਜਿਹੜੇ ਸਵਾਲ ਮੂੰਹ ਅੱਡੀ ਖੜੇ ਆ ਨਾ ਜੀ, ਉਹ ਐਡਰੈਸ ਹੋਣ ਵਾਸਤੇ ਬਹੁਤ ਸਿਰ ਜੋੜ ਕੇ ਮਿਹਨਤ ਕਰਨ ਦੀ ਲੋੜ ਆ, ਜੋ ਕਿ ਤੁਹਾਡੇ ਬੱਸ ਦੀ ਗੱਲ ਹੀ ਹੈ ਨੀ ਜੇ ਤੁਸੀਂ ਇੰਨਾ ਕੁਛ ਕਰ ਸਕਦੇ ਹੁੰਦੇ। ਇਹ ਸਮੱਸਿਆਵਾਂ ਅੱਜ ਆਉਂਦੀਆਂ ਹੀ ਨਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਜੀ ਹੁਣ ਆ ਜੀ ਜੀ ਸਰ ਦੂਜੀ
0: ਸੈਣੀ ਸਰ ਪੰਜਾਬ ਬੰਦ ਰਿਹਾ ਜੀ, ਕਿਹੋ ਜਿਹੇ ਹਾਲਾਤ ਰਹੇ ਨੇ?
1: ਪਰ ਸਭ ਦੁੱਖ ਹੋਇਆ
0: ਜੀ,
1: ਦੁੱਖ ਇਸ ਕਰਕੇ ਹੋਇਆ ਕਿ ਇਹਨਾਂ ਬੰਦ ਦਾ ਜਿਹੜਾ ਹੈਗਾ ਆ ਅਸਰ ਕੀ ਹੁੰਦਾ ਆ ਜੀ
0: ਜੀ
1: ਅਸੀਂ ਨਾ ਕਦੀ, ਮੈਂ ਮਾਫ ਕਰਨਾ ਮਤਲਬ ਜੇ ਕਿਸੇ ਨੂੰ ਗੁੱਸਾ ਲੱਗੇ ਤੇ, ਅਸੀਂ ਕਦੀ ਵੀ ਜਿਹੜਾ ਹੈਗਾ ਨਾ ਦੂਜੇ ਦਾ ਵਿਊ ਪੁਆਇੰਟ ਨੀ ਦੇਖਿਆ ਕਿ ਦੂਜੇ ਸਾਡੇ ਬਾਰੇ ਕੀ ਸੋਚਦਾ ਜੀ।
0: ਬਿਲਕੁਲ ਹੈ ਜੀ।
1: ਇਸ ਬੰਦ ਨੂੰ ਤੁਸੀਂ ਜਿਹੜਾ ਹੈਗਾ ਆ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਲੋਕੀ ਬੈਠੇ ਕੀ ਸੋਚਦੇ ਆ, ਕੀ ਵਿਚਾਰਦੇ ਆ
0: ਜੀ,
1: ਜਿਹੜੇ ਬੰਦਿਆਂ ਨੇ ਰਿਲੀਫ ਦੇਣੀ ਆ
0: ਜੀ,
1: ਉਹਨਾਂ ਦਾ ਸੋਚਣ ਦਾ ਐਂਗਲ ਕੀ ਹੈਗਾ ਆ ਜੀ। ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਡਬਲ ਐਡ ਵੈਪਨ ਹੁੰਦੀਆਂ ਜੀ।
0: ਇਹ ਰਿਹਾਈ ਕਰਾਉਣਗੇ ਨੀ ਮੈਨੂੰ ਲੱਗਦਾ, ਜਾਂ ਉਹਨਾਂ ਨੂੰ ਬਾਹਰ ਨਹੀਂ ਕਢਾਉਣਗੇ, ਉਹਨਾਂ ਨੂੰ ਹੋਰ ਥੋੜਾ
1: ਜਿਹਾ ਪੱਕੇ ਬਣਾਉਣਗੇ ਜੀ, ਪੱਕੇ ਬਣਾਉਣਗੇ ਤੇ ਜੇ ਬੰਦੇ ਜਿਹੜੇ ਅੰਦਰ ਹੈਗੇ ਆ ਤੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਕਿ ਪੰਜਾਬ ਬੰਦ ਹੋ ਜਾਂਦਾ ਉਹਨਾਂ ਦੇ ਇਸ਼ਾਰੇ ਤੇ ਜਾਂ ਇੱਦਾਂ ਕਰਕੇ, ਜੇ ਉਹਨਾਂ ਨੂੰ ਕੁਛ ਨਹੀਂ ਮਿਲਦੀ ਤਕਲੀਫ ਤੇ, ਜੇ ਬਾਹਰ ਆ ਗਏ ਤੇ ਖਰੇ ਕਿੰਨਾ ਕਿ ਇਹ ਮਤਲਬ ਉਹ ਆ ਕੇ ਕਿੱਡਾ ਵੱਡਾ ਰਿਵੋਲਟ ਖੜਾ ਕਰ ਦੇਣਗੇ ਜੀ।
0: ਜੀ
1: ਸਰ ਇਹ ਸ਼ੰਕਾ ਹੁੰਦੀ ਅਗਲਿਆਂ ਦੇ ਮਨ ਦੇ ਵਿੱਚ, ਉਹ ਉਲਟਾ ਜਿਹੜਾ ਹੈਗਾ ਆ ਉਹਦਾ ਐਡਵਰਸ ਇਫੈਕਟ ਪੈਂਦਾ ਜੀ।
0: ਜੀ
1: ਸਵਾਲ ਤਾਂ ਇਹ ਹੈਗਾ ਆ ਕਿ ਸਾਨੂੰ ਚੈਨਲ ਜਿਹੜੇ ਆ ਅਡੋਪਟ ਕਰਨੇ ਆ ਉਹ ਹੋਰ ਤਰ੍ਹਾਂ ਦੇ ਕਰਨੇ ਪੈਣਗੇ
0: ਜੀ,
1: ਇਹੋ ਜਿਹੇ ਬੰਦ ਜਿਹੜੇ ਹੈਗੇ ਆ ਸਰ ਜਿਹਦੇ ਨਾਲ ਇਕੋਨਮੀ ਖੜਦੀ ਹੈਗੀ ਆ ਜੀ। ਟ੍ਰੇਨਾਂ ਰੋਕਣ ਨਾਲ ਕੀ ਹੁੰਦਾ ਜੀ ਵੀ ਲੋਕ ਆਪਣੇ ਸਮੇਂ ਤੇ ਕਿਸੇ ਨੇ ਜਾਣਾ ਹੁੰਦਾ
0: ਸੈਣੀ ਸਾਹਿਬ? ਕੋਈ ਵੀ ਧਰਨਾ ਪ੍ਰਦਰਸ਼ਨ ਹੋਵੇ ਦੇਖੋ, ਪਹਿਲਾਂ ਤਾਂ ਹੁੰਦਾ ਹੈ ਕਿ ਸਾਡੀਆਂ ਮੰਗਾਂ ਮੰਨੋ, ਫਿਰ ਉਹ ਉੱਥੇ ਮਤਲਬ ਕਿ ਕਹਿ ਸਕਦੇ ਹਾਂ ਕੁਝ ਲੋਕ ਆਪ ਮੁਹਾਰੇ ਵੀ ਹੋ ਜਾਂਦੇ ਆ, ਫਿਰ ਉਹ ਮਤਲਬ ਕਿ ਕਾਨੂੰਨ ਵੀ ਆਪਣੇ ਹੱਥ 'ਚ ਲੈਂਦੇ ਆ, ਤੋੜਦੇ ਆ, ਸਾਰਾ ਕੁਝ ਹੁੰਦਾ, ਫਿਰ ਉਹਨਾਂ ਦੇ ਉੱਤੇ ਕੇਸ ਦਰਜ ਹੋ ਜਾਂਦੇ ਆ, ਫਿਰ ਅਗਲਾ ਧਰਨਾ ਉਹਨਾਂ ਦਾ ਹੁੰਦਾ ਕਿ ਸਾਡੇ ਬੰਦੇ ਛੱਡੋ, FIR ਵਾਪਸ ਕਰੋ ਜੀ ਉਹਨਾਂ ਨੂੰ, ਅਤੇ ਇਹ ਮਤਲਬ ਕਿ ਚੱਲ ਕੀ ਗਧੀ ਗੇੜ ਜਿਹੜਾ ਕੀ ਚੱਲ ਕੀ ਰਿਹਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ
1: ਮਹਾਰਾਜ ਸਾਹਿਬ ਗੱਲ ਏਦਾਂ ਹੈ ਕਿ ਸਾਰੇ ਲੋਕੀ ਆਪਣੇ ਆਪਣੇ ਆਰੇ ਲੱਗੇ ਆ, ਹਰ ਇੱਕ ਦੀ ਰੋਟੀ ਇਹਦੇ ਵਿੱਚੋਂ ਨਿਕਲਦੀ ਹੈਗੀ ਆ, ਤੇ ਜਿਹਨਾਂ ਦੇ ਮਤਲਬ ਇਹ ਹੈਗਾ ਆ ਵੀ ਕਿਤੋਂ ਖੋਈ ਜਾਂਦੀ ਹੈਗੀ ਆ ਤੇ ਕਿਤੇ ਪਚਾਈ ਜਾਂਦੀ ਆ, ਬਸ ਆਹ ਚੱਕਰ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਦੇਖੋ ਨਾ ਅੱਜ ਜਿਹੜੀ ਇੱਕ ਬੱਸ ਰੋਕ ਲਈ ਇਹਨਾਂ ਨੇ, ਉਹ ਪੰਨ ਬੱਸ ਸੀ ਜੀ, ਉਹ ਜਾਣੀ ਸੀ ਏਅਰਪੋਰਟ ਤੇ ਹੈ ਜੀ, ਉਹ ਸਵਾਰੀਆਂ ਬਿਲਕੁਲ ਭਾਈ ਸਾਡੀ ਫਲਾਈਟ ਹੈਗੀ ਆ, ਸਾਨੂੰ ਤਾਂ ਜਾ ਲੈਂਦੇ ਹੋ ਇੱਦਾਂ ਕਰਕੇ, ਤੁਸੀਂ ਇੱਕ ਦਿਨ ਪਹਿਲਾਂ ਚੱਲ ਜਾਂਦੇ, ਇਹੋ ਜਿਹੇ ਤਰਕ ਦੇਣ
0: ਫਿਰ ਸਰ
1: ਜਿਹੜੇ ਇਹੋ ਜਿਹੇ ਮਤਲਬ ਬੰਦਿਆਂ ਇਹੋ ਜਿਹੇ ਬੰਦ ਹੁੰਦੇ ਨਾ, ਇਹ ਕਿਸੇ ਇੱਕ ਬੰਦੇ ਦੇ ਕੰਟਰੋਲ ਦੇ ਵਿੱਚ ਹੁੰਦੇ ਹੀ ਨੀ ਜੀ। ਹਾਂਜੀ ਵੀ ਇੱਕ ਬੰਦਾ ਜਿਹੜਾ ਯੈਸ ਕਰਦਾ ਹੈ ਤੇ ਹਾਂਜੀ ਤੁਹਾਨੂੰ ਹੋਰ ਰਸਤਾ ਦੇ ਦੇਣਗੇ ਜੀ, ਉਹ ਭੀੜ ਚ ਸਾਰੇ ਹੀ ਤਾਂ ਲੀਡਰ ਹੁੰਦੇ ਆ ਜੀ।
0: ਬਿਲਕੁਲ ਹੈ ਜੀ।
1: ਉਹ ਕਿਸੇ ਦੀ ਮਜਬੂਰੀ ਜਿਹੜੀ ਹੈਗੀ ਆ, ਹਾਂ ਐਂਬੂਲੈਂਸ ਨੂੰ ਕਹਿੰਦੇ ਰਸਤਾ ਦੇ ਤਾ, ਉਹ ਬੜੀ ਵੱਡੀ ਖਬਰ ਬਣੀ, ਕਈ ਜ਼ਰੂਰਤਮੰਦ ਬੰਦੇ ਜਿਹੜੇ ਹੈਗੇ ਫਸੇ ਰਹਿ ਗਏ, ਉਹ ਤੁਸੀਂ ਜਿਹੜਾ ਹੈਗਾ ਆ ਉਹਦੇ ਤੇ ਕਿਉਂ ਨੀ ਬੋਲਦੇ ਬਈ
0: ਜੀ।
1: ਹਾਂਜੀ ਏਅਰਪੋਰਟ ਨੂੰ ਜਾਣ ਵਾਲੀ ਬੱਸ ਰੋਕੀ ਗਈ, ਉਹ ਤੇ ਕਿਉਂ ਨੀ ਬੋਲਦੇ
0: ਜੀ?
1: ਫਿਰ ਦੇਖੋ ਸਰ ਇੱਕ ਚੀਜ਼ ਹੁੰਦੀ ਆ ਫਿਰ ਵਲੰਟਰੀ ਜਿਹੜਾ ਹੈਗਾ ਆ ਮਤਲਬ ਕਿਸੇ ਚੀਜ਼ ਨੂੰ ਅਕਸੈਪਟ ਕਰਨਾ
0: ਜੀ,
1: ਹਾਂਜੀ ਇੱਕ ਚੀਜ਼ ਹੁੰਦਾ ਫੋਰਸੀਬਲ
0: ਬਿਲਕੁਲ
1: ਵਲੰਟਰੀ ਦੇ ਵਿੱਚ ਤਾਂ ਇਹ ਕਿ ਪੰਜਾਬ ਸਾਰਾ ਨਾਲ ਆ ਜੀ,
0: ਜੀ
1: ਇਹ ਤਾਂ ਫੋਰਸੀਬਲ ਹੈ ਜਿਹੜਾ ਹੈਗਾ, ਤੁਸੀਂ ਧੱਕੇ ਨਾਲ ਬੰਦ ਕਰਾਉਣੇ ਹੈਗੇ ਆ ਜੀ, ਧੱਕੇ ਨਾਲ
0: ਜੀ
1: ਤਾਂ ਮਾਈਟ ਇਜ਼ ਦ ਰਾਈਟ ਤਾਂ ਉਹ ਆਲਵੇਜ਼ ਪ੍ਰਵੇਲ ਕਰਦਾ ਹੀ ਕਰਦਾ ਹੈਗਾ ਜੀ,
0: ਬਿਲਕੁਲ
1: ਲੋਕੀ ਤਾਂ ਡਰਦੇ ਆ ਕਿ ਸਾਡੇ ਆ ਕੇ ਨੁਕਸਾਨ ਕਰ ਦੇਣਗੇ ਜੀ,
0: ਜੀ
1: ਮੰਨਣਾ ਦਾ ਤਾਂ ਹੈ ਨਾ ਜੀ, ਕੋਈ ਕਿਸੇ ਨੂੰ ਨਾ ਕੁਛ ਕਵੇ, ਤੁਸੀਂ ਕਾਲ ਦੇਤੀ ਹੈਗੀ ਆ, ਲੈਟਸ ਸੀ ਵੀ
0: ਜੀ
1: ਹਾਂ ਜੀ ਠੀਕ
0: ਕਿੰਨੇ ਕੁ
1: ਗੱਲ
0: ਲੋਕ
1: ਹੈਗੀ ਆ
0: ਤੁਹਾਡੇ ਨਾਲ,
1: ਵੀ
0: ਇਹਨਾਂ ਨੇ
1: ਲੋਕੀ
0: ਪਤਾ ਲੱਗ ਜੂ
1: ਵਲੰਟਰੀ,
0: ਤੁਹਾਨੂੰ
1: ਹਾਂ ਕਿੰਨੇ ਕੁ ਲੋਕ
0: ਜੀ
1: ਤੁਹਾਡੇ ਨਾਲ ਆ, ਵਲੰਟਰੀ ਕਿੰਨੇ ਕੁ ਜਿਹੜਾ ਹੈਗਾ ਆ ਵੀ
0: ਜੀ
1: ਉਹ ਕਰਦੇ ਹੈਗੇ ਆ, ਜਦੋਂ ਤੁਸੀਂ ਆਪ ਕਿਰਪਾਨਾਂ ਲਹਿਰਾਉਣੀਆਂ ਹੈਗੀਆਂ ਤੇ ਜਾ ਕੇ ਜਿਹੜਾ ਹੈਗਾ ਆ ਤੇ ਤੰਗ ਕਰਨ ਲੋਕਾਂ ਨੂੰ, ਤੇ ਫਿਰ ਉਸ ਚੀਜ਼ ਦੇ ਨਾਲ ਤਾਂ ਤਾਂ ਸਰ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਨਾਲ ਕੋਈ ਪਬਲਿਕ ਸਹਿਮਤੀ ਜੁੜਦੀ ਹੈ ਜੀ,
0: ਜੀ
1: ਜਿਹੜੇ ਬੰਦੇ 30-30 ਸਾਲਾਂ ਤੋਂ ਮਤਲਬ ਜਿਹੜੇ ਆ ਅੰਦਰ ਹੈਗੇ ਆ ਜੀ,
0: ਜੀ
1: ਉਹਨਾਂ ਬਾਰੇ ਤਾਂ ਲੋਕੀ ਜ਼ਰੂਰ ਮਤਲਬ ਜਿਹੜਾ ਹੈਗਾ ਜਾਂ ਕੋਈ ਇੱਕ ਰੱਖਦੇ ਆ, ਸਹਿਮਤੀ ਰੱਖਦੇ ਹੈਗੇ ਕਿ ਯਾਰ ਕਿਸੇ ਦੀ ਮਾਂ ਬਿਮਾਰ ਹੈਗੀ ਆ ਤੇ ਉਹਨੂੰ
0: ਜੀ
1: ਮਤਲਬ ਪੈਰੋਲ ਮਿਲ ਜਾਏ,
0: ਕਾਨੂੰਨੀ ਤੌਰ ਤੇ
1: ਮਾਂ
0: ਮਿਲ ਜਾਵੇ,
1: ਬੱਚੇ ਨਾਲ ਮਿਲ ਜਾਏ ਜੀ, ਤੇ 30 ਸਾਲ ਜ਼ਿੰਦਗੀ ਦੇ, ਫਿਰ ਜੀ ਦੂਜਾ ਵੀ ਉਹਨਾਂ ਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ, ਉਹ
0: ਜੀ
1: ਇੱਕ ਵੇਗ ਦੇ ਵਿੱਚ ਆ ਕੇ ਉਹਨਾਂ ਵੱਲੋਂ ਕੀਤਾ ਕੰਮ ਸੀ ਉਸ ਸਮੇਂ ਦੇ ਲਿਹਾਜ਼ ਦੇ ਨਾਲ, ਉਸੇ ਮੌਕੇ ਤੇ ਜੋ ਉਹਨਾਂ ਨੇ ਦੇਖਿਆ ਉਹਨਾਂ ਕੋਲ ਨਹੀਂ ਬਰਦਾਸ਼ਤ ਹੋਇਆ ਹੈ ਜੀ,
0: ਜੀ
1: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨ ਦਾ ਮੌਕਾ ਹੀ ਨਹੀਂ ਦਿੰਦੇ,
0: ਨਹੀਂ ਹੁਣ
1: ਉਦੋਂ
0: ਇਸ ਤੋਂ
1: ਪਹਿਲੇ
0: ਬਾਅਦ
1: ਲਾ
0: ਉਹ
1: ਲਾ ਲਾ
0: ਪੈਰੋਲ
1: ਲਾ ਲਾ
0: ਮਿਲ
1: ਲਾ
0: ਜੂਗੀ
1: ਕਰ
0: ਸੈਣੀ ਸਾਹਿਬ,
1: ਦਿੰਦੇ
0: ਅਗਲੇ ਕਹਿਣਗੇ 2 ਘੰਟੇ ਵੀ ਨਹੀਂ ਦਿੰਦੇ ਇਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਭਾਈ,
1: ਗੱਲ ਤਾਂ ਇਹ ਨਾ ਕਿ ਦੂਜੇ ਦੇ ਵਿਊ ਪੁਆਇੰਟ ਨਾਲ ਜੇ ਆਪਾਂ
0: ਜੀ
1: ਸੋਚੀਏ ਤੇ ਹਾਂ, ਬਾਕੀ ਜਿਹੜਾ ਹੈਗਾ ਆ ਬੀਇੰਗ ਪੰਜਾਬੀ ਮੈਂ ਵੀ ਕਹਿੰਦਾ ਹੈਗਾ ਲਓ ਜੀ ਪੂਰਾ ਬੰਦ ਸਫਲ ਰਿਹਾ ਜੀ
0: ਜੀ
1: ਸਾਡਾ, ਇਹੀ ਤਾਂ ਕਾਲ ਦਿੱਤੀ ਇੱਥੇ ਤੇ ਓਦਾਂ ਕਰਕੇ ਅਸੀਂ ਬੰਦ ਕਰਾ ਤਾ, ਸਰਕਾਰ ਜਿਹੜੀ
0: ਜੀ
1: ਸਰਕਾਰ ਦਾ ਨਾਲ ਆਪ ਹੋ ਜਾਂਦੀ ਹੈਗੀ ਆ ਜੀ, ਉਹਨਾਂ ਨੇ ਬੱਸਾਂ ਪਹਿਲਾਂ
0: ਬਿਲਕੁਲ
1: ਬੰਦ ਕਰ ਦਿੱਤੀਆਂ ਸੀ, ਸਕੂਲ ਖੁੱਲੇ ਰੱਖ ਦਿੱਤੇ ਸਰਕਾਰੀ, ਉਹ ਇਸ ਕਰਕੇ ਕਿ ਸਰਕਾਰੀ ਸਕੂਲ ਦੇ ਵਿੱਚ ਬੱਚੇ ਜਿਹੜੇ ਹੁੰਦੇ ਨਾ ਜੀ, ਉਹ ਲਗਭਗ ਉਸ ਪਿੰਡ ਦੇ ਹੀ ਹੁੰਦੇ ਆ ਜਾਂ ਉਹ ਲਾਗੇ ਨੇੜੇ ਤੇੜੇ ਦੇ ਹੁੰਦੇ ਆ ਜੀ,
0: ਜੀ
1: ਉਹਨਾਂ ਨੂੰ ਮਤਲਬ ਦੂਜੀ ਆਪਣੇ GT ਰੋਡ ਜਿਹੜੀ ਆ ਉਹ ਯੂਜ਼ ਨਹੀਂ ਕਰਨੀ ਪੈਂਦੀ,
0: ਜੀ
1: ਤੇ ਪ੍ਰਾਈਵੇਟ ਸਕੂਲਾਂ ਨੇ ਦੂਰੋਂ ਦੂਰੋਂ ਬੱਚੇ ਲੈ ਕੇ ਆਉਣੇ ਹੁੰਦੇ ਹੈਗੇ ਜੀ, ਤੇ ਫਿਰ ਇਸ ਕਰਕੇ ਪ੍ਰਾਈਵੇਟ ਐਸੋਸੀਏਸ਼ਨ ਨੇ ਜਿਹੜਾ ਆ ਵੀ ਕੱਲ ਨੂੰ ਕਿਸੇ ਸਕੂਲ ਜਾ ਕੇ ਜਿਹੜਾ ਕੋਈ ਹੰਗਾਮਾ ਕਰ ਦੇਣਗੇ ਉਹਦੇ ਨਾਲ ਉਹ ਬੰਦ ਕਰ ਦੇਣਾ ਹੀ ਠੀਕ ਹੈਗਾ ਆ ਜੀ,
0: ਜੀ
1: ਸੋ ਇਸ ਕਰਕੇ ਉਹਨਾਂ ਨੇ ਬੰਦ ਕਰਤਾ, ਬਾਕੀ ਕਚਹਿਰੀਆਂ ਸਾਡੀਆਂ ਖਾਲੀ ਪਈਆਂ ਆ ਸੀ ਜੀ, ਲੋਕੀ ਆਏ ਨੇ ਜੀ, ਜੱਜਾਂ ਦੀਆਂ ਮਿਹਨਤਾਂ ਕਰਕੇ ਤੇ ਤਰੀਕਾਂ ਪਵਾਈਆਂ ਲੋਕਾਂ ਦੀਆਂ ਜੀ, ਤਰੀਕ ਪਾ ਦਿਓ ਜੀ, ਲੋਕੀ ਨਹੀਂ ਆ ਸਕਦੇ ਜੀ,
0: ਜੀ ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਮੈਨੂੰ ਨੀ ਪਤਾ ਵੀ ਇਹਦੇ ਨਾਲ ਕੀ ਫਰੂਟ, ਹੁਣ ਦੇਖੋ ਨਾ ਅੱਗੇ 27 ਤਰੀਕ ਨੂੰ ਜਿਹੜਾ ਆ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆ,
0: ਜੀ ਕੀ ਹਾਲ
1: ਹਾਂਜੀ,
0: ਹੈ ਜੀ,
1: ਹਾਂਜੀ ਉਧਰੋਂ ਜਿਹੜਾ ਹੈਗਾ ਆ ਮੁਲਾਜ਼ਮ ਵੀ ਜਿਹੜੇ ਹੈਗੇ 27 ਨੂੰ, ਫੇਰ ਉਹਨਾਂ ਦਾ ਪ੍ਰੋਟੈਸਟ ਹੈਗਾ ਜੀ, ਉਹਨਾਂ
0: ਜੀ
1: ਦੇ DA ਨੂੰ ਲੈ ਕੇ ਜੀ,
0: ਜੀ
1: ਵੈਸੇ ਤਾਂ ਸਾਰੇ ਵਰਗ ਹੀ ਜਿਹੜੇ ਹੈਗੇ ਆ ਸੜਕਾਂ ਤੇ ਆ,
0: ਜੀ
1: ਸੋ ਇਸ ਕਰਕੇ ਜਿਹੜਾ ਆ ਇਹ ਬੰਦ ਜਿਹੜਾ ਆ ਸਫਲ ਰਿਹਾ ਆ ਜੀ, ਕਿਸ ਤਰੀਕੇ ਨਾਲ ਸਫਲ ਰਿਹਾ ਹੈਗਾ ਆ ਮੈਂ ਉਸ ਚੀਜ਼ ਨੂੰ ਤਾਂ ਮੰਨਦਾ ਹੈਗਾ ਵੀ ਇਹ ਤਾਂ ਸਫਲ ਆ ਵੀ ਜੇ ਇਸ ਬੰਦ ਤੋਂ ਬਾਅਦ ਜਿਹੜਾ ਆ ਇਸ ਚੀਜ਼ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਹੋ ਜਾਂਦਾ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਂਦੀ ਆ ਜਾਂ ਪੈਰੋਲ ਹੋ ਜਾਂਦੀ।
0: ਜੀ
1: ਸਰ ਦੂਜੀ ਗੱਲ ਇੱਕ ਭਾਰਤ ਸਾਹਿਬ ਜਾਂਦਾ ਜਾਂਦਾ ਹੋਰ ਕਹਿ ਦਿਆਂ
0: ਜੀ,
1: ਇਹਦੇ ਵਿੱਚ ਤਾਂ ਸਰ ਇਹ ਜਿਹੜਾ ਜੋ ਕੁਛ ਹੈਗਾ ਨਾ ਮਤਲਬ ਜਵਾਨੀ ਕਰ ਰਹੀ ਹੈਗੀ ਆ ਜਾਂ ਆਮ ਆਵਾਮ ਕਰ ਰਿਹਾ ਆ
0: ਜੀ,
1: ਉਹਦੇ ਵਿੱਚ ਸਾਡੇ ਪੋਲੀਟੀਕਲ ਲੀਡਰਾਂ ਦਾ ਤੇ ਇੱਥੇ ਦਾਰਸ਼ਨਿਕ ਬੰਦਿਆਂ ਦਾ ਵੀ ਹੱਥ ਆ।
0: ਬਿਲਕੁਲ
1: ਗੁੰਮਰਾਹਕੁਨ ਸਟੇਟਮੈਂਟਾਂ ਦਿੱਤੀਆਂ
0: ਜੀ,
1: ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਕਿਹਾ ਸੀ
0: ਜੀ
1: ਵੀ ਜਸਟਿਸ ਰਣਜੀਤ ਸਿੰਘ ਵਰਗਾ ਆ ਕੇ ਕਹਿੰਦਾ ਹੈਗਾ ਆ ਜੀ ਬੰਦਿਆਂ ਨੇ ਸਜ਼ਾ ਭੁਗਤ ਲਈਆਂ ਆ ਤੇ ਉਹਨਾਂ ਨੂੰ ਬਾਹਰ ਨੀ ਕੱਢ ਜਾਂਦਾ
0: ਜੀ,
1: ਬਈ ਭਾਈ ਜਿੱਦਣ ਤੁਸੀਂ ਕੁਰਸੀ ਤੇ ਸੀ ਤੁਸੀਂ ਕੀ ਕਰ ਲਿਆ ਹੈਂਜੀ, ਜਾਂ ਤਾਂ ਤੁਸੀਂ ਉਦਣ ਦੱਸਦੇ ਨਾ ਵੀ ਮੈਂ ਆਪਣੇ ਉਸ ਵੇਲੇ ਸੂਓ ਮੋਟੋ ਵੀ ਤੁਸੀਂ ਲੈ ਸਕਦੇ ਸੀ, ਤੁਹਾਡੇ ਕੋਲ ਤਾਂ ਰੱਬ ਜਿੰਨੀਆਂ ਪਾਵਰਾਂ ਸੀ
0: ਜੀ,
1: ਉਦਣ ਤਾਂ ਤੁਸੀਂ ਕੀਤਾ ਕੁਛ ਨੀ, ਅੱਜ ਤੁਸੀਂ ਕੌਮ ਦੇ ਹਿਤੈਸ਼ੀ ਬਣ ਗਏ।
0: ਬਿਲਕੁਲ ਹੈ,
1: ਸਵਾਲ ਤਾਂ ਇਹ ਹੈਗਾ
0: ਨਾਲੇ ਸੈਂਸ
1: ਤਾਂ ਇਹੀ
0: ਸਾਡੇ
1: ਹੈ ਨਾ
0: ਲੋਕ
1: ਜੀ,
0: ਗੱਲ ਨਹੀਂ ਨਾ ਸਮਝਦੇ, ਇਮੋਸ਼ਨਲ ਪੱਖ ਦੇ ਨਾਲ ਜੁੜ ਜਾਂਦੇ ਆ ਬਸ, ਭਈ ਉਹ ਸਮਝੋ ਤਾਂ ਸਹੀ ਭਈ ਜੇ ਚਲੋ ਪੈਰੋਲ ਉਹਨਾਂ ਨੂੰ ਮਿਲਣੀ ਚਾਹੀਦੀ ਉਹਦੇ ਖਿਲਾਫ ਨਹੀਂ ਗਾ ਜਾਂ ਹੋਰ ਸਾਰੀਆਂ ਚੀਜ਼ਾਂ, ਤੇ ਜੇ ਉਹਨਾਂ ਨੂੰ ਉਮਰ ਕੈਦ ਹੋਈ ਆ ਜਾਂ ਅੰਤਿਲ ਡੈਥ ਦੀ ਹੋਈ ਆ ਸਾਰਾ ਕੁਝ, ਤਾਂ ਫਿਰ ਉਹ ਕਿੱਦਾਂ ਮਤਲਬ ਕਿ ਸਜ਼ਾਵਾਂ ਪੂਰੀਆਂ ਉਹ ਕਿੱਦਾਂ, ਇਹ ਵੀ ਤਾਂ ਸਵਾਲ ਸੋਚਣਾ ਚਾਹੀਦਾ ਨਾ ਸਰ।
1: ਮੈਂ ਉਹੀ ਆ ਨਾ ਸਰ, ਮਿਸ ਸਟੇਟਮੈਂਟ ਕਰਦੇ ਆ, ਮਿਸ
0: ਜੀ
1: ਸਟੇਟਮੈਂਟ ਕਰਦੇ ਆ, ਤੁਸੀਂ ਤਾਂ ਜਿਹੜਾ ਹੈਗਾ ਕਾਨੂੰਨ ਦੇ ਗਿਆਤਾ ਹੋ ਭਈ ਜਿਸ ਬੰਦੇ ਨੂੰ ਉਮਰ ਕੈਦ ਹੋਈ ਆ, ਸੁਪਰੀਮ ਕੋਰਟ ਨੇ ਉਮਰ ਕੈਦ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਅੱਜ ਤੋਂ 4 ਸਾਲ ਪਹਿਲਾਂ ਲਿਖ ਦਿੱਤਾ ਸੀ ਵੀ ਉਮਰ ਕੈਦ ਦਾ ਮਤਲਬ ਆ ਵੀ ਟਿਲ ਲਾਸਟ ਬਰੀਥ, ਆਖਰੀ ਸਾਹ ਤੱਕ ਉਹਨੇ ਅੰਦਰ ਰਹਿਣਾ ਬੰਦੇ ਨੇ, ਉਹ ਆ ਉਮਰ ਕੈਦ। ਹੁਣ ਜੇ ਇਹਨਾਂ ਸਿੰਘਾਂ ਨੂੰ ਜਿਹੜਾ ਹੈਗਾ ਜੇ ਉਮਰ ਕੈਦ ਹੋਈ ਆ ਤੇ ਉਹ ਤਾਂ ਆਖਰੀ ਸਾਹ ਤੱਕ ਆ ਜੀ, ਪਰ ਕਿਉਂਕਿ ਨਾਲ ਉਹਨਾਂ ਨੇ ਕਿਹਾ 20 ਸਾਲ ਤੋਂ ਬਾਅਦ ਜਿਹੜਾ ਹੈਗਾ ਆ ਵੀ ਜੇ ਸਰਕਾਰਾਂ ਚਾਹੁੰਦੀਆਂ ਹੈਗੀਆਂ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਮਤਲਬ ਉਹ ਬੰਦੇ ਐਡਮਿਨਿਸਟ੍ਰੇਸ਼ਨ ਨੂੰ ਲਿਖ ਕੇ ਦਿੰਦੇ ਹੈਗੇ ਕਿ ਮੇਰੀ 20 ਸਾਲ ਦੇ ਵਿੱਚ ਕੋਈ ਕੰਪਲੇਂਟ ਨਹੀਂ ਹੈਗੀ ਜੀ, ਤੇ ਉਹਦਾ ਗੁੱਡ ਬਿਹੇਵੀਅਰ ਕਰਕੇ ਜਿਹੜਾ ਹੈਗਾ ਆ ਉਸ ਬੰਦੇ ਦੀ ਰਿਲੀਜ਼ ਕਰਨ ਦਾ ਜਿਹੜਾ ਹੈਗਾ ਆ ਰਸਤਾ ਅਪਣਾਇਆ ਜਾ ਸਕਦਾ ਸੰਵਿਧਾਨ ਦੇ ਵਿੱਚ ਗਵਰਨਰ ਦੀ ਕੰਸੈਂਟ ਦੇ ਨਾਲ ਜਿਹੜਾ ਆ ਰਿਲੀਫ ਮਿਲ ਜਾਂਦੀ ਆ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜਿਹੜੇ ਕਾਨੂੰਨੀ ਰਸਤੇ ਅਪਣਾਉਣੇ ਚਾਹੀਦੇ ਉਹ ਨਾ ਅਪਣਾ ਕੇ ਅਸੀਂ ਬੰਦ ਵਾਲੇ ਪਾਸੇ ਨੂੰ ਤੁਰਦੇ ਹਾਂ ਤੇ ਸਾਨੂੰ ਜਿਹੜੇ ਕਾਨੂੰਨ ਦੇ ਗਿਆਤਾ ਆ ਉਹ ਵੀ ਸਾਨੂੰ ਮਿਸਲੈਡ ਕਰਦੇ ਹੈਗੇ ਆ ਜੀ, ਸਜਾਵਾਂ ਭੁਗਤ ਲਈਆਂ ਉਹ ਸਜਾਵਾਂ ਨਹੀਂ ਭੁਗਤੀਆਂ ਭਾਈ, ਸਜਾ ਉਮਰ ਕੈਦ ਹੈਗੀ ਆ, ਪਰ ਇੱਕ ਪਰੰਪਰਾ ਜਿਹੜੀ ਹੈਗੀ ਸੀਗੀ ਉਹ ਪਰੰਪਰਾ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ ਜਿਹੜੀ ਕਿ ਦੇਸ਼ ਦੇ ਵਿੱਚ ਅੱਗੇ ਅਕਸਰ ਫੋਲੋ ਕੀਤੀ ਜਾਂਦੀ ਕਿ 20 ਸਾਲ ਬਾਅਦ ਬੰਦੇ ਨੂੰ ਵੈਸੇ ਛੱਡ ਦਿੱਤਾ ਜਾਂਦਾ ਵੀ ਜਦ ਉਹਦਾ ਵਿੱਚ।
0: ਇਹਦੇ ਪਿੱਛੇ ਇੱਕ ਮੈਂ ਚੀਜ਼ ਹੋਰ ਸੋਚ ਰਿਹਾ ਸੀ, ਆ ਪਰਸੋਂ ਚੌਥ ਜਾਂ ਪਿਛਲੇ ਹਫ਼ਤੇ ਹੀ ਭਗਵੰਤ ਮਾਨ ਹੁਣਾਂ ਨੇ ਪ੍ਰੈਸ ਕਾਨਫਰੰਸ ਕਰੇ ਬਿਆਨ ਵੀ ਦਿੱਤਾ ਕਿ ਲਾਈਨ ਆਰਡਰ ਦੀ ਸਾਡੀ ਜ਼ਿੰਮੇਵਾਰੀ ਹੈ, ਪੈਰੋਲ ਦਿਓ ਕੋਈ ਗੱਲ ਨਹੀਂ ਇੱਦਾਂ ਦੀ, ਅਤੇ ਉਹ ਤੋਂ ਬਾਅਦ ਇਹ ਚੀਜ਼ ਅਨਾਊਂਸ ਹੋ ਜਾਂਦੀ ਹੈ ਕਿ ਅਸੀਂ ਪੰਜਾਬ ਬੰਦ ਕਰਾਂਗੇ, ਅਤੇ ਉਹ ਆਪਣਾ ਇਹਨਾਂ ਨੇ ਦੂਸਰੇ ਪੱਖ ਵਾਲਿਆਂ ਨੇ ਇਹ ਚੀਜ਼ ਦਿਖਾ ਦਿੱਤੀ ਭਾਈ ਅਸੀਂ ਕਿੱਦਾਂ ਬਾਹਰ ਨਿਕਲ, ਅਸੀਂ ਤਾਂ ਬਾਹਰ ਨਿਕਲਣ ਹੀ ਨਹੀਂ ਦੇ ਸਕਦੇ। ਉਹ ਫਿਰ ਵੋਟ ਬੈਂਕ ਦਾ ਵੀ ਸਿਲਸਿਲਾ ਆ, ਸਿੱਖ ਵੋਟ ਵੀ ਕੈਸ਼ ਕਰਨੀ ਆ, ਸਾਰਾ ਕੁਝ ਉਹਦੇ ਵਿੱਚ ਹੈ ਜੀ।
1: ਸਰ ਕਿਸੇ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ, ਮਾਨ ਸਾਹਿਬ ਨੇ ਵੀ ਦੇਖਿਆ ਸੀਗਾ ਵੀ ਸੁਖਬੀਰ ਬਾਦਲ ਤੇ ਉੱਧਰ ਮਿਲੇ ਆ ਮੋਦੀ, ਵੀ ਸ਼ਾਇਦ ਇਹਨਾਂ ਦੀ ਕੋਈ ਖਿਚੜੀ ਪੱਕ ਗਈ ਹੈਗੀ ਹੈ, ਇਹ ਕੁਝ ਨਾ ਕੋਈ ਏਦਾਂ ਦਾ ਕੰਮ ਕਰ ਸਕਦੇ ਹੈਗੇ। ਇਸ ਤੋਂ ਪਹਿਲਾਂ ਉਹ ਤੋਂ 4 ਮਹੀਨੇ ਪਹਿਲਾਂ ਤਾਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਐਫੀਡੈਵਿਟ ਦੇ ਕੇ ਆਏ ਹੈਗੇ 43 ਪੇਜਾਂ ਦਾ ਹੈਂਜੀ, ਤੇ ਨਹੀਂ ਛੱਡੇ ਜਾਣੇ ਚਾਹੀਦੇ ਜੀ ਇਹਨਾਂ ਨੇ ਸੰਗੀਨ ਅਪਰਾਧ ਕੀਤੇ ਆ ਜੀ, ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ, ਅੱਜ ਜਿਹੜਾ ਹੈਗਾ ਆ ਫਿਰ ਸਟੇਟਮੈਂਟ ਬਦਲ ਲਈ ਜਿਹੜੀ, ਸੋ ਇਸ ਕਰਕੇ ਜਿਹੜਾ ਆ ਉਹ ਪੋਲੀਟਿਕਸ ਕਰਦੇ ਹੈਗੇ ਆ, ਪਰ ਉਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਲੋਕ ਉਹ ਪੋਲੀਟਿਕਸ ਹੀ ਕਰਦੇ ਹੁੰਦੇ, ਉਹ ਸਮੇਂ ਅਨੁਸਾਰ ਜਿਹੜਾ ਹੈਗਾ ਆ ਉਹ ਫੈਸਲੇ ਲੈਂਦੇ ਆ ਜੀ।
0: ਬਿਲਕੁਲ
1: ਹਾਂਜੀ, ਪਰ ਸਵਾਲ ਇਹ ਆ ਜੀ ਇੱਕ ਮਤਲਬ ਆਰਡਨਰੀ ਬੰਦੇ ਦੇ ਤਰੀਕੇ ਨਾਲ ਜੇ ਮੈਂ ਸੋਚਾਂ ਤੇ
0: ਜੀ,
1: ਬੜੀ ਸੋਹਣੀ ਸੰਜੀਦਾ ਤਰੀਕੇ ਨਾਲ ਹਵਾਰਾ ਦੀ ਵੀ ਉਹ ਚੱਲ ਰਹੀ ਸੀ ਜੀ, ਪੈਰੋਲ ਦੀ ਗੱਲ ਚੱਲ ਰਹੀ ਸੀ, ਉਹ ਆਫਰ ਵੀ ਹੋ ਗਈ ਸੀ, ਕੋਟਾਂ ਦਾ ਵੀ ਸੌਫਟ ਕਾਰਨਰ ਆ ਗਿਆ ਸੀਗਾ ਜੀ, ਤੇ ਮਾਨ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਸੀ, ਹੋਇਆ ਕਿ ਉਹ ਏਦਾਂ ਦੀ ਲਲਾ ਲਲਾ ਕਰਾਈ, ਉਧਰੋਂ ਇੱਕ ਸੁਖਬੀਰ ਬਾਦਲ ਹੋਣਾ ਤੇ ਅਟੈਕ ਹੋ ਗਿਆ, ਉਹ ਸਾਰਾ ਜਿਹੜਾ ਹੈਗਾ ਨੈਰੇਟਿਵ ਵੀ ਸ਼ਿਫਟ ਕਰ ਗਿਆ, ਉਧਰਲੇ ਪਾਸੇ ਨੂੰ ਚੱਲ ਗਿਆ ਜੀ, ਉਹ ਗੱਲ ਆਈ ਗਈ ਜੀ ਵਾਂਗੂ ਹੋ ਗਈ ਜੀ ਤਾਂ ਪਿੱਛੇ ਪੈ ਗਈ ਹੁੰਦੀ ਆ ਜੀ। ਹੁਣ ਅੱਜ ਫਿਰ ਜਿਹੜਾ ਬੰਦ ਆ ਉਹ ਬੰਦ ਦਾ ਬੰਦ ਨੂੰ ਲੀਡਰ ਲੋਕ ਤੇ ਜੁਡੀਸ਼ਰੀ ਇਹ ਕਿਸ ਤਰੀਕੇ ਨਾਲ ਲੈਂਦੇ ਹੈਗੇ ਆ, ਐਡਮਿਨਿਸਟ੍ਰੇਸ਼ਨ ਕਿਸ ਤਰੀਕੇ ਨਾਲ ਲੈਂਦੀ ਆ, ਕੀ ਇਹਦਾ ਬੈਨੀਫਿਟ ਹੋ ਸਕਦਾ ਜੀ, ਮਸਲੇ ਹੱਲ ਤਾਂ ਸੈਂਟਰ ਨੇ ਕਰਨੇ ਜੀ, ਤੇ ਸੈਂਟਰ ਦਾ ਜਿਹੜਾ ਹੈਗਾ ਆ ਪਤਾ ਨੀ ਉਹਨਾਂ ਨੇ ਆਪਣੇ ਸਮੇਂ ਅਨੁਸਾਰ ਕਰਨੇ ਹੁੰਦੇ ਜੀ।
0: ਬਿਲਕੁਲ ਹੈ ਜੀ,
1: ਲੀਡਰ ਬੋਲਦੇ ਕੁਛ ਆ ਜੀ ਤੇ ਕਰਦੇ ਕੁਛ ਆ, ਜਦੋਂ ਪਹਿਲਾਂ ਜਿਹੜਾ ਪਹਿਲਾਂ ਰਾਜੋਆਣਾ ਦੀ ਮਤਲਬ ਜਿਹੜਾ ਹੈਗਾ ਆ ਸਜ਼ਾ ਦੀ ਤਬਦੀਲੀ ਦੀ ਕੋਈ ਗੱਲਬਾਤ ਚੱਲ ਰਹੀ ਸੀ ਜੀ, ਉਸ ਵੇਲੇ ਬਿੱਟੂ ਹੁਣੀ ਜਾ ਕੇ ਤੇ ਅਮਿਤ ਸ਼ਾਹ ਦੇ ਗੋਡੇ ਫੜੇ ਆਏ ਸੀ ਕਿਤੇ ਛੱਡ ਨਾ ਦਿਓ ਜੀ, ਇੱਕ ਨੋਟੀਫਿਕੇਸ਼ਨ ਬਕਾਇਦਾ ਤੌਰ ਤੇ ਹੋ ਚੁੱਕਾ ਸੀ ਵੀ ਹਾਂ ਜੀ ਇਹ ਬੰਦੇ ਛੱਡਣੇ ਹੈਗੇ ਆ ਜੀ, ਉਹ ਜਿਹੜੇ ਬੰਦੇ ਛੱਡਣੇ ਹੈਗੇ ਸੀ ਜੀ ਬਿੱਟੂ ਹੁਣੀ ਜਾ ਕੇ ਵੀ ਉੱਥੇ ਕਹੇ ਜੀ, ਤੇ ਮੁੜ ਕੇ ਅਗਲਿਆਂ ਨੇ ਨੋਟੀਫਿਕੇਸ਼ਨ ਵਿਦਡਰਾ ਕਰ ਲਿਆ। ਮੈਂ ਤਾਂ ਜੀ ਇੱਕ ਦਿਨ ਨਾ ਹਮੀਰ ਸਿੰਘ ਹੁਣਾਂ ਦਾ ਉਸ ਟਾਈਮ ਤੇ ਪ੍ਰੋਗਰਾਮ ਦੇਖਿਆ ਸੀ ਤੇ ਉਹਨਾਂ ਨੇ ਕਿਹਾ ਵੀ ਮਤਲਬ ਜਿਹੜੇ ਆ ਵੀ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਕਿਹਾ ਵੀ ਛੱਡ ਤਾਂ ਦਈਏ
0: ਜੀ,
1: ਵੀ ਬਿੱਟੂ ਤੇ ਬਿੱਟਾ ਦੋਨੇ ਨਾਰਾਜ਼ ਹੁੰਦੇ ਆ।
0: ਬਿਲਕੁਲ
1: ਹਾਂਜੀ
0: ਜੀ,
1: ਮਨਿੰਦਰ ਜੀ ਸਿੰਘ ਬਿੱਟਾ ਉਹ ਅਗੇਂਸਟ ਬੋਲਦਾ ਰਿਹਾ ਆ, ਉਹ ਕਹਿੰਦਾ ਹੈਗਾ ਆ ਵੀ ਹਾਂ ਜੀ ਪ੍ਰੋਫੈਸਰ ਭੁੱਲਰ ਨੂੰ ਨੀ ਛੱਡਣਾ ਹਾਂਜੀ, ਜੇ ਉਹ ਛੱਡਦੇ ਆ ਤੇ ਉਹ ਨਾਰਾਜ਼ ਹੁੰਦਾ ਆ, ਤੇ ਜੇ ਬਿਆਨ ਸਿੰਘ ਦੇ ਕਾਤਲ ਜਿਹੜੇ ਹੈਗੇ ਉਹ ਤੇ ਉਹ ਮਤਲਬ ਬਿੱਟੂ ਨਾਰਾਜ਼ ਹੁੰਦਾ ਜੀ, ਅਗਲੇ ਜਿਹੜੇ ਆ ਇਸੇ ਕਰਕੇ ਮਤਲਬ ਫੈਸਲਾ ਲੈਣ ਦੇ ਵਿੱਚ ਹੁਣ ਬਿੱਟੂ ਹੁਣੀ ਬਾਹਰ ਆ ਕੇ ਤਾਂ ਬੋਲਦੇ ਆ ਵੀ ਹਾਂ ਜੀ ਕੋਈ ਨੀ ਦੇ ਦੇਣੀ ਚਾਹੀਦੀ ਹੈ ਪੈਰੋਲ ਹਾਂਜੀ, ਪਰ ਪਤਾ ਨੀ ਉੱਥੇ ਜਾ ਕੇ ਮੌਕੇ ਤੇ ਅੰਦਰ ਕੀ ਬੋਲਦੇ ਹੈਗੇ ਤਾਂ ਉਹੀ ਜਾਣਦੇ ਆ ਜੀ।
0: ਬਿਲਕੁਲ,
1: ਜੇ ਸੰਜੀਦਾ ਤਰੀਕੇ ਨਾਲ ਐਫਰਟ ਕਰਨ ਤੇ ਮਿਲ ਵੀ ਸਕਦੀ ਹੈਗੀ ਆ, ਪੈਰੋਲ ਕਿੱਡੀ ਕੁ ਵੱਡੀ ਚੀਜ਼ ਆ, ਇੱਥੇ ਰਾਮ ਰਹੀਮ ਨੂੰ ਹਾਰ ਕੇ ਉੱਥੇ ਮਹੀਨੇ ਤੀਜੇ ਮਹੀਨੇ ਦੇ ਦੇ ਹੀ ਦਿੰਦੇ ਆ ਜੀ, ਉਹ ਉਹਨੇ ਸਤਸੰਗ ਕਰਨਾ ਹੁੰਦਾ ਤਾਂ ਉਹਨੂੰ ਪੈਰੋਲ ਮਿਲ ਜਾਂਦੀ ਹੈਗੀ ਆ
0: ਜੀ
1: ਹਾਂਜੀ, ਸੋ ਇਸ ਕਰਕੇ
0: ਜੀ
1: ਇਹ ਵੀ ਦੇਖਣਾ ਪੈਣਾ ਜੀ।
0: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਤੁਹਾਡੇ 2 ਮਿੰਟ ਲਵਾਂਗਾ ਹੋਰ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਮਜੀਠੀਆ ਸਾਹਿਬ ਦਾ ਅੱਜ ਬਿਆਨ, ਉਸ ਤੋਂ ਪਹਿਲਾਂ ਉਹਨਾਂ ਦੇ ਸਿਸਟਰ ਹਰਸਿਮਰਤ ਕੌਰ ਬਾਦਲ ਹੋਣਾ ਦਾ ਬਿਆਨ, ਤੇ ਸਾਰਾ ਸਿਲਸਿਲਾ ਚੱਲ ਕੀ ਰਿਹਾ ਜੀ, ਕੀ ਜ਼ਰੂਰੀ ਹੈ ਗੱਠਜੋੜ, ਕਹਿੰਦੇ ਲੋਕ ਵੀ ਇਹੀ ਚਾਹੁੰਦੇ ਹੈ ਤੇ ਚਲੋ ਜਿਹੜਾ ਹਿੰਦੂ ਸਿੱਖ ਸਦਭਾਵਨਾ ਦੀ ਗੱਲ ਆਉਂਦੀ ਹੈ ਜਾਂ ਮੇਲ ਮਿਲਾਪ ਦੀ, ਚਲੋ ਉਹਦਾ ਕੋਈ ਇਦਾਂ ਦਾ ਰੌਲਾ ਰੱਪਾ ਨਹੀਂ ਗਾ, ਪਰ ਗੱਲ ਕਿੱਧਰ ਨੂੰ ਜਾ ਰਹੀ ਹੈ? ਤਿੰਨ ਚਾਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਬਣ ਚੁੱਕੇ ਆ, ਤੇ ਹੁਣ ਗਾਟੀ ਕਿਹਦੇ ਨਾਲ ਪੈਂਦੀ ਨਜ਼ਰ ਆਉਂਦੀ ਹੈ? ਤੇ ਉਧਰ ਵਿਦੇਸ਼ਾਂ ਦੇ ਵਿੱਚ ਚਾਹੇ ਮੀਡੀਆ ਹੈ, ਉਹਦਾ ਜ਼ੋਰ ਲੱਗਿਆ ਹੋਇਆ ਕਿ ਭਾਈ ਐਤਕੀ ਵਾਰਸ ਪੰਜਾਬ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ, ਤੇ ਜ਼ਰੂਰ ਆਪਣੇ ਅੰਮ੍ਰਿਤਪਾਲ ਹੁਣਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਤੇ ਦੂਸਰੇ ਪਾਸੇ ਆਪਣੇ ਜਿਹੜੇ ਨੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਥੇਦਾਰ ਸਾਹਿਬ, ਉਹ ਆਪਣੀ ਡੁਗਡੁਗੀ ਬਜਾ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਤੇ ਆਪਣੇ ਸਮਰਜੀਤ ਸਿੰਘ ਮਾਨ ਸਾਹਿਬ ਹੋ ਗਏ ਜੀ, ਉਹ ਆਪਣੀ ਡੁਗਡੁਗੀ ਬਜਾਉਂਦੇ ਆ।
1: ਪਰ ਉਹ ਗੱਲ ਏਦਾਂ ਹੈਗੀ ਆ, ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ
0: ਜੀ
1: ਵੀ ਅਕਾਲੀ ਦਲ ਇਕੱਲਾ ਸਰਕਾਰ ਬਣਾਉਣ 'ਚ ਅਸਮਰਥ ਆ ਪੰਜਾਬ 'ਚ।
0: ਬਿਲਕੁਲ
1: ਜੇ ਪ੍ਰਕਾਸ਼ ਸਿੰਘ ਤੇ ਬਾਦਲ ਦੇ ਟਾਈਮ ਤੇ ਉੱਤੇ ਅਕਾਲੀ ਦਲ ਜਿਹੜਾ ਆ
0: ਜੀ
1: ਬਿਨਾਂ ਮਦਦ ਤੋਂ ਸਰਕਾਰ ਨਹੀਂ ਬਣਾ ਸਕਿਆ,
0: ਜੀ
1: ਤੇ ਅੱਜ ਦੇ ਹਾਲਾਤਾਂ ਵਿੱਚ ਇਹ ਤਾਂ ਭੁੱਲ ਹੀ ਜਾਣਦੇ,
0: ਜੀ
1: ਇਹਨਾਂ ਨੂੰ ਇਕੱਲਿਆਂ ਨੂੰ ਇੰਨੀ ਵੋਟ ਨਹੀਂ ਸੀ ਪੈਣੀ ਜੀ, ਉਹ ਬਾਕੀ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਦੇਖ ਲਿਆ ਜੀ।
0: ਬਿਲਕੁਲ ਹੈ ਜੀ
1: ਹੁਣ ਸਵਾਲ ਇਹ ਸੀ ਵੀ ਕਈ ਵਾਰੀ ਬੰਦਾ ਫੇਲ ਹੋ ਕੇ ਵੀ ਤੇ ਵਧੀਆ ਨੰਬਰ ਲੈ ਜਾਂਦਾ ਅਗਲੇ ਸਾਲ,
0: ਬਿਲਕੁਲ ਹੈ ਜੀ
1: ਉਹਦੇ ਵਾਸਤੇ ਮਿਹਨਤ ਬੜੀ ਕਰਨੀ ਪੈਂਦੀ ਜੀ।
0: ਜੀ
1: ਹੁਣ ਸਵਾਲ ਇਹ ਹੈਗਾ ਸੀਗਾ ਕਿ ਇੱਥੇ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਆ ਵੀ ਅਕਾਲੀ ਦਲ ਦੇ ਲੀਡਰ ਤਾਂ ਜਿਹੜਾ ਹਿੰਟ ਵੀ ਦੇ ਰਹੇ ਆ ਤੇ ਬੋਲ ਵੀ ਰਹੇ ਹੈਗੇ ਤੇ ਬੀਜੇਪੀ ਦੇ ਲੀਡਰ ਇਕਦਮ ਚੁੱਪ ਕਰ ਗਏ ਜੀ,
0: ਜੀ ਪਰ ਇਹਦੇ
1: ਪਹਿਲਾਂ ਉਹ
0: ਵਿੱਚ
1: ਮੰਗ
0: ਸੈਣੀ ਸਾਹਿਬ
1: ਰੱਖਦੇ ਰਹੇ ਹੈਗੇ ਆ
0: ਲੋਂਗੋਵਾਲ,
1: ਪਰ ਹੁਣ ਇਕਦਮ ਚੁੱਪ ਕਰ ਗਏ।
0: ਨਹੀਂ ਪਰ ਲੌਂਗੋਵਾਲ ਸਾਹਿਬ ਦੀ ਜਿਹੜੀ ਰੈਲੀ ਸੀ ਨਾ, ਸੋਰੀ ਆਪਣੀ ਬਰਸੀ ਸੀ, ਉੱਥੇ ਦੇਖੋ ਆਪਣੇ ਜਿਹੜੇ ਵੈਸੇ ਉਹ ਵਿਚਰਦੇ ਰਹੇ ਨੇ ਹਰਿਆਣਾ ਦੇ ਜਿਹੜੇ ਨੇ ਸੈਣੀ ਸਾਹਿਬ ਮੁੱਖ ਮੰਤਰੀ, ਉਹਨਾਂ ਨੇ ਬਕਾਇਦਾ ਉਹਨਾਂ ਦਾ ਆਉਣ ਦਾ ਪੂਰਾ ਪ੍ਰੋਗਰਾਮ ਸੀਗਾ ਵਾਰਸ ਪੰਜਾਬ ਦੀ, ਜਿਹੜੀ ਉਹਨਾਂ ਨੇ ਕੀਤਾ ਪ੍ਰੋਗਰਾਮ ਲੌਂਗੋਵਾਲ ਬਰਸੀ ਦੇ ਉੱਤੇ, ਤਾਂ ਉਹ ਖੜੇ ਟਾਈਮ ਉਹਨਾਂ ਨੇ ਹੈਲੀਪੈਡ ਵੀ ਸਾਰਾ ਕੁਝ ਦੇਖ ਗਏ ਸੀ, ਸਾਰੀ ਤਰਬੀਤ ਜਿਹੜੀ ਬਣਨੀ ਆ ਬਣ ਗਈ ਸੀ, ਪਰ ਕਹਿੰਦੇ ਨਹੀਂ ਜੀ ਮਤਲਬ ਕਿ ਮੈਂ ਨਹੀਂ ਆਉਣਾ, ਮਤਲਬ ਕਿ ਉਹ ਪ੍ਰੋਗਰਾਮ ਤੋਂ ਫਿਰ ਵਾਂਝੇ ਰਹੇ ਨੇ, ਪਿੱਛੇ ਰਹੇ ਨੇ, ਕਿਤੇ ਨਾ ਕਿਤੇ ਉਹ ਵੀ ਤਾਂ ਸੰਕੇਤ ਹੋ ਸਕਦੇ ਆ ਕਿ ਫਿਰ ਇਹਨਾਂ ਨਾਲ ਵੀ ਅੰਦਰ ਖਾਤੇ ਜੋ ਚੱਲ ਹੀ ਰਿਹਾ, ਫਿਰ ਉਹ ਸਪਸ਼ਟ ਹੈਗਾ ਕਿ ਉਹਨਾਂ ਨੂੰ ਇਹ ਵੀ ਹੋਊਗਾ ਕਿ ਜੇ ਮੈਂ ਇੱਧਰ ਜਾਂਦਾ ਤਾਂ ਕੋਈ ਹਬੀ ਨਬੀ ਨਾ ਹੋ ਜਾਵੇ, ਮੁੜ ਕੇ ਮੈਨੂੰ ਗਾਲਾਂ ਕੱਢਣਗੇ ਸਾਰੇ ਉੱਪਰਲੇ ਜੀ ਬੀਜੇਪੀ ਵਾਲੇ।
1: ਨਹੀਂ ਸਰ ਉਹ ਵਾਰਸ ਪੰਜਾਬ ਕਰਕੇ ਨਹੀਂ ਸੀ, ਉਹ ਪੁਨਰ ਸੁਰਜੀਤ ਦੀ
0: ਪੁਨਰ
1: ਗੱਲ ਕਰ
0: ਸੁਰਜੀਤ
1: ਰਹੇ
0: ਵਾਲੇ ਹਾਂਜੀ
1: ਸੀ, ਗਿਆਨੀ, ਹਾਂਜੀ ਗਿਆਨੀ ਹਰਪ੍ਰੀਤ ਸਿੰਘ
0: ਜੀ
1: ਹੋਣਾ ਦੀ, ਉਹ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਹੈਗੇ ਆ ਉਹ ਅਮਿਤ ਸ਼ਾਹ ਨਾਲ ਗੱਲ ਚਲਾਉਂਦੇ ਪਏ ਸੀ,
0: ਜੀ
1: ਬਾਦਲ ਸਾਹਿਬ ਨੇ ਮੋਦੀ ਸਾਹਿਬ ਨਾਲ ਗੱਲ ਚਲਾਤੀ,
0: ਜੀ
1: ਹੈ ਜੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਵੀ ਅਲਟੀਮੇਟਲੀ ਸਾਨੂੰ ਜਿਹੜਾ ਆ ਵੀ ਇੱਧਰਲੇ ਪਾਸੇ ਨੂੰ ਹੀ ਜਾਣਾ ਪੈਣਾ ਆ, ਉਹਨਾਂ ਨੇ ਹਰ ਇੱਕ ਬੰਦੇ ਨੂੰ ਲੱਡੂ ਦੇ ਕੇ ਰੱਖਣਾ ਅੱਜ।
0: ਜੀ
1: ਸਵਾਲ ਤਾਂ ਇਹ ਹੈਗਾ ਆ ਨਾ ਜੀ ਕਿ ਮਤਲਬ ਇਹਨਾਂ ਨੂੰ ਵੀ ਲੋੜ ਆ ਗੱਠਜੋੜ ਦੀ, ਪੁਨਰ ਸੁਰਜੀਤ ਵੀ ਗੱਠਜੋੜ ਦੀ ਭਾਲ ਚ ਆ ਜੀ,
0: ਜੀ
1: ਬੀਜੇਪੀ ਨਾਲ ਤਾਂ ਹਰ ਕੋਈ ਗੱਠਜੋੜ ਕਰਨਾ ਚਾਹੁੰਦਾ ਜੀ,
0: ਚਾਹੁੰਦਾ ਹੈ ਜੀ।
1: ਹਾਂਜੀ ਸੋ
0: ਜੀ
1: ਗੱਲ ਤਾਂ ਇਹ ਹੈ ਨਾ ਉਹ ਕਿੱਦਾਂ ਕਿਹਦੇ ਨਾਲ ਕਰਦੇ ਹੈਗੇ ਆ, ਉਹਨਾਂ ਦਾ ਵੀ ਕੋਈ ਕੋਈ ਰਿਸਪੌਂਸ ਆਉਂਦਾ
0: ਜੀ,
1: ਜਾਂ ਉਹਨਾਂ ਨੇ ਮਤਲਬ ਇਹਨਾਂ ਦੀ ਇੰਨੀ ਲਾਲਸਾ ਦੇਖ ਕੇ ਜਿਹੜਾ ਆ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਆ ਉਹ ਵੱਧ ਨਾ ਜਾਣ,
0: ਵੱਧ
1: ਮੈਨੂੰ
0: ਜੀ
1: ਇਹ ਸ਼ੰਕਾ
0: ਬਿਲਕੁਲ,
1: ਆ ਜੀ
0: ਸ਼ਰਤਾਂ ਸਮਾਂ ਕਿ ਇਹਨਾਂ ਦੀਆਂ ਬਦਲਣੀਆਂ
1: ਕਿਉਂਕਿ
0: ਚਾਹੀਦੀਆਂ ਸੀਗੀਆਂ ਵੀ ਹਾਂ
1: ਹੁਣ
0: ਭਾਈ ਇਸ
1: ਹਾਂਜੀ
0: ਮੁੱਦੇ
1: ਤੇ
0: ਖੜੇ
1: ਸ਼ਰਤਾਂ ਉਹਨਾਂ ਦੀਆਂ ਬਦਲ ਰਹੀਆਂ ਜੀ
0: ਜੀ
1: ਤੋ ਇਸ ਕਰਕੇ ਜਦੋਂ ਆਪਾਂ ਕਿਸੇ ਬੰਦੇ ਨੂੰ ਉਹ ਕਹਿੰਦੇ ਹੁੰਦੇ ਨਾ ਜੀ ਇਨਕਰੀਜ਼ ਇਨ ਏ ਪਰਸਨ ਐਂਡ ਈਗਰ ਡਿਮਾਂਡ
0: ਜੀ
1: ਐਂਡ ਹੀ ਹੂ ਕੈਨ ਡੂ ਸੋ ਹੈਜ਼ ਦਾ ਵਰਲਡ ਵਿਦ ਹਿਮ ਐਂਡ ਹੀ ਹੂ ਕੈਨ ਨਾਟ ਵਾਕ ਸੇ ਲੋਨਲੀ ਵੇ, ਵੀ
0: ਬਸ
1: ਜੇ ਤੁਸੀਂ ਕਿਸੇ ਬੰਦੇ ਨਾਲ ਜਿਹੜਾ ਹੈਗਾ ਆ ਵੀ ਕੋਈ ਅਲਾਇੰਸ ਕਰਨਾ ਚਾਹੁੰਦੇ ਹੋ, ਕਿਸੇ ਬੰਦੇ ਨੂੰ ਤੁਸੀਂ ਆਪਣੀ ਲੋੜ ਮਹਿਸੂਸ ਕਰਾ ਦਿੰਦੇ ਹੈਗੇ ਨਾ
0: ਜੀ,
1: ਜੀ ਤੇ ਫਿਰ ਉਹ ਬੰਦਾ ਤੁਹਾਡਾ ਹੀ ਹੈਗਾ ਆ, ਫਿਰ ਜਾਂਦਾ ਕਿਤੇ ਨੀ ਜਿੱਦਾਂ ਮਰਜ਼ੀ ਆ।
0: ਬਿਲਕੁਲ
1: ਬੀਜੇਪੀ ਨੂੰ ਬੀਜੇਪੀ ਨੇ ਕੁਛ ਨੀ ਕੀਤਾ, ਅਕਾਲੀ ਦਲ ਨੂੰ ਆਪਣੀ ਲੋੜ ਮਹਿਸੂਸ ਕਰਾ ਦਿੱਤੀ ਆ,
0: ਜੀ
1: ਹੁਣ ਅਕਾਲੀ ਦਲ ਜਿਹੜਾ ਹੈਗਾ ਆ ਮਜਬੂਰ ਆ ਉਹਨਾਂ ਦੀਆਂ ਸ਼ਰਤਾਂ ਤੇ ਮਤਲਬ ਜਿਹੜਾ ਆ ਸਮਝੌਤਾ ਕਰਨ ਲਈ,
0: ਜੀ
1: ਹੁਣ ਇਹ ਨਹੀਂ ਕਿਹਾ ਜਾ ਸਕਦਾ ਵੀ ਭਾਈ ਨਹੀਂ ਹੋ ਸਕਿਆ ਸਮਝੌਤਾ ਜੀ,
0: ਜੀ
1: ਕਿਉਂ ਤੁਸੀਂ ਆਪ ਹੀ ਆਪਣੇ ਕੇਡਰ ਨੂੰ ਜਿਹੜਾ ਹੈਗਾ ਆ ਕਹਿਣਾ ਸ਼ੁਰੂ ਕਰ ਦਿੱਤਾ, ਕੇਡਰ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ,
0: ਜੀ
1: ਉਦਾਂ ਦੀਆਂ ਬਿਆਨਬਾਜ਼ੀਆਂ ਬਦਲ ਲਈਆਂ ਜੀ,
0: ਜੀ
1: ਉਹਨਾਂ ਨੂੰ ਹੁਣ ਇਸ ਵੇਲੇ ਸੈਂਟਰ ਨੋ ਡਾਊਟ ਵੀ ਸੈਂਟਰ ਨੂੰ ਵੀ ਲੋੜ ਆ ਜੀ,
0: ਪਰ
1: ਉਹਨਾਂ ਨੂੰ ਇੱਕ
0: ਜੀ
1: ਇੱਕ ਵੋਟ ਦੀ ਲੋੜ ਹੈਗੀ ਆ ਜੀ,
0: ਜੀ ਪਰ ਇਹ ਖੁੱਲ ਕੇ ਮੈਦਾਨ ਦੇ ਵਿੱਚ ਸੈਣੀ ਸਾਹਿਬ ਮਨਪ੍ਰੀਤ ਬਾਦਲ ਹੁਣਾਂ ਨੂੰ ਜਿਹੜਾ ਸੀਗਾ ਚਲੋ ਵੱਡਾ ਅਹੁਦਾ ਮਿਲਿਆ ਪੰਜਾਬ ਦੇ ਵਿੱਚ, ਤਾਂ ਉਸ ਤੋਂ ਬਾਅਦ ਹੀ ਸਾਰਾ ਕੁਝ ਖੁੱਲ੍ਹਣ ਲੱਗਿਆ। ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਵੀ ਕੜੀ ਬਣ ਸਕਦੇ ਨੇ ਇਸ ਗੱਠਜੋੜ ਦੀ।
1: ਹੋ ਸਕਦਾ ਹੈ ਜੀ,
0: ਪਰਿਵਾਰਕ ਮੈਂਬਰ ਨੇ ਜੀ,
1: ਹਾਂਜੀ ਪਰਿਵਾਰਕ ਮੈਂਬਰ ਹੈਗੇ ਆ ਜੀ। ਮਨਪ੍ਰੀਤ ਬਾਦਲ ਨਹੀਂ ਜਿਹੜਾ ਹੈਗਾ ਆ, ਤੁਸੀਂ ਮੰਨ ਕੇ ਚੱਲੋ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਡਿਊਰਿੰਗ ਲਾਈਫ ਟਾਈਮ ਹੀ ਇੰਨੇ ਕੁ ਜ਼ਿਆਦਾ ਸੈੱਲ ਮਤਲਬ ਜਿਹੜੇ ਆ ਏਜੰਸੀਸ ਦੇ ਵਿੱਚ ਵੀ ਤੇ ਬੀਜੇਪੀ ਦੇ ਵਿੱਚ ਵੀ ਪੈਦਾ ਕੀਤੇ ਹੈਗੇ ਸੀ, ਜਿਹੜੇ ਵੱਖ ਵੱਖ ਸਮੇਂ ਤੇ ਇਹਨਾਂ ਦੀ ਵਕਾਲਤ ਕਰਦੇ ਰਹਿੰਦੇ ਸੀਗੇ ਜੀ। ਹਾਂਜੀ, ਉਹ ਤਾਂ ਹੁਣ ਇਹ ਆ ਕਿ ਉਹ ਜਿਹੜਾ ਇਹਨਾਂ ਦਾ ਉਦੋਂ ਅਲਾਇੰਸ ਇਹਨਾਂ ਨੇ ਤੋੜਿਆ ਇਸ ਕਰਕੇ ਕਿਸਾਨ ਅੰਦੋਲਨ ਕਰਕੇ, ਇਹਨਾਂ ਦੀ ਮਜਬੂਰੀ ਸੀ ਵੀ ਇਹਨਾਂ ਦਾ ਤਾਂ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਜੀ।
0: ਜੀ ਬਿਲਕੁਲ।
1: ਸੋ ਇਸ ਕਰਕੇ ਬੀਜੇਪੀ ਤਾਂ ਬਾਕੀ ਸਟੇਟਾਂ ਚ ਰਾਜ ਕਰ ਲਊਗੀ, ਇਹਨਾਂ ਤਾਂ ਪੰਜਾਬ ਚ ਹੀ ਕਰਨਾ ਨਾ ਜੀ, ਤੇ ਫਿਰ ਪੰਜਾਬ ਦੇ ਵਿੱਚ ਜੇ ਇਹ ਹਾਲਾਤ ਹੋਣਗੇ ਤੇ ਇਹਨਾਂ ਦੀ ਮਜਬੂਰੀ ਸੀ ਉਹ
0: ਜੀ,
1: ਫਿਰ ਇਹਨਾਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਕੁਰਬਾਨੀ ਵੀ ਦਿੱਤੀ ਕਿ ਮੈਡਮ ਹਰਸਿਮਰਤ ਕੌਰ ਰਿਜਾਇਨ ਕਰਕੇ ਆ ਗਏ ਸੈਂਟਰ ਦੀ ਮਨਿਸਟਰ ਤੋਂ। ਹਾਂਜੀ, ਹੁਣ ਇਹ ਨੀ ਮੈਨੂੰ ਪਤਾ, ਮੈਂ ਨੀ ਕਹਿ ਰਿਹਾ, ਇਹ ਉਹ ਆਪ ਕਹਿੰਦੇ ਆ ਵੀ ਕੁਰਬਾਨੀ ਕੁਰਬਾਨੀ, ਮੈਂ ਸ਼ਬਦ ਨੀ ਆਪਣੇ ਕੋਲ ਦਾ, ਮੇਰੇ ਕੋਲ ਨੀ। ਇੱਕ ਮੰਤਰੀ ਦਾ ਰਿਜਾਇਨ, ਇੱਕ ਮੰਤਰੀ ਪਦ ਤੋਂ ਰਿਜਾਇਨ ਕਰਨਾ ਜਿਹੜਾ ਹੈਗਾ, ਮੇਰੇ ਹਿਸਾਬ ਨਾਲ ਤਾਂ ਪਤਾ ਨੀ ਵੀ ਚਲੋ ਇੱਕ ਹੋ ਸਕਦਾ ਹੈ ਵੀ ਇੱਕ ਪੋਲੀਟਿਕਸ ਦਾ ਹਿੱਸਾ ਹੋ ਸਕਦਾ, ਪਰ ਉਹ ਇਹਨੂੰ ਕੁਰਬਾਨੀ ਦਾ ਨਾਂ ਦਿੰਦੇ ਆ ਜੀ।
0: ਬਿਲਕੁਲ,
1: ਤੇ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਹੈਗੀ ਸੀ
0: ਜੀ।
1: ਸੋ ਇਸ ਕਰਕੇ ਹੁਣ ਅਲਾਇੰਸ ਜਿਹੜਾ ਹੈਗਾ ਆ ਇਹਨਾਂ ਦੀ ਗੱਠਜੋੜ ਮਜਬੂਰੀ ਵੀ ਆ ਤੇ ਜ਼ਰੂਰੀ ਵੀ ਆ। ਜ਼ਰੂਰੀ ਤਾਂ ਆ ਜੀ ਕਿ ਇਹ ਤੋਂ ਬਿਨਾਂ ਸਰਕਾਰ ਨਹੀਂ ਬਣਦੀ, ਜੇ ਲੋਕੀ ਵੋਟ ਪਾਉਂਦੇ ਹੈਗੇ ਆ, ਦੋਨੇ ਵਰਗਾਂ ਦੇ ਵਿੱਚੋਂ ਵੋਟ ਆਉਂਦੀ ਆ ਤੇ ਫਿਰ ਸਰਕਾਰ ਬਣਦੀ ਆ। ਤੇ ਅਕਾਲੀ ਦਲ ਦੀ ਮਜਬੂਰੀ ਵੀ ਹੈਗੀ ਆ ਜੀ, ਤੇ ਅਕਾਲੀ ਦਲ ਇਕੱਲਾ ਤਾਂ ਜਿਹੜਾ ਹੈਗਾ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ ਤੇ ਨੀ ਜਿੱਤਿਆ, ਤੇ ਉਦੋਂ ਗੱਠਜੋੜ ਨਾਲ ਬਣਦੀ ਰਹੀ ਆ ਸਰਕਾਰ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਜਿਹੜਾ ਆ ਹਾਲਾਤ ਕੁਛ ਉਹ ਪੱਥਕ ਵੋਟ ਵੈਸੇ ਹੀ ਫਟ ਮਤਲਬ ਕਈ ਹਿੱਸਿਆਂ ਚ ਵੰਡੀ ਆ ਜੀ। ਸੋ ਇਸ ਕਰਕੇ ਜਿਹੜਾ ਆ ਇਹ ਦੋਨੇ ਚੀਜ਼ਾਂ ਆ ਜੀ, ਜ਼ਰੂਰੀ ਵੀ ਆ ਤੇ ਮਜਬੂਰੀ ਵੀ ਆ ਜੀ।
0: ਪਰ ਸੈਣੀ ਸਾਹਿਬ ਇੱਕ ਗੱਲ ਹੋਰ ਮਨ ਚ ਆਉਂਦੀ ਆ, ਚਲੋ ਮੈਂ ਕਿਸੇ ਹੱਕ ਜਾਂ ਪੱਖ ਦੀ ਗੱਲ ਨਹੀਂ ਕਰਦਾ, ਮੈਂ ਵਿਚਾਰਨ ਦੀ ਕੋਸ਼ਿਸ਼ ਕਰਦਾ, ਜੋ ਪੰਜਾਬ ਦੇ ਹਾਲਾਤ ਨੇ ਚਾਹੇ ਉਹ ਇਕਨੋਮਿਕ ਪੱਖ ਤੋਂ ਦੇਖ ਲਓ, ਚਾਹੇ ਕਹਿ ਸਕਦੇ ਹਾਂ ਚਲੋ ਆਪਣੇ ਅਕਾਲੀ ਦਲ ਨੇ ਬਹੁਤ ਕੁਝ ਗਲਤੀਆਂ ਵੀ ਕੀਤੀਆਂ ਨੇ ਜਾਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਕੀਤੀਆਂ ਨੇ, ਤਾਂ ਦੋਵੇਂ ਪੱਖ ਹੈਗੇ ਨੇ, ਪਰ ਜੇ ਦੇਖਿਆ ਜਾਵੇ ਤਾਂ ਜੋ ਕੁਝ ਜਿੱਦਾਂ ਕਿ ਇੱਕ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ, ਜੇ ਉਹਦੇ ਨਾਲ ਬਣਾ ਕੇ ਰੱਖੀ ਹੋਵੇ ਜਾਂ ਉਹਦੇ ਨਾਲ ਥੋੜ੍ਹਾ ਬਹੁਤਾ ਫਾਇਦਾ ਲੈਣਾ ਹੋਵੇ ਆਪਣੇ ਸੂਬੇ ਲਈ, ਜਿਵੇਂ ਕਿ ਆਪਾਂ ਕੇਰਲ ਦੀ ਗੱਲ ਕਰਦੇ ਹਾਂ, ਚਲੋ ਉੱਥੇ ਵੀ ਹੈਗਾ ਤਾਂ ਤਕਰਾਰ ਹੀ ਹੈ, ਪਰ ਉਹਨਾਂ ਨੇ ਆਪਣੀਆਂ ਖੁਆਇਸ਼ਾਂ ਜਾਂ ਰੱਜੇ ਪਹਿਲਾਂ ਹੀ ਸੀਗੇ, ਉਹ ਬਹੁਤ ਸਾਰੀਆਂ ਖੁਆਇਸ਼ਾਂ ਛੱਡੀਆਂ ਨੇ, ਬਹੁਤ ਸਾਰੀਆਂ ਚੇਂਜਸ ਕੀਤੀਆਂ ਨੇ। ਅਤੇ ਇਸੇ ਤਰ੍ਹਾਂ ਹੀ ਕਿ ਜੇ ਇਸ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਇਹ ਨਹੀਂ ਕਹਿ ਸਕਦੇ ਕਿ ਨੌਜਵਾਨ ਨੇ, ਉਹ ਵੀ ਉਮਰ ਦੇ ਪੜਾਅ ਦੇ ਨਾਲ ਦੇਖਿਆ ਜਾਵੇ ਤਾਂ ਜਿਹੜਾ ਵੱਧ ਰਹੇ ਨੇ ਉੱਧਰ ਉਮਰ ਦੇ ਵੱਲ ਨੂੰ ਵੀ, ਤਾਂ ਕੀ ਆਉਣ ਵਾਲੇ ਜਿੱਦਾਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਚਾਹੇ ਸਿੱਖ ਰਾਜ ਦੀ ਗੱਲ ਆਉਂਦੀ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਕਿ ਜਾਂਦੇ ਜਾਂਦੇ ਕੋਈ ਚੱਜ ਦੇ ਜਾਂ ਚੰਗੇ ਕੰਮ ਕਰ ਜਾਣਗੇ ਜਾਂ ਕੁਝ ਲੋਕ ਇਹਨਾਂ ਨੂੰ ਯਾਦ ਚੰਗੇ ਕੰਮਾਂ ਦੇ ਲਈ ਰੱਖਣਗੇ, ਜੇ ਇਸ ਵਾਰੀ ਪਾਰੀ ਦੇ ਵਿੱਚ ਆਉਂਦੇ ਨੇ ਤਾਂ ਕੀ ਲੱਗਦਾ ਹੈ ਤੁਹਾਨੂੰ, ਜੇ ਕੇਂਦਰ ਦੇ ਨਾਲ ਚੱਲ ਕੇ ਬਣ ਕੇ ਚੱਲਦੇ ਨੇ, ਕਿ ਪੰਜਾਬ ਦਾ ਕੁਝ ਸੁਧਾਰ ਹੋ ਸਕਦਾ ਜਾਂ ਸਾਰਾ ਕੁਝ ਉਦਾਂ ਹੀ ਰਹੇਗਾ?
1: ਪਰ ਇੱਥੇ ਗੱਲ ਇਹ ਤਾਂ ਹੈਗੀ ਆ ਵੀ ਹੁਣ ਲੁੱਟਣ ਨੂੰ ਬਚਿਆ ਕੁਛ ਨੀ, ਲੁੱਟੀਏਗੀ
0: ਜੀ
1: ਆ ਕੇ ਇੱਕ ਵਾਰੀ ਤਾਂ ਸੋਚਣਗੇ ਨਾ
0: ਜੀ
1: ਵੀ ਹੁਣ ਕੀ ਲੁੱਟੀਏ, ਤੇ ਲੁੱਟ ਕੇ ਤਾਂ ਲੈ ਗਏ ਨਸੀਬਾਂ ਵਾਲੇ
0: ਹੈਗੀ ਬਿਲਕੁਲ ਆ ਜੀ,
1: 5 ਲੱਖ ਕਰੋੜ ਦਾ ਕਰਜ਼ਾ ਦੇ ਗਏ
0: ਜੀ,
1: ਕਰੋ ਕੀ ਕਰਨਾ ਤੁਸੀਂ, ਕਿੱਥੋਂ ਵੇਚੋਗੇ, ਕੀ ਕਰੋਗੇ
0: ਜੀ?
1: ਸੋ ਮਤਲਬ ਜਿਹੜਾ ਵੀ ਬੰਦਾ ਆਏਗਾ ਨਾ ਜੀ, ਉਹਦੇ ਵਾਸਤੇ ਬੜੀ ਚੈਲੰਜਿੰਗ ਜੋਬ ਰਹੇਗੀ ਇਹ
0: ਜੀ,
1: ਵੀ ਕਿ ਕਿਸ ਤਰੀਕੇ ਨਾਲ ਸਟੇਟ ਨੂੰ ਰਨ ਕਰਨਾ। ਫਿਰ ਵੀ ਜਿਹੜਾ ਹੈਗਾ, ਕਿਉਂਕਿ ਸਰਕਾਰ ਸਰਕਾਰ ਹੀ ਹੁੰਦੀ ਆ, ਬੜੀਆਂ ਪਾਵਰਾਂ ਹੁੰਦੀਆਂ ਉਹਦੇ ਕੋਲ
0: ਜੀ,
1: ਇਹ ਨਿੱਜ ਤੋਂ ਉੱਪਰ ਉੱਠ ਕੇ ਰਾਜ ਕਰਨਗੇ
0: ਜੀ,
1: ਤੇ ਕੁਛ ਨਾ ਕੁਛ ਆਪਣਾ ਜਿਹੜੀ ਆ ਦਾਗ ਲੱਗੇ ਹੈਗੇ ਆ ਨਾ ਜੀ, ਉਹ ਧੋ ਲੈਣਗੇ
0: ਜੀ।
1: ਨਹੀਂ ਤਾਂ ਲੋਕੀ ਤਾਂ ਅਜੇ ਵੀ ਮਤਲਬ ਜਿਹੜਾ ਹੈਗਾ ਆ ਵੀ ਉਹ ਬੰਦੇ ਜਿਹਨਾਂ ਦੇ ਖਾਨਦਾਨਾਂ ਨੇ ਮਤਲਬ ਜਿਹੜਾ ਹੈਗਾ ਆ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੇ ਉੱਤੋਂ ਅਕਾਲੀ ਦਲ ਦੇ ਨਾਲ ਤੁਰੇ ਸੀਗੇ ਜੀ, ਜੇ ਉਹ ਮੂੰਹ ਮੋੜ ਗਏ ਆ, ਤੇ ਆਮ ਵੋਟਰ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਆ, ਬੜੀ ਔਖਾ ਹੁੰਦਾ ਆ ਦੁਬਾਰਾ ਜਿਹੜਾ ਆ ਲੀਹ ਦੇ ਉੱਤੇ ਚੜ੍ਹਨਾ ਜੀ,
0: ਜੀ
1: ਆ ਜਾਣਗੇ ਚੰਗੇ ਕੰਮ ਕਰਨਗੇ।
0: ਜੀ
1: ਦੇਖੋ ਨਾ ਭਾਰੇ ਸਾਹਿਬ, ਇੱਕ ਚੀਜ਼ ਹੈਗੀ ਆ, ਮੈਂ ਇਹ ਸੁਖਬੀਰ ਬਾਦਲ ਹੋਣਾ ਨੂੰ ਨਾ ਜੇ ਇੰਡੀਪੈਂਡੈਂਟ ਚੱਲਣ ਦਿੱਤਾ ਆ ਹੁੰਦਾ ਨਾ ਜੀ, ਉਹਨਾਂ ਨੂੰ ਆਪਾਂ ਦੂਜੀ ਪੋਲੀਟਿਕਸ ਦੇ ਵਿੱਚ ਨਾ ਲਿਆਉਂਦੇ, ਜਿਹਦੇ ਵਿੱਚ ਜਿਹੜਾ ਹੈਗਾ ਆ ਕਿ ਇਹ ਮਤਲਬ ਉਹ ਬਿਜ਼ਨਸ ਇਹ ਹੈਗਾ ਜੀ। ਦੇਖੋ ਉਹਨਾਂ ਦੀ ਬਿਜ਼ਨਸ ਸੋਚ ਵੀ ਜਿਹੜੀ ਆ, ਜੇ ਉਹਨਾਂ ਨੇ ਆਪਣੇ ਐਗਰੀਕਲਚਰ ਇਹਦੇ ਜਿਹੜੇ ਬੀਜੀ ਸਮਝੌਤੇ ਕੀਤੇ
0: ਜੀ ਮੈਨੇਜਮੈਂਟ
1: ਸਰ, ਹਾਂਜੀ ਉਹ ਆਪਣੀ ਇਲੈਕਟ੍ਰਿਸਿਟੀ ਸਰਪਲਸ ਤਾਂ ਕਰ ਦਿੱਤੀ ਨਾ ਜੀ,
0: ਬਿਲਕੁਲ
1: ਪਾਵਰ ਸਰਪਲਸ ਕਰ ਦਿੱਤੀ
0: ਜੀ।
1: ਅੱਜ ਜਦੋਂ ਸਾਰੀ ਸਾਰੀ ਰਾਤ ਜਦੋਂ ਲਾਈਟ ਨੀ ਨਾ ਆਉਂਦੀ ਜੀ, ਤੇ ਸਾਨੂੰ ਉਹ ਸਮਾਂ ਚੇਤੇ ਆਉਂਦਾ ਵੀ ਉਹੀ ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਵਿੱਚ ਜਿਹੜਾ ਆ 24 ਘੰਟੇ ਅਸੀਂ ਬਿਜਲੀ ਦੇਖੀ, ਨਹੀਂ ਤਾਂ ਕੈਪਟਨ ਦੇ ਰਾਜ ਦੇ ਵਿੱਚ ਵੀ ਅਸੀਂ ਕੱਟ ਹੀ ਲੱਗਦੇ ਦੇਖੇ ਆ, ਤੇ ਇਹਨਾਂ ਦੇ ਰਾਜ ਚ ਵੀ ਜਿਹੜਾ ਆ ਕੱਟ ਹੀ ਲੱਗਦੇ ਦੇਖੇ ਆ।
0: ਜੀ
1: ਸੋ ਉਹਨਾਂ ਨੇ ਕੀ ਮਤਲਬ ਸੀਗਾ
0: ਜੀ,
1: ਉਹ ਜਦੋਂ ਨਾ ਫ੍ਰੀ ਬੀਜ ਵਾਲੇ ਪਾਸੇ ਨੂੰ ਜਾਣਾ ਪਿਆ ਉਦੋਂ, ਨਹੀਂ ਤਾਂ ਸੁਖਬੀਰ ਬਾਦਲ ਦੀ ਪਹਿਲੀ ਸੋਚ ਇਹ ਸੀ ਕਿ ਬਿਜਨਸ ਟਾਈਪ ਸੋਚ ਕਿ ਫੈਸਿਲਿਟੀ ਲਓ
0: ਜੀ
1: ਠੀਕ ਹੈ ਪੇ ਕਰੋ। ਅੱਜ ਵੀ ਜਿਹੜਾ ਹੈਗਾ ਆ ਵੀ ਤੁਸੀਂ ਜਿਹੜਾ ਆ ਏਦਾਂ ਦੀਆਂ ਫ੍ਰੀ ਬੀਜ ਮੰਗਤੇ ਬਣਾ ਕੇ ਰੱਖ ਦਿੱਤਾ ਸਰ, ਔਰ ਤੁਸੀਂ ਇਹ ਦੇਖੋ ਕਿਸੇ ਬੰਦੇ ਨੇ ਚੰਡੀਗੜ੍ਹ ਦੇ ਪੈਟਰੋਲ ਪੰਪ ਤੇ ਖਰੇ 500-500 ਰੁਪਏ ਦਾ ਜਿਹੜਾ ਹੈਗਾ ਆ ਤੇਲ ਕਹਿ ਤਾਂ ਵੀ ਆ ਦਿਆਂਗੇ। ਹਾਂਜੀ ਉਹ ਦੇਖੋ ਇੱਕ ਵੀਡੀਓ ਆਈ ਹੈਗੀ ਆ ਕਿੰਨੀ ਦੁਨੀਆ 500 ਰੁਪਏ ਦਾ ਤੇਲ ਪਾਉਣ ਲਈ 20 ਪਿੰਡੇ ਚ ਪਹੁੰਚ ਗਏ, ਚਾਹੇ 1000 ਰੁਪਏ ਦੀ ਬਾਅਦ ਚ ਦਵਾਈ ਖਾਣੀ ਪੈ ਜਾਏ
0: ਜੀ,
1: ਫੇਰ ਉਸ ਬੰਦੇ ਨੂੰ ਗਾਲਾਂ ਕੱਢਣ ਵੀ ਉਹ ਪਹੁੰਚਿਆ ਨੀ ਕੋਈ ਅੰਮ੍ਰਿਤਸਰ ਦਾ
0: ਰਾਜਾ
1: ਰਾਜਾ
0: ਰਾਜਾ ਸੀ
1: ਸੀ
0: ਕੋਈ ਪਤਾ ਨਹੀਂ। ਹਾਂਜੀ
1: ਹਾਂਜੀ
0: ਜੀ
1: ਉੱਥੇ ਪਹਿਲਾਂ ਉੱਥੇ ਕੈਨ ਕੂਨ ਜਿਹਾ ਕੋਈ ਰੱਖੇ ਸੀਗੇ, ਉਹ ਵੰਡੀ ਜਾ ਰਹੇ ਸੀਗੇ ਉਹ ਆਪਣੇ ਐਨਰਜੀ ਡਰਿੰਕ ਦੇ, ਉਹ ਦੇਈ ਗਏ ਜੀ ਉਹਨਾਂ ਨੂੰ। ਬਾਅਦ ਚ ਅਗਲੇ ਕਹਿਣ ਵੀ ਸਾਡਾ ਤੇਲ ਵੀ ਪਾਓ, ਹੁਣ ਅਸੀਂ 500 ਦਾ ਜਿਹੜਾ ਵਾਏ ਹੈਗੇ ਜੀ, ਪੈਟਰੋਲ ਪੰਪ ਦੇ ਉੱਤੇ ਲਾਈਨਾਂ ਲੱਗੀਆਂ।
0: ਜੀ
1: ਸੋ ਇਸ ਕਰਕੇ ਫ੍ਰੀ ਦੀ ਚੀਜ਼ ਲੈਣ ਵਾਸਤੇ ਇੰਨਾ ਕੁ ਕਰੇਜ਼ ਹੋ ਗਿਆ ਆ ਨਾ ਜੀ, ਵੀ ਲੋਕਾਂ ਦਾ ਮਤਲਬ ਰਿਹਾ ਹੀ ਨੀ, ਕਰੈਕਟਰ ਰਿਹਾ ਹੀ ਨੀ ਹੈਗਾ ਜੀ, ਕੀ
0: ਬਿਲਕੁਲ
1: ਕਰੋਗੇ ਤੁਸੀਂ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਵੀ ਸਰਕਾਰ ਆ ਜਾਂਦੀ ਹੈਗੀ ਆ ਜੀ, ਚੈਲੰਜ ਉਹਦੇ ਵਾਸਤੇ ਵੱਡਾ ਹੋਏਗਾ। ਜਿਹੜੀ ਤੁਸੀਂ ਤੁਹਾਡਾ ਸਵਾਲ ਹੈਗਾ ਜੇ ਅਕਾਲੀ ਦਲ ਜਾਂ ਸੁਖਬੀਰ ਬਾਦਲ ਹੁਣੇ ਨਿੱਜ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਕੋਈ ਕੰਮ ਕਰ ਜਾਣਗੇ ਤੇ ਇਤਿਹਾਸ ਦੇ ਵਿੱਚ ਇਹਨਾਂ ਨੂੰ ਚੰਗੇ ਨਾਂ ਨਾਲ ਚੇਤੇ ਰੱਖਿਆ ਜਾਊਗਾ, ਨਹੀਂ ਤਾਂ ਮੱਥੇ ਤੇ ਕਲੰਕ ਇਹਨਾਂ ਦੇ ਬਹੁਤ ਲੱਗੇ ਹੈਗੇ ਆ ਜੀ, ਫਿਰ ਨਹੀਂ ਤਾਂ ਉਹ ਇੱਕ ਵਾਰੀ ਨਾ ਆਪਣੇ ਮਾਂਗੜ ਇਕਬਾਲ ਮਾਂਗੜ ਜੀ ਦੇ ਮੰਮੀ ਨੇ ਇਹ ਗੱਲ ਕਹੀ, ਸੁਰਿੰਦਰਪਾਲ ਭੈਣ ਜੀ ਨੇ ਇਹ ਗੱਲ ਕਹੀ ਸੀ। ਹਾਂਜੀ ਉਹਨਾਂ ਨੇ ਕਿਹਾ ਸੀ ਕਿ ਬਾਦਲ ਸਾਹਿਬ ਦੀ ਏਡੀ ਵੱਡੀ ਲੈਗੈਸੀ ਆ
0: ਜੀ,
1: ਪਰ ਜਦੋਂ ਵੀ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈਗਾ ਆ ਤੇ ਉਹ ਮਾੜੀ ਗੱਲ ਤੇ ਚੇਤੇ ਕੀਤਾ ਜਾਂਦਾ।
0: ਬਿਲਕੁਲ
1: ਹਾਂਜੀ
0: ਜੀ
1: ਇਹਨਾਂ ਨੇ ਕਹੀ ਸੀ। ਸ਼ਾਮ ਇੱਕ ਟਿਵਾਣਾ ਸਾਹਿਬ ਦੇ ਆਉਂਦੇ ਹੁੰਦੇ ਸੀ ਭੈਣ ਜੀ ਗੁਰਬਚਨ ਬਾਦਲ ਸਾਹਿਬ ਦੀ ਏਡੀ ਵੱਡੀ ਲੈਗੈਸੀ ਤੇ ਜਦੋਂ ਵੀ ਯਾਦ ਕੀਤਾ ਜਾਂਦਾ ਜਾਂ ਮਾੜੇ ਕੰਮ ਨੂੰ ਯਾਦ ਕੀਤਾ ਜਾਂਦਾ ਇਹ ਕਿਉਂ? ਸੋ ਇਸ ਕਰਕੇ ਹੈਗਾ ਕਿਉਂਕਿ ਬਾਦਲ ਸਾਹਿਬ ਨੇ ਨਿੱਜ ਨੂੰ ਪ੍ਰੈਫਰੈਂਸ ਦਿੱਤੀ, ਅਨਕੰਡੀਸ਼ਨਲ ਸਪੋਰਟ ਟੂ ਬੀਜੇਪੀ ਐਟ ਦੈਟ ਟਾਈਮ, ਜਦੋਂ ਬੀਜੇਪੀ ਦੇ ਨਾਲ ਕੋਈ ਜਾਣ ਨੂੰ ਤਿਆਰ ਨਹੀਂ ਸੀ ਤੇ ਬੀਜੇਪੀ ਸਭ ਕੁਛ ਦੇ ਸਕਦੀ ਸੀ ਜੀ, ਉਦੋਂ ਆਪਣੀਆਂ ਸਟੇਟ ਦੀਆਂ ਪ੍ਰੋਬਲਮ ਐਡਰੈਸ ਨਹੀਂ ਕਰਵਾਈਆਂ ਜੀ, ਮੁੱਦੇ ਸਾਡੇ ਉਦੋਂ ਦੇ ਉਹੀ ਚੱਲੇ ਆ ਰਹੇ ਆ ਤੇ ਅੱਜ ਵੀ ਉਹੀ ਮੁੱਦੇ ਖੜੇ ਹੈਗੇ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਕਰ ਲੈਣਗੇ ਤੇ ਚੰਗੀ ਗੱਲ ਹੋਊਗੀ ਜੇ ਨਿੱਜ ਤੋਂ ਉੱਪਰ ਉੱਠ ਕੇ ਤੇ ਫਿਰ ਜਿਹੜਾ ਹੈਗਾ ਆ ਰਾਜ ਕਰਨਗੇ ਤਾਂ ਜੀ। ਬਾਕੀ ਪਤਾ ਨੀ ਜੀ ਵੀ ਸਮੇਂ ਦੀ ਗਰਭ ਦੇ ਵਿੱਚ ਆ ਜੀ ਵੀ ਕਿਹਨੂੰ ਇਹ ਜਿਹੜਾ ਤਾਜ ਮਿਲਣਾ ਆ ਜੀ। ਬਾਕੀ ਦੇਖੋ ਮਾਨ ਸਾਹਿਬ ਵੀ ਨਾ ਮਤਲਬ ਗਰਾਉਂਡ ਤੋਂ ਗਏ ਸੀਗੇ, ਉਹਨਾਂ ਨੂੰ ਇੱਕ ਇੱਕ ਚੀਜ਼ ਤੇ ਇਲਮ ਸੀਗਾ ਜੀ, ਪਰ ਪਤਾ ਨੀ ਉੱਥੇ ਅਫਸਰਸ਼ਾਹੀ ਏਦਾਂ ਦਾ ਗਲਿਆਰੇ ਦੇ ਵਿੱਚ ਪਾ ਲੈਂਦੀ ਆ ਬੰਦੇ ਨੂੰ ਜੀ ਕਿ ਉਹਨੂੰ ਮਤਲਬ ਗਰਾਉਂਡ ਦੇ ਨਾਲੋਂ ਬਿਲਕੁਲ ਤੋੜ ਹੀ ਦਿੰਦੀ ਜੀ। ਬਈ ਇਸ ਮਾਨ ਸਾਹਿਬ ਤੋਂ ਜਿੰਨੀਆਂ ਉਮੀਦਾਂ ਸੀ ਨਾ ਜੀ, ਨਿਰਾਸ਼ਾ ਵੀ ਉਹ ਤੋਂ ਵੱਧ ਹੋਈ
0: ਜੀ,
1: ਇਸੇ ਕਰਕੇ ਲੋਕਾਂ ਦੀ ਫਾਇਦਾ ਪੈ ਗਿਆ ਜੀ।
0: ਬਿਲਕੁਲ ਹੈ ਜੀ
1: ਜੀ ਪਰ ਸਾਹਿਬ
0: ਜੀ ਸੈਣੀ ਸਾਹਿਬ
1: ਥੈਂਕ ਯੂ ਸਰ,
0: ਥੈਂਕ ਯੂ ਜੀ,
1: ਮੇਰਾ ਖਿਆਲ ਹੋ ਗਈ ਆ ਉਸ ਖਬਰਾਂ ਜੀ।
0: ਹਾਂਜੀ ਵੈਸੇ ਇੱਕ ਖੁਸ਼ੀ ਦੀ ਖਬਰ
1: ਦੱਸ ਦਿਓ ਜੀ।
0: ਹਾਂਜੀ ਕੀਤੀ ਸੀ ਪਹਿਲਾਂ ਮੈਂ ਜੱਜਾਂ ਦੀ, ਜਿਹੜੀਆਂ ਨੇ 19 ਜੱਜ ਜਿਹੜੀਆਂ ਨੇ ਔਰਤਾਂ ਲਾ ਦਿੱਤੀਆਂ ਗਈਆਂ ਨੇ ਜੀ।
1: ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਜੀ, ਮੈਂ ਅਗਲੇ ਸਿਸਟਮ ਦੇ ਬਾਰੇ ਵੀ ਦੱਸ ਦਿੱਤਾ ਸੀ ਵੀ ਅੱਗੇ ਜਿਹੜੇ ਹੈਗੇ ਆ ਜੱਜ ਕਿੱਦਾਂ ਲਾਉਣੇ ਇਹਨਾਂ ਨੇ ਜੀ। ਹਾਈ ਕੋਰਟ ਦੇ ਠੀਕ ਹੈ ਜੀ, ਇਹਨਾਂ ਦਾ ਕੋਲੀਜੀਅਮ ਸਿਸਟਮ ਹੈਗਾ ਆ ਜੀ, ਅੱਛੀ ਗੱਲ ਹੈਗੀ ਆ, ਪਰ ਇਹ ਸਾਰੇ ਜੱਜ ਕੋਲੀਜੀਅਮ ਦੇ ਥਰੂ ਹੀ ਆ ਰਹੇ ਜੀ। ਇੱਕ ਵਾਰੀ ਨਾ ਜੀ ਰਾਜ ਸਭਾ ਦੇ ਵਿੱਚ ਕੇਰਲਾ ਦਾ ਇੱਕ ਸਾਂਸਦ ਸੀਗਾ ਜੀ,
0: ਹਾਂਜੀ
1: ਉਦੋਂ ਨਾ ਵੈਂਕਟਾਈ ਨਾਇਡੂ ਹੁੰਦੇ ਸੀਗੇ ਚੇਅਰਪਰਸਨ
0: ਜੀ
1: ਆਪਣੇ ਰਾਜ ਸਭਾ ਦੇ,
0: ਜੀ
1: ਕਿਉਂਕਿ ਵਾਈਸ ਪ੍ਰੈਜੀਡੈਂਟ ਜਿਹੜਾ ਹੁੰਦਾ ਉਹੀ ਚੇਅਰਪਰਸਨ ਹੁੰਦਾ ਨਾ ਜੀ ਉੱਥੇ ਦਾ ਰਾਜ
0: ਜੀ
1: ਸਭਾ ਦਾ।
0: ਜੀ
1: ਤੇ ਵੈਂਕਟ ਨਾਇਡੂ ਨੇ ਜਿਹੜਾ ਹੈਗਾ ਆ ਉਹ ਕਹਿੰਦੇ ਕਿ ਮੈਂ ਮਤਲਬ ਇੱਕ ਕੱਲ ਸਟੇਟਮੈਂਟ ਦੇਖਦਾ ਪਿਆ ਸੀ ਵੀ ਕੇਰਲਾ ਦੇ MP ਦੀ,
0: ਜੀ
1: ਉਹਨੇ ਕਹਿੰਦੇ ਮਤਲਬ ਪੜ੍ਹਨਾ ਸ਼ੁਰੂ ਕੀਤਾ ਵੀ ਮੈਂ ਜੱਜਸ ਦੀ ਪ੍ਰੋਫਾਈਲ ਪੜ੍ਹ ਰਿਹਾ ਹੈਗਾ ਆ,
0: ਜੀ
1: ਹੈ ਜੀ ਵੀ ਪਹਿਲਾ ਜੱਜ ਦੀ ਪ੍ਰੋਫਾਈਲ ਪੜ੍ਹੀ, ਹਿਜ ਮਟਰਨਲ ਅੰਕਲ ਵਾਜ ਇਹ ਹਾਈ ਕੋਰਟ ਜੱਜ, ਹੈ ਜੀ ਦੂਜੇ ਦੇ ਪੜ੍ਹੀ ਜੀ।
0: ਜੀ

0: ਮਤਲਬ ਕਿ ਗਵਾਹ ਬਣਨਾ ਹੋਵੇ ਤਾਂ ਉੱਥੇ ਇਹ ਜ਼ਰੂਰ ਲਾਜ਼ਮੀ ਦੇਖਿਆ ਜਾਂਦਾ ਜਿਹੜਾ ਸਾਈਨ ਕਰਵਾਉਣ ਵਾਲਾ ਅਤੇ ਜਿਹੜੇ ਕਰਨ ਵਾਲੇ ਆ ਉਹ ਕਰਨ ਵਾਲੇ ਤਾਂ ਚਲੋ ਰਿਸ਼ਤੇਦਾਰੀ ਦੇ ਵਿੱਚ ਹੋ ਸਕਦੇ ਆ, ਪਰ ਜਿਹੜਾ ਉੱਥੇ ਜੌਬ ਦੇ ਉੱਤੇ ਬੈਠਾ ਆ ਤਾਂ ਉਹ ਮਤਲਬ ਕਿ ਰਿਸ਼ਤੇਦਾਰੀ ਤੋਂ ਪ੍ਰਭਾਵਿਤ ਹੋ ਕੇ ਉਹ ਕੰਮ ਨਹੀਂ ਕਰ ਸਕਦਾ ਕਿ ਇੰਡੀਆ ਦੇ ਵਿੱਚ ਵੀ ਆ ਇਸ ਤਰ੍ਹਾਂ ਦਾ ਕੁਝ। ਅਤੇ ਫਿਰ ਉਹ ਜੱਜਾਂ ਦੇ ਪੁੱਤ ਜਿਹੜੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਜਾਂ ਹੋਰ ਜਿਹੜੀਆਂ ਵੱਡੀਆਂ ਜੋਬਾਂ ਨੇ ਅੱਗੇ ਤੋਂ ਅੱਗੇ ਉਹ ਕਿੱਦਾਂ ਮੈਨੇਜ ਕਰਦੇ ਆ ਜੀ, ਕਿਤੇ ਤਾਂ ਕਲੈਸ਼ ਹੁੰਦਾ
1: ਪਰ
0: ਹੀ
1: ਸਾਹਿਬ
0: ਹੋਏਗਾ।
1: ਇਦਾਂ ਹੈ ਨਾ, ਉਹ ਇਹਨੂੰ ਕਹਿੰਦੇ ਹੁੰਦੇ ਆ ਕੁਇਡ ਪ੍ਰੋ ਕਿਊ,
0: ਜੀ
1: ਉਹ ਮਤਲਬ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਸਕ੍ਰੈਚ ਯੂਅਰ,
0: ਜੀ ਬਿਲਕੁਲ ਹੈ ਜੀ
1: ਮਤਲਬ ਇਹ ਹੈਗਾ ਆ ਕਿ ਡਾਇਰੈਕਟ ਆਪ ਤਾਂ ਬਹਿਣਾ ਹੀ ਨੇ ਜੀ,
0: ਜੀ
1: ਕਿਸੇ ਦੇ ਪੋਤੇ ਵਾਰੀ ਮੈਂ ਬਹਿਣਾ ਆ, ਮੇਰੇ ਪੋਤੇ ਵਾਰੀ ਕਿਸੇ ਹੋਰ ਨੇ ਬਹਿਣਾ ਆ ਜੀ,
0: ਜੀ ਉਹਨੇ
1: ਕਿਸੇ ਦੇ
0: ਟਵਾਣਾ
1: ਮੁੰਡੇ
0: ਸਾਹਿਬ,
1: ਵਾਰੀ ਮੈਂ ਬਹਿਣਾ ਕਲੀਜੀਅਮ ਦੇ ਵਿੱਚ,
0: ਜੀ
1: ਜਿਹਦਾ ਮੈਂ ਸਵਾ ਰਿਹਾ ਆ ਉਹਦਾ ਗਾਂ ਉਹ ਆਪ ਵੀ ਨੇ ਆਊਗਾ, ਉਹਦਾ ਮਾਮਾ ਚਾਚਾ ਜਿਹੜਾ ਹੈਗਾ ਆ ਕੋਈ ਉਹ ਹੋਊਗਾ ਜੀ ਕਿ
0: ਜੀ
1: ਹਾਂ ਜੀ ਉਹਨਾਂ ਨੇ ਸਾਡਾ ਬੰਦਾ ਇੱਕ ਭਰਤੀ ਕਰ ਲਿਆ ਸੀ, ਆਪਾਂ ਹੁਣ ਉਹਨਾਂ ਦਾ ਆਹ ਕਰਨਾ ਆ।
0: ਜੀ ਉਹ ਮੈਨੂੰ ਚੇਤਾ ਭੁੱਲ ਗਈ
1: ਸੋ
0: ਤੁਹਾਡੀ
1: ਇਸ
0: ਗੱਲ ਤੋਂ, ਆ
1: ਕਰਕੇ
0: ਚੇਤਾ ਆਇਆ ਕਟਵਾਣਾ ਸਾਹਿਬ ਗੱਲ ਕਰਦੇ ਹੁੰਦੇ ਕਪੂਰ ਸਿੰਘ ਹੋਣੀ ਜਿਹੜੇ ਸੀਗੇ ਉਹ ਕਹਿੰਦੇ ਆਪ ਹੀ ਮਤਲਬ ਕਿ ਬਹਿ ਗਏ ਜੀ ਚੇਅਰ ਦੇ
1: ਹੋਰ
0: ਉੱਤੇ
1: ਲਾਇਸੈਂਸ ਅਪਲਾਈ ਕੀਤਾ ਕਪੂਰ ਸਿੰਘ, ਆਪ ਹੀ ਅਪਲਾਈ ਕੀਤਾ ਲਾਇਸੈਂਸ, ਆਪ ਹੀ ਬਹਿ ਗਿਆ ਕੁਰਸੀ ਤੇ, ਹਾਂਜੀ ਆਪ ਹੀ ਐਪਲੀਕੈਂਟ ਕਪੂਰ ਸਿੰਘ ਨੇ ਕਪੂਰ ਸਿੰਘ ਨੂੰ ਲਾਇਸੈਂਸ
0: ਜੀ
1: ਦੇਤਾ ਜੀ।
0: ਹਾਂ ਜੀ ਜੀ ਬਿਲਕੁਲ ਹੈ ਜੀ ਸੈਣੀ ਸਾਹਿਬ ਜੀ
1: ਹਾਂ ਜੀ ਹਾਂ ਜੀ ਸੋ ਇਸ ਕਰਕੇ ਇੱਥੇ ਮਹਾਰਾਜ ਚੱਲਦੇ ਰਹਿੰਦੇ, ਇੱਥੇ ਇਹ ਦੇਸ਼ ਜਿਹੜਾ ਹੈਗਾ ਆ ਨਾ ਜਦੋਂ ਇਹ ਮਿਰਾਕਲਸ ਦਾ ਚਮਤਕਾਰਾਂ ਦਾ ਦੇਸ਼ ਹੈਗਾ ਜੀ,
0: ਚਮਤਕਾਰਾਂ ਦਾ ਔਲ ਇਹ
1: ਹਾਂ
0: ਸਾਰਾ
1: ਜੀ
0: ਕੁਝ ਸਿਰਫ ਉੱਥੇ ਹੀ ਹੋ ਸਕਦਾ ਜੀ। ਹਾਂ ਜੀ
1: ਇੱਕ ਭਾਰਤ ਸਾਹਿਬ ਜਾਂਦੇ ਜਾਂਦੇ 2 ਮਿੰਟ ਦੀ ਗੱਲ ਹੋਰ ਸਾਂਝੀ ਕਰਕੇ ਜਾਵਾਂ,
0: ਜੀ
1: ਅੱਜ ਸਾਡੇ ਨਾ ਇੱਥੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਵਿਸ਼ਾ ਰਿਹਾ ਹੈਗਾ ਆ ਜੀ ਵੀ ਖੰਡ 70 ਰੁਪਏ ਕਿਲੋ ਹੋ ਗਈ
0: ਜੀ। ਹਾਂ ਜੀ
1: ਹਾਂ ਜੀ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਇਹਨਾਂ ਦੇ ਵੀ 25 ਲੱਖ ਟਨ
0: ਜੀ
1: ਜਿਹੜਾ ਹੈਗਾ ਆ ਗੰਨਾ
0: ਜੀ
1: ਉਹ ਇਥਾਨੋਲ ਬਣਾਉਣ ਦੇ ਵਿੱਚ ਯੂਜ਼ ਹੋ ਗਿਆ।
0: ਸੈਣੀ ਸਾਹਿਬ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਚੀਜ਼ਾਂ ਰਿਪੋਰਟਾਂ ਕਈ ਵਾਰੀ ਨਾ ਅੱਜ ਤੋਂ 5-7 ਸਾਲ ਪਹਿਲਾਂ ਟਵਾਣਾ ਸਾਹਿਬ ਨਾਲ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਜਿੰਨਾ ਅਨਾਜ ਪੈਦਾ ਕੀਤਾ ਜਾ ਰਿਹਾ ਉਹ ਮੱਕੀ ਤੋਂ ਲੈ ਕੇ ਕਣਕ ਵੀ ਕਹਿ ਲਓ ਜਾਂ ਬਾਇਓ ਫਿਊਲ ਜਿਹੜਾ ਤਿਆਰ ਕੀਤਾ ਜਾਂਦਾ ਜਾਂ ਇਥਾਨੋਲ ਤਿਆਰ ਕੀਤਾ ਜਾਂਦਾ ਚੌਲ ਵੀ ਹੋ ਗਿਆ ਉਹ ਸਿਰਫ ਇਹਨਾਂ ਚੀਜ਼ਾਂ ਦੇ ਲਈ ਵਰਤਿਆ ਜਾ ਰਿਹਾ ਜੀ।
1: ਹਾਂਜੀ
0: ਜੀ
1: ਹੁਣ ਉਹਦੇ ਕਰਕੇ ਖੰਡ ਦੀ ਸ਼ੋਰਟੇਜ ਹੋ ਗਈ ਜੀ, ਉਧਰੋਂ ਇਥਾਨੋਲ ਤੋਂ ਲੋਕੀ ਪਰੇਸ਼ਾਨ ਹੈਗੇ ਜੀ,
0: ਜੀ
1: ਤੇ ਮੈਨੂੰ ਚੇਚਾ 15 ਕਿਲੋਮੀਟਰ ਆਪਣਾ ਸ਼ਹਿਰ ਤੋਂ 15 ਕਿਲੋਮੀਟਰ ਪਰੇ ਨੂੰ ਜਾਣਾ ਪੈਂਦਾ ਜੀ ਵੀ ਉਸ ਪੰਪ ਦੇ ਉੱਤੇ ਪਾਵਰ ਵਾਲਾ ਜਿਹੜਾ ਆ ਉਹ ਪੈਟਰੋਲ ਮਿਲ ਜਾਂਦਾ।
0: ਜੀ
1: ਮੈਂ ਵੀ ਮਤਲਬ ਕਿਤੋਂ ਸੁਣ ਕੇ ਗਿਆ ਸੀ ਤੇ ਮੈਂ ਜਦੋਂ ਜਾ ਕੇ ਤੇ ਉਹ ਤੇਲ ਪਾਇਆ ਉਦਣ ਹੀ ਗੱਡੀ ਦੀ ਆਵਾਜ਼ ਜਿਹੜੀ ਆ ਬਦਲ ਗਈ,
0: ਜੀ
1: ਗੱਡੀ ਦੀ ਐਵਰੇਜ ਵੀ ਆਉਣ ਲੱਗ ਪਈ ਨੇ, ਤਾਂ ਮੈਂ ਮਤਲਬ ਹੁਣ ਜਿਹੜੇ ਹੈਗੇ ਆ ਜੀਓ ਦੇ ਪੈਟਰੋਲ ਪੰਪ ਹੈਗੇ ਆ ਲੋਕੀ ਕਹਿੰਦੇ ਆ ਜੀ ਆਪਾਂ ਦਾਵਾ ਨਹੀਂ ਕਰਦੇ ਹੈਗੇ ਕਿਉਂਕਿ ਅਸੀਂ
0: ਜੀ
1: ਮੀਡੀਆ ਦੇ ਉੱਤੇ ਬੈਠੇ ਆ ਰੇਡੀਓ ਤੇ ਬੈਠੇ ਹੈਗੇ ਆ
0: ਜੀ
1: ਤੇ ਲੋਕੀ ਕਹਿੰਦੇ ਆ ਵੀ ਜੀਓ ਦੇ ਪੰਪ ਦੇ ਨਾਲ ਜਿਹੜੇ ਹੈਗੇ ਆ ਤੇਲ ਪਾਉਣ ਦੇ ਨਾਲ ਐਵਰੇਜ ਘੱਟਦੀ ਆ ਜੀ ਕਿਉਂਕਿ ਉਹਨਾਂ ਤੇ ਕੋਈ ਕੰਟਰੋਲ ਨਹੀਂ ਉਹਨਾਂ ਤੇ ਕੋਈ ਚੈੱਕ ਨਹੀਂ, ਤੁਹਾਨੂੰ 10% ਕਹਿ ਕੇ ਜਿਹੜਾ ਹੈਗਾ ਜਿਹੜਾ ਪਾਉਂਦੇ ਹੈਗੇ ਆ ਉਹਦੇ ਵਿੱਚ ਕਰੇ 12 ਜਾਂ 13 ਆ ਉਹ
0: ਜੀ
1: ਉਹਨਾਂ ਦੇ ਕਿਉਂਕਿ ਉਹਨਾਂ ਦੀਆਂ ਆਪਣੀਆਂ ਰਿਫਾਇਨਰੀ ਆ
0: ਜੀ
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਬੜਾ ਸੋਚ ਸਮਝ ਕੇ ਜਿਹੜਾ ਇੱਥੇ ਦੇਖੋ ਗੱਡੀਆਂ ਨੂੰ ਡੈਮੇਜ ਵੱਖਰਾ ਕਰ ਦਿੱਤਾ
0: ਜੀ
1: ਹਾਂਜੀ ਤੇ ਆਪ ਕਮਾਈਆਂ ਕਰਕੇ ਚੱਲ ਗਏ, ਪੈਟਰੋਲ ਜਿਹੜਾ ਹੈਗਾ ਆ ਕਹਿੰਦੇ ਪਿਓਰ ਲੈਣਾ ਤੇ 167 ਰੁਪਏ ਪੈਗੇ, ਇਹਦਾ ਮਤਲਬ ਜਿਹੜਾ ਹੈਗਾ ਆ ਵੀ 167 ਰੁਪਏ ਤੱਕ ਤੁਸੀਂ ਰੇਟ ਲੈ ਗਏ ਆ
0: ਜੀ
1: ਤੇ ਫਿਰ ਇਥਾਨੋਲ ਕਿੰਨਾ ਪਾਉਂਦੇ ਹੋਵੋਗੇ ਜੇ 10% ਇਥਾਨੋਲ ਪਾ ਕੇ ਤੁਸੀਂ 100 ਰੁਪਏ ਦਿੰਦੇ ਹੈਗੇ ਆ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਤੇਰੇ ਇਜ਼ ਸਮਥਿੰਗ ਫਿਸ਼ੀ,
0: ਬਿਲਕੁਲ
1: ਕੁਛ ਨਾ ਕੁਛ ਤਾਂ ਗੜਬੜ ਹੈਗੀ ਆ
0: ਜੀ
1: ਹਾਂਜੀ
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ
1: ਓਏ
0: ਔਜਲਾ ਸਾਹਿਬ ਜੁੜੇ ਨੇ ਤੇ ਬਹਾਦਰ ਸਿੰਘ ਜੀ ਵੀ ਜੁੜੇ ਹੋਏ ਨੇ, ਔਜਲਾ ਸਾਹਿਬ ਦੀ ਗੱਲ ਸੁਣ ਲਈਏ ਪਹਿਲਾਂ ਕਾਫੀ ਸਮੇਂ ਤੋਂ ਉਹ ਵੀ ਨਾਲ ਨੇ ਤੇ ਫਿਰ ਮੈਂ ਆਗਿਆ ਲੈਣਾ ਤੁਹਾਡੇ ਤੋਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ ਜੀ ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ, 1 ਮਿੰਟ ਜੀ
2: ਹਾਂਜੀ ਹਾਂਜੀ
0: ਹਾਂਜੀ ਆ ਜਾਓ
2: ਅੱਜ ਤੋਂ ਕੁਛ ਹੋਰ ਬੋਲੋ।
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
2: ਮੈਂ ਦੇਖਿਆ ਜੀ ਹਰ ਬੰਦੇ ਦੀ ਆਪਦੀ ਸੋਚ ਹੈ, ਮਿਥਾਲੀ ਇੱਕ ਭਾਜਪਾ ਦੀ ਐਮਐਲਏ ਬਣੀਆਂ ਵਿਹਾਰ ਤੋਂ ਕਹਿੰਦੀ ਮੋਦੀ ਨੇ ਖੰਡ ਦੀ ਕੀਮਤ ਤਾਂ ਵਧਾਈ ਆ ਲੋਕਾਂ ਨੂੰ ਸ਼ੂਗਰ ਹੋਈ ਜਾਂਦੀ ਹੈ ਹੁਣ ਲੋਕ ਖੰਡ ਘੱਟ ਖਾਣਗੇ
0: ਜੀ, ਕਿਆ ਬਾਤ ਹੈ ਜੀ ਬੰਦੇ
2: ਕਹਿੰਦੀ ਐਥਨੋਲ ਤਾਂ ਵਧਾਇਆ ਲੋਕ ਗੱਡੀਆਂ ਐਵੇਂ ਭਜਾਈ ਫਿਰੀ ਜਾਂਦੀਆਂ ਹੁਣ ਘੱਟ ਚਲਾਉਣਗੇ।
0: ਅੱਛਾ ਜੀ ਕਿਆ ਬਾਤ ਹੈ ਜੀ ਜੀ
2: ਤੇ ਜਿਹੜੀ ਆ ਜੱਜਾਂ ਦੀ ਰਾਜਨ ਜੀ ਗੱਲ ਕਰਕੇ ਹਟਿਆ ਤੁਸੀਂ ਦੇਖੋ ਵੀ ਜਿਹੜੇ ਬੱਚੇ ਇੰਨੀ ਪੜ੍ਹਾਈ ਕਰਕੇ ਸਿਲੈਕਟ ਹੋ ਕੇ 2 ਸਾਲ ਇਹੋ ਜਿਹੀ ਜੌਬ ਕਰਨਗੇ
0: ਜੀ
2: ਤੇ ਉਹ ਆਪਦੀ ਬਾਕੀ ਰਹਿੰਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਫੈਸਲੇ ਕਰ

0: ਕੇ ਜੀਓ।
1: ਬਿਲਕੁਲ ਹੈ
0: ਜਦੋਂ ਤੁਹਾਡੀ ਸਟਾਰਟਿੰਗ ਇਹੋ ਜਿਹੀ ਜਲਾਲਤ ਭਰੀ ਹੋਊਗੀ,
1: ਜੀ
0: ਉਹਦੇ ਵਿੱਚ ਉਪਜੂਗਾ ਕੀ ਜੀ? ਫਿਰ
1: ਬਿਲਕੁਲ। ਉਹ ਤਾਂ
0: ਜੋ
1: ਕਹਿਣ
0: ਪਾਵਾਂਗੇ ਉਹੀ ਦੇਵਾਂਗੇ ਨਾ।
1: ਉਹ ਕਹਿਣਗੇ ਮਸੀਂ ਆਜ਼ਾਦ ਹੋਏ ਆ, ਇੰਨਾ ਕੁਝ ਝੱਲ ਕੇ।
0: ਨਹੀਂ, ਆਜ਼ਾਦ ਆਜ਼ਾਦ ਤਾਂ ਵੱਖਰਾ
1: ਨਾ
0: ਜੀ,
1: ਨਾ ਭਾਰੇ ਸਾਹਿਬ,
0: ਆਜ਼ਾਦ ਜੀ
1: ਉਹਨਾਂ ਨੇ
0: ਵੱਖਰਾ
1: ਕਲਰਕਾਂ
0: ਨੂੰ ਦੱਬ ਕੇ ਮਾਰਨੇ ਆ,
1: ਬਾਨ
0: ਲੋਕਾਂ ਨੂੰ
1: ਬਿਲਕੁਲ
0: ਦੱਬ ਕੇ ਮਾਰਨੇ
1: ਅੱਗੇ
0: ਆ।
1: ਮਾਰਨਗੇ
0: ਆਜ਼ਾਦ ਵੱਖਰਾ
1: ਬਿਲਕੁਲ
0: ਜੀ,
1: ਜੀ।
0: ਜਿਵੇਂ ਹੁਣ ਪੁਲਿਸ ਹੈ, ਮਤਲਬ ਪੁਲਿਸ ਦੇਖੋ ਜਿਹੜਾ ਸਿਪਾਹੀ ਹੁੰਦਾ ਹੈ ਉਹ ਇੰਨਾ ਕੁਛ ਝੱਲਦਾ ਹੈ ਕਿ ਜੇ ਕੱਲ ਨੂੰ ਉਹ ਜਿਵੇਂ ਜਿੰਨੇ ਆ ਜਿਨ੍ਹਾਂ ਨੇ ਆਹ ਖਾੜਕੂਵਾਦ ਵੇਲੇ ਇੰਨਾ ਜ਼ੁਲਮ ਕਰਿਆ, ਉਹ ਥੱਲਿਓਂ ਗਏ ਹੋਏ ਬੰਦੇ ਸੀ ਨਾ।
1: ਬਿਲਕੁਲ ਹੈ ਜੀ।
0: ਤੁਸੀਂ ਕੱਢ ਕੇ ਦੇਖ ਲਓ ਆ, ਜਿੰਨੇ ਜੀਤਪਾਲ ਸੰਧੂ ਹੋਣੀ, ਜੋ ਮੈਂ ਬਹੁਤ ਕੁਝ
1: ਹਾਂਜੀ
0: ਜਾਣਦਾ
1: ਹਾਂਜੀ
0: ਘੋਟਣਾ ਸੀ ਜੋ ਵੀ,
1: ਜੀ
0: ਤੇ ਉਹਨਾਂ ਨੇ ਕਿਉਂ ਇਹ ਕਰਿਆ?
1: ਜੀ ਬਿਲਕੁਲ
0: ਕਾਰਨ ਇਹੀ ਸੀ ਨਾ।
1: ਜੀ
0: ਹਾਂਜੀ ਰਾਜੀ, ਕੀ ਕਹਿੰਦੇ ਤੁਸੀਂ ਦੱਸੋ?
2: ਉਹੀ ਨਾ ਵੀਰ ਜੀ, ਵੀ ਜਦੋਂ ਉਹ ਜਲੀਲ ਹੋ ਕੇ ਆਏ ਹੈਗੇ ਆ, ਤੇ ਉਹਨਾਂ ਨੇ ਕਲਾਸ 4 ਨੂੰ ਜਲੀਲ ਕਰਨਾ, ਕਲਰਕ ਨੂੰ
1: ਫਰਸਟ੍ਰੇਸ਼ਨ
2: ਜਲੀਲ ਕਰਨਾ, ਲੋਕਾਂ ਨੂੰ
1: ਫਰਸਟ੍ਰੇਸ਼ਨ
2: ਜਲੀਲ
1: ਕੱਢਣੀ
2: ਕਰਨਾ,
1: ਹੈ ਜੀ।
2: ਕਿਉਂਕਿ ਉਹ ਆਪ ਜਲਾਲਤ ਭੋਗ ਕੇ ਆਏ ਹੁੰਦੇ ਆ
1: ਬਿਲਕੁਲ ਹੈ
2: ਜੀ।
1: ਜੀ ਬਿਲਕੁਲ ਹੈ ਜੀ। ਉਹ ਪ੍ਰਭਾਵ
2: ਜਦ ਉਹਨਾਂ ਨੂੰ
1: ਪੀੜ੍ਹੀ ਦਰ
2: ਇਨਸਾਨ
1: ਪੀੜ੍ਹੀ
2: ਨਹੀਂ
1: ਜਾਈ
2: ਸਮਝਿਆ
1: ਜਾਂਦਾ
2: ਗਿਆ,
1: ਜੀ।
2: ਤੇ ਉਹ ਕਿਸੇ ਨੂੰ ਇਨਸਾਨ ਕਿਉਂ ਸਮਝਣਗੇ ਜੀ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਜੀ ਜੀ ਸੈਣੀ ਸਰ,
2: ਹਾਂਜੀ ਸਰ,
1: ਥੈਂਕ ਯੂ ਸੈਣੀ ਸਰ।
2: ਬਾਕੀ ਜਿੱਥੇ ਤੱਕ
1: ਹਾਂਜੀ ਹਾਂਜੀ ਹਾਂਜੀ।
2: ਉਹ
1: ਨਹੀਂ
2: ਮੈਨੂੰ
1: ਕੋਂਟੀ
2: ਇਜਾਜ਼ਤ ਦੇ ਦਿਓ ਸਰ,
1: ਕੰਟੀਨਿਊ ਕੋਈ ਕਰਨ
2: ਮੈਂ
1: ਲੱਗੇ
2: ਤਾਂ
1: ਸੀ,
2: ਇਹੀ ਗੱਲ ਕਹਿਣ
1: ਤੁਸੀਂ
2: ਲੱਗਾ
1: ਗੱਲ
2: ਸੀ।
1: ਕਰ ਲਓ ਹਾਂਜੀ
2: ਹਾਂਜੀ ਹਾਂਜੀ, ਮੇਰੀ ਤਾਂ ਇਹੀ
0: ਦੇਖੋ
2: ਬੇਨਤੀ ਸੀ ਨਾ ਜੀ।
0: ਅਸੀਂ ਨਾ
2: ਕੈਰੀ ਔਨ
0: ਦੇਖੋ,
2: ਵੀਰ
0: ਆ
2: ਜੀ,
0: ਇਹ ਸਾਡੇ ਸਾਹਮਣੇ ਆ ਜਿਹੜੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ, ਤੁਸੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਦੇਖੋ, ਕੋਈ ਸਿਪਾਹੀ ਸੀ, ਕੋਈ ਹੌਲਦਾਰ ਭਰਤੀ ਹੋਇਆ ਸੀ,
1: ਜੀ
0: ਵੀ ਜਦੋਂ ਉਹ SSB ਇਹੋ ਜਿਹੇ ਉਹਦੇ ਪਹੁੰਚੇ, ਕਿਉਂਕਿ ਉਹਦਾ ਉਹਨਾਂ ਦਾ ਇੱਕ ਸੁਪਨਾ ਵੀ ਨਹੀਂ ਸੀਗਾ,
1: ਜੀ
0: ਉਹਨਾਂ ਨੇ ਜ਼ੁਲਮ ਹੀ ਕੀਤਾ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਹੁਣ ਜਦੋਂ ਇਹ ਜੇ ਜੱਜ ਪੜ੍ਹ ਕੇ ਇੱਕ ਪੜ੍ਹਿਆ ਲਿਖਿਆ, ਉਹ ਤਾਂ ਚਲੋ ਅਨਪੜ੍ਹ ਸੀ ਜਾਂ ਘੱਟ ਪੜ੍ਹੇ ਸੀ, ਕੋਈ ਸਾਈਕਲਿਸਟ ਭਰਤੀ ਹੋਇਆ PAP ਚੋਂ,
1: ਜੀ
0: ਅੱਜ ਸਰਜੀਤ ਗਰੇਵਾਲ PAP ਦੇ ਵਿੱਚ ਸਿਪਾਹੀ ਭਰਤੀ ਸੀ
1: ਜੀ
0: ਸਾਈਕਲਿਸਟ,
1: ਜੀ ਜੀ
0: ਪੰਜਾਬ ਪੁਲਿਸ ਚ ਨਹੀਂ ਸੀ, PAP ਸਿਲੈਕਟ ਹੋਇਆ
1: PAP
0: ਸੀ,
1: ਚ ਸਹੀ ਹਾਂਜੀ ਬਿਲਕੁਲ।
0: ਵੀ ਹਿਸਾਬ ਲਾ ਲਓ ਫਿਰ ਮੁੜ ਕੇ ਇਹਨਾਂ ਨੇ ਕੀ ਕਿਹਾ। ਮੇਰੇ ਕਹਿਣ ਦਾ ਮਤਲਬ ਇਹ ਇੱਕ ਬਹੁਤ ਮਾੜਾ ਵਿਧਾਨ ਹੈ ਇਹ ਸਾਡੇ ਨਾ, ਜੋ ਵੀ ਇਹ ਜੁਡੀਸ਼ੀਅਰੀ ਹੈ, ਚਾਹੇ ਉਹ ਆਪਣੇ IAS ਪੁਲਿਸ ਵਾਲੇ, ਜਿਹੜੇ ਪੜ੍ਹ ਕੇ ਇੱਕ ਮੁਕਾਮ ਹਾਸਲ ਕਰਦੇ ਆ, ਆਜ਼ਾਦ ਹੋਣੇ ਚਾਹੀਦੇ ਨੇ ਮਹਿਕਮੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਕੋਈ ਲਾਲੂ ਪ੍ਰਸਾਦ ਦੀ ਗੱਲ ਵਧੀਆ, ਉਹ ਕਹਿੰਦਾ ਮੈਂ ਪੜ੍ਹ ਕੇ ਕੀ ਕਰਨਾ, DC ਤੱਕ ਲੱਗਾ, DC ਤਾਂ ਮੇਰੇ ਮੂਹਰੇ ਫਾਈਲ ਚੱਕੀ ਖੜੇ
1: ਮੇਰੇ
0: ਨੇ,
1: ਮੂਹਰੇ ਖੜੇ ਨੇ।
0: ਇਹ ਹਰਿਆਣ ਮਾੜਾ ਜੀ, ਇਹ ਗਲਤ ਫੈਸਲੇ ਲਏ ਜਾਣਗੇ ਤੇ
1: ਜੀ
0: ਸਮਾਜ ਨੂੰ ਬਹੁਤ ਵੱਡਾ ਹੋਰ ਪਾਸੇ ਨੂੰ ਤੁਰਿਆ ਜਾਊਗਾ, ਕਿਉਂਕਿ ਜਿਹੜੇ ਜੱਜ
1: ਬਿਲਕੁਲ
0: ਨੇ ਉਹਨਾਂ ਤੋਂ ਅਸੀਂ ਘੱਟੋ ਘੱਟ ਕੋਈ ਨਿਆਂ ਤਾਂ ਰੱਖਦੇ ਆ ਨਾ।
1: ਬਿਲਕੁਲ ਬਿਲਕੁਲ ਹੈ, ਬਿਲਕੁਲ ਹੈ ਜੀ।
0: ਜਦੋਂ ਉਹਨਾਂ ਨੂੰ ਅਸੀਂ ਇਸ ਪੋਜੀਸ਼ਨ ਚੋਂ ਕੱਢਾਂਗੇ, ਫਿਰ ਉਹਨਾਂ ਨੇ ਮੂਹਰੇ ਸਾਨੂੰ ਕੀ ਭਰੋਸਾ?
1: ਉਮੀਦ ਨਹੀਂ ਕੋਈ ਫਿਰ ਜੀ।
0: ਤੇ ਫਿਰ ਦੇਖੋ ਪੜ੍ਹ ਕੇ ਟੈਸਟ ਦੇ ਕੇ ਪਾਸ ਹੋਣਗੇ, ਤੇ ਉਦੋਂ ਬਾਅਦ 2 ਸਾਲ ਉਹਦੀ ਚਮਚਾਗਿਰੀ ਕਰਕੇ ਫਿਰ ਉਹ ਕਹੂਗਾ ਇਹਨੂੰ ਰੱਖਣਾ ਕਿ ਨਹੀਂ ਰੱਖਣਾ,
1: ਜੀ
0: ਫਿਰ
1: ਬਿਲਕੁਲ।
0: ਉਹਦੀ ਬਾਕੀ ਪਹਿਲੀ ਕੀਤੀ ਪੜ੍ਹਾਈ ਕਿੱਥੇ ਜਾਊਗੀ?
1: ਜੀ
0: ਜੋ ਉਹਨੇ ਕੀਤਾ ਜ਼ਿੰਦਗੀ ਅਚੀਵ ਕੀਤਾ, ਉਹ ਤਾਂ ਕਿਸੇ ਕੰਮ ਨਾ ਹੋਇਆ ਨਾ,
1: ਨਹੀਂ ਜੀ ਬਿਲਕੁਲ।
0: ਉਹਦੀ ਕਾਬਲੀਅਤ, ਉਹਦੀ ਪੜ੍ਹਾਈ ਤੇ ਉਹਦਾ ਮੁਕਾਮ
2: ਵੀਰ ਜੀ,
0: ਕਿਹੜੇ
2: ਮੈਂ
0: ਹਿੱਸੇ
2: ਕਿੱਥੇ
0: ਗਿਆ?
2: ਪੁਆਇੰਟ ਪੁਆਇੰਟ ਆਊਟ ਕਰ ਰਿਹਾ ਸੀ ਤੇ ਕਾਕਾ ਤੂੰ ਫਲਾਣੇ ਸ਼ਹਿਰ ਦਾ ਰਹਿਣ ਵਾਲਾ, ਉੱਥੇ ਤਾਂ ਆਹ ਚੀਜ਼ ਬੜੀ ਵਧੀਆ ਹੈਗੀ ਆ,
1: ਜੀ
2: ਹਾਂਜੀ, ਫੇਰ 2-4 ਲੱਖ ਦਾ ਮਾਲ ਪਾਓਗੇ ਤਾਂ ਹੀ ਜਿਹੜਾ ਹੈਗਾ, ਜਿੱਦਾਂ ਮਰਜ਼ੀ ਅਗਲੇ ਨੂੰ ਪਲੀਜ਼ ਤਾਂ ਕਰਨਾ ਹੀ ਪਊਗਾ, ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ, ਕੋਈ ਕਿਸੇ ਤਰੀਕੇ ਨਾਲ
1: ਜੀ
2: ਪਲੀਜ਼ ਹੁੰਦਾ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਮੈਂ ਤੁਹਾਨੂੰ ਹੁਣ ਦੱਸਿਆ ਦਾ ਹੈ ਵੀ ਹੁਸ਼ਿਆਰਪੁਰ ਨੂੰ ਆਏ ਇੰਸਪੈਕਸ਼ਨ ਕਰਨ ਵਾਸਤੇ, ਤੇ ਮੁੜ ਕੇ ਇੱਥੇ ਹੁਸ਼ਿਆਰਪੁਰ ਫਰਨੀਚਰ ਬਹੁਤ ਅੱਛਾ ਮਿਲਦਾ, ਚਲੋ ਜੀ ਮੁੜ ਕੇ ਟਰੱਕ ਭਰ ਕੇ ਫਰਨੀਚਰ ਦਾ ਜਾਓ ਜੀ, ਤਾਂ ਸਾਰੇ ਕੁੱਟ ਕੁੱਟ ਲਿਖਣਾ,
1: ਉਹ ਹੱਥੀ ਕਢਾਈ ਕਰਦੇ ਨੇ ਨਾ ਸਾਰਾ ਕੁਝ ਜੀ, ਉਹ ਬਿਲਕੁਲ ਹੈ।
2: ਉਹ ਸਰ ਇਹ ਨਹੀਂ ਸਰ, ਜਿਹੜੇ ਉੱਪਰ ਬੈਠੇ ਹੈਗੇ ਨਾ ਜੀ,
0: ਗੱਲ ਇਹ ਹੈ ਕਿ ਗੱਲ ਵੀ ਚੀਜ਼ ਮੰਗੀ ਕਿਹੜੇ ਤਰੀਕੇ ਨਾਲ ਜਾਂਦੀ,
1: ਉਹਨਾਂ ਨੂੰ ਪਤਾ ਹੈ ਨਾ ਵੀ ਕਿਹੜੀ ਚੀਜ਼ ਦੀ ਵੈਲਿਊ ਆ, ਬਿਲਕੁਲ ਹੈ ਜੀ, ਉਹ ਵੀ ਹੈ ਨਾਲ,
0: ਇਹ ਗਲਤ ਹੈ ਜੀ। ਮਤਲਬ ਬਾਕੀ ਪਤਾ ਨੀ ਹੁਣ ਦੇਸ਼ ਨੇ ਕਿੱਧਰ ਨੂੰ ਕਿੱਥੋਂ ਤੁਰਨਾ
1: ਜੀ,
0: ਤੇ ਗੱਲਾਂ ਅਸੀਂ ਕਿਹੜੇ ਸਦੀ ਦੀਆਂ ਕਰ ਰਹੇ ਹਾਂ ਤੇ ਜਾ ਅਸੀਂ ਕਿੱਧਰ ਨੂੰ
1: ਕਿੱਧਰ
0: ਰਹੇ
1: ਨੂੰ ਰਹੇ
0: ਹਾਂ
1: ਜੀ, ਬਿਲਕੁਲ ਦੁਖਾਂਤ ਹੈ ਜੀ,
0: ਗੱਲ ਇਹ ਹੈ। ਥੈਂਕ ਯੂ
1: ਜੀ,
0: ਵਧੀਆ ਸੁਣ
1: ਰਹੇ
0: ਹਾਂ। ਬਾਕੀ ਪਲੀਜ਼ ਮੈਂ ਤਾਂ ਥੱਲੇ ਲਿਖਿਆ ਫ੍ਰੀ ਚ ਚੰਡੀਗੜ੍ਹ ਲਾਈਨਾਂ ਲੱਗ ਗਈਆਂ ਰਾਜਨ ਜੀ, ਇੱਕ ਚੀਜ਼ ਨੀ ਬੰਦਾ ਫ੍ਰੀ ਚ ਮੁੜ ਕੇ ਮੰਗਦਾ, ਚਾਹੇ ਕਰੇ ਜਿੰਨਾ ਮਰਜ਼ੀ ਕਰ ਲਓ ਵੀ ਤੇਰਾ ਵਿਆਹ ਕਰ ਦਿੰਦੇ ਆ, ਉਹ ਕਹਿ ਸਕਦਾ ਵੀ ਮੈਂ ਨੀ ਕਰਾਉਣਾ, ਬਾਕੀ ਨੀ ਅਸੀਂ ਕੋਈ ਛੱਡਦੇ ਫ੍ਰੀ ਦਾ।
1: ਕੀ ਬਾਤ ਹੈ ਜੀ, ਕਿਆ ਬਾਤ ਹੈ,
2: ਇਹ ਤਾਂ ਸੋਚਣ ਲਈ ਮਜਬੂਰ ਕਰ ਦਿੱਤਾ ਤੁਸੀਂ,
0: ਧੰਨਵਾਦ।
2: ਮੈਂ ਤਾਂ ਸੋਚੀ ਪੈ ਗਿਆ ਸੀ ਵੀ ਇਹ ਨਾ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ।
1: ਨਹੀਂ ਕੱਲ ਮੈਂ ਤੇ ਗੱਲ ਸੁਣਾਈ ਸੀ, ਕਹਿੰਦੇ ਜਿਹਦੇ ਉਹ ਕਿੱਦਾਂ ਸੀਗਾ ਜੀ, ਖੰਭਾ ਹੋਵੇ ਤਾਂ 2 ਵਿਆਹ ਘਰ ਦੇ ਮੂਹਰੇ,
2: ਨਹੀਂ ਨਹੀਂ ਟੀ ਟੀ ਪੁਆਇੰਟ ਤੇ ਘਰ ਹੋਵੇ ਤਾਂ 2 ਜਨਾਨੀਆਂ ਹੁੰਦੀਆਂ ਬੰਦੇ ਦੇ
1: ਜੀ,
2: ਮੈਂ ਕਿਹਾ ਹੁਣ ਮੇਰਾ ਘਰ ਟੀ ਪੁਆਇੰਟ ਤੇ ਮੇਰੇ ਘਰ ਕਲੇਸ਼ ਪਾਓ ਤੁਸੀਂ, ਅਗਲੀ ਪੁੱਛੂ ਜੇ ਮੈਂ ਤਾਂ ਪ੍ਰੋਗਰਾਮ ਨੀ ਸੁਣਾਇਆ ਕੱਲ ਦਾ ਇਸੇ ਕਰਕੇ, ਵੀ ਉਹ ਕਹੂਗੀ ਵੀ ਹਾਂ ਜੀ ਵੀ ਟੀ ਪੁਆਇੰਟ ਦੇ ਉੱਤੇ ਘਰ ਆ, ਤੇਰੀਆਂ ਦੋ ਪੈਂ ਤਾਂ ਸਿੱਖ ਤੇ ਦੂਜੀ ਕਿੱਥੇ ਆ। ਹਾਂਜੀ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
2: ਜੀ ਪਰ ਬਹਾਦਰ ਜੀ ਆਏ ਹੈਗੇ, ਉਹਨਾਂ ਦਾ ਵੀ ਸ਼ੁਕਰੀਆ ਜੀ, ਕੱਲ ਉਹਨਾਂ ਦੀ ਮੈਂ ਗੱਲਬਾਤ ਸੁਣੀ ਸੀ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਾ, ਧੰਨਵਾਦ ਜੀ, ਮੈਂ ਲੈਣਾ ਇਜਾਜ਼ਤ ਜੀ, ਬਹੁਤ ਦੇਰ ਹੋ ਗਿਆ ਜੀ, ਥੈਂਕ ਯੂ, ਗ੍ਰੇਟਫੁਲ ਸਰ,
1: ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ।
1: ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਜੀ ਡੈਨਮਾਰਕ ਤੋਂ।
3: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
3: ਔਜਲਾ ਸਾਹਿਬ ਨੇ ਗੱਲ ਸ਼ੁਰੂ ਕੀਤੀ, ਸਭ ਤੋਂ ਪਹਿਲਾਂ ਇਹ ਕਿਹਾ ਵੀ ਸਾਡੇ ਸਾਰੇ ਜਿਹੜੇ ਹੈਗੇ ਖਿਆਲ ਆਪੋ ਆਪਣੇ ਆ
1: ਜੀ,
3: ਉਹ ਮੈਂ ਵੀ ਇੱਥੋਂ ਗੱਲ ਸ਼ੁਰੂ ਕਰੂੰਗਾ ਕਿ ਸਾਡੇ ਖਿਆਲ ਸਾਰਿਆਂ ਦੇ ਆਪੋ ਆਪਣੇ ਆ। ਉਹ ਤੁਹਾਡੀ ਗੱਲ ਦਾ ਮੈਂ ਜਵਾਬ ਦੇਣ ਲੱਗਾ, ਪਹਿਲੀ ਗੱਲ ਦਾ ਜੇ ਤੁਸੀਂ ਸ਼ੁਰੂ ਕੀਤੀ
1: ਜ਼ਰੂਰ
3: ਕਿ ਜੇ ਉੱਥੇ ਕਾਹਨੂੰ ਖਾਲਸਾ ਬਣ ਜਾਊ ਤਾਂ ਫੇਰ ਕੀ ਹੋਊ
1: ਜੀ,
3: ਕੁਛ ਕੁਛ ਵੀ ਨਹੀਂ ਹੋਣਾ ਫਿਰ ਵੀ ਜੇ ਵੀ ਜੋ ਦੁਨੀਆਂ ਤੇ ਭਾਜੀ ਦੇਖੋ, ਦੁਨੀਆਂ ਤੇ ਕੰਟਰੀਆਂ ਬਣਦੀਆਂ ਤੇ ਗਾਹਾਂ ਵੀ ਬਣਨੀਆਂ
1: ਜੀ,
3: ਦੇਸ਼ ਬਣੇ ਆ, ਕੋਸਲੋ ਵਰਗੇ ਦੇਸ਼ ਬਣੇ ਆ, ਯੂਕਰੇਨ ਵਰਗੇ ਬਣੇ ਆ, ਹੋਰ ਬਹੁਤ ਬਣੇ ਆ
1: ਜੀ।
3: ਜਿਹੜੇ ਅਲਕਾਇਦਾ ਨੂੰ ਮਿਲੀਅਨ ਦੇ ਹਿਸਾਬ ਨਾਲ ਨਾਮ ਰੱਖਿਆ ਸੀ ਨਾ
1: ਜੀ
3: ਅਮਰੀਕਾ ਨੇ, ਉਹ ਹੁਣ ਉਹਨਾਂ ਨੂੰ ਹੱਥ ਮਿਲਾਉਂਦੇ ਆ
1: ਜੀ,
3: ਪਰ ਉਹਨਾਂ ਦੇ ਕੋਲ ਹੀ ਆ ਨਾ ਸਟੇਟ ਹੁਣ
1: ਜੀ,
3: ਉਹਨਾਂ ਦੇ ਕੋਲ ਗੌਰਮੈਂਟ ਆ ਨਾ ਜਿਹੜੇ ਅਲਕਾਇਦਾ ਦੇ ਸੀਗੇ
1: ਜੀ।
3: ਇਸ ਕਰਕੇ ਜੇ ਅਸੀਂ
1: ਫਿਤਰਤ ਕਹਿ ਲੋ ਜਾਂ ਸਾਡੇ ਜਿਹੜੇ ਨੇ ਬਿਹੇਵੀਅਰ ਆ ਸਾਡਾ ਕਿਸੇ ਵੀ ਚੀਜ਼ ਦੇ ਵਿੱਚ ਅਗਰੈਸਿਵਨੈਸ ਜਿਹੜੀ ਆ, ਦੇਖੋ ਹੁਣ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਹੀ ਆ, ਜਾਂ ਆਪਾਂ ਨੂੰ ਅਲੱਗ ਕਰਾਉਣ ਦੀ ਜ਼ਰੂਰਤ ਮੈਂ ਨਹੀਂ ਸਮਝਦਾ। ਮੇਰਾ ਮੈਂ ਇੱਕ ਮਿੰਟ ਮੈਂ ਗੱਲ ਕਰਨੀ ਕੀ ਚਾਹੁੰਦਾ ਹਾਂ, ਮੈਂ ਤੁਹਾਡੇ ਨਾਲ ਖੋਲ ਕੇ ਗੱਲ, ਕੋਈ ਨਹੀਂ ਟਾਈਮ ਪੂਰਾ ਤੁਹਾਨੂੰ ਦਿੰਦੇ ਹਾਂ। ਮੈਂ ਇਹ ਸੋਚਦਾ ਕਿ ਹੁਣ ਦੇਖੋ ਆਪਾਂ ਆਲ ਇੰਡੀਆ ਦੇ ਵਿੱਚ ਜਿੱਥੇ ਵੀ ਮਨ ਕਰਦਾ ਆਪਾਂ ਜਿੱਥੇ ਮਰਜ਼ੀ ਚੱਲ ਜਾਈਏ, ਆਪਾਂ ਨੂੰ ਕੋਈ ਰੋਕਦਾ? ਜੇ ਹੁਣ ਪੰਜਾਬ ਨੂੰ ਆਪਾਂ ਪਹਿਲਾਂ ਹੀ ਉਹ ਜਿਹੜਾ ਮਤਲਬ ਕਿ ਇੰਨਾ ਛੋਟਾ ਰਹਿ ਗਿਆ ਕਿ 2-3 ਘੰਟਿਆਂ ਦੇ ਵਿੱਚ ਉੱਧਰ ਨੂੰ ਕਿੱਧਰ ਨੂੰ ਵੀ ਚੱਲ ਜਾਈਏ ਤਾਂ ਪੰਜਾਬ ਦੀ ਹੱਦ ਆ ਜਾਣੀ ਹੈ, ਅਤੇ ਹੁਣ ਇਸ ਵਕਤ ਜਦੋਂ ਆਪਾਂ ਜਿੱਥੇ ਮਰਜ਼ੀ ਪੂਰੇ ਇੰਡੀਆ ਦੇ ਵਿੱਚ ਆਂਢੀ ਗੁਆਂਢੀ ਮੁਲਕਾਂ ਦੇ ਵਿੱਚ ਜਿੱਥੇ ਮਰਜ਼ੀ ਘੁੰਮੀ ਜਾਈਏ, ਕੋਈ ਆਪਾਂ ਨੂੰ ਪੁੱਛਦਾ ਉੱਥੇ ਕਿਸੇ ਵੀ ਸੂਬੇ ਦੇ ਵਿੱਚ ਜਾ ਸਕਦੇ ਹਾਂ, ਕੁਝ ਵੀ ਕਰ ਸਕਦੇ ਹਾਂ, ਬਿਜ਼ਨਸ ਕਰ ਸਕਦੇ ਹਾਂ। ਹੁਣ ਆਪਣੇ ਪੰਜਾਬ ਤੋਂ ਬਾਹਰਲੇ ਜਿਹੜੇ ਆਪਣੇ ਯੂਪੀ ਬਿਹਾਰ ਗੁਜਰਾਤ ਕੇਰਲ ਤੱਕ ਜਾਂ ਹੋਰ ਬੰਬਈ ਤੱਕ ਜਿਹੜੇ ਲੋਕ ਬੈਠੇ ਨੇ ਉੱਥੇ ਗੁਰੂ ਘਰ ਨੇ। ਹੁਣ ਆਪਾਂ ਅਰਦਾਸਾਂ ਕਰਦੇ ਹਾਂ ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਦਾਰੇ ਦੀਆਂ, ਤਾਂ ਫਿਰ ਆਪਾਂ ਨੂੰ ਫਿਰ ਉਹ ਅਰਦਾਸ ਦੇ ਵਿੱਚ ਵੀ ਚੇਂਜ ਕਰਨੀ ਪੈਣੀ ਗੱਲ ਨੂੰ ਕਿ ਭਾਈ ਬੰਬੇ ਹੋ ਗਿਆ ਜਾਂ ਦਿੱਲੀ ਹੋ ਗਿਆ ਜਾਂ ਉਹ ਸਾਰੀਆਂ ਨੂੰ ਚੀਜ਼ਾਂ ਨੂੰ ਭੁੱਲ ਜਾਂਗੇ ਆਪਾਂ ਫਿਰ।
3: ਅਸੀਂ ਹੁਣ ਜਿਹੜਾ ਤੁਹਾਡਾ ਟੌਪਿਕ ਉਹ ਹੋਰ ਜਾਂ ਪਾਸੇ ਜਾਣ ਲੱਗ ਪਿਆ, ਉਹ ਜਾਣ ਲੱਗ ਪਿਆ ਵੀ ਸਾਡੇ ਉੱਧਰ ਗੁਰਦੁਆਰੇ ਆ, ਅਸੀਂ ਬਿਜ਼ਨਸ ਆ, ਉਹ ਮੈਂ ਉਸ ਟੌਪਿਕ ਤੇ ਚਲੋ ਵਾਅਦੇ ਚ ਉੱਥੇ ਵੀ ਆ ਜਾਂਦਾ। ਜਿਹੜਾ ਇਸ ਤੋਂ ਪਹਿਲਾਂ ਕਰ ਲੈਂਦੇ ਗੱਲ, ਕੰਟਰੀਆਂ ਦੇਖੋ ਬਣਦੀਆਂ, ਗਾਂ ਵੀ ਬਣਨੀਆਂ
1: ਬਿਲਕੁਲ,
3: ਤੇ ਜੇ ਅਸੀਂ ਫਿਨਲੈਂਡ ਆ ਸਕਦੇ ਹਾਂ, ਡੈਨਮਾਰਕ ਆ ਸਕਦੇ ਹਾਂ, ਅਮਰੀਕਾ ਕੈਨੇਡਾ ਜਾ ਸਕਦੇ ਹਾਂ, ਤੇ ਪੰਜਾਬ ਤੋਂ ਬਾਹਰ ਵੀ ਜਾ ਸਕਦੇ ਹਾਂ। ਜੇ ਸਾਨੂੰ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਉਨੀ ਪੈਣੀ ਜਿਹੜੇ ਦੂਜੇ ਪਾਸੇ ਬੈਠੇ ਹੋਣੇ ਸਾਡੇ
1: ਜੀ। ਘੱਟ ਗਿਣਤੀ ਦੇ ਵਿੱਚ ਆ ਤਾਂ ਅਸੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਤਾਂ ਦਾਵਾ ਬਾਈ ਜੀ ਸਾਨੂੰ ਤਾਂ ਦਾਵਾ ਇਹ ਕਰਨਾ ਚਾਹੀਦਾ ਹੈ ਕਿ ਅਸੀਂ ਕਾਹਤੋਂ ਮਤਲਬ ਕਿ ਇੰਡੀਆ ਤੋਂ ਵੱਖ ਹੋਈਏ, ਇੰਡੀਆ ਤਾਂ ਸਾਡਾ ਸਾਰਾ।
3: ਦੇਖੋ ਇੰਡੀਆ ਦੇ ਦੇਖੋ ਖਾਲ ਜਿੰਨਾ ਜੇ ਤੁਸੀਂ ਧਿਆਨ ਨਾਲ ਸੁਣੋ ਨਾ, ਸਾਡੇ ਜਨਰਲ ਜਣੇ ਉਹਨਾਂ ਨੇ ਕਿਹਾ ਹੈ ਕਿ ਮੈਂ ਕਦੀ ਨਹੀਂ ਮੰਗਿਆ
1: ਜੀ। ਉਹ ਬਾਈ ਜੀ ਉਹ ਵੀ ਚਲੋ ਡਿਪਲੋਮੈਟ ਇੱਕ ਬਿਆਨ ਸੀਗਾ, ਮੈਂ ਉਹਦੇ ਵਿੱਚ ਉਲਝਣ 'ਚ ਨਹੀਂ ਪੈਣਾ ਚਾਹੁੰਦਾ। ਬਿਲਕੁਲ, ਕਹਿੰਦੇ ਜੇ ਦੇਣਗੇ ਤਾਂ ਦੇ ਲੈ ਵੀ ਲਵਾਂਗੇ, ਇਦਾਂ ਵੀ ਤਾਂ ਕਿਹਾ ਹੀ ਹੈ ਨਾ ਜੀ।
3: ਬਿਲਕੁਲ ਜੀ, ਤੁਸੀਂ ਇਹ ਦੇਖੋ ਵੀ ਜਦੋਂ ਇੰਡੀਆ ਇੱਕ ਆਜ਼ਾਦ ਹੋਇਆ ਸੀ ਉਹਨਾਂ ਤੋਂ ਗੋਰਿਆਂ ਤੋਂ, ਸਭ ਤੋਂ ਪਹਿਲਾਂ ਬਿਆਨ ਕੀ ਆਇਆ ਸੀਗਾ, ਜਿਹਨਾਂ ਨੇ 80% ਕੁਰਬਾਨੀ ਦਿੱਤੀ ਉਹਨਾਂ ਨੂੰ ਚਾਹੀਦਾ ਕਿ ਜਵਾਨ ਭੇਜਿਆ ਕੌਮ ਰੱਖੀ ਜਾਵੇ ਸਾਡੇ ਦੇਸ਼ ਸਿੱਖਾਂ ਦੇ
1: ਜੀ।
3: ਅਸੀਂ ਚਲੋ ਮੈਂ ਉੱਧਰ ਨਹੀਂ ਜਾਣਾ ਹੁਣ, ਬਾਕੀ ਜਿਹੜੀ ਤੁਸੀਂ ਗੱਲ ਕੀਤੀ ਉਹ ਬੰਦ ਹੋਇਆ
1: ਬਈ, ਤੁਹਾਡੀ ਆਵਾਜ਼ ਥੋੜੀ ਜੀ ਡਿਸਟਰਬ ਹੋ ਰਹੀ ਹੈ, ਦੇਖੋ ਚੈੱਕ ਕਰਿਓ ਕਦੀ ਬਾਤ।
3: ਤੁਸੀਂ ਕਹਿੰਦੇ ਨਾ ਗੱਲ ਕਰਦੇ ਨਾ ਪੰਜਾਬ ਬੰਦ ਹੋਇਆ ਤੇ ਉੱਥੇ ਪ੍ਰੋਬਲਮ ਪਈ ਨਾ
1: ਜੀ,
3: ਦੇਖੋ ਪੰਜਾਬ ਬੰਦ ਹੋਊਗਾ ਸਾਲ ਦੇ ਵਿੱਚ ਮਸਾਂ ਹੀ ਮੰਨਦਾ ਇੱਕ ਜਾਂ ਦੋ ਵਾਰ, ਪਿੱਛੇ ਜੇ ਉਹਨਾਂ ਨੇ ਕੀਤਾ ਸੀ ਜਿਹੜੇ ਸਫਾਈ ਕਰਦੇ ਕਰਮਚਾਰੀ
1: ਉਹਨਾਂ ਨੇ ਕੀਤਾ ਸੀ, ਉਹਨਾਂ ਨੇ ਕੀਤਾ ਸੀ
3: ਮਤਲਬ ਕਿ ਕੱਲਾ ਹੀ ਨਹੀਂ ਵੀ ਜੇ ਇਹਨਾਂ ਨੇ ਕਹਿ ਦਿੱਤਾ ਵੀ ਸਿਰਫ ਸਿਰਫ ਜੀ ਉਹ ਖਾਲਿਸਤਾਨੀ ਜਾਂ ਗਰਮ ਖਿਆਲੀ ਜਾਂ ਸਿੱਖ ਹੋਣ ਕਰਕੇ ਅਸੀਂ ਇਹਦੀ ਗੱਲ ਚ ਉਦੋਂ ਕੋਈ ਨੀ ਬੋਲਿਆ ਸੀ
1: ਦੇਖੋ ਹੁਣ ਕੀ ਤੁਹਾਨੂੰ ਵੀ ਪਤਾ ਹੁਣ ਇਹਨਾਂ ਮੁਲਕਾਂ ਦੇ ਵਿੱਚ ਜੇ ਕਿਸੇ ਨੂੰ ਸਜ਼ਾ ਹੋਈ ਹੋਵੇ ਉਮਰ ਕੈਦ ਦੀ ਸਜ਼ਾ ਹੈ ਜੀ ਕਿ ਆਪਾਂ ਉਹਨੂੰ ਬਾਹਰ ਇੱਦਾਂ ਮੈਂ ਪੋਲੀਟੀਕਲ ਐਂਗਲ ਤੋਂ ਵੀ ਨਾਲ ਸੋਚੋ ਨਾ ਕਿ ਸਾਡੇ ਨਾਲ ਖੇਡ ਕਿਹੜੀ ਖੇਡੀ ਜਾ ਰਹੀ ਹੈ ਨਾ
3: ਮੈਂ ਹੁਣ ਗੱਲ ਖਤਮ ਗੱਲ
1: ਹਾਂਜੀ
3: ਦੂਜੀ ਗੱਲ ਦੇਖੋ ਤੁਸੀਂ ਇਹ ਪੰਜਾਬ ਬੰਦ ਹੋਇਆ ਨਾ ਜਦੋਂ ਇਹ ਆਉਂਦੇ ਆ ਜਿਹੜੇ ਨੇਤਾ ਘੁੰਮਦੇ ਆ ਗੱਡੀਆਂ ਦੇ ਵਿੱਚ ਇਹ ਪੂਰਾ ਪੂਰਾ ਸ਼ਹਿਰ ਬੰਦ ਕਰ ਦਿੰਦੇ ਆ ਉਦੋਂ ਵੀ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ ਉਦੋਂ ਵੀ ਲੋਕਾਂ ਨੇ ਕੰਮਾਂ ਤੇ ਜਾਣਾ ਉਦੋਂ ਵੀ ਐਂਬੂਲੈਂਸ ਆਉਂਦੀਆਂ ਨਾ ਉਹ ਤਾਂ ਪੂਰਾ ਸਾਲ ਘੁੰਮਦੇ ਆ ਪੂਰੇ 5 ਸਾਲ ਘੁੰਮਦੇ ਆ
1: ਜੀ
3: ਜਿਹੜੀ ਸਜ਼ਾ ਹੈਗੀ ਆ ਉਹ ਕਿੰਨਾ ਟਾਈਮ ਦੀ ਉਹਦਾ ਜਵਾਬ ਇਹ ਆ ਕਿ ਜਿਹੜਾ ਜਿਸ ਕੰਟਰੀ ਦੇ ਸਿਸਟਮ ਚੱਲਦਾ ਉੱਥੇ ਉਸ ਹਿਸਾਬ ਨਾਲ ਫੈਸਲਾ ਉਹਨਾਂ ਤੁਹਾਨੂੰ ਉੱਥੇ ਮਿਲਣਾ ਹੱਕ ਦਾ ਉੱਥੇ ਉੱਥੇ ਇੱਕ ਵਾਂਗ ਹੈ ਨੀ ਜਦੋਂ ਤੁਹਾਡੇ ਖੇਡਦਾ ਮੇਰੇ ਇੱਥੇ ਜਨਮ ਦਾ ਉੱਥੇ ਇੱਦਾਂ ਹੈ ਨੀ ਆ ਨਾ ਉੱਥੇ ਨਾ ਸਾਡੇ ਇੱਥੇ ਧਾਰਨੇ ਕਦੇ ਲੱਗਦੇ ਆ ਨਾ ਇੱਥੇ ਬੰਦ ਕਰਦੇ ਆ ਨਾ ਕੁਛ ਹੋਰ ਹੁੰਦਾ ਆ ਕਦੀ ਕਿਤੇ 20 ਸਾਲਾਂ ਮੈਂ ਸੁਣੂਗਾ ਵੀ ਸਟ੍ਰਾਈਕ ਕੀਤੀ ਜਾ ਰਹੀ ਪਿੱਛੇ ਹੋਈ ਆ ਦੂਜਿਆਂ ਦੇ ਕਰਮਚਾਰੀਆਂ ਦੀ ਮੈਡੀਕਲ ਕਰਮਚਾਰੀਆਂ ਦੀ ਕਿਤੇ ਕਿਤੇ ਹੁੰਦੀ ਜਾ ਪਰ ਉੱਥੇ ਜਿਹੜਾ ਸਿਸਟਮ ਆ ਉਹ ਜਦੋਂ ਨੇ ਉਹ ਜੰਮੇ ਪਾਲੇ ਜਦ ਸਾਡੇ ਕੋਲ ਪਹਿਲਾਂ 80 ਸਾਲ ਹੋ ਗਿਆ ਇਹਨੂੰ ਕਹਿੰਦੇ ਅਖੌਤੀ ਜਾਂਦੀ ਨੀ ਉਦੋਂ ਤੋਂ ਉੱਥੇ ਸਿਸਟਮ ਜਿਹੜੇ ਸਿਸਟਮ ਤੁਸੀਂ ਰਹਿੰਦੇ ਹੋ ਉਸ ਸਿਸਟਮ ਦੇ ਵਿੱਚ ਹੀ ਤੁਹਾਨੂੰ ਉੱਥੇ ਤੁਹਾਨੂੰ ਚੀਜ਼ ਮਿਲਣੀ ਜਿਹੜੀ ਮਿਲਦੀ ਆ
1: ਬਿਲਕੁਲ
3: ਧਰਨੇ ਜਦੋਂ ਕਿਸਾਨੀ ਮੋਰਚਾ ਲੱਗਾ ਸੀ ਉਹਨਾਂ ਕੈਂਸਲ ਕਰਾਏ ਨਾ
1: ਜੀ
3: ਅੱਛਾ ਜਿਹੜਾ ਸਟੂਡੈਂਟ ਉਹਨਾਂ ਨਾਲ ਲੱਗਾ ਸੀ ਨਾ ਉਹਨਾਂ ਨੇ ਕੀਤਾ ਨਾ ਸਾਰਾ ਕੁਛ ਹੋਇਆ ਨਾ ਉਹ ਮੈਂ ਉਸ ਗੱਲ ਨੂੰ ਮੰਨਦਾ ਹਾਂ ਇੱਕ ਗੱਲ ਮੈਂ ਮੰਨਦਾ ਕਿ ਇਹਨਾਂ ਸਾਨੂੰ ਨੁਕਸਾਨ ਹੋ ਸਕਦਾ ਜਿਹੜੇ ਬੰਦੇ ਨੇ ਲੈਣੀ ਹੈ ਨਾ ਪਰੋਲ ਉਹਨੇ ਖੁਦ ਹੀ ਕਹਿਤਾ ਕਹਿੰਦਾ ਮੈਨੂੰ ਇੱਕ ਦਿਨ ਦੀ ਚਾਹੀਦੀ ਨਹੀਂ ਹੁਣ ਜੇ ਤੁਸੀਂ ਤਾਂ ਮੈਂ ਬਾਹਰ ਬੈਠੇ ਤਾਂ ਕਹੀਏ ਨਾ ਯਾਰ ਇੱਕ ਦਿਨ ਦੀ ਲੈਂਦਾ ਮਿਲਦੀ ਤਾਂ ਲੈ ਲੈਂਦਾ ਤਾਂ ਰਾਹ ਹੋ ਜਾਣਾ ਪਰ ਯਾਰ ਜਿਹੜੇ ਬੰਦੇ ਨੇ ਲੈਣੀ ਜਦੋਂ ਉਹਨੇ ਹੀ ਨਾ ਕਰਤੀ ਫਿਰ ਅਸੀਂ ਕਾਹਦੇ ਫਾਇਦਾ ਕਰੀਏ
1: ਬਿਲਕੁਲ ਉਹ ਵੀ
3: ਜਿਹੜੇ ਬੰਦੇ 31 ਸਾਲ ਦੇ ਅੰਦਰ ਬੈਠਾ ਆ ਉਹਨੂੰ ਵੀ ਪਤਾ ਵੀ ਇੱਕ ਦਿਨ ਉਹਦੇ ਵਾਸਤੇ 31 ਸਾਲਾਂ ਬਰਾਬਰੀ ਸ਼ਾਇਦ ਹੋ ਜਾਵੇ
1: ਜੀ
3: ਮੈਂ ਸ਼ੁਕਰ ਆ ਰੱਬਾ ਬਾਅਦ ਲਿਖਿਆ ਇੱਕ ਦਿਨ ਵਾਸਤੇ ਪਰ ਉਹ ਜੇ ਉਸ ਬੰਦੇ ਨੇ ਫੈਸਲਾ ਗੱਲ ਅੱਛਾ ਤੁਸੀਂ ਫਿਰ ਗੱਲ ਕੀਤੀ ਵੀ ਜਿਹੜੀ ਹੈ ਹੀ ਉਮਰ ਕੈਦ ਆ
1: ਜੀ
3: ਉਹਦਾ ਜਵਾਬ ਇਹ ਆ ਚਲੋ ਮੰਨ ਲੈਂਦੇ ਹਾਂ 18 ਸਾਲਾਂ ਨੂੰ ਉਮਰ ਕੈਦ ਆ ਉੱਥੇ ਜਿੱਦਾਂ ਜੱਗੀ ਜੌਹਰ ਵਰਗੇ ਫੜੇ ਹੋਏ ਉਹਨਾਂ ਨੇ ਕੀ ਕੀਤਾ
1: ਜੀ
3: ਸਾਨੂੰ ਸਾਰੇ ਪਾਸੇ ਸੋਚਣਾ ਪੈਣਾ ਆ ਇਕੱਲਾ ਇਹ ਨੀ ਕਿ ਜਿਹਨੂੰ ਆਪਾਂ ਇੱਥੇ ਗੱਲ ਮੁਕਾ ਦਈਏ ਜੀ ਉਹ ਉਮਰ ਕੈਦ ਹੋਈ ਆ ਉਹ ਅਸੀਂ ਕਿਹੜੇ ਹਿਸਾਬ ਨਾਲ ਮੰਗਣੇ ਆ ਪਰੋਲ ਜਾਂ ਦੂਜਾ ਹੋਰ ਚੋਟੀ ਦਾ ਪਰ ਯਾਰ ਇਕੱਲਾ ਅਸੀਂ ਉਹਨਾਂ ਦੀ ਗੱਲ ਥੋੜ੍ਹਾ ਕਰਦੇ ਹਾਂ ਉੱਥੇ ਕਿਤੇ ਇੱਕ ਆ ਅੱਛਾ ਦੂਜੇ ਪਾਸੇ ਜਿਹੜੇ ਟ੍ਰੇਨਾਂ ਚ ਬੰਬ ਚਲਾਉਣ ਵਾਲੇ ਆ ਜਿਹਨਾਂ ਤੋਂ ਸਾਰਾ ਕੁਛ ਹੋ ਵੀ ਗਿਆ ਪ੍ਰੂਫ ਵੀ ਹੋ ਗਿਆ ਸਬੂਤ ਹੋ ਗਿਆ ਉਹਨੂੰ ਮੰਤਰੀ ਬਣਾਇਆ ਉਹ ਤਾਂ ਪਾਰਲੀਮੈਂਟ ਚ ਬੈਠ ਰਹੇ ਆ
1: ਜੀ
3: ਉਹਦਾ ਕੀ ਕਰਾਂਗੇ
1: ਜੀ
3: ਕਿਉਂਕਿ ਸਾਨੂੰ ਭਾਜੀ ਬਹੁਤ ਕੁਛ ਜਦੋਂ ਅਸੀਂ ਇੱਕਦਮ ਮੂੰਹ ਚੋਂ ਗੱਲ ਕੱਢ ਦਿੰਦੇ ਪਰ ਅਸੀਂ ਜੇ ਧਿਆਨ ਨਾਲ ਸਾਰੇ ਪਾਸੇ ਨਿਗਾਹ ਘੁਮਾ ਕੇ ਦੇਖੀ ਤਾਂ ਉੱਥੇ ਉਸ ਕੰਟਰੀ ਦੇ ਵਿੱਚ ਇਹੋ ਹੀ ਹੋਣਾ ਆ ਇਸ ਤੋਂ ਬਗੈਰ ਉਹ ਨਹੀਂ ਅੱਗੇ ਵੱਧ ਸਕਦੇ ਕੋਈ ਵੀ ਨਹੀਂ ਵੱਧ ਸਕਦਾ ਨਹੀਂ ਜੇ ਤੁਸੀਂ ਘਰ ਬਹਿ ਗਏ ਮੰਨ ਲਓ ਤੁਸੀਂ ਜਿੱਦਾਂ ਹੁਣ ਇਹ ਬੰਦ ਹੋਇਆ ਪੰਜਾਬ ਜੇ ਦੂਜੇ ਪਾਸੇ ਸਟੂਡੈਂਟ ਘਰ ਬਹਿ ਜਾਂਦੇ
1: ਜਾਂ
3: ਕਿਸਾਨ ਘਰ ਬਹਿ ਜਾਂਦੇ ਤੇ ਕੌਣ ਫੈਸਲਾ ਕੌਣ ਜਿੱਤਿਆ ਜੀ ਉਹ
1: ਜਾਈਏ
3: ਬੈਠੇ ਆ ਅੱਛਾ ਦੂਜੀ ਗੱਲ ਤੁਸੀਂ ਕੀਤੀ ਕਿ ਉਹ ਹੋਰ ਮਸਲੇ ਸੀਗੀ ਤੇ ਜਿੱਦਾਂ ਪਰਿਵਾਰਵਾਦ
1: ਜੀ
3: ਬਜ਼ੁਰਗ
1: ਬਿਲਕੁਲ
3: ਦੂਸਰਾ ਇਹ ਤਾਂ ਜਿਹੜਾ ਉੱਪਰਲਾ ਕੰਮ ਉਹ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ
1: ਜੀ
3: ਉਹਨੇ ਤੁਸੀਂ ਪੱਖਪਾਤ ਕਰੋਗੇ ਜੇ ਤੁਸੀਂ ਟ੍ਰਾਂਸਲੇਟ ਕਰਨ ਮੈਨੂੰ ਸੱਦ ਲੈਣ ਉਹਨੂੰ ਸਾਧਨ ਬਜ਼ੁਰਗ ਰੱਖੇ ਹੋ ਜਾਂ
1: ਕਹਿੰਦੇ
3: ਤੁਸੀਂ ਫਿਰ ਤੁਸੀਂ ਉਹਨਾਂ ਤੋਂ ਟਾਈਮ ਲਾਓਗੇ ਬਾਕੀ ਉਹਨਾਂ ਤੁਸੀਂ ਭੁੱਲ ਜਾਓਗੇ
1: ਜੀ
3: ਪਰ ਮੈਂ ਟੋਟਲ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਜੇ ਉੱਥੇ ਕੋਈ ਹੜਤਾਲ ਹੋਈ ਆ ਜਾਂ ਪੰਜਾਬ ਬੰਦ ਹੋਇਆ ਉਹਨਾਂ ਦੇ ਸਿਸਟਮ ਦਾ ਹਿੱਸਾ ਬਣ ਚੁੱਕਿਆ ਕੱਲ੍ਹ ਪਰਸੋਂ ਆਪਾਂ ਇਹੀ ਗੱਲ ਕਰਦੇ ਹੈ ਨਾ ਸਾਡੇ ਵੀ ਸਿਸਟਮ ਤੇ ਢਾਂਚਾ ਹੈ ਨੀ ਉੱਥੇ
1: ਪਰ ਬਾਈ ਜੀ ਗੱਲ ਇਹ ਨਿਰਾਸ਼ਾ ਇਹੀ ਆ ਨਾ ਕਿ ਉੱਥੇ ਤਬਦੀਲੀ ਕਦੋਂ ਆਏਗੀ ਜਾਂ ਉਹ ਚੀਜ਼ਾਂ ਨੂੰ ਕਿੱਦਾਂ ਬਦਲਿਆ ਜਾਏਗਾ ਜਾਂ ਉਹੀ 84 ਦਾ ਉਹੀ ਲੜਾਈਆਂ ਝਗੜਿਆਂ ਦਾ ਸਿਲਸਿਲਾ ਅੱਜ 21ਵੀਂ ਸਦੀ ਦੇ ਵਿੱਚ ਆਪਾਂ ਜੀ ਰਹੇ ਹਾਂ ਪਰ ਸਾਡੀ ਜਿਹੜੀ ਆ ਮਾਨਸਿਕਤਾ ਜਾਂ ਸਾਡੇ ਵਿੱਚ ਬਦਲਾਅ ਹੀ ਨਹੀਂ ਆ ਰਿਹਾ ਅਗਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਉਹੀ ਚੀਜ਼ਾਂ ਦੇਈ ਜਾ ਰਹੇ ਹਾਂ
3: ਕੱਲ੍ਹ ਕਾ ਪਾਸੋਂ ਮੈਂ ਉਸ ਦਿਨ ਵੀ ਤੁਸੀਂ ਮਿਲਕੇ ਕਹਿੰਦੇ ਰਾਜਤੀ ਮੈਂ ਕਿਹਾ ਭਾਜੀ ਉੱਥੇ ਹੈ ਨਹੀਂ ਲਾਜ
1: ਜੀ
3: ਤੁਹਾਨੂੰ ਗੂਗਲ ਰੇਡੀਓ ਤੁਸੀਂ ਕਰਦੇ ਆ ਮੈਂ ਵੀ ਕਿਉਂ ਕਰਦਾ ਉਹ ਰੇਡੀਓ ਬਹੁਤ ਚੱਲਦੇ ਹਜ਼ਾਰਾਂ ਹਿਸਾਬ
1: ਬਿਲਕੁਲ ਹੈ ਜੀ
3: ਜੋ ਰੋਜ਼ ਹੀ ਆਪਾਂ ਇਹੋ ਗੱਲਾਂ ਕਰਨੀਆਂ
1: ਜੀ
3: ਉਹ ਉੱਥੇ ਨਹੀਂ ਹੋਣਾ ਹੁਣ ਤੁਸੀਂ ਕਿਹਾ ਵੀ ਉਹ ਜਿਹੜੇ ਮੰਤਰੀ ਆਪਣਾ ਮੋਦੀ ਜਿਹੜਾ ਆ,
1: ਹਾਂਜੀ
3: ਉਹਨਾਂ ਨੇ ਹੁਣ ਉਹਨੂੰ ਬਹੁਤ ਪਿਆਰ
1: ਮੰਤਰੀ ਤੇ
3: ਜਾਗਿਆ
1: ਬਾਦਲ ਉਹਨਾਂ ਨੂੰ ਅਹੁਦਾ ਦਿੱਤਾ ਬਿਲਕੁਲ।
3: ਅੱਛਾ ਮੰਤਰੀ ਉਹ ਮੋਦੀ ਵੀ ਲਾ ਲਓ, ਚਲੋ ਵੀ ਬੀਟ ਲੱਭੇ ਨਾ
1: ਜੀ।
3: ਜੇ ਇੱਕ ਜੇ ਮੈਂ ਹੋਵਾਂ ਬਹਾਦਰ
1: ਜੀ,
3: ਮੈਨੂੰ ਉਸਦੇ ਮੁਸ਼ਕਿਲਾਂ ਬਾਰੇ ਕੁਛ ਨਾ ਪਤਾ ਹੋਵੇ
1: ਜੀ,
3: ਉਹਨਾਂ ਕੋਈ ਨੁਕਸਾਨ ਨਾ ਹੋਣਾ, ਉਹਨਾਂ ਕੋਈ ਨੁਕਸਾਨ ਨਹੀਂ ਹੋਣਾ, ਕਿਉਂਕਿ ਮੈਂ ਕੁਛ ਵੀ ਜੀਰੋ ਹਾਂ। ਜੇ ਇੱਕ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਿ ਦੇਸ਼ ਵਿੱਚ ਕਿਹਦੀ ਚੀਜ਼ ਲੋੜ ਆ
1: ਜੀ,
3: ਉਹਨੂੰ ਨਹੀਂ ਪਤਾ ਤਾਂ ਫਿਰ ਬੇੜਾ ਗਰਕ ਹੈ ਨਾ
1: ਜੀ।
3: ਜਿੱਦਾਂ ਅਸੀਂ ਨੋਰਮਲ ਕਹਿੰਦੇ ਹਾਂ, ਤੁਸੀਂ ਵੀ ਖ਼ਬਰਾਂ ਕਰਦੇ ਹੋ, ਤੁਸੀਂ ਕਹਿੰਦੇ ਵੀ ਉਹਨਾਂ ਨੂੰ ਕਿਹੜਾ ਕੋਈ ਖ਼ਬਰਾਂ ਦੱਸਦੇ ਨੇ, ਉਹਨਾਂ ਨੂੰ ਕਿਹੜਾ ਖ਼ਬਰਾਂ ਪਹੁੰਚਦੀਆਂ ਨੇ
1: ਜੀ।
3: ਯਾਰ ਉਹ ਵੀ ਉੱਥੇ ਹੀ ਜੰਮੇ ਆ, ਉਹ ਵੀ ਛੋਟੇ ਹੁੰਦੇ ਸਕੂਲੇ ਗਏ, ਉਹਨਾਂ ਕੋਲ ਸੁਪਨਾ ਥੋੜਾ ਹੈਗਾ ਅਸੀਂ ਵੱਡੇ ਹੋ ਕੇ ਪ੍ਰਧਾਨ ਮੰਤਰੀ ਬਣਨਾ ਜਾਂ
1: ਭਗਵੰਤ
3: ਮਾਨ ਨੂੰ ਮੁੱਖ ਮੰਤਰੀ ਬਣਨਾ, ਉਹ ਵੀ ਸਕੂਲਾਂ ਸਾਡੇ ਵੱਲੋਂ ਗਿਆ, ਉਹ ਵੀ ਨੰਗੇ ਪੈਰ ਦੌੜਦਾ ਰਿਹਾ, ਉਹ ਵੀ ਸਾਈਕਲ ਦੇ ਟਾਇਰ ਚਲਾਉਂਦਾ ਹੋਣਾ ਆ, ਉਹ ਵੀ ਗੁੱਲੀ ਡੰਡਾ ਖੇਡਦਾ ਹੋਣਾ, ਬਾਂਡੇ ਖੇਡਦਾ ਹੋਣਾ, ਸਾਰਾ ਕੁਝ ਪਤਾ ਹੈ
1: ਜੀ।
3: ਜੇ ਉਹਨਾਂ ਨੂੰ ਨਹੀਂ ਪਤਾ ਫਿਰ ਜੋ ਉਹਦੀ ਜੋਬ ਕਰਦੇ ਆ
1: ਜੀ।
3: ਮੈਂ ਨਾਲ ਇਹਨੂੰ ਜੋਬ ਕਹਿੰਦਾ ਹੀ ਨਹੀਂ, ਪਾਪਾ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੋਬ ਨਹੀਂ ਆ ਇਹ, ਰਾਜਨੀਤੀ ਦੇ ਮਤਲਬ ਸੇਵਾ
1: ਜੀ,
3: ਉਹ ਨਹੀਂ ਹੈਗਾ ਜੋਬ ਆ ਇਹ ਸੇਵਾ ਆ
1: ਜੀ।
3: ਹੁਣ ਇਹਨਾਂ ਕੰਟਰੀਆਂ ਦੇ ਵਿੱਚ ਲੋਕੀ ਸਾਈਕਲ ਤੇ ਘੁੰਮਦੇ ਆ, ਇਹਨਾਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੋ ਵੀ ਹੈਗੇ ਆ ਸਾਈਕਲ ਤੇ ਘੁੰਮਦੇ ਆ, ਜਦੋਂ ਜਦੋਂ ਇਹਨਾਂ ਦੀ ਨੌਕਰੀ ਲੱਗ ਜਾਂਦੀ ਆ ਉਸੇ ਦਿਨ ਆਪ ਖੁਦ ਸਮਾਨ ਪੈਕ ਕਰਨ ਡੇ ਹੁੰਦੇ ਆ
1: ਜੀ,
3: ਆਪਣੇ ਆਪਣੇ ਘਰ ਦਾ, ਉੱਥੇ ਉਹ ਛੱਡਦੇ ਕੋਈ ਨਹੀਂ, ਉੱਥੇ
1: ਬਿਲਕੁਲ
3: ਲੱਖਾਂ ਕਰੋੜਾਂ ਖਰਬਾਂ ਦੀਆਂ ਜਾਇਦਾਦਾਂ ਦੇ ਉੱਪਰ ਹੱਲੇ ਤੱਕ ਬੈਠੇ ਹੋਣੇ ਆ, ਜਿਹਨਾਂ ਦੇ ਪਤਾ ਨੀ ਅੱਛਾ 20-20 ਸਾਲ ਪਹਿਲਾਂ ਦੇ, ਉਹਨਾਂ ਦੀ ਸਾਰੀਆਂ ਟਰਨਾਂ ਵੀ ਖਤਮ ਹੋ ਕੇ ਚੁੱਕੀਆਂ,
1: ਬਿਲਕੁਲ
3: ਕਰੋੜਾਂ ਅਰਬਾਂ ਦੀ, ਉੱਥੇ ਉੱਥੇ ਦਾ ਸਿਸਟਮ ਤੁਸੀਂ ਰੋਜ਼ ਭਾਂਪ ਵੈਸੀ ਜਾਈਏ ਇਸ ਗੱਲ ਤੇ
1: ਜੀ,
3: ਕੀ ਹੱਲ ਹੋਣਾ, ਕੁਛ ਵੀ ਨੀ ਹੋਣਾ,
1: ਬਿਲਕੁਲ
3: ਉੱਥੇ ਇਹੀ ਕੁਛ ਰਹਿਣਾ। ਅੱਜ ਖਾਲਿਸਤਾਨ ਦੀ ਗੱਲ ਕਰਦੇ ਹਾਂ, ਕੱਲ ਨੂੰ ਕੋਈ ਹੋਰ ਆਜੂਗਾ
1: ਜੀ,
3: ਅੱਛਾ ਹਰ ਵੇਲੇ ਖਾਲਿਸਤਾਨ ਨੂੰ ਗੱਲ ਕਰਦੇ ਹਾਂ, ਜਦੋਂ ਉਹ ਜਿਹੜੇ ਇੱਕ ਪਾਸੇ ਸ਼ਰੇਆਮ ਹਿੰਦੂ ਰਾਸ਼ਟਰ ਦੇ ਕਿਰਪਾਨਾਂ ਲੈ ਸੜਕਾਂ ਤੇ ਘੁੰਮਦੇ, ਉਹ ਵੀ ਆਪਾਂ ਕਵਰ ਕਿਉਂ ਨੀ ਕਰਦੇ
1: ਜੀ।
3: ਅਸੀਂ ਤਾਂ ਮੂਹਰੇ ਪਰੂਫ ਰੱਖਦੇ ਹਾਂ ਕਿ ਸਾਡੇ ਨਾਲ ਤੁਸੀਂ ਧੱਕਾ ਕਰਦੇ ਹਾਂ, ਸਾਡੇ ਬੰਦੇ ਅੰਦਰ ਦਿੱਤੇ ਹੋ ਆ
1: ਜਿਹੜੀ
3: ਜਗ੍ਹਾ ਅਸੀਂ ਮੰਨਦੇ ਹਾਂ ਪੂਜਦੇ ਹਾਂ, ਉਹਨਾਂ ਨੂੰ ਤੁਸੀਂ ਕਦਰ ਨੀ ਕਰਦੇ ਹੈਗੇ ਆ, ਬਿਨਾਂ ਗੱਲ ਦੇ ਜੇਲ੍ਹਾਂ 'ਚ ਰੱਖੇ ਹੋ ਹੈਗੇ ਆ, ਸਾਨੂੰ ਆਜ਼ਾਦੀ ਮਿਲਦੇ ਸਾਰੇ ਤੁਸੀਂ ਸਾਨੂੰ ਸਮਝਾ ਗਿਆ ਤਾਂ ਵੀ ਜਮਾਂ ਪੇਸ਼ਾ ਕੌਮ ਆ, ਉਹਦਾ ਤਾਂ ਅਸੀਂ ਕਾਰਨ ਮੰਨ ਸਕਦੇ ਹਾਂ, ਤੁਹਾਨੂੰ ਕਾਹਦਾ ਕਾਰਨ ਹੋਵੇ, ਤੁਸੀਂ ਹਿੰਦੂ ਰਾਸ਼ਟਰ ਤੋਂ ਤਾਂ ਖੁਦ ਕਹਿੰਦੇ ਆ ਸ਼ਰੇਆਮ, ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠੇ ਉਹ ਕਹਿਣ ਦੇ ਆ
1: ਜੀ,
3: ਦੱਸੋ ਜਿਹੜਾ ਇਹ ਦੂਜਾ ਆ ਜੋਗੀ ਆ, ਇਹਦੀ ਇਹਦੀ ਇੱਕ ਮੈਂ ਵੀਡੀਓ ਬਹੁਤ ਸਾਂਭ ਕੇ ਰੱਖੀ ਹੋ, ਅਗਰ ਭੇਜ ਦਊਂ ਇਹਨਾਂ ਨੂੰ ਚਾਹੀਦੀ ਹੋਈ ਤਾਂ
1: ਜੀ,
3: ਉਹਦੀ ਸਟੇਜ ਤੇ ਕਹਿਣ ਦਿਆ ਬੰਦਾ ਹਿੰਦੂ ਨੇਤਾ ਕਿ ਮੁਸਲਮਾਨਾਂ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਬਲਾਤਕਾਰ ਕਰੋ
1: ਜੀ। ਕਿ ਬਾਈ ਜੀ, ਪਰ ਮੇਰਾ ਮੇਰਾ ਇੱਕ ਸਵਾਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਉੱਥੇ ਵੱਖਰਾ ਖਿੱਤਾ ਬਣਿਆ ਬਣਾਇਆ ਜਾਵੇ,
3: ਮੈਂ ਹਾਂ ਇੱਕ ਇਹਦਾ ਜਵਾਬ ਮੈਂ ਤੁਹਾਨੂੰ ਦੇ ਦਿੰਦਾ ਇਹ
1: ਜੀ,
3: ਜਦੋਂ ਜਦੋਂ ਇੰਡੀਆ ਬਣਿਆ ਸੀਗਾ ਉਦੋਂ ਵੀ ਇਹਨੇ ਏਡੀ ਗੱਲਾਂ ਕੀਤੀਆਂ ਹੋਣੀਆਂ ਕਿ ਉਹ ਚਾਹੁੰਦੇ ਆ ਕਿ ਇੰਡੀਆ ਪਾਕਿਸਤਾਨ ਬਣੇ, ਉਦੋਂ ਲੋਕਾਂ ਨੇ ਖੁਦ ਫੈਸਲਾ ਕਰ ਲਿਆ, ਜਿਹਨਾਂ ਨੇ ਉਧਰਾਂ ਨੇ ਉਧਰ ਚਲੇ ਗਿਆ, ਜਿਹਨਾਂ ਉਧਰਾਂ ਨੇ ਉਧਰ ਚਲੇ ਗਏ, ਇਹਦੇ ਵਿੱਚ ਵੀ ਇੱਦਾਂ ਹੀ ਹੋਊਗਾ ਜੇ ਬਣਿਆ
1: ਨਹੀਂ। ਉਹ ਉਸ ਸਮੇਂ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਬ੍ਰਿਟੇਨ ਬ੍ਰਿਟਿਸ਼ ਦੀ ਜਾਂ ਹੋਰ ਬਹੁਤ ਸਾਰੇ ਮੁਲਕ ਸੀ ਉਹਨਾਂ ਦੀਆਂ ਉੱਥੇ ਸੀਗੀਆਂ ਹਕੂਮਤਾਂ ਜੀ,
3: ਤੁਸੀਂ ਮਰਜ਼ੀ,
1: ਪਰ ਹੁਣ ਤਾਂ ਆਪਣੇ ਆਪ ਦੇ ਵਿੱਚ ਹੀ ਆਪਾਂ ਜੀ।
3: ਹਾਂ ਅੱਛਾ ਚਲੋ, ਜਿਹੜਾ ਜਵਾਬ ਮੈਨੂੰ ਨਾ ਮੈਂ ਪਹਿਲਾਂ ਸੋਚਿਆ ਸੀ, ਹੁਣ ਦੁਬਾਰਾ ਫਿਰ ਆ ਗਿਆ ਯਾਦ
1: ਜੀ,
3: ਜਦੋਂ ਅਸੀਂ ਤਿੰਨ ਭਰਾ ਆ
1: ਜੀ,
3: ਜੇ ਸਾਡੇ ਜਿਹੜਾ ਇੱਕ ਕੰਟਰੀ ਆ ਪੂਰਾ ਕੰਟਰੀ 27 ਸਟੇਟਾਂ ਆ
1: ਜੀ,
3: ਉਹ ਲੈਦਾ ਹੋ ਜਾਊਗਾ ਤਾਂ ਸਾਨੂੰ ਦੁੱਖ ਲੱਗੂਗਾ, ਜਾਂ ਸਾਡੇ ਜਿਹੜਾ ਘਰ ਦਾ ਟੱਬਰ ਅਲੱਗ ਹੁੰਦਾ ਉਹਦਾ ਜ਼ਿਆਦਾ ਦੁੱਖ ਹੋਣਾ ਚਾਹੀਦਾ, ਜਾਂ ਘਰ ਦੇ ਟੱਬਰ ਅਲੱਗ ਹੋ ਸਕਦੇ ਆ
1: ਜੀ,
3: ਵੱਡੇ ਵੱਡੇ ਫੈਮਿਲੀਆਂ ਅਲੱਗ ਹੋ ਸਕਦੀਆਂ, ਤੇ ਪੰਜਾਬ ਕਿਉਂ ਨੀ ਹੁੰਦਾ ਉਹਦਾ, ਜਾਂ ਪਾਕਿਸਤਾਨ ਕਿਉਂ ਨੀ ਹੁੰਦਾ ਉਹਦਾ,
1: ਨਹੀਂ
3: ਮੈਂ ਤੁਹਾਡੇ ਪੰਜਾਬ ਵਿੱਚ ਲੋਕੀ ਅਲੱਗ ਨੀ ਹੁੰਦੇ ਘਰਾਂ 'ਚ,
1: ਮੈਂ ਨੀ ਹੋਇਆ ਜੀ ਅਲੱਗ,
3: ਨਹੀਂ ਤੁਸੀਂ ਤੁਹਾਡੀ ਇਕੱਲੇ ਦੀ ਗੱਲ ਨੀ ਕਰਦੇ, ਪੰਜਾਬ 'ਚ ਤੁਸੀਂ ਸਾਰੇ ਇਕੱਲੇ ਰਹਿੰਦੇ
1: ਹਾਂ ਜੀ, ਜੀ ਨਹੀਂ ਮੈਂ ਉਹੀ ਤਾਂ ਚੀਜ਼ ਕਹਿੰਦਾ ਕਿ ਮਤਲਬ ਕਿ ਸਾਡੇ ਵਿੱਚ ਚੇਂਜ ਕਦੋਂ ਆਏਗੀ, ਫਿਰ ਉਹੋ ਹੀ ਪਿਛਲੇ ਸਮੇਂ ਤੋਂ ਜਾਂ ਚੱਲਦਾ ਆ ਰਿਹਾ, ਫਿਰ ਉਹੋ ਹੀ ਚੱਲੇ ਜਾਏਗਾ। ਹੁਣ ਇੱਥੇ ਜਦੋਂ ਦੇਖੋ ਆਪਾਂ ਇਹਨਾਂ ਮੁਲਕਾਂ 'ਚ ਵੱਸਦੇ ਹਾਂ, ਤੁਹਾਡੇ ਵੀ ਮਤਲਬ ਕਿ ਪਰਿਵਾਰ ਦੇ ਵਿੱਚ ਬੱਚੇ ਨੇ, ਕਦੇ ਤੁਸੀਂ ਉਹਨਾਂ ਦੀ ਮੇਰੀ ਇੱਕ ਗੱਲ ਸੁਣਿਓ, ਮੈਂ ਆਪਾਂ ਕਿਉਂ ਚੇਂਜ ਹੀ ਚਾਹੁੰਦੇ ਹਾਂ ਨਾ ਆਪਾਂ, ਵੀ ਜੋ ਚੀਜ਼ਾਂ ਇੱਥੇ ਨੇ ਉੱਥੇ ਵੀ ਉਹ ਚੀਜ਼ਾਂ ਹੋਣ, ਪਰ ਉਹਨੂੰ ਇਕਜੁੱਟਤਾ ਦੀ ਰੱਖਣ ਦੀ ਬਜਾਏ ਆਪਾਂ ਉਹਨੂੰ ਮਤਲਬ ਕਿ ਤੋੜਨ ਦੇ ਲਈ ਕਾਹਤੋਂ ਕਹਿੰਦੇ ਹਾਂ, ਜਾਂ ਮਤਲਬ ਕਿ ਹੁਣ ਤੁਹਾਡੇ ਬੱਚੇ ਨੇ, ਤੁਸੀਂ ਚਾਹੇ ਆਪਣੇ ਮੂੰਹੋਂ ਕਹੀ ਜਾਵੋ ਕਿ ਬੱਚਿਓ ਤੋਂ ਜੋ ਕੁਝ ਵੀ ਮੈਂ ਕਰ ਰਿਹਾ ਜਾਂ ਬਣਾ ਰਿਹਾ ਤੁਹਾਡੇ ਕਰਕੇ ਬਣਾ ਰਿਹਾ, ਇਹ ਤੁਹਾਨੂੰ ਹੀ ਛੱਡ ਕੇ ਜਾਣਾ, ਤੁਸੀਂ ਆਪਣੇ ਮੂੰਹੋਂ, ਜਿਹੜੇ ਤੁਹਾਡੇ ਬੱਚੇ ਨੇ ਮੈਨੂੰ ਪਤਾ ਨਹੀਂ ਕਿੰਨੀ ਕੁ ਏਜ ਦੇ ਨੇ, ਜੇ ਤੁਸੀਂ ਕਹਿ ਕੇ ਵੀ ਦੇਖ ਲਿਓ, ਉਹਨਾਂ ਨੇ ਕਹਿਣਾ ਨਹੀਂ ਮਦਰ ਫਾਦਰ ਮਤਲਬ ਕਿ ਇਹ ਤੁਹਾਡਾ ਆ ਜੀ, ਇਹ ਸਾਡਾ ਨਹੀਂ ਗਾ, ਕਦੇ ਆਪਾਂ ਉੱਥੇ ਸੁਣਿਆ, ਅਸੀਂ ਉਹ ਬਟਵਾਰੇ ਦੀ ਗੱਲ ਕਾਹਤੋਂ ਕਰਦੇ ਹਾਂ, ਫਿਰ ਉਹ ਬਟਵਾਰੇ ਦੇ ਉੱਤੇ ਜੇ ਉਹ ਬਟਵਾਰਾ ਹੋਇਆ ਤੇ ਉਹ ਉਹਦੇ ਉੱਤੇ ਕਾਹਤੋਂ ਫਿਰ ਆਪਾਂ ਇਮੋਸ਼ਨਲ ਹੋ ਕੇ ਇਹ ਕਹਿੰਦੇ ਹਾਂ ਕਿ ਸਾਨੂੰ ਵੱਖ ਕਰ ਦਿੱਤਾ ਗਿਆ।
3: ਦੇਖੋ ਦੇਖੋ ढांचा बदल गया जिदा ओने सिस्टम बदल दिता ओच ना कोई ऊंच नीच होगी ना होगा कोई सिख
1: नहीं भाई जी समाज होनी चाहिए ना चीज सरकार थोड़ी मतलब की सरकार ने तो बंडिया पौनिया ने गलत है कि समाज की जागरूकता की एजुकेशन की जिदन समाज के जात पात रंग भेद यह सारिया चीजा खत्म हो गया फिर वो एकजुटता होगी
3: ਨਹੀਂ ਖਾਲਿਸਤਾਨ ਦੇ ਵਿੱਚ ਜਾਤਪਾਤ ਦੀ ਕੋਈ ਆਪਣੀ ਗੱਲ ਕਰਦੇ ਸੀ ਜਿਹੜੀ ਸਟੇਜਾਂ ਸਟੇਜਾਂ ਦੇ ਉੱਤੇ ਸ਼ਰੇਆਮ ਜੋਗੀ ਵਰਗੇ ਹੋਰ ਜਿਹੜੇ ਆ ਉਹ ਸ਼ਰੇਆਮ ਬੋਲਦੇ ਆ
1: ਜੀ
3: ਜਾਤਾਂ ਦੇ ਬੋਲਦੇ ਆ ਆਪਣੇ ਆਪਣੇ ਜਿਹੜੇ ਹੁਣ ਮੈਂ ਇਸੇ ਪਾਸਾ ਨੂੰ ਜਾਣਦਾ ਤੁਸੀਂ ਜਾਣਦੇ ਮਿਲਦੇ
1: ਹੋਗੇ
3: ਸਾਡਾ ਪਿਆਰ ਹੀ ਬਹੁਤ ਜ਼ਿਆਦਾ ਆ ਗੱਲ ਕੌਣ ਕਰਦਾ ਆ ਗੱਲ ਕੌਣ ਕਰਦਾ ਇਹਨਾਂ ਦੀ ਇਹਨਾਂ ਚੀਜ਼ਾਂ ਕੰਟਰੀਆਂ ਦੀ ਤੇ ਧਰਮਾਂ ਦੀ ਕੌਣ ਕਰਦਾ ਆ ਪਬਲਿਕ ਨੀ ਕਰਦੀ
1: ਜੀ
3: ਉਹ ਕੁਛ ਬੰਦੇ ਕਰਦੇ ਆ ਜਿਹੜੇ ਜਿਹਨਾਂ ਨੂੰ ਬੋਡੀ ਗਾਰਡ ਚਾਹੀਦੇ ਆ ਉਹ ਪੰਜ ਸੱਤ ਹੈਗੇ ਆ ਉਹ ਸਾਰਿਆਂ ਨੂੰ ਪਤਾ ਕਿਹੜੇ ਆ ਹਿੰਦੂਆਂ ਦੇ ਜ਼ਿਆਦਾ ਖਾਸ ਕਰ ਵਿੱਚ ਦੋ ਚਾਰ ਹੋਰ ਜਿਹਦੇ ਪਿੱਛੇ ਸਰਵਿਸ ਹੋਈ ਹੈ ਇੱਦਾਂ ਦੇ ਕੋਈ ਨੀ ਉੱਥੇ ਕਿਸੇ ਨਾਲ ਲੜਦਾ ਅਸੀਂ ਉੱਥੇ ਜੰਮੇ ਪੜੇ ਤੁਸੀਂ ਜੰਮੇ ਪੜੇ ਆ ਸਾਰਿਆਂ ਨਾਲ ਪਿਆਰ ਮੁਹੱਬਤ ਸਾਰੇ ਧਰਮਾਂ ਨਾਲ ਕੁਛ ਪਤਾ ਨੀ ਹੁੰਦਾ ਇਹਨਾਂ ਗੱਲਾਂ ਦਾ ਤਾਂ
1: ਹਨਾ
3: ਹੁਣ ਮੇਰਾ ਤਾਂ ਮਤਲਬ ਇਹ ਸਾਨੂੰ ਕਹਿਣ ਦਾ ਵੀ ਜੇ ਇਹ ਜਿਹੜਾ ਵੰਡ ਵੰਡਾਈ ਆ ਭਾਵੇਂ ਘਰ ਦਾ ਹੋਵੇ ਭਾਵੇਂ ਦੇਸ਼ ਦਾ ਹੋਵੇ ਜਦੋਂ ਤੁਹਾਡਾ ਤੁਹਾਡੇ ਘਰ ਚ ਪਿਆਰ ਆ ਤੇ ਸਿਸਟਮ ਆ ਜੇ ਤੁਹਾਡਾ ਕੋਈ ਇੱਕ ਬੰਦਾ ਵੀ ਪਿਆਰ ਨੂੰ ਤੋੜਨੇ ਵਾਲਾ ਆ ਉਹ ਹੈਗੀਆਂ ਅੱਜ ਕੱਲ੍ਹ ਸਟੇਟਾਂ ਪੋਲੀਟੀਕਲ ਕਿਉਂਕਿ ਉਹਨਾਂ ਦੀ ਕੁਰਸੀ ਤਾਂ ਚੱਲਦੀ ਆ ਜਦੋਂ ਹੁਣ ਕਾਹਤੇ ਬਿੱਟੂ ਹੁਣੇ ਲੱਗੇ ਹੋ ਕਹਿਣ ਵੀ ਇਹਨੂੰ ਰੋਲ ਦੇ ਦਿਓ
1: ਕਿਉਂਕਿ ਬਾਈ ਜੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਹੁਣ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਹੀ ਜਿਹੜੇ ਚਾਹੇ ਧਰਮ ਨੇ ਚਾਹੇ ਜਾਤਾਂ ਪਾਤਾਂ ਨੇ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਜ਼ੋਰ ਤਾਂ ਇੱਥੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਲੱਗ ਰਿਹਾ ਕਿ ਭਾਈ ਆਹ ਮੁਲਕ ਬਣਾ ਕੇ ਹੀ ਹਟਣਾ
3: ਜਿਹੜੇ ਜੇ ਚਲੋ ਮੈਨੂੰ ਨਹੀਂ ਪਤਾ ਉੱਥੋਂ ਦਾ ਤੁਸੀਂ ਜਿਹੜਾ ਸਿਸਟਮ ਉੱਥੇ ਚੱਲਦਾ
1: ਜੀ
3: ਤੁਸੀਂ ਉਹ ਤੋਂ ਖੁਸ਼ ਆ ਫਿਰ
1: ਨਹੀਂ ਜਿੱਦਾਂ ਆਪਾਂ ਪਿਆਰ ਮੁਹੱਬਤ ਦੀ ਗੱਲ ਕਰਦੇ ਦੇਖੋ ਹੁਣ ਪੰਜਾਬ ਹੀ ਐਸੀ ਸਟੇਟ ਹੈ ਕਦੇ ਹਿੰਦੂ ਮੁਸਲਮਾਨ ਜਾਂ ਸਿੱਖ ਦੇ ਵਿੱਚ ਜਾਂ ਈਸਾਈਆਂ ਦੇ ਵਿੱਚ ਕਦੇ ਆਪਾਂ ਦੰਗੇ ਜਾਂ ਇਸ ਤਰ੍ਹਾਂ ਦਾ ਹਿੰਸਾ ਹੋਈ ਦੇਖੀ ਹੈ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੋਈ ਹੈ ਇਹ ਤੋਂ ਵੱਡੀ ਮਿਸਾਲ ਕਿਹੜੀ ਆਪਾਂ ਕਹਿ ਸਕਦੇ ਹਾਂ ਪਿਆਰ ਮੁਹੱਬਤ ਦੀ
3: ਜਿਹੜਾ ਜਿਹੜਾ ਪਾੜਾ ਪੈਂਦਾ ਨਾ ਪਾੜਾ ਉਸ ਗੱਲ ਦਾ ਉੱਥੋਂ ਪੈਂਦਾ ਆ ਜਦੋਂ ਇੱਕ ਬੰਦਾ ਉੱਪਰ ਹੋਵੇ ਤਾਂ ਦੂਜਾ ਥੱਲੇ ਹੋਵੇ ਤਾਂ ਉੱਪਰ ਵਾਲੀ ਬਾਅਦ ਦੂਰ ਤੱਕ ਜਾਣੀ ਆ ਉਹ ਦੂਰ ਤੱਕ ਉਹ ਚੀਜ਼ਾਂ ਆ ਜਿਹੜੀਆਂ ਜਿਹੜਾ ਕਿ ਉਹਨਾਂ ਦੇ ਅੰਡਰ ਆ ਉਹ ਹੈਗੇ ਅੱਜ ਕੱਲ੍ਹ ਉੱਥੇ ਮੀਡੀਆ ਸਾਰਾ ਉਹਨਾਂ ਦੇ ਅੰਡਰ ਆ ਉੱਥੇ ਦੂਜੀ ਗੱਲ ਹੀ ਨੀ ਕਰਦੇ ਉਹ ਸਿਰਫ ਉੱਥੇ ਗੱਲ ਹੀ ਚੱਲਦੀ ਹਿੰਦੂ ਮੁਸਲਿਮ
1: ਹੁਣ ਦੇਖੋ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਗੱਲ ਚੱਲਦੀ ਨਾ ਇਸ ਤਰ੍ਹਾਂ ਦੀ ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਲੋਕ ਇਹ ਕਹਿੰਦੇ ਨੇ ਕਿ ਅਸੀਂ ਨਾ ਹਿੰਦੂਆਂ ਅਸੀਂ ਨਾ ਮੁਸਲਮਾਨ ਆ ਨਾ ਅਸੀਂ ਸਿੱਖ ਆ ਨਾ ਇਸਾਈ ਆ ਅਸੀਂ ਪੰਜਾਬੀ ਆ ਪਹਿਲਾਂ
3: ਬਿਲਕੁਲ ਪਾਰਲੀਮੈਂਟ ਕਹਿੰਦੇ ਆ ਪੰਜਾਬੀ ਬੋਲੋ
1: ਜੀ
3: ਹਨਾ ਇੱਥੇ ਸਾਡੇ ਪੰਜਾਬ ਦੇ ਵਿੱਚ ਕਈ ਬੰਦੇ ਦਲ ਹੈਗੇ ਕਹਿੰਦੇ ਹਿੰਦੀ ਬੋਲਦੇ ਵੀ ਹਿੰਦੀ ਜਾਣ
1: ਜੀ
3: ਚਲੋ ਉਹ ਜ਼ਿਆਦਾ ਮਿਛਾ ਉਧਰ ਆਪਾਂ ਜਾਣਾ
1: ਜੀ
3: ਪੰਜਾਬੀ ਹਿੰਦੀ ਜਿਹਨੇ ਬੋਲੇ ਮਤਲਬ ਜਦੋਂ ਤੱਕ ਉੱਥੋਂ ਦਾ ਉਹ ਮੀਡੀਆ ਲਾ ਲਓ ਗੌਰਮੈਂਟ ਲਾ ਲਓ ਢਾਂਚਾ ਲਾ ਲਓ ਸਿਸਟਮ ਲਾ ਲਓ ਉਹ ਤੱਕ ਉਹ ਇਮਾਨਦਾਰ ਨਹੀਂ ਹੁੰਦਾ ਤੇ ਉਦੋਂ ਤੱਕ ਏਦਾਂ ਦੀਆਂ ਗੱਲਾਂ ਆਉਂਦੀਆਂ ਰਹਿਣੀਆਂ ਆ
1: ਜੀ
3: ਤੇ ਕੰਟਰੀਆਂ ਬਣਾਓ ਹਿੰਦੂ ਰਾਸ਼ਟਰ ਬਣਾਓ ਪਾਕਿਸਤਾਨ ਬਣਾਓ ਕੁਛ ਵੀ ਇਹ ਆਉਂਦੀਆਂ ਰਹਿਣੀਆਂ
1: ਬਿਲਕੁਲ
3: ਕਿਸੇ ਨੂੰ ਮੇਰੇ ਤੋਂ ਵਾਧਾ ਵੀ ਜਦੋਂ ਫੋਨ ਕਰਨਾ ਮਕਦਰ ਭਾਈ ਹੋਣਾ
1: ਜੀ
3: ਮੇਰੇ ਬਿਆਨ ਰਹਿਣ
1: ਬਿਲਕੁਲ ਨਹੀਂ ਉਹ ਆਪਣੇ ਵਿਚਾਰ ਨੇ ਵਿਚਾਰ ਵਟਾਂਦਰਾ ਇਹਦੇ ਵਿੱਚ ਇਹ ਨਹੀਂ ਕਿ ਤੁਹਾਡੇ ਕੋਈ ਵੀ ਸਹਿਮਤ ਨਹੀਂ ਹੋ ਸਕਦਾ ਮੇਰੇ ਨਾਲ ਵੀ ਨਹੀਂ ਸਹਿਮਤ ਹੋ ਸਕਦਾ ਬਹੁਤ ਸਾਰੇ ਦੋਸਤ ਹੋਣਗੇ ਬਿਲਕੁਲ
3: ਮੇਰਾ ਤਾਂ ਇਹ ਸੀ ਕਹਿਣ ਦਾ ਮਤਲਬ ਕਿ ਜੇ ਅੱਜ ਉੱਥੇ ਬੰਦ ਹੋਇਆ
1: ਜੀ
3: ਕਾਫੀ ਦਿਨ ਉਹਨਾਂ ਨੇ ਪਹਿਲੇ ਕਿਹਾ ਸੀਗਾ ਬੰਦ ਹੋਣਾ ਇੱਕ ਤਾਂ ਇਹ ਦੂਜਾ ਇਹ ਕਿ ਜਦੋਂ ਉਹ ਰੈਲੀਆਂ ਲੈ ਘੁੰਮਦੇ ਆ ਨਾਲੇ ਨਾਲ ਨਾਲ ਡੰਡੇ ਮਾਰਦੇ ਅਗਲੇ ਨੂੰ ਪੁਲਿਸ
1: ਵਾਲੇ
3: ਜੀ ਤੁਸੀਂ ਸ਼ਾਇਦ ਕਦੇ ਨੋਟ ਕੀਤਾ ਹੋਵੇ ਬੜੀ ਪੁਰਾਣੀ ਗੱਲ ਆ ਜਦੋਂ ਲੈ ਕੇ ਲੰਘਦੇ ਨਾ ਜੀਪਾਂ ਆਪਣੀਆਂ ਧੂੰ ਧੂੰ ਕਰਦੇ ਜੇ ਕੋਈ ਬੰਦਾ ਸੜਕ ਤੇ ਖੜਾ ਹੋਵੇ ਨਾ ਪ੍ਰਾਣੀ ਮਾਰਦੇ ਪੁਲਿਸ ਵਾਲੇ ਬਾਹਰ ਲੰਬੇ ਲੰਬ ਕੇ ਹੁੰਦੇ ਆ
1: ਜੀ
3: ਹੁਣ ਉਹ ਪਬਲਿਕ ਆ ਉਹਨਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਮਾਰਦੇ ਆ ਉਹ
1: ਜੀ
3: ਇਹ ਹਾਲਾਤ ਆ
1: ਬਿਲਕੁਲ ਥੈਂਕ ਯੂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਦੋਸਤੋ ਇਹ ਸਾਂਝੀ ਬਹਾਦਰ ਜੀ ਆਪਣੇ ਨਾਲ ਡੈਨਮਾਰਕ ਤੋਂ ਜੁੜੇ ਸੀ ਅਗਲੀ ਲਾਈਨ ਦੇ ਉੱਤੇ ਮੁਕੱਦਰ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਆਨੂ ਜੀ ਬਾਈ ਜੀ
4: ਬੇਨਤੀ ਇਹਨਾਂ ਨੂੰ ਪਹਿਲਾਂ ਤਾਂ ਜੇ ਆਪਾਂ ਖਾਲਿਸਤਾਨ ਬਣਾਉਣਾ ਜਾਂ ਕੁਛ ਵੀ ਬਣਾਉਣਾ ਪਹਿਲਾਂ ਤੁਸੀਂ ਇੱਥੇ ਆਓ
1: ਜੀ
4: ਇੱਥੇ ਆ ਕੇ ਬਣਾਓ
1: ਜੀ।
4: ਦੂਜਿਆਂ ਦੇ ਜਵਾਕਾਂ ਨੂੰ ਮੰਨ ਲਓ ਵੀ ਕਿਸੇ ਨੂੰ ਇੱਧਰ ਲਾਉਣਾ, ਕਿਸੇ ਨੂੰ ਉੱਧਰ ਲਾਉਣਾ, ਇੱਥੇ ਸਿਮਰਨ ਜੀ ਦਾ ਮਾਣ ਕੋਰਟ ਚ ਜਿੱਤ ਕੇ ਆ ਗਿਆ, ਖਾਲਿਸਤਾਨ ਜਿੰਦਾਬਾਦ ਦਾ ਨਾਰਾ
1: 80-85 ਕੇਸ ਚੱਲਦੇ ਸੀ ਉਹਨਾਂ ਤੇ।
4: ਹਾਂ, ਇੱਥੇ ਖਾਲਿਸਤਾਨ ਦਾ ਲਿਟਰੇਚਰ ਰੱਖਣ ਤੇ ਵੀ ਅੰਦਰ ਕਈ ਕਈ ਸਾਲਾਂ ਦੀ ਸਜ਼ਾ ਭੁਗਤਦੇ ਪਏ ਨੇ
1: ਜੀ। ਬਿਲਕੁਲ,
4: ਤੇ ਜੇ ਤੁਸੀਂ ਵਾਕਈ ਬਣਾਉਣਾ ਤੇ ਫਿਰ ਤੁਸੀਂ ਆਓ ਇੱਥੇ ਆ ਕੇ ਤੇ ਬਣਾਓ, ਫਿਰ ਉੱਥੇ ਬਾਹਰ ਬਹਿ ਕੇ ਕਹਿੰਦੇ ਵਾਸਤੇ ਆਪਾਂ ਗੱਲਾਂ ਕਰਨੀਆਂ
1: ਨਹੀਂ। ਮੈਂ ਉਹ ਜੱਗੀ ਚੋਲ ਉਹਨਾਂ ਦੀ ਗੱਲ ਮੈਨੂੰ ਯਾਦ ਆ ਗਈ, ਉਹਨਾਂ ਨੇ ਕੀਤੀ ਸੀ। ਮੈਂ ਦੇਖੋ ਹੁਣ ਮੈਂ ਇੰਡੀਆ ਹੁੰਦਾ ਬਾਈ ਜੀ, ਜਾਂ ਬਾਈ ਆਪਣੇ ਬਾਈ ਜੀ ਵੀ ਇੰਡੀਆ ਆਉਂਦੇ ਹੋਣਗੇ, ਔਜਲਾ ਸਾਹਿਬ ਨੇ ਹੋਰ ਬਹੁਤ ਸਾਰੇ ਦੋਸਤ ਨੇ ਆਉਂਦੇ ਨੇ ਜੀ ਇੰਡੀਆ।
4: ਬਿਲਕੁਲ,
1: ਕੁਝ ਕੁਝ ਨਾ ਕੁਝ ਤਾਂ ਕਾਰਨ ਬਣੇ ਹੀ ਹੋਣਗੇ ਨਾ ਜੀ, ਉਹਦੇ ਵਿੱਚ ਕੁਝ ਤਾਂ ਮਿਲਿਆ ਹੋਏਗਾ। ਮਤਲਬ ਕਿ ਉਹਨੂੰ ਵੀ ਨਹੀਂ ਆਪਾਂ ਕਹਿ ਸਕਦੇ ਨਾ ਵੀ ਜਿੰਨਾ ਚਿਰ ਹੁਣ ਮੇਰੇ ਉੱਤੇ ਕੋਈ ਅਸੀਂ ਕੋਈ ਲਾਅ ਨਹੀਂ ਤੋੜਦੇ ਇਹਨਾਂ ਮੁਲਕਾਂ ਦੇ ਵਿੱਚ ਵੀ, ਜਾਂ ਇੰਡੀਆ ਜਾ ਕੇ ਵੀ ਅਸੀਂ ਉਹ ਲਾਅ ਨਹੀਂ ਤੋੜਦੇ, ਜਾਂ ਉਹ ਚੀਜ਼ਾਂ ਜਿਹੜੀਆਂ ਨੇ ਫੰਡਿੰਗ ਹੈ ਹੋਰ ਸਾਰੀਆਂ ਚੀਜ਼ਾਂ ਨੇ, ਜਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਉਹ ਹਾਲਾਤਾਂ ਦੇ ਵਿੱਚ ਉਹਨੂੰ ਕੀਤਾ ਗਿਆ, ਕੁਝ ਤਾਂ ਹੋਏਗਾ।
4: ਨਹੀਂ ਨਹੀਂ ਬਿਲਕੁਲ, ਪਰ ਚਲੋ ਜੇ ਮੈਂ ਇਹ ਗੱਲ ਕਹਿੰਦਾ ਚਲੋ ਆਪਾਂ ਅਸੀਂ ਵੀ ਇੱਥੇ ਹੀ ਰਹਿੰਦੇ ਹਾਂ, ਸਾਨੂੰ ਕੋਈ ਕੋਈ ਉਹ ਨਹੀਂ, ਅਸੀਂ ਸਰਕਾਰਾਂ ਦੇ ਜਿਹੜੀ ਗਲਤ ਗੱਲ ਉਹਦੇ ਖਿਲਾਫ਼ ਵੀ ਬੋਲਦੇ ਹਾਂ, ਸਾਨੂੰ ਕੋਈ ਨਹੀਂ ਆ ਕੇ ਪੁੱਛਦਾ। ਪਰ ਚਲੋ ਜੇ ਗੱਲ ਉਹੀ ਹੈ, ਫਿਰ ਤੁਸੀਂ ਜੇ ਤੁਹਾਨੂੰ ਐਂ ਹੀ ਹੈ ਵੀ ਅਸੀਂ ਨਹੀਂ ਇਹਦੇ ਚ ਰਹਿ ਸਕਦੇ
1: ਜੀ
4: ਦੇਸ਼ ਚ, ਫਿਰ ਤੁਸੀਂ ਆਓ ਇੱਥੇ। ਤੇ ਹੁਣ ਉੱਥੇ ਪੰਨੂ ਹਰੀ ਆ ਜਾਂ ਦੂਜੇ ਤੀਜੇ ਰੋਜ਼ ਬਿਆਨ ਦੇ ਦਿੰਦੇ ਨੇ
1: ਜੀ
4: ਵੀ ਤੁਸੀਂ ਐਂ ਕਰੋ ਜੀ, ਉਹ ਕਰੋ ਜੀ, ਤੁਸੀਂ ਆ ਕੇ ਇੱਥੇ ਲੜੋ, ਫਿਰ ਇੱਥੇ ਆਓ ਨਾ
1: ਜੀ।
4: ਫਿਰ ਉੱਥੇ ਲੋਕਾਂ ਦੇ ਜਵਾਕਾਂ ਨੂੰ ਕਿਉਂ ਟੰਗਦੇ ਹੋ, ਉਹਨਾਂ ਨੂੰ ਕਿਉਂ ਉਹੀ ਗੱਲ ਇਮੋਸ਼ਨਲ ਬਲੈਕਮੇਲ ਕਰਦੇ ਹੋ ਕਿਸੇ ਨੂੰ
1: ਜੀ,
4: ਉਹ ਤੁਹਾਡੀ ਸੁਣ ਕੇ ਕੋਈ ਕੋਈ ਉਹੀ ਗੱਲ ਕਿਸੇ ਪਾਸੇ ਤੁਰ ਪੈਂਦਾ, ਕਿਸੇ ਪਾਸੇ ਤੁਰ ਪੈਂਦਾ।
1: ਬਿਲਕੁਲ ਆ ਜੀ, ਬਿਲਕੁਲ
4: ਹੈਗਾ ਕੋਈ ਹੈ। ਅੱਜ ਜੱਗੀ ਜੋਲ 8 ਸਾਲ ਹੋ ਗਏ ਵਿਆਹ ਕਰਾ ਕੇ ਆਇਆ ਸੀ ਉਹ
1: ਜੀ,
4: ਤੇ ਉਹ 8-10 ਸਾਲ ਹੋ ਗਏ, ਕੋਈ ਹੈਗਾ ਉਹਦੇ ਪਿੱਛੇ ਜਾਣ
1: ਜੀ।
4: ਤੇ ਇੱਥੇ ਸਿਮਰਨ ਜੀ ਦਾ ਮਾਣ ਰਹੀ ਹੈ, ਜਿਹੜੇ ਜਿਹੜੇ ਉਹ ਦਿੰਦੇ ਨੇ ਚਿੱਠੀਆਂ ਉੱਥੇ ਪੱਕੇ ਹੋਣ ਦੀਆਂ
1: ਜੀ,
4: ਉਹ ਇੱਥੇ ਭੇਸ ਬਦਲ ਕੇ ਫਿਰਦੇ ਨੇ ਹੈ ਉਹ ਖਾਲਿਸਤਾਨ ਦੇ ਮਦਈ। ਇਸ ਕਰਕੇ ਬਾਈ ਜੀ ਗੁਮਰਾਹ ਨਾ ਕਰੋ ਲੋਕਾਂ ਨੂੰ, ਬੇਨਤੀ ਹੈ ਜਿਹੜੇ ਅਸਲ ਮੁੱਦੇ ਨੇ ਲੋਕਾਂ ਦੇ, ਜਿਹੜੇ ਦਿਨ ਰਾਤ ਲੋਕੀ ਕੰਮ ਕਰਕੇ ਆ, 40 ਰੁਪਇਆਂ ਤੋਂ ਖੰਡ 60-65 ਰੁਪਏ ਹੋ ਗਈ, ਉਹਨਾਂ ਨੂੰ ਉਹਨਾਂ ਗੱਲਾਂ ਤੇ ਰਹਿਣ ਦਿਓ। ਤੁਸੀਂ ਉਹਨਾਂ ਦੇਸ਼ਾਂ ਚ ਬੈਠੇ ਹੋ, ਉੱਥੇ ਬਹਿ ਕੇ ਉਹੀ ਗੱਲ ਬਿਆਨਬਾਜ਼ੀਆਂ ਕਰੀ ਜਾਂਦੇ ਹੋ, ਕਦੀ ਕੁਛ ਕੁਛ ਦੇਤਾ, ਕਦੀ ਕੁਛ ਦੇਤਾ, ਉਹੀ ਗੱਲ। ਜੇ ਲੜਨਾ ਖਾਲਿਸਤਾਨ ਦੀ ਲੜਾਈ ਲੜਨੀ ਫਿਰ ਇੱਥੇ ਆ ਕੇ ਲੜੋ
1: ਜੀ,
4: ਉਹ ਸਾਡੇ ਭਾਰਤ ਨਾਲੋਂ ਵੱਧ ਖਾਲਿਸਤਾਨ ਤਾਂ ਉੱਥੇ ਪਾਕਿਸਤਾਨ ਚ ਪਿਆ
1: ਜੀ,
4: ਹੈ ਫਿਰ ਉਧਰ ਲੜੋ ਲੜਾਈ, ਫਿਰ ਇੱਥੇ ਇਹਦੇ ਇੱਥੇ ਕਦ ਵਾਸਤੇ ਉਹੀ ਗੱਲ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ।
1: ਨਹੀਂ ਉਹ ਹੀ ਆ ਬਾਈ ਜੀ, ਚਲੋ ਮੈਂ ਤਾਂ ਮੈਨੂੰ ਤਾਂ ਚੰਗਾ ਲੱਗਦਾ ਇੰਡੀਆ ਜਦੋਂ ਆਉਂਦੇ ਹਾਂ, ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਘੁੰਮਦੇ ਫਿਰਦੇ ਹਾਂ, ਉਹ ਫਿਰ ਜਦੋਂ ਇਹ ਕੰਮ ਹੋ ਗਿਆ ਫਿਰ ਅਸੀਂ ਉੱਥੇ ਹੀ ਆਇਆ ਕਰਾਂਗੇ। ਪਹਿਲਾਂ ਤਾਂ ਹਵਾਈ ਅੱਡਾ ਲੱਭਿਆ ਕਰਾਂਗੇ ਵੀ ਕਿੱਥੇ ਆ ਸਾਡਾ, ਅਤੇ ਜੇ ਇੰਡੀਆ ਪੰਜਾਬ ਦੇ ਹਿਸਾਬ ਦੇ ਨਾਲ ਬਜਟ ਦੀ ਗੱਲ ਕਰੀਏ ਤਾਂ ਉਸ ਹਿਸਾਬ ਦੇ ਨਾਲ 1 ਜੈੱਟ 2 ਜੈੱਟ ਤੱਕ ਬਣੀ, ਜਿਹੜਾ ਸੁਰੱਖਿਆ ਕਿੱਦਾਂ ਕਰਨੀ ਆ ਬਾਰਡਰਾਂ ਦੀ, ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਉਹ ਬਹੁਤ ਵੱਡੇ ਸਵਾਲ ਨੇ। ਕੋਈ ਮੈਂ ਤਾਂ ਇੱਕ ਵਾਰੀ ਹੈ ਨਾ, ਚਲੋ ਮੈਂ ਗੱਲ ਚੱਲੀ ਆ ਤਾਂ ਮੈਂ ਉਦੋਂ ਰੇਡੀਓ ਨਹੀਂ ਕਰਦਾ ਸੀ, ਟਵਾਣਾ ਸਾਹਿਬ ਨਾ ਆਪਣੇ ਪੱਡਾ ਸਾਹਿਬ ਦੇ ਨਾਲ ਆਉਂਦੇ ਹੁੰਦੇ ਸੀ ਤਹਿਲਕਾ 'ਤੇ।
4: ਹਾਂਜੀ,
1: ਅਤੇ ਉਹ ਪੱਡਾ ਸਾਹਿਬ ਉਹਨਾਂ ਦੇ ਮਤਲਬ ਕਿ ਤਕਰੀਬਨ ਹਰ ਹਫ਼ਤੇ ਹੀ ਮਤਲਬ ਕਿ ਕੁਝ ਸੱਜਣ ਉਹ ਲੈ ਕੇ ਆਉਂਦੇ ਹੁੰਦੇ ਸੀ, ਹੁਣ ਪਤਾ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ ਆ, ਪਰ ਮਤਲਬ ਕਿ ਲੈ ਕੇ ਆਉਂਦੇ ਸੀ। ਉੱਥੇ ਮਤਲਬ ਕਿ ਉਹਨਾਂ ਦੇ ਨੁਮਾਇੰਦੇ ਬੈਠੇ ਸੀ ਅਤੇ ਨਾਲ ਮੇਰੇ ਖਿਆਲ ਨਾਲ ਪੰਨੂ ਸਾਹਿਬ ਵੀ ਸੀਗੇ ਸ਼ਾਇਦ ਉਸ ਸਮੇਂ ਦੇ ਵਿੱਚ, ਤਾਂ ਮੈਂ ਕਾਲ ਲਾਈ ਸੀ ਅਤੇ ਮੈਂ ਉਹਨਾਂ ਨੂੰ 2-3 ਸਵਾਲ ਕੀਤੇ ਸੀ। ਮੈਂ ਇੱਥੇ ਯੂਰੋਪੀਅਨ ਕੰਟਰੀਆਂ ਦੇ ਨਾਲ ਮਿਲਾ ਕੇ ਦੇਖਿਆ ਸੀ ਕਿ ਮੈਂ ਕਿਹਾ ਜੇ ਤੁਸੀਂ ਇਹ ਚੀਜ਼ ਕਰਦੇ ਹੋ, ਹੁਣ ਇੱਥੇ ਕਹਿ ਲਓ ਕਿ ਆਪਣੇ ਕੁਰਦਿਸ਼ ਲੋਕ ਹੈਗੇ ਨੇ ਜਿਹੜੇ ਉਹ ਮੰਗਦੇ ਨੇ ਆਪਣਾ ਸਥਾਨ, ਅਤੇ ਇਸੇ ਤਰ੍ਹਾਂ ਸਪੇਨ ਦੇ ਵਿੱਚ ਕੁਝ ਹਿੱਸਾ ਹੈਗਾ ਆ, ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਇਹ ਦਿੱਤਾ ਜਾਵੇ ਸਾਨੂੰ, ਅਤੇ ਇਸੇ ਤਰ੍ਹਾਂ ਕਸ਼ਮੀਰ ਵਾਲੇ ਕਹਿੰਦੇ ਨੇ ਜੀ ਉਹ ਸਾਨੂੰ ਦਿੱਤਾ ਜਾਵੇ, ਅਤੇ ਇੱਥੇ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਉਹ ਕੀ ਆਪਣਾ ਹੈਗਾ ਏਰੀਆ ਆਪਣਾ ਫਰਾਂਸ ਦਾ ਅੰਡਰ ਹੈਗਾ ਉਹ ਕਹਿੰਦੇ ਸਾਨੂੰ ਦਿੱਤਾ ਜਾਵੇ, ਹੈ ਨਾ, ਉਹਦਾ ਵੀ ਰੌਲਾ ਚੱਲਦਾ, ਕਈ ਵਾਰੀ ਉੱਥੇ ਹੋ ਚੁੱਕਿਆ ਹੈ, ਵੋਟਿੰਗ ਪੈ ਚੁੱਕੀ ਹੈ, ਸਾਰਾ ਕੁਝ ਹੋਇਆ। ਅਤੇ ਮੈਂ ਕਿਹਾ ਤੁਸੀਂ ਇਹ ਜ਼ਰੂਰ ਦੱਸੋ ਸਾਨੂੰ ਕਿ ਕਿਸ ਤਰਜ਼ ਦੇ ਉੱਤੇ ਹੋ ਸਕਦਾ ਹੈ, ਅਤੇ ਜੇ ਇਹ ਹੁੰਦਾ ਹੈ ਅਤੇ ਬਾਕੀ ਮੁਲਕ ਦੀ ਜਿਹੜੀ ਹੈ, ਬਹੁਤ ਸਾਰੇ ਮੁਲਕਾਂ ਦੀ ਸਾਨੂੰ ਪਰਮਿਸ਼ਨ ਚਾਹੀਦੀ ਹੁੰਦੀ ਹੈ, ਹੁਣ ਮਤਲਬ ਕਿ ਉਹਨਾਂ ਨੂੰ ਯੈਸ ਚਾਹੀਦੀ ਹੈ। ਹੁਣ ਇੰਡੀਆ ਜਿਹੜਾ ਹੈ, ਇੰਡੀਆ ਹੀ ਜਿਹੜਾ ਕੋਸੋਵੋ ਮੁਲਕ ਬਣਿਆ ਸੀ ਯੂਰਪ ਦੇ ਵਿੱਚ ਅਲਬਾਨੀਆ ਦੇ ਵਿੱਚ, ਅਤੇ ਉੱਥੇ ਅਮੈਰੀਕਾ ਦਾ ਬਕਾਇਦਾ ਕੈਂਪ ਹੈ, ਅਜੇ ਵੀ ਉੱਥੇ ਬਰਕਰਾਰ ਹੈ, 2010 ਦੇ ਵਿੱਚ ਬਣਿਆ ਸੀ, ਅਤੇ ਉਦੋਂ ਕਦੀਆਂ ਗੱਲਾਂ ਨੇ ਤਾਂ ਉੱਥੇ ਦੇਖ ਲਓ ਕਿ ਉਸ ਮੁਲਕ ਨੂੰ ਭਾਰਤ ਨੇ ਇਸ ਦੀ ਆਗਿਆ ਨਹੀਂ ਦਿੱਤੀ। ਏਦਾਂ ਹੀ ਜਿਹੜਾ ਬਹੁਤ ਸਾਰੇ ਹੋਰ ਮੁਲਕ ਨੇ, 8-10 ਮੁਲਕਾਂ ਨੇ ਉਹਨੂੰ ਆਗਿਆ ਨਹੀਂ ਦਿੱਤੀ ਸੀ, ਹੈ ਨਾ। ਤੇ ਉਹ ਜਿਹੜੀਆਂ ਆਗਿਆ ਪਰਮਿਸ਼ਨਾਂ ਚਾਹੀਦੀਆਂ ਨੇ, ਪਹਿਲਾਂ ਤਾਂ ਉਹ ਮੁਲਕਾਂ ਤੋਂ ਪੁੱਛੋ ਕਿ ਹਾਂ ਤੁਸੀਂ ਸਾਨੂੰ ਪਰਮਿਸ਼ਨ ਦਿਓਗੇ ਜੇ ਅਸੀਂ ਇੱਥੇ ਖਾਲਿਸਤਾਨ ਬਣਾਉਂਦੇ ਹਾਂ ਤਾਂ। ਤੇ ਕੋਈ ਜਵਾਬ ਨਹੀਂ ਸੀ।
4: ਨਹੀਂ ਨਹੀਂ ਭਾਰਤ ਬਾਈ ਜੀ, ਜਿਹੜੇ ਜਿਹੜੇ ਚੰਗੇ ਭਲੇ ਵਧੀਆ ਮੁਲਕ ਵਸਦੇ, ਜਿੱਥੇ ਆਪਾਂ ਕਹਿੰਦੇ ਹਾਂ ਵੀ ਜਿਹੜੇ ਦੇਸ਼ਾਂ 'ਚ ਇਹ ਸਾਰੇ ਹੀ ਆਪਣੇ ਭਰਾ ਰਹਿੰਦੇ ਨੇ, ਭਾਵੇਂ ਚਲੋ ਖਾਲਿਸਤਾਨ ਦੀ ਸਪੋਰਟ ਕਰਨ ਵਾਲੇ ਰਹਿੰਦੇ ਹੋਣ, ਭਾਵੇਂ ਦੂਜੇ ਰਹਿੰਦੇ
1: ਹੋਣ,
4: ਜਿਹੜਾ ਉਹਨਾਂ ਉਹਨਾਂ ਮੁਲਕਾਂ 'ਚ ਜਾ ਕੇ ਖਲਾਰਾ ਪਾਇਆ
1: ਜੀ,
4: ਇਹ ਕੌਣ ਕੌਣ ਲੋਕ ਨੇ
1: ਜੀ?
4: ਇਹ ਕਿਸੇ ਦੂਜੇ, ਇਹ ਸਾਡੇ ਵਾਲੇ ਹੀ ਨੇ ਨਾ ਜਿਹੜੇ ਜਾ ਕੇ ਉੱਥੇ ਲੱਛਣ ਕਰਦੇ ਪਏ ਨੇ ਕੈਨੇਡਾ ਅਮਰੀਕਾ ਦੇ ਵਿੱਚ।
1: ਬਾਈ ਜੀ, ਜਿਹੜੀਆਂ ਕੈਨੇਡਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਮੇਨ ਮੁਲਕ ਨੇ ਜਿੱਥੇ ਰੈਲੀਆਂ ਵਗੈਰਾ ਹੁੰਦੀਆਂ ਨਾ ਸਾਰਾ ਕੁਝ, ਇਹ ਅਸਲ ਦੇ ਵਿੱਚ ਉਹ ਜਿਹੜੇ ਮੈਂ ਆਪ ਅੱਖੀ ਹਾਲਾਤ ਦੇਖੇ ਹੋਏ ਨੇ, ਤੇ ਅੱਖੀ ਜਿਹੜੇ ਕੁਝ ਰਿਸ਼ਤੇਦਾਰ ਜਾਂ ਕੁਝ ਸੱਜਣ ਮਿੱਤਰ ਜਿਹੜੇ ਪੱਕੇ ਨਹੀਂ ਸੀਗੇ ਪੇਪਰ ਵਰਕ ਦੇ ਵਿੱਚ, ਤਾਂ ਉਹ ਬਕਾਇਦਾ ਆਪ ਉਹਨਾਂ ਨੇ ਦੱਸਿਆ ਇਹ ਚੀਜ਼ਾਂ ਦੇ ਬਾਰੇ ਕਿ ਅਸੀਂ ਤਾਂ ਚੱਲ ਨਾਲ ਤਾਂ ਤੁਰ ਪੈਂਦੇ ਹੁੰਦੇ ਸੀ ਕਿ ਸਾਡਾ ਕਿਤੇ ਨਾ ਕਿਤੇ ਪੇਪਰ ਵਰਕ ਹੀ ਨਿਕਲਿਓ, ਹਨਾ। ਤੇ ਉਹਨਾਂ ਨੇ ਕੀ ਲੈਣਾ ਇਸ ਚੀਜ਼ ਦੇ ਉੱਤੋਂ ਖਾਲਿਸਤਾਨ ਤੋਂ, ਜਾਂ ਉਹਨਾਂ ਨੂੰ ਕੀ ਮਤਲਬ ਹੈ ਇਸ ਚੀਜ਼ ਦਾ, ਹਨਾ।
4: ਉਹ ਜ਼ਿਆਦਾਤਰ ਤਾਂ ਇੱਥੇ ਵੀ ਆ ਕੇ ਧਰਨਿਆਂ 'ਚ ਇਸੇ ਕਰਕੇ ਫੋਟੋਆਂ ਖਿਚਾ ਲਈਆਂ ਵੀ ਅਸੀਂ ਖਾਲਿਸਤਾਨ ਦੇ ਧਰਨੇ 'ਚ ਸ਼ਾਮਿਲ ਸੀ ਜੀ, ਸਾਨੂੰ ਉੱਥੇ ਉਹੀ ਗੱਲ ਵੀ ਅਸਾਈਲਮ ਮਿਲ ਜੂ ਜਾਂ ਕੁਛ।
1: ਬਿਲਕੁਲ,
4: ਅਸੀਂ ਲੱਛਣ ਕੀ ਕਰਦੇ ਹਾਂ ਬਾਈ ਜੀ, ਅਸੀਂ ਜਿੰਨੇ ਮਾੜੇ ਕੰਮ ਅਸੀਂ ਕੀਤੇ, ਜਿੰਨਾ ਵੱਡਾ ਸਾਡਾ ਫਲਸਫਾ ਸੀ
1: ਜੀ,
4: ਅਸੀਂ ਉਹਨੂੰ ਸਾਰੇ ਸਾਰੇ ਕਿਸੇ ਨੂੰ ਪਿੱਛੇ ਛੱਡ ਕੇ, ਅਸੀਂ ਸਾਡੇ ਤੇ ਦੋਸ਼ ਲੱਗਦੇ ਨਾ, ਅਸੀਂ ਭੈਣਾਂ ਤੱਕ ਨਾਲ ਵਿਆਹ ਕਰਕੇ ਗਏ
1: ਜੀ,
4: ਸਾਡੇ ਲੱਛਣ ਕੀ ਨੇ ਜੀ?
1: ਬਿਲਕੁਲ,
4: ਅਸੀਂ ਖਾਲਿਸਤਾਨ ਬਣਾ ਲਓ, ਫਲਾਣਾ ਬਣਾ ਲਓ, ਤੁਸੀਂ ਬਾਬੇ ਨਾਨਕ ਦੇ ਫਲਸਫੇ ਤੇ ਚੱਲੋ, ਤੁਸੀਂ ਜਿਹੜੇ ਦੇਸ਼ਾਂ 'ਚ ਗਏ ਉੱਥੇ ਤੇ ਕਾਨੂੰਨ ਵਧੀਆ ਹੈ ਨਾ,
1: ਉੱਥੇ
4: ਤੇ ਕਾਨੂੰਨ ਨਿਆਂ ਦਿੰਦੇ ਨੇ ਨਾ
1: ਜੀ,
4: ਤੇ ਫਿਰ ਤੁਸੀਂ ਉੱਥੇ ਉੱਥੇ ਕੀ ਕਰਦੇ ਹੋ ਜਾ, ਤੁਸੀਂ ਤਾਂ ਦੂਜਿਆਂ ਦਾ ਵੀ ਉਹੀ ਗੱਲ ਹੈ ਵੀ ਜਿਹੜੇ ਜਾਣ ਵਾਲੇ ਸੀ, ਤੁਸੀਂ ਤਾਂ ਜਿਹੜੇ ਜਾਣ ਵਾਲੇ ਸੀ ਪਹੁੰਚ ਗਏ,
1: ਫਿਰ
4: ਉਧਰੋਂ ਵਾਪਸ ਆਈ ਜਾਂਦੇ ਹੋ
1: ਜੀ।
4: ਅਕਸਰ ਤਾਂ ਸਰਕਾਰਾਂ ਨੇ ਫਿਰ ਇਹ ਥੋੜੀ ਵੀ ਖਾਲਾ ਜੀ ਦਾ ਵਾੜਾ ਉੱਥੇ ਜਾ ਕੇ ਤੁਸੀਂ ਜੋ ਮਰਜ਼ੀ ਕਰੀ ਜਾਓਗੇ
1: ਜੀ,
4: ਅਫਗਾਨਿਸਤਾਨ
1: ਦੇ ਵਿੱਚ ਕਿੰਨਾ ਜ਼ੋਰ ਲਾ ਲਿਆ ਉਹਨਾਂ ਨੇ, ਮਤਲਬ ਕਿ ਚਾਹੇ ਰਸ਼ੀਆ ਵੀ ਸੀਗਾ ਚਾਹੇ ਅਮਰੀਕਾ ਵੀ ਸੀਗਾ, ਚਲੋ ਆਖਰ ਦੇ ਵਿੱਚ ਉੱਥੋਂ ਸਾਰਾ ਕੁਝ ਛੱਡ ਛਡਾ ਕੇ ਨਿਕਲੇ ਨੇ, ਤੇ ਤਾਲਿਬਾਨੀਆਂ ਜਾਂ ਉਹਨਾਂ ਦੇ ਹਵਾਲੇ ਮੁਲਕ ਕਰ ਦਿੱਤਾ। ਵਾਅਦੇ ਤਾਂ ਉਹਨਾਂ ਨੇ ਵੀ ਬਹੁਤ ਕੀਤੇ ਸੀ ਵੀ ਏਦਾਂ ਦਾ ਰਾਜ ਦੇਵਾਂਗੇ, ਆਹ ਕਰਾਂਗੇ, ਹੁਣ ਔਰਤਾਂ ਦੇ ਹਾਲਾਤ ਕੀ ਬੱਚਿਆਂ ਦੇ ਬਣੇ ਹੋਏ ਨੇ ਉੱਥੇ, ਦੇਖੋ ਤਾਂ।
4: ਉਹੀ ਤਾਂ ਗੱਲ ਨਾ ਭਾਰਤ ਬਾਈ ਜੀ, ਫਿਰ ਜੇ ਜੇ ਮੰਨ ਲਓ ਆਪਾਂ ਚੰਗੇ ਮੁਲਕਾਂ 'ਚ ਪਹੁੰਚ ਗਏ ਜਿੱਥੇ ਮੰਨ ਲਓ ਤੁਸੀਂ ਬੈਠੇ ਹੋ ਜਾਂ ਮੰਨ ਲਓ ਓਜਲਾ ਬਾਈ ਜੀ ਬੈਠੇ ਨੇ ਜਾਂ ਹੋਰ ਹੋਰ ਦੇਸ਼ਾਂ 'ਚ ਜਿੱਥੇ ਵਧੀਆ ਕਾਨੂੰਨ ਨੇ ਨਿਆਂ ਦਿੰਦੇ ਨੇ,
1: ਬਿਲਕੁਲ
4: ਅਸੀਂ ਉੱਥੇ ਜਾ ਕੇ ਸਾਡੇ ਲੋਕ ਆ ਕਿੰਨੇ ਕਿੰਨੇ ਡਰੱਗ ਦੇ ਕੇਸਾਂ 'ਚ ਸਾਡੇ ਪੰਜਾਬੀ
1: ਫੜੇ ਜਾਂਦੇ ਆ, ਬਿਲਕੁਲ ਵੱਡੀ ਤਾਦਾਦ 'ਚ,
4: ਤੇ ਫਿਰ ਸਾਡੀ ਕੋਈ ਜ਼ਿੰਮੇਵਾਰੀ ਹੈਗੀ ਹੈ ਕਿ ਨਹੀਂ ਹੈਗੀ
1: ਜੀ?
4: ਸਾਰਾ ਕੁਛ ਇਹ ਹੋਊਗਾ ਵੀ ਜੇ ਉਹ ਜਿਵੇਂ ਕਹਿੰਦੇ ਨੇ ਵੀ ਸਾਨੂੰ ਉਹ ਕਿਹਾ ਸੀ ਉਹਨਾਂ ਨੇ ਨਹਿਰੂ ਨੇ ਵੀ ਸਾਨੂੰ ਉਹ ਖਿੱਤਾ ਮਿਲੂਗਾ ਜੀ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ, ਨਿੱਘ ਮਾਣਨ ਦਾ ਮਤਲਬ ਇਹ ਥੋੜੀ ਜੀ
1: ਡਰਾਈਵਿੰਗ ਦੇ ਵਿੱਚ ਵੀ ਮੈਨੂੰ ਰੋਕ ਲਿਆ ਹੋਵੇ ਜੀ, ਜਦ ਤੁਸੀਂ ਲੋ ਨੀ ਤੋੜਨਾ, ਕਾਨੂੰਨ ਦੇ ਵਿੱਚ ਰਹਿਣਾ, ਹਰ ਚੀਜ਼ ਨੂੰ ਫੋਲੋ ਕਰਨਾ, ਕੋਈ ਤੁਹਾਡਾ ਫਾਲਤੂ ਦਾ ਕੋਈ ਝਗੜਾ ਨਹੀਂ ਗਾ ਕਿਸੇ ਦੇ ਨਾਲ, ਜਾਤ ਪਾਤ ਦਾ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਸੀਗਾ, ਅਗਲੇ ਮੂੰਹ ਦੇ ਉੱਤੇ ਕਹਿ ਦਿੰਦੇ ਸੀ ਜਦੋਂ ਅਸੀਂ ਇਹਨਾਂ ਸਮਿਆਂ ਦੇ ਵਿੱਚ ਆਏ ਹਾਂ ਤਾਂ, ਉਹ ਅਗਲੇ ਤਾਂ ਝਾਲਦੇ ਹੁੰਦੇ ਨਹੀਂ ਸੀ, ਸਾਨੂੰ ਜੋਬ ਤੱਕ ਨਹੀਂ ਜਿਹੜੀ ਦਿੰਦੇ ਹੁੰਦੇ ਸੀ, ਫੋਟੋ ਦੇ ਕੇ ਨਾ ਕਰ ਦਿੰਦੇ ਹੁੰਦੇ ਸੀ, ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਤਾਂ ਸਰਵਾਈਵ ਕੀਤਾ ਹੀ ਆ ਨਾ ਕਿਸੇ ਢੰਗ ਦੇ ਨਾਲ।
4: ਸਾਡੇ ਤਾਂ ਭਾਰਤ ਬਾਈ ਜੀ ਇੱਥੇ ਕਾਨੂੰਨ ਨਾ ਦੇ, ਅੱਜ ਕੱਲ੍ਹ ਸਾਰਾ ਸਾਰੇ ਦੇਸ਼ਾਂ ਦੇ ਵਿੱਚ ਕਾਨੂੰਨ ਹੈ
1: ਜੀ,
4: ਸਾਡੇ ਤਾਂ ਕਈ ਜਿਹੜੇ ਨਾ ਉਹ ਸਿੱਖ ਮੰਨ ਲਓ ਉਹ ਦਾਅਵੇ ਪਤਾ ਕੀ ਕਰਦੇ ਨੇ
1: ਜੀ,
4: ਵੀ ਗੁਰੂ ਗੋਬਿੰਦ ਸਿੰਘ ਦਾ ਬਹਾਦਰ ਸ਼ਾਹ ਨਾਲ ਸਮਝੌਤਾ ਹੋਇਆ ਸੀ
1: ਜੀ,
4: ਵੀ ਸਿੱਖਾਂ ਤੇ ਕੋਈ ਵੀ ਕਾਨੂੰਨ ਕਦੇ ਲਾਗੂ ਨਹੀਂ ਹੋਊਗਾ, ਤੁਹਾਡੇ ਘਰ ਦੀ ਸਰਕਾਰ ਆ, ਉਹੀ ਗੱਲ ਵੀ ਤੁਸੀਂ ਜਿਵੇਂ ਮਰਜ਼ੀ ਜੋ ਮਰਜ਼ੀ ਕਰੀ ਜਾਓ
1: ਜੀ, ਕਿਆ ਬਾਤ ਹੈ ਜੀ,
4: ਵੀ ਤੁਸੀਂ ਕਿਸੇ ਦਾ ਗਲ ਵੱਢ ਦੋ ਕਿਸੇ ਦਾ ਗਾਟਾ ਵੱਢ ਦੋ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ,
1: ਬਿਲਕੁਲ ਹੈ ਜੀ,
4: ਘੱਟੋ ਘੱਟ ਜ਼ਿੰਮੇਵਾਰੀ ਤਾਂ ਬਾਈ ਜੀ ਹਰ ਇੱਕ ਸਿਸਟਮ ਆਪਣੇ ਘਰ 'ਚ ਵੀ ਆਪਣੀ ਜ਼ਿੰਮੇਵਾਰੀ
1: ਬਣਦੀ ਹੈ, ਬਿਲਕੁਲ ਹੈ ਜੀ, ਬਿਲਕੁਲ ਹੈ,
4: ਇਹ ਥੋੜੀ ਆਪਾਂ ਜੋ ਮਰਜ਼ੀ ਕਰੀ ਜਾਈ
1: ਜੀ,
4: ਇਸ ਕਰਕੇ ਖਿੱਤਾ ਬਣਾ ਲਓ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਇੱਧਰ ਪਾਕਿਸਤਾਨ ਲੱਗਦਾ ਜੀ ਸਾਡੇ ਪੰਜਾਬ ਦੇ ਨਾਲ, ਇੱਧਰ ਅੱਧਾ ਘੰਟਾ ਨਹੀਂ ਲੱਗਦਾ ਹਰਿਆਣੇ ਦਾ ਬਾਰਡਰ ਆ ਜਾਂਦਾ
1: ਆ ਜਾਂਦਾ
4: ਤੇ ਚਾਰ ਚੁਫੇਰੇ ਇੱਥੇ ਦੱਸੋ ਇੱਥੇ ਇੱਥੇ ਬਣਾ ਲਓ ਖਾਲਸਾ
1: ਜੇਲ ਜੇਲ
4: ਟੰਗ ਦੋ ਉਹੀ
1: ਬਦੇ ਨਾ ਬਣ
4: ਗੱਲ
1: ਗਿਆ
4: ਹੈ ਹਾਂ ਸਾਡੇ ਵਰਗਿਆਂ ਨੂੰ ਟੰਗ ਦੋ ਇੱਥੇ ਆ ਥੋੜੇ ਜਿਹੇ 100-200 ਕਿਲੋਮੀਟਰ ਦੇ ਏਰੀਏ 'ਚ ਤੇ ਤੁਸੀਂ ਉੱਥੇ ਉੱਥੇ ਬੈ ਬੈਠੇ ਭੰਗੜੇ ਪਾਈ ਜਿਓ ਵੀ ਅਸੀਂ ਖਾਲਸਾ ਬਣਾ ਲਿਆ ਜੀ
1: ਜੀ ਜੀ
4: ਜਾਂ ਤੇ ਆਓ ਨਾ ਫਿਰ ਇੱਥੇ ਪਹਿਲਾਂ ਆ ਕੇ ਫਿਰ ਗੱਲ ਕਰੋ
1: ਜੀ
4: ਉਹ ਇਸ ਕਰਕੇ ਬੜਾ ਅਫਸੋਸ ਹੈ ਭਾਰਤ ਬਾਈ ਜੀ ਅਸੀਂ ਆਪਣੇ ਮੁੱਦੇ ਖੇ ਸਾਡਾ ਕੀ ਹੈਗਾ ਕੀ ਨਹੀਂ ਅਸੀਂ ਉਹਨਾਂ ਗੱਲਾਂ ਤੇ ਜਾਣ ਨੂੰ ਤਿਆਰ ਨਹੀਂ ਹੈਗੇ ਬਾਈ ਜੀ
1: ਜੀ ਜੀ ਜੀ थैंक यू मुकद्दर जी बहुत बहुत शुक्रिया विचारां लई जी थैंक यू सत श्रीकाल जी लो दोस्तों इसां जी मुकद्दर बाई जी गलबात करके गए ने ते गुरीमान बाई जी जुड़े अगे उन्हां दी गल सुणदे आ फिर समाप्ति वल नूं चलदे आ 2 घंटे प्रोग्राम लगातार हो चुके आ लाइव ते बहुत सारे दोस्तां दे सुनेहे भी आए ने राजन सैनी साहब भी लिखदे आ कि पंजाब बंद दा फायदा की सी जिन्हां दे लई करदे उन्हां दा ही कहिंदे सब तों वध नुकसान कर गए ਅਤੇ ਇਸੇ ਤਰ੍ਹਾਂ ਕਹਿੰਦੇ ਕਿਸਾਨ ਕੁਝ ਨਹੀਂ ਜਿੱਤੇ ਜੀ ਅਤੇ ਕਿਹੜੀ ਮੰਗ ਪੂਰੀ ਹੋਈ ਸੀ ਜੀ ਕਾਨੂੰਨ ਅਸਿੱਧੇ ਤਰੀਕੇ ਦੇ ਨਾਲ ਲਾਗੂ ਹੋ ਗਏ ਸੀ ਬਿਲਕੁਲ ਹੈ ਜੀ ਜਿੱਦਣ ਇਹਨਾਂ ਨੇ ਚੱਕਿਆ ਮੋਰਚਾ ਸਾਰਾ ਕੁਝ ਉੱਦਣ ਵੀ ਅਸੀਂ ਇਹ ਗੱਲਾਂ ਕੀਤੀਆਂ ਹਾਸਲ ਕੁਝ ਨਹੀਂ ਕੀਤਾ ਦੇਖ ਲਓ ਪੰਜਾਬ ਦੇ ਵਿੱਚ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਉਹਨਾਂ ਸਮਿਆਂ ਦੇ ਵਿੱਚ ਅਤੇ ਕਿਸਾਨ ਅੰਦੋਲਨ ਦੀ ਇਹ ਵੀ ਦੇਣ ਕਹੀ ਜਾ ਸਕਦੀ ਹੈ ਅਤੇ ਜਦੋਂ ਉਦੋਂ 3 ਕਾਨੂੰਨ ਸੀਗੇ ਅਤੇ ਉਹ ਜੋ ਟੇਢੇ ਢੰਗ ਦੇ ਨਾਲ ਅਗਲੇ ਸਾਰਾ ਕੁਝ ਸੈਲੋ ਵਗੈਰਾ ਹੁਣ ਕਿਹੜਾ ਨਹੀਂ ਬਣਾਏ ਜਾਂ ਕੰਟਰੋਲ ਕੀਤਾ ਕਿਸਾਨੀ ਨੂੰ ਜਾਂ ਉਹ ਕਿਤੇ ਕਰ ਨਹੀਂ ਸਕੇ ਅਗਲੇ ਕਹਿੰਦੇ ਸਾਡੇ ਕੋਲ ਇੱਦਾਂ ਨਹੀਂ ਤਾਂ ਫਿਰ ਉੱਦਾਂ ਹੋਰ ਸਾਰੇ ਹੈਗੇ ਆ ਜੀ ਅਤੇ ਉਹਨਾਂ ਨੇ ਤਾਂ ਕੇਂਦਰ ਜਿਹੜੀ ਹੈ ਜਾਂ ਜਿਹੜੀਆਂ ਸਟੇਟ ਹੈ ਉਹਦੇ ਨਾਲ ਮੱਥਾ ਲਾਉਣਾ ਸੌਖਾ ਨਹੀਂ ਹੁੰਦਾ ਜੀ ਇਹ ਚੀਜ਼ਾਂ ਸੋਚਣ ਅਤੇ ਵਿਚਾਰਨ ਯੋਗ ਨੇ ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਜੀ ਅਨੂ ਜੀ ਬਾਈ ਜੀ ਨਿੱਘਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ
5: ਮੈਂ ਸੁਣਦਾ ਪਿਆ ਸੀ
1: ਜੀ
5: ਬਾਦਲ ਭਾਜੀ ਨੂੰ ਵੀ ਤੁਸੀਂ ਤਾਂ ਚਲੋ ਸਿਆਣੇ ਬਿਆਣੇ ਹੈ ਤੁਸੀਂ ਤਾਂ ਘੱਟੋ ਘੱਟ ਜੋੜਨੇ ਦੀ ਗੱਲ ਕਰੋ ਤੋੜਨੇ ਦੀ ਗੱਲ ਤਾਂ ਨਾ ਕਰੋ
1: ਜੀ ਨਹੀਂ ਕੋਈ ਗੱਲ ਨੀ ਚਲੋ ਉਹਨਾਂ ਦੇ ਵਿਚਾਰ ਨੇ ਆਪਣੇ ਕੋਈ ਗੱਲ
5: ਨੀ ਹਾਂ ਇਸੇ ਕਰਕੇ ਆਪਾਂ ਸੁਣਦੇ ਪਏ ਸੀ ਚਲੋ ਆਪਣੇ ਆਪਣੇ ਵਿਚਾਰ ਨੇ ਹਰ ਕਿਸੇ ਨੂੰ ਆਪਣਾ ਮਤਲਬ ਹੈਗਾ ਆਪਣਾ ਜੋ ਮਰਜ਼ੀ ਅਗਲਾ ਵਿਚਾਰ
1: ਬਿਲਕੁਲ ਬਿਲਕੁਲ ਬਿਲਕੁਲ
5: ਆਪਣੀ ਆਪਣੀ ਸੋਚ ਹੈ ਜੀ ਹਰੇਕ ਦੀ
1: ਜੀ
5: ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹਨਾਂ ਨੇ ਖਾਲਿਸਤਾਨ ਬਣਾਉਣ ਦੇ ਰਾਹ ਚੁਣੇ ਸੀ
1: ਜਿਹੜਾ
5: ਉਹਨਾਂ ਦੇ ਪਰਿਵਾਰਾਂ ਵੱਲ ਨਿਗਾਹ ਮਾਰ ਕੇ ਤਾਂ ਦੇਖੋ ਵੀ ਪਰਿਵਾਰਾਂ ਦੀ ਹਾਲਤ ਕੀ ਆਈ ਦੇ ਡੇਟ ਦੇ ਵਿੱਚ
1: ਬਿਲਕੁਲ ਹੈ ਜੀ ਬਿਲਕੁਲ ਹੈ
5: ਉਹਨਾਂ ਦੇ ਮਤਲਬ ਜਿਹੜੇ ਲੜਨ ਨਿਕਲੇ ਸੀ ਉਹ ਤਾਂ ਦੁਨੀਆਂ ਤੋਂ ਚਲੇ ਗਏ
1: ਤੇ
5: ਅੱਜ ਉਹਨਾਂ ਦੇ ਬੇਬੇ ਬਾਪੂ ਬਿਰਧ ਹੋਏ ਬੈਠੇ ਨੇ ਬਹੁਤ ਬਜ਼ੁਰਗ ਤੇ ਦਿਹਾੜੀਆਂ ਕਰ ਰਹੇ ਨੇ ਉਹਨਾਂ ਨੂੰ ਤਾਂ ਅੱਜ ਤੱਕ ਕਿਸੇ ਨੇ ਸਾਂਭਿਆ ਨੀ
1: ਬਾਈ ਜੀ ਆਹ ਕੁੱਕੀ ਗਿੱਲ ਹੋਣੀ ਹੈ ਦੇਖ ਲਓ ਉਹਨਾਂ ਦੇ ਹਾਲਾਤ ਦੇਖ ਲਓ ਸਾਰਾ ਕੁਝ ਹੁੰਦੇ ਸੁਣਦੇ ਵੀ ਮਤਲਬ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ
5: ਪਤਾ ਕੀ ਕੁੱਕੀ ਗਿੱਲ ਸਾਹਿਬ ਨਾ ਤਕਰੀਬਨ ਤਕਰੀਬਨ ਸੱਚ ਬੋਲਦੇ ਆ ਪਰ ਬਹੁਤੇ ਨੂੰ ਹਜ਼ਮ ਨਹੀਂ ਆਉਂਦੀ ਗੱਲ ਉਹਨਾਂ ਦੀ
1: ਬਿਲਕੁਲ ਬਿਲਕੁਲ ਹੈ ਜੀ
5: ਬਹੁਤੇ ਨੂੰ ਹਜ਼ਮ ਨਹੀਂ ਆਉਂਦੀ ਹੈਗੀ ਹੁਣ ਤੁਸੀਂ ਆ ਪੰਨੂ ਵਰਗਾ ਬਾਹਰ ਬੈਠ ਕੇ ਮੂੰਹ ਹਿਲਾਉਂਦਾ ਜਾ ਕੇ ਸੈਂਟਰ ਗੌਰਮੈਂਟ ਦੇ ਦਫ਼ਤਰ ਦੇ ਬਾਹਰ ਨਹੀਂ ਕਿ ਖਾਲਿਸਤਾਨ ਲਿਖ ਕੇ ਆਓ ਜੀ ਮੈਂ ਤੈਨੂੰ ਪੁਰਾਣੇ ਲੱਖ ਡਾਲਰ ਦਊਂਗਾ ਤੇ ਮੈਨੂੰ ਇਹ ਤਾਂ ਪੁੱਛੇ ਵੀ ਅੱਜ ਤੱਕ ਕਿਸੇ ਨੂੰ ਕਿੰਨੇ ਡਾਲਰ ਭੇਜ ਦਿੱਤੇ ਤਾਂ ਅੱਜ ਤੱਕ
1: ਬਿਲਕੁਲ ਹੈ ਜੀ
5: ਉਹ ਮੁੰਡੇ ਅੱਜ ਜੇਲਾਂ 'ਚ ਬੈਠੇ ਨੇ
1: ਬੈਠੇ ਨੇ
5: ਜੀ ਕਿਸੇ ਦੀ ਜਮਾਨਤ ਵੀ ਨਹੀਂ ਹੋ ਰਹੀ ਮੁੜ ਕੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
5: ਆ ਕੁਛ ਮੁੰਡੇ ਮਤਲਬ ਇਹਨਾਂ ਦੇ ਮਗਰ ਲੱਗ ਕੇ ਪੁਲਿਸ ਨੂੰ ਮਾਰਨ ਨਿਕਲੇ ਸੀ ਉਹ ਆਪ 19-20 ਸਾਲਾਂ ਦੀ ਉਮਰ 'ਚ ਮਰ ਗਏ
1: ਬਾਈ ਜੀ 2000 ਰੁਪਈਏ ਦੇ ਪਿੱਛੇ ਲੋਕ ਇਹ ਚੀਜ਼ਾਂ ਕਰਨ ਨੂੰ ਤਿਆਰ ਹੋ ਗਏ ਦੱਸੋ
5: ਕਰਨ ਤੁਰ ਪਏ ਨਾ ਜੀ ਇਹ ਇਹ ਮਤਲਬ ਇਹ ਖਾਲਿਸਤਾਨ ਦੀ ਨੀਂਹ ਰੱਖ ਰਹੇ ਹੈ ਪਹਿਲੀ ਤਾਂ ਸੁਣੋ ਆਪਣਾ ਜਿਹੜਾ ਖਾਲਿਸਤਾਨ ਅਸਲ ਹੁੰਦਾ ਸੀ ਨਾ
1: ਜੀ
5: ਆਪਣਾ ਉਹ ਥੱਲੇ ਤੋਂ ਲੈ ਕੇ ਉਹ ਕਾਬੁਲ ਕੰਧਾਰ ਤੱਕ ਪੰਜਾਬ ਹੀ ਵੱਜਦਾ ਸੀ
1: ਨਾਲੇ ਦੇਖੋ ਗੁਰੂ ਸਾਹਿਬ ਸੀਗੇ ਠੀਕ ਹੈ ਜੀ ਉਹਨਾਂ ਨੇ ਦੇਖੋ ਕਦੇ ਇਹ ਕੀਤਾ ਜਿੱਦਾਂ ਹੁਣ ਉੱਥੇ ਪੰਨੂ ਬੈਠਾ ਕਹੀ ਜਾਂਦਾ ਕਿ ਭਾਈ ਜਿੱਦਣ 15 ਅਗਸਤ ਹੈ ਜਾਂ ਕੋਈ ਖਾਸ ਦਿਨ ਦਿਹਾੜਾ ਤੁਸੀਂ ਆਹ ਚੀਜ਼ ਕਰ ਦਿਓ ਜੀ ਅੜਾ ਦਿਓ ਜੀ ਜੇ ਕਰ ਦਿਓ ਜੀ ਵੋ ਕਰ ਦਿਓ ਜੀ ਮੈਂ ਇੰਨੇ ਪੈਸੇ ਦੇਵਾਂਗਾ ਗੁਰੂ ਸਾਹਿਬ ਨੇ ਕਦੇ ਤਾਂ ਇਹ ਚੀਜ਼ਾਂ ਕੀਤੀਆਂ ਨੇ ਹੱਥਿਆਂ ਦੇ ਉੱਤੇ ਉਹਨਾਂ ਨੇ ਚਲੋ ਹਕੂਮਤਾਂ ਦੇ ਖਿਲਾਫ ਜਾਂ ਉਹਨਾਂ ਹਾਂਜੀ
5: ਤੁਸੀਂ ਬਹੁਤਾ ਦੂਰ ਨਹੀਂ ਆ ਦਰਬਾਰ ਸਾਹਿਬ ਜਾਓ ਦਰਬਾਰ ਸਾਹਿਬ ਦੇ ਮਹਾਰਾਜ ਨੇ 4 ਦਵਾਰ ਛੱਡੇ ਹੋਏ ਨੇ
1: ਜੀ
5: ਉਹ ਹਰ ਧਰਮ ਦੇ ਹਰ ਇਨਸਾਨ ਲਈ
1: ਛੱਡੇ ਹੋਏ ਨੇ ਬਿਲਕੁਲ
5: ਹਰ ਹਰ ਕਿਸੇ ਨੂੰ ਆਪਣੇ ਅੰਦਰ ਸ਼ਰਨ ਦਿੰਦੇ ਆ
1: ਜੀ
5: ਜਦ ਸਾਡੇ ਗੁਰੂ ਮਹਾਰਾਜ ਨੀ ਇਹੋ ਜਿਹੇ ਰਾਹ ਤੇ ਚੱਲੇ
1: ਤੇ
5: ਸਾਡੀ ਸੋਚ ਪਤਾ ਨੀ ਕਿਵੇਂ ਤੁਰ ਪੈਂਦੀ ਜੀ ਉੱਧਰ
1: ਬਿਲਕੁਲ ਹੈ ਜੀ
5: ਆਹ ਕਾਬੁਲ ਕੰਧਾਰ ਤੱਕ ਜਿਹੜਾ ਸਾਡਾ ਪੰਜਾਬ ਲੱਗਦਾ ਸੀ ਅੱਜ ਪਹਿਲਾਂ ਪਾਕਿਸਤਾਨ ਕਰਤਾ ਫਿਰ ਇਹਦੇ ਵਿੱਚੋਂ ਥੱਲੇ ਵਾਲੇ ਬਣਾਤੇ ਉੱਪਰੋਂ ਹਰਿਆਣਾ ਹਿਮਾਚਲ ਬਣਾਤਾ ਪੰਜਾਬ ਹੈ ਕਿੰਨਾ ਕੁ ਜੇ ਆਪਾਂ ਖਾਲਿਸਤਾਨ
1: 4 ਘੰਟੇ ਲੱਗਦੇ ਆ ਇਧਰੋਂ ਉਧਰ ਜਾਣ ਨੂੰ ਜੀ ਕੰਪਲੀਟ ਹੈ
5: ਆਪਣੀ ਡਿਮਾਂਡ ਹੈ ਜੀ ਐ ਤਾਂ ਕੱਲੇ ਕੱਲੇ ਘਰ 'ਚ ਖਾਲਿਸਤਾਨ ਬਣ ਜੂਗਾ ਜੀ
1: ਬਿਲਕੁਲ ਹੈ ਜੀ
5: ਦੇ ਦਿਓ ਜਿਹੜਾ ਦੇ ਸਕਦਾ ਦੇ ਦੇਵੇ ਆ ਕੇ ਕੋਈ ਚੱਕਰ ਸਾਨੂੰ ਤਰਾ ਥੋੜੀ ਹੈ
1: ਜੀ
5: ਅੱਗੇ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗ ਛੱਡੀਆਂ ਹੱਥ ਫੜਾ ਕੇ ਇਕੱਲੇ ਇਕੱਲੇ ਜਵਾਕ ਨੂੰ ਸੇਧ ਦਿੱਤੇ ਹੁੰਦੇ ਸੀ ਵੀ
1: ਜੀ
5: ਜੇ ਇਕੱਲੇ ਰਹੋਗੇ ਤੁਹਾਨੂੰ ਤੋੜਨਾ ਸੌਖਾ,
1: ਜੀ
5: ਜੇ ਇਕੱਠੇ ਦੀ ਇਕੱਠ ਬਣਾ ਕੇ ਰੱਖੋਗੇ ਤੁਹਾਨੂੰ ਤੋੜਨਾ ਬੜਾ ਔਖਾ।
1: ਬੜਾ ਔਖਾ ਜੀ, ਬਿਲਕੁਲ ਹੈ ਜੀ।
5: ਆਪਣਾ ਤਾਂ ਮੱਥਾ ਲੱਗਿਆ ਹੋਇਆ ਸਰਕਾਰਾਂ ਨਾਲ ਵੀ ਯਾਰ, ਕੋਈ ਚੱਜ ਦੀ ਸਰਕਾਰ ਆਵੇ
1: ਜੀ,
5: ਵੀ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਆਪਣੇ, ਆਪਾਂ ਬਾਹਰ ਧੱਕੇ ਖਣਕਾ ਤੇ ਜਾਂਦੇ, ਆਪਾਂ ਆਪਣੇ ਘਰ ਚ ਰਹੀਏ ਜੀ,
1: ਜੀ
5: ਆਪਣੇ ਮੁਲਕ ਚ ਰਹੀਏ, ਆਪਣੇ ਪੰਜਾਬ ਚ ਰਹੀਏ, ਜਿਹੜਾ ਜਿੱਥੇ ਹਰ ਵੇਲੇ ਵੀ ਮਤਲਬ ਧਰਤੀ ਸੋਨਾ ਉਗਲ ਕੱਢਦੀ ਹੈ ਬਾਹਰ, ਆਪਾਂ ਤਾਂ ਕਿਹੜੇ ਪਾਸੇ ਬਾਹਰ ਧੱਕੇ ਖਾ ਰਹੇ
1: ਹਾਂ,
5: ਜਿਹੜੇ ਬਾਹਰ ਜਾ ਕੇ ਬੈਠੇ ਨੇ ਜਾਂ ਖਾਲਿਸਤਾਨ ਦੀ ਗੱਲਾਂ ਕਰਦੇ ਨੇ, ਪੁੱਛ ਕੇ ਤਾਂ ਦੇਖੋ ਵੀ ਉਹ ਦੁੱਖ ਕਿੰਨਾ ਹੰਢਾ ਲਿਆ ਉਹਨਾਂ ਨੇ।
1: ਬਿਲਕੁਲ ਹੈ ਜੀ,
5: ਅੱਜ ਤੱਕ ਤਾਪ ਨਹੀਂ ਆਉਂਦੇ ਉਹ ਸਮਾਂ ਚੇਤਾ ਕਰਕੇ ਨਾ ਅੱਖਾਂ ਭਰ ਜਾਂਦੀਆਂ ਨੇ।
1: ਨਾਲੇ ਬਾਈ ਜੀ ਜਦੋਂ ਦੇਖੋ ਉਹ ਭੱਜੇ ਕਾਹਤੋਂ ਸੀ ਉਸ ਸਮੇਂ ਦੇ ਵਿੱਚ, ਫਿਰ ਇਹ ਵੀ ਤਾਂ ਉਹਨਾਂ ਨੂੰ ਕੁਐਸਚਨ ਬਣਦਾ ਨਾ।
5: ਬਿਲਕੁਲ ਬਣਦਾ ਜੀ, ਬਿਲਕੁਲ ਬਣਦਾ। ਇਹ ਮਤਲਬ ਇਹ ਆਪਾਂ ਇਹ ਗੱਲਾਂ ਦੇ ਵਿੱਚ ਨਾ ਜਾਈਏ ਤਾਂ ਨਾ, ਦੇਖੋ ਨਾ ਤਾਂ ਮਹਾਰਾਜ ਰਣਜੀਤ ਸਿੰਘ ਦੀ ਰੀਸ ਹੋਣੀ ਹੈ
1: ਜੀ,
5: ਉਹਨਾਂ ਦੀ ਰੀਸ ਨਹੀਂ ਹੋਣੀ ਕਿਸੇ ਕੋਲੋਂ ਜੀ,
1: ਜੀ
5: ਨਾ ਉਹਨਾਂ ਵਰਗਾ ਰਾਜ ਕਿਸੇ ਕੋਲੋਂ ਦਿੱਤਾ ਜਾਣਾ। ਜਿਹੜਾ ਬੰਦਾ ਤੁਸੀਂ ਹੁਣ ਸਿਮਰਜੀਤ ਮਾਨ ਖਾਲਿਸਤਾਨ ਦਾ ਰੌਲਾ ਪਾਉਂਦਾ ਵੀ ਮੈਂ ਇਹਨਾਂ ਦੇ ਅਗੇਂਸਟ ਚੱਲਦਾ, ਮੈਂ ਸੰਵਿਧਾਨ ਨਹੀਂ ਮੰਨਦਾ, ਜਦੋਂ MLA ਬਣਿਆ ਸਭ ਤੋਂ ਸਭ ਤੋਂ ਪਹਿਲਾਂ ਸੰਵਿਧਾਨ ਦੀ ਖਾਣੀ ਪੀ ਜਾ ਕੇ।
1: ਨਵੀਂ ਉਦਾਹਰਣ ਆ, ਚਲੋ ਅੰਮ੍ਰਿਤ ਅੰਮ੍ਰਿਤਪਾਲ ਉਹਨਾਂ ਦਾ ਦੇਖ ਲਓ, ਇਹ ਤਾਂ ਹਲੇ ਹੁਣ ਹੁਣ ਆ, ਮਤਲਬ ਕਿ ਉਹ ਸਿਮਰਜੀਤ ਮਾਨ ਤਾਂ ਫਿਰ ਵੀ ਪੁਰਾਣੇ ਹੋ ਗਏ ਜੀ,
5: ਜਿਸ ਟਾਈਮ ਅੱਜ ਨਾਲੇ ਗਏ ਆਪਣਾ ਬੰਦਾ ਛੜਨ ਵਾਸਤੇ
1: ਜੀ,
5: ਮਹਾਰਾਜ ਨੂੰ ਨਾਲ ਭੀੜ ਨਾਲ ਲੈ ਕੇ ਗਏ ਆ, ਮੰਨ ਲਓ ਜੇ ਉੱਥੇ ਪੁਲਿਸ ਵਾਲੇ ਆਪਣੀ ਦਿਮਾਗ ਦੀ ਵਰਤੋਂ ਨਾ ਕਰਦੇ ਤਾਂ ਕਿੰਨੀ ਮਾਮਾ ਦੇ ਪੁੱਤ ਮਾਰਨੇ ਦੇ ਲੈ ਮੁੜ ਕੇ ਇਹਨਾਂ ਨੇ।
1: ਬਿਲਕੁਲ ਹੈ ਜੀ,
5: ਉਹ ਤਾਂ ਪੁਲਿਸ ਦੀ ਮੈਂ ਸ਼ਲਾਘਾ ਕਰਦਾ ਵੀ ਜਿਹਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ, ਕੋਈ ਗੋਲੀ ਨੀ ਚਲਾਈ, ਕੋਈ ਇਹਨਾਂ ਨੂੰ ਝਗੜਾ ਨੀ ਲਿਆ, ਆਪਣੇ ਆਪ ਆਪਣੇ ਆਪਣੇ ਹਥਿਆਰ ਸਰੈਂਡਰ ਕਰਦੇ ਭਾਈ ਆਜੋ
1: ਜੀ,
5: ਜੋ ਕਰਨਾ ਕਰ ਲਓ, ਬਾਅਦ ਚ ਪਰਚੇ ਦੇ ਕੇ ਬੈਠੇ ਆ, ਅੰਦਰ ਛੜਵਾ ਵੀ ਨੀ ਹੋਈ, ਮੁੜ ਕੇ ਆਪ ਵੀ ਅੰਦਰ ਬੈਠੇ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ।
5: ਕੌਣ ਗਿਆ ਛੜਵਾਉਣ ਵਾਸਤੇ ਜੀ?
1: ਨਹੀਂ ਹੁਣ ਜੋ ਕੁਝ ਕੀਤਾ ਉਹਨਾਂ ਨੇ, ਹੁਣ ਅੰਮ੍ਰਿਤਪਾਲ ਹੁਣਾਂ ਨੇ ਜੋ ਜੋ ਕੀਤਾ ਹੈ, ਮਤਲਬ ਕਿ ਉਹ ਜੇ ਕੋਈ ਕਾਨੂੰਨ ਤੋੜਿਆ ਜਾਂ ਗਲਤ ਕੀਤਾ ਤਾਂ ਲੋਕਾਂ ਨੂੰ ਪਿੱਛੇ ਲਾਇਆ ਜਾਂ ਉਹ ਫਿਰ ਸਜਾਵਾਂ ਵੀ ਤਾਂ ਭੁਗਤਣੀਆਂ ਪੈਣੀਆਂ ਨਾ, ਜਾਂ ਤਾਂ ਨਾ ਕੁਝ ਕੀਤਾ ਹੋਵੇ ਫਿਰ ਗੱਲ ਆ।
5: ਦੇਖੋ ਜੀ ਇਹ ਆਪਣੇ ਲੋਕਾਂ ਦੀ ਕਮੀ ਹੈ, ਇੱਕ ਬੰਦਾ 2-4 ਸਾਲ ਬਾਅਦ ਉੱਠ ਕੇ ਆ ਕੇ ਤੱਤੀਆਂ ਗੱਲਾਂ ਕਰਨ ਲੱਗ ਪੈਂਦਾ
1: ਜੀ,
5: ਲੋਕ ਹੋ ਗਏ ਆਪਣੇ ਨੌਜਵਾਨ ਪੀੜ੍ਹੀ ਮਗਰ ਲੱਗ ਜਾਂਦੀ, ਇਹ ਤਾਂ ਬੇਵਕੂਫੀ ਸਾਡੀ ਹੈ
1: ਬਾਈ ਜੀ। ਜਦੋਂ ਇੰਡੀਆ ਨਹੀਂ ਸੀ ਨਾ, ਉਹਦਾ ਪਿਛਲਾ ਪਿਛੋਕੜ ਚੱਕ ਕੇ ਦੇਖ ਲਓ, ਇੱਕ ਚਾਚਾ ਕਰਕੇ ਹੈਗਾ ਕੈਨੇਡਾ ਟਰੱਕਰ ਹੈ, ਤੇ ਇੱਕ ਆਹ ਇਹ ਇਹ ਹੋ ਗਿਆ ਇੰਜਨ ਮਹਿਕਮਾ, ਇਦਾਂ ਦੇ ਤਾਂ ਪੇਜ ਇਹਨਾਂ ਦੇ ਚੱਲਦੇ ਰਹੇ ਨੇ ਜੀ, ਹਨਾ। ਤੇ ਉਹ ਉਹ ਕੋਈ ਲੁਕਿਆ ਲੋਕ ਭੁੱਲ ਗਏ ਨੇ, ਤੇ ਹੁਣ ਉਹਨੂੰ ਹੀ ਮਤਲਬ ਕਿ ਹੱਥਾਂ ਦੇ ਉੱਤੇ ਚੱਕੀ ਫਿਰਦੇ ਆ ਜੀ, ਇਹ ਦੇਖੋ ਜੀ ਆਹ ਕਰ ਦਿੱਤਾ ਜੀ, ਉਹ ਕਰ ਦਿੱਤਾ ਜੀ, ਉਹਦੀਆਂ ਵੀਡੀਓ ਕਿੰਨੀਆਂ ਆਡੀਓ ਵਾਇਰਲ ਹੋ ਰਹੀਆਂ ਨੇ, ਕਿੱਦਾਂ ਦੀਆਂ ਉਹ ਕੁੜੀਆਂ ਦੇ ਨਾਲ ਗੱਲਾਂ ਕਰਦਾ ਹੈ, ਕਿੱਦਾਂ ਦਾ ਉਹਦਾ ਕਰੈਕਟਰ ਹੈਗਾ ਸੀਗਾ, ਜਾਂ ਹੁਣ ਵੀ ਦੇਖ ਸਕਦੇ ਹਾਂ ਕਿ ਉਹ ਉਹ ਦੇਖ ਉਹ ਕਿਸੇ ਨੂੰ ਭੁੱਲਿਆ ਹੈ।
5: ਇਹ ਨਾ ਲੋਕ ਨਾ ਹਾਲੇ ਸਿਰਫ ਮਤਲਬ ਇੱਕ ਚਿਹਰਾ ਦੇਖ ਕੇ ਤੱਤੀਆਂ ਗੱਲਾਂ ਸੁਣ ਕੇ ਤੱਤੇ ਹੋ ਜਾਂਦੇ ਆ, ਅਸਲ ਚ ਉਹਨਾਂ ਜਿਹੜੇ ਬੰਦੇ ਇਹ ਜਿਹੀਆਂ ਗੱਲਾਂ ਕਰਦੇ ਨਾ ਖਾਲਿਸਤਾਨ ਦੀਆਂ ਗੱਲਾਂ, ਕਦੇ ਉਹਨਾਂ ਦੇ ਪਿਛੋਕੜ ਉਹਨਾਂ ਦੇ ਅੰਦਰ ਵੜ ਕੇ ਦਾ ਦੇਖੋ ਵੀ ਅੰਦਰੋਂ ਕਿੰਨੇ ਗੰਦਲੇ ਨੇ, ਜਿੱਥੇ ਚਾਲ ਚੱਲਣ ਮਿਲਦੇ ਆ ਤਾਂ ਇਹ ਤੱਤੀਆਂ ਗੱਲਾਂ ਕਰਦੇ ਆ ਸਾਨੂੰ ਪਾੜਨੇ ਦੀਆਂ, ਅਸੀਂ ਲੋਕ ਮੂਰਖ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ
1: ਜੀ।
5: ਪੰਜਾਬ ਦੀ ਖੂਬਸੂਰਤੀ ਇਹੀ ਹੈ ਵੀ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਹੈ ਜੀ, ਪਹਿਲੀ ਗੱਲ
1: ਬਿਲਕੁਲ ਹੈ ਜੀ,
5: ਹਰੇਕ ਧਰਮ ਦਾ ਬੰਦਾ ਇੱਕ ਦੂਜੇ ਦੀ ਬਾਹ ਫੜਨ ਨੂੰ ਟਾਈਮ ਨਹੀਂ ਲਾਉਂਦਾ ਹੈਗਾ, ਸਰਕਾਰਾਂ ਦਾ ਕੰਮ ਪਾੜਨਾ ਹੈ, ਆਪਾਂ ਪੜ ਰਹੇ ਹਾਂ ਕਸੂਰ ਪਰ ਅਸੀਂ ਆ, ਮੁਲਕ ਤਾਂ ਭਾਵੇਂ ਤੁਸੀਂ 10 ਖਾਲਿਸਤਾਨ ਬਣਾ ਲਓ ਉਹਦੇ ਵਿੱਚੋਂ 50 ਹੋਰ ਬਣਾ ਲਓ ਤਾਂ ਬਣਦੇ ਰਹਿਣਗੇ,
1: ਬਣਦੇ ਰਹਿਣਗੇ,
5: ਸੋਚ ਆਪਣੀ ਇੱਕ ਹੋਣ ਦੀ।
1: ਹੁਣ ਬਾਈ ਜੀ ਦੇਖੋ ਘਾਟਾ ਸੀ, ਪਰਿਵਾਰ ਵੀ ਪਰਿਵਾਰ ਪੱਧਰ ਤੇ ਵੀ ਲਾ ਲਓ ਕਿੰਨਾ ਵੱਡਾ ਘਾਟਾ ਸੀ, ਝੱਲ ਰਹੇ ਆ ਹੁਣ, ਚਲੋ ਅੱਗੇ ਬੱਚੇ ਹੁਣ ਚਲੋ ਘਟਣ ਲੱਗੇ ਨੇ, ਨਹੀਂ ਤਾਂ ਪਹਿਲਾਂ 5-5, 7-7 ਬੱਚੇ ਹੁੰਦੇ ਸੀ, ਪਰਿਵਾਰ ਇਕੱਠੇ ਹੀ ਹੁੰਦੇ ਸੀ, ਜ਼ਮੀਨਾਂ ਜਾਇਦਾਦਾਂ ਨਹੀਂ ਬਣਦੇ ਸੀ। ਇੱਧਰ ਮਾਲਵੇ ਵੱਲ ਨੂੰ ਚੱਲ ਜਾਈਏ ਤਾਂ 100-100 ਕਿੱਲੇ ਤੋਂ ਘੱਟ ਜ਼ਮੀਨ ਨਹੀਂ ਸੀ, ਅੱਗੇ ਉਹ ਸਾਰਾ ਕੁਝ ਹੁਣ ਦੇਖੋ ਉਹਨਾਂ ਦੇ 4-4 ਜਵਾਕ ਹੋ ਗਏ, ਮਤਲਬ ਕਿ 25-25 ਕਿੱਲਿਆਂ ਦੇ ਵਿੱਚ ਵੰਡੀਆਂ ਗਈਆਂ, ਤੇ ਮੁੜ ਕੇ 25-25 ਵਾਲਿਆਂ ਦੇ 4-4 ਅੱਗੇ 2-2 ਹੋਰ ਹੋ ਗਏ, ਉਹ ਮਤਲਬ ਕਿ 25 ਦਾ ਮਤਲਬ ਕਿ ਰਹਿ ਗਿਆ ਸਿੱਧਾ 12-13 ਲੈ ਲਓ, ਹਨਾ, ਉਹ ਉੱਥੇ ਕ ਰਹਿ ਗਏ, ਮੁੜ ਕੇ ਉਹਨਾਂ ਦੇ ਜਵਾਕ ਆ ਗਏ ਹੁਣ 5-5 ਕਿੱਲਿਆਂ ਦੇ ਉੱਤੇ ਰੋਂਦੇ ਫਿਰਦੇ ਆ, ਉਹਨਾਂ ਦੇ ਉੱਤੇ ਸਬਸਿਡੀ ਮੰਗਦੇ ਆ, ਉਹਨਾਂ ਦੇ ਕਰਦੇ ਆ, ਅੱਗੇ ਅਗਲੀ ਪੀੜ੍ਹੀ ਆ ਗਈ, 4 ਪੀੜ੍ਹੀਆਂ ਦੇ ਵਿੱਚ ਤਾਂ ਜ਼ਮੀਨਾਂ 100-100 ਕਿੱਲਾ ਖਾ ਗਏ ਸੀ,
5: ਰਹਿਣਾ ਕੱਖ ਨੀ ਜੀ,
1: ਕੱਖ ਨੀ ਭੱਲੇ ਰਹਿਣਾ
5: ਜੇ ਆਹੀ ਸੋਚ ਆਪਾਂ ਆਹੀ ਸੋਚ ਲੈ ਕੇ ਚੱਲਦੇ ਰਹੇ
1: ਜੀ,
5: ਮਤਲਬ ਸਾਨੂੰ ਕਿਸੇ ਨੂੰ ਬਰਬਾਦ ਕਰਨ ਦੀ ਲੋੜ ਨਹੀਂ, ਅਸੀਂ ਆਪ ਹੀ ਕਰਦੇ,
1: ਆਪ ਹੀ ਆਪਣੇ ਆਪ ਨੂੰ ਕਰ ਰਹੇ ਹਾਂ ਬਰਬਾਦ, ਬਿਲਕੁਲ
5: ਹਾਂ, ਕਿਸੇ ਦੇ ਆਪਾਂ ਕਿਸੇ ਨੂੰ ਕਿਸੇ ਸਿਰ ਲਾਂਭਾ ਨਹੀਂ ਹੈਗਾ, ਸਾਡੇ ਆਪਣੇ ਸਿਰ ਹੀ ਲਾਂਭੇ ਨੇ,
1: ਬਿਲਕੁਲ ਹੈ ਜੀ।
5: ਪੰਜਾਬ ਨੂੰ ਆਪਾਂ ਜੋੜਨਾ ਹੈ, ਇਹਦੇ ਵਿੱਚ ਸਰਕਾਰਾਂ ਚੰਗੀਆਂ ਲੈ ਕੇ ਜਾਣੀਆਂ, ਨੌਜਵਾਨ ਪੀੜ੍ਹੀ ਮੂਹਰੇ ਲੈ ਕੇ ਆਉਣੀਆਂ, ਜਿਹੜੀ ਦਰਦ ਰੱਖਦੀ ਜਿਹੜੀ ਕਰਦੇ ਆ,
1: ਅਸੀਂ
5: ਤੁਸੀਂ ਸਿਕੰਦਰ ਬਾਈ ਵਰਗੇ ਬੈਠੇ ਆ ਬਾਹਰ, ਮੁਕੰਦਰ ਬਾਈ ਬਾਹਰ ਬੈਠਾ ਹੈ, ਆਪਣੇ ਆਪਣੇ ਉਹ ਆਪਣੇ ਘਰ ਤੋਂ ਬਾਹਰ ਬੈਠੇ ਆ, ਉਹਨਾਂ ਨੂੰ ਕਦੇ ਬੈਠ ਕੇ ਤਾਂ ਪੁੱਛੋ ਬਾਈ
1: ਬਿਲਕੁਲ
5: ਵੀ ਮਤਲਬ ਪੰਜਾਬ ਤੋਂ ਬਾਹਰ ਰਹਿ ਕੇ ਵੀ ਕਿੱਦਾਂ ਜੀਵਨ ਬਤੀਤ ਕਰ ਰਹੇ ਆ,
1: ਬੋਲਣ
5: ਤੋਂ ਪਹਿਲਾਂ ਅੱਖਾਂ ਭਰ ਜਾਣਗੀਆਂ ਉਹਨਾਂ ਦੀਆਂ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
5: ਬੋਲਣ ਤੋਂ ਪਹਿਲਾਂ ਉਹ ਇਹ ਜਾਣਦੇ ਨੇ ਨਾ ਵੀ ਉਹ ਇੱਥੋਂ ਆ ਕੇ ਤੇ ਇੱਥੋਂ ਆਪਣਾ ਕਿੰਨਾ ਕੁਛ ਗਵਾ ਚੁੱਕੇ ਆ।
1: ਗਵਾ ਚੁੱਕੇ
5: ਸਿਕੰਦਰ ਬਾਈ, ਕੱਲ ਦੀ ਗੱਲ ਮੈਂ ਭੁੱਲਿਆ ਨੀ, ਕਹਿੰਦੇ ਸਾਡੇ ਤਾਂ ਵੋਟਾਂ ਵੀ ਕੱਟੀਆਂ ਗਈਆਂ ਤੋਂ
1: ਅੱਜ ਤੱਕ ਤੇ
5: ਵਸਨੀਕ ਵੀ ਨਹੀਂ ਰਹੇ, ਕਿੰਨਾ ਬੜਾ ਦੁੱਖ ਹੈ ਨੀਲੀ ਜ਼ਿੰਦਗੀ ਦਾ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
5: ਬਸ ਮੈਂ ਤਾਂ ਆਹੀ ਬੇਨਤੀ ਕਰਦਾ ਵੀ ਆਹ ਤੋੜਨ ਵਾਲੀਆਂ ਗੱਲਾਂ ਨਾ ਕਰੋ, ਜੋੜਨ ਵਾਲੀਆਂ ਗੱਲਾਂ ਕਰੋ। ਸਿਆਣੇ ਪੈਣੇ ਆ ਤੁਸੀਂ, ਉਦਾਹਰਨਾਂ ਨੀ, ਤੁਸੀਂ ਉਦਾਹਰਨ ਦੇਣੀ ਨੀ, ਤੁਸੀਂ ਸੈੱਟ ਕਰਨੀ ਹੈ
1: ਜੀ,
5: ਤੇ ਸੈੱਟ ਐਸੀ ਕਰੋ ਲੋਕ ਮਿਸਾਲ ਦੇ ਕੇ ਜਾਣ ਤੁਹਾਡੀਆਂ।
1: ਬਿਲਕੁਲ ਹੈ ਜੀ। ਨਾਲੇ ਦੇਖੋ ਹੁਣ ਇਹ ਚੀਜ਼ਾਂ, ਹੁਣ ਆਪਾਂ ਇਹਨਾਂ ਚੀਜ਼ਾਂ ਦਾ ਤਾਂ ਖਮਿਆਜ਼ਾ ਹੁਣ ਤੱਕ ਭੋਗਤ ਰਹੇ ਹਾਂ ਜੀ, ਜੇ ਉਹ ਅਗਲੀਆਂ, ਅਸੀਂ ਤਾਂ, ਸਾਨੂੰ ਤਾਂ ਚਾਹੀਦਾ ਕਿ ਅਗਲੀਆਂ ਪੀੜ੍ਹੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਵੀ ਆ, ਚਾਹੇ ਜਿਹੜੇ ਉੱਥੋਂ ਚਲੋ ਕੈਨੇਡਾ ਅਮਰੀਕਾ ਤੋਂ ਇਹ ਬਿਆਨ ਵੀ ਦਿੰਦੇ ਆ, ਉਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਤਾਂ ਵਿਚਾਰੋ ਯਾਰ, ਅੱਜ ਜਿਹੜੇ ਹਾਲਾਤ ਨੇ, ਅਸੀਂ ਇੱਥੇ ਤੱਕ ਪਹੁੰਚੇ ਕਿਉਂ ਹਾਂ, ਘੱਟੋ ਘੱਟ ਉਹੀ ਵਿਚਾਰ ਲਓ ਵੀ ਅਗਲੀਆਂ ਪੀੜ੍ਹੀਆਂ ਨੂੰ ਕਿੱਦਾਂ ਆਪਾਂ ਬਚਾਉਣਾ ਅੱਗੇ ਜਾ ਕੇ। ਵੀ ਭਾਈ ਆਹ ਜਿਹੜੀਆਂ ਗਲਤੀਆਂ ਪਿਛਲੇ ਕਰ ਗਏ ਨੇ, ਜਾਂ ਇਤਿਹਾਸ ਦੇ ਵਿੱਚ ਜੋ ਕੁਝ ਇਤਿਹਾਸ ਹੁੰਦਾ ਉਹਦੇ ਤੋਂ ਸਿੱਖਿਆ ਜਾਵੇ, ਨਾ ਕਿ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾਵੇ ਉਸ ਹਿਸਾਬ ਦੇ ਨਾਲ ਜਿਹੜੀਆਂ ਗਲਤੀਆਂ ਹੋਈਆਂ ਨੇ।
5: ਬਹੁਤਾ ਦੂਰ ਜਾਣ ਦੀ ਭਾਰਜ ਵੀਰ ਜੀ ਲੋੜ ਨੀ ਹੈਗੀ। ਜਿਹੜੇ ਲੋਕ ਬਾਹਰ ਬੈਠ ਕੇ ਕਹਿੰਦੇ ਆ ਨਾ ਵੀ ਹਾਂ ਖਾਲਿਸਤਾਨ ਬਣਾਉਣਾ, ਉਹਨਾਂ ਨੂੰ ਕਹੇ ਯਾਰ ਤੁਸੀਂ ਆ ਜਾਓ, ਅਸੀਂ ਤੁਹਾਡੇ ਮਗਰ ਲੱਗ ਜਾਂਦੇ, ਦੇਖੋ ਵੀ ਕਿੰਨੇ ਗਾਉਂਦੇ ਨੇ
1: ਜੀ। ਬਿਲਕੁਲ ਹੈ,
5: ਕਿਸੇ ਨੇ ਪੈਰ ਵੀ ਨੀ ਪਾਉਣਾ,
1: ਉਹਨਾਂ
5: ਦਾ ਉਹਨਾਂ ਨੂੰ ਤਾਂ ਪੈਸੇ ਮਿਲਦੇ ਆ ਜੀ ਪਾੜਨੇ ਦੇ, ਆਪਾਂ ਆਪਣੇ ਆਪ ਨੂੰ ਪਾੜੀ ਜਾਂਦੇ ਆ ਲੱਗਦਾ ਕਿ।
1: ਬਿਲਕੁਲ ਹੈ ਜੀ,
5: ਹੈ ਰਹਿ ਕਿੰਨੇ ਕੁ ਲੋਕ ਨੇ, ਕੁਦਰਤੀ ਗੱਲ ਹੈ। ਹੁਣ ਸਰਕਾਰਾਂ ਦੀ ਮਾੜੀ ਨੀਤੀਆਂ ਕਰਕੇ ਕਹਿ ਲੋ ਬੰਦਾ ਪਹਿਲੀ ਡਿਪਰੈਸ਼ਨ ਚ ਚੱਲਦਾ ਜੀ, ਮਹਿੰਗਾਈ ਦਾ ਦੌਰ ਚੱਲਦਾ
1: ਜੀ,
5: ਵੀ ਮਤਲਬ ਆਪਣੇ ਆਪ ਨੂੰ ਆਪਾਂ ਨੇ ਇੱਕ ਦੂਜੇ ਨੂੰ ਹੱਥ ਫੜ ਕੇ ਚੱਲਣਾ ਦਾ ਕੀ ਹੈ, ਵੀ ਆਪਾਂ ਹੋਰ ਹੀ ਰਾਹ ਤੁਰ ਪੈਂਦੇ ਜੀ। ਆਪਾਂ ਨੂੰ ਤਾਂ ਇਹ ਗੱਲ ਨੀ ਚੰਗੀ ਲੱਗਦੀ ਜੀ, ਸਿੱਧੇ ਤੁਹਾਨੂੰ ਕਹੀਏ
1: ਜੀ।
5: ਇਹ ਜੇ ਆਹੀ ਸੋਚ ਲੈ ਕੇ ਚੱਲੂਗੇ ਨਾ, ਫੇਰ ਤਾਂ ਛੱਡੋ ਪਰੇ, ਫੇਰ ਤਾਂ ਆਪਾਂ ਕਾਹਨੂੰ ਬੋਲਣਾ, ਕਾਹਨੂੰ ਬੈਠਣਾ।
1: ਬਿਲਕੁਲ ਬਿਲਕੁਲ,
5: ਇਹੀ ਸੋਚ ਲੈ ਕੇ ਚੱਲਣਾ।
1: ਬਿਲਕੁਲ,
5: ਆਪਾਂ ਤਾਂ ਬੋਲ, ਸਾਡਾ ਫਰਜ਼ ਹੈ, ਸਾਡੇ ਅਸੀਂ ਮਨੁੱਖਤਾ ਪਹਿਲਾਂ ਰੱਖਣੀ ਹੈ
1: ਜੀ,
5: ਨਾ ਸਾਡੇ ਬਾਬੇ ਨੇ ਇਹ ਗੱਲਾਂ ਕੀਤੀਆਂ ਨਾ ਅਸੀਂ
1: ਕਰਦੀਆਂ। ਬਿਲਕੁਲ ਹੈ ਜੀ,
5: ਜਿਹੜਾ ਕਰਦਾ ਜੀ ਉਹਨਾਂ ਨੂੰ ਸੋਚ ਮੁਬਾਰਕ ਹੈ, ਪਰ ਕਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ, ਕਦੇ ਜਿਹੜੀ ਤੁਸੀਂ ਗੱਲਾਂ ਕਰਦੇ ਆ ਨਾ, ਥੋੜਾ ਜਿਹਾ ਕਦੇ ਅੰਦਰ ਬੈਠ ਕੇ ਇਕੱਲੇ 'ਚ ਆਪਣੇ ਆਪ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੇਖਿਓ
1: ਜੀ,
5: ਵੀ ਅੱਜ ਤੱਕ ਇਹਦਾ ਸਿੱਟਾ ਨਿਕਲਿਆ ਕੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਧੰਨਵਾਦ ਬਾਈ ਜੀ।
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਗੁਰੀਮਾਨ ਜੀ। ਲਓ ਦੋਸਤੋ, ਇਹ ਸਨ ਆਪਣੇ ਨਾਲ ਗੁਰੀਮਾਨ ਬਾਈ ਜੀ, ਗੱਲਾਂ ਬਾਤਾਂ ਅੱਜ ਥੋੜੀਆਂ ਜਿਹੀਆਂ ਤੱਤੀਆਂ ਹੋਣ ਲੱਗ ਗਈਆਂ ਜੀ, ਅਤੇ ਪ੍ਰੋਗਰਾਮ ਦਾ ਸਮਾਂ ਵੀ ਆਪਣਾ ਕੰਪਲੀਟ ਹੋ ਗਿਆ, ਅਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਅਤੇ ਜਿਸਦੇ ਵਿੱਚ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਅਤੇ ਦੋਸਤੋ, ਮੈਂ ਕੋਸ਼ਿਸ਼ ਕਰਾਂਗਾ ਕੱਲ੍ਹ ਨੂੰ ਜਿਹੜਾ ਕਿਤਾਬ ਨਾਵਲ ਉਹਦਾ ਚੈਪਟਰ ਜ਼ਰੂਰ ਮੈਂ ਵੱਖਰਾ ਕਰਕੇ ਜਿਹੜਾ ਪੜ੍ਹ ਕੇ ਚਾਹੇ ਸਪੈਸ਼ਲੀ ਉਹਨੂੰ ਪਾ ਦਾਂਗਾ। ਅਤੇ ਅੱਜ ਆਪਾਂ ਇੰਨਾ ਕੁ ਪ੍ਰੋਗਰਾਮ ਦੀ ਸਮਾਪਤੀ ਕਬੂਲ ਕਰਿਓ, ਅਤੇ ਇਸ ਦੇ ਨਾਲ ਹੀ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ, ਮੈਂ ਮਾਫ਼ੀ ਚਾਹਾਂਗਾ। ਉਹ ਵੀ ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ, ਭਾਰਤ ਜੀ ਮੇਰਾ ਨੰਬਰ ਆ ਸਕਦਾ ਹੈ ਜੀ? ਬਿਲਕੁਲ ਸੈਣੀ ਸਾਹਿਬ, ਪੁੱਛਿਆ ਨਾ ਕਰੋ, ਪਤਾ ਨਹੀਂ ਕਦੋਂ ਦਾ ਸੁਨੇਹਾ ਆਇਆ ਇਹਨਾਂ ਦਾ। ਹਾਂਜੀ ਜ਼ਰੂਰ ਜੀ, ਜਾਂਦੇ ਜਾਂਦੇ ਜ਼ਰੂਰ ਚੰਡੀਗੜ੍ਹ ਚੱਲਦੇ ਹਾਂ ਆਪਾਂ, ਸਿਆਣਿਆਂ ਤੋਂ ਸਿਆਣੀਆਂ ਗੱਲਾਂ ਪੁੱਛਦੇ ਹਾਂ। ਅਤੇ ਚੰਡੀਗੜ੍ਹ ਰਾਜਧਾਨੀ ਆਪਣੇ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਲਵੀਰ ਸਿੰਘ ਸੈਣੀ ਜੀ, ਜੀਆਂ ਨੂੰ ਜੀ। ਸੈਣੀ ਸਾਹਿਬ ਤੁਸੀਂ ਪੁੱਛਿਆ ਨਾ ਕਰੋ, ਸਿੱਧੀ ਕਾਲ ਖੜਕਾਇਆ ਕਰੋ ਜੀ।
6: ਭਿੰਦਰ ਭਾਰੇ ਜੀ ਲੇਟ ਹੈ, ਤੁਸੀਂ ਹੁਣ?
1: ਨਹੀਂ ਨਹੀਂ ਕੋਈ ਗੱਲ ਨਹੀਂ, ਤੁਹਾਡੇ ਲਈ
6: ਜਾਨ ਵੀ
1: ਹਾਜ਼ਰ ਹੈ ਜੀ, ਜੀਆਂ ਨੂੰ ਜੀ।
6: ਕੋਈ ਗੱਲ ਨੀ
1: ਜੀ, ਸੈਣੀ ਸਾਹਿਬ ਚੰਡੀਗੜ੍ਹ ਪਹੁੰਚ ਗਏ ਹੋ ਕਿ ਕੈਲਗਰੀ ਹੋ ਜੀ?
6: ਨਹੀਂ ਕਰਨੀ ਹੈਗੀਆਂ
1: ਸੈਣੀ ਸਾਹਿਬ, ਚੰਡੀਗੜ੍ਹ ਹੋ ਕਿ ਕੈਲਗਰੀ ਪਹੁੰਚ ਹਜੇ ਆ ਜੀ?
6: ਕੈਲਗਰੀ ਹੈ ਜੀ ਹਲੇ।
1: ਕਿਆ ਬਾਤ, ਫਿਰ ਤਾਂ ਤੁਹਾਡੇ ਉੱਥੇ ਦੇਣੀ ਚੜਿਆ ਜੀ। ਹਾਂਜੀ
6: ਹਾਂਜੀ, ਮੇਰੇ ਤਾਂ ਦਿੱਤੇ ਨੇ, ਤੁਹਾਡੇ ਕੋਲ ਪਤਾ ਨਹੀਂ ਲੇਟ ਹੋ ਤੁਸੀਂ?
1: ਨਹੀਂ ਅਜੇ ਹੈ ਆਪਣੇ ਕੋਲ, ਸਵਾ ਕੁ ਨੌ ਹੋਏ ਆ ਇੱਥੇ ਦੇ। ਹਾਂਜੀ ਬਿਲਕੁਲ ਹੈ ਜੀ,
6: ਬਸ ਠੀਕ ਹੈ ਜੀ। ਮੈਂ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਦੋ ਛੋਟੀਆਂ ਛੋਟੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ।
1: ਪਰ ਉਸ ਤੋਂ ਪਹਿਲਾਂ ਸੈਣੀ ਸਾਹਿਬ, ਜਿਹੜਾ ਮੁੱਦਾ ਤੁਸੀਂ ਵੀ ਸੁਣਿਆ ਹੋਏਗਾ, ਜੋ ਡਿਸਕਸ਼ਨ ਹੋ ਰਹੀ ਸੀ ਕਿ ਪੰਜਾਬ ਦੇ ਹਾਲਾਤ ਜਾਂ ਚੰਡੀਗੜ੍ਹ ਦੇ ਵਿੱਚ ਬਹੁਤ ਹੀ ਕਹਿ ਸਕਦੇ ਹਾਂ ਵੱਡੇ ਪੱਧਰ ਦੇ ਉੱਤੇ ਜਿਹੜਾ ਮੁਲਾਜ਼ਮ ਵਰਗ ਵੀ ਹੈ, ਅਫਸਰਸ਼ਾਹੀ ਵੀ ਹੈ, ਅਤੇ ਮਜ਼ਦੂਰ ਵਰਗ ਵੀ ਹੈ, ਮਿਡਲ ਕਲਾਸ ਆ, ਹਰ ਤਰ੍ਹਾਂ ਦਾ ਵਿਅਕਤੀ ਉੱਥੇ ਰਹਿੰਦਾ ਹੈ, ਉੱਥੇ ਕਿਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਵੱਖਰਾ ਮੁਲਕ ਬਣਾਉਣ ਦੀ?
6: ਵੱਖਰਾ ਮੁਲਕ ਬਣਾਉਣ ਦਾ ਤਾਂ ਇੰਨਾ ਜ਼ਿਆਦਾ ਉਹ ਹੈ ਨਹੀਂ ਜੀ, ਇਹ ਤਾਂ ਇੱਧਰਲੇ ਬੰਦੇ ਹੀ ਹਰੀ ਜੀ ਥੋੜੀ ਜੀ ਆਵਾਜ਼ ਮੇਰੀ ਵਾਪਸ ਆ ਰਹੀ ਹੈ ਕਿਤੇ ਉਹ
1: ਜੀ ਇੱਕ ਮਿੰਟ ਜੀ
6: ਮੈਂ ਰੇਡੀਓ ਚੱਲਣ ਕਰਕੇ ਤਾਂ ਨਹੀਂ ਮੈਂ ਰੇਡੀਓ ਬੰਦ ਕਰਤਾ ਹੁਣ
1: ਰੇਡੀਓ ਬੰਦ ਕਰ ਲਓ ਹਾਂਜੀ ਜੀ
6: ਕਰਤਾ ਕਰ ਦਿੱਤਾ ਜੀ
1: ਹੁਣ ਦੇਖੋ ਤਾਂ
6: ਹਾਂਜੀ ਠੀਕ ਹੈ ਆਵਾਜ਼ ਬਿਲਕੁਲ ਭਾਰਤ ਜੀ ਇਹ ਕੁਛ ਕੁ ਸਿਰਫਿਰੇ ਬੰਦੇ ਹੈਗੇ ਆ ਉਹ ਵੀ ਉੱਥੇ ਘੱਟ ਹੈ ਪੰਜਾਬ ਚੰਡੀਗੜ੍ਹ ਚ ਇੱਧਰ ਜ਼ਿਆਦਾ ਨੇ ਕੈਨੇਡਾ ਅਮਰੀਕਾ ਜਿਹੜੇ ਬਾਹਰ ਬੈਠੇ ਨੇ ਕਿਉਂਕਿ ਮੈਂ ਸਾਰੀ ਗੱਲਬਾਤ ਤੁਹਾਡੀ ਸੁਣੀ ਨਹੀਂ ਹੈਗੀ ਪਰ ਜਿੰਨਾ ਕੁ ਹੁਣੇ ਲਾਸਟ ਕਾਲ ਸੁਣੀ ਹੈ ਤਾਂ ਉਹਦੇ ਵਿੱਚ ਇਹੀ ਹੈ ਕਿ ਪਹਿਲੇ ਅੰਗਰੇਜ਼ ਗੜਬੜ ਕਰਕੇ ਜਾਂਦੇ ਜਾਂਦੇ ਪੰਜਾਬ ਦੇ ਦੋ ਟੋਟੇ ਕਰ ਗਏ
1: ਜੀ
6: ਤੇ ਉਸ ਤੋਂ ਬਾਅਦ ਸਾਡੇ ਕਹਿੰਦੇ ਵੀ ਪੰਜਾਬੀ ਸੂਬਾ ਅਲੱਗ ਚਾਹੀਦਾ
1: ਜੀ
6: ਉਹ ਪੰਜਾਬੀ ਸੂਬੇ ਦੀ ਬਜਾਏ ਸੂਬੀ ਬਣ ਗਈ ਹੈ
1: ਬਿਲਕੁਲ ਹੈ ਜੀ
6: ਤੇ ਹੁਣ ਹੋਰ ਕੇ ਖਾਲਿਸਤਾਨ ਬਣਾਉਣ ਨੂੰ ਫਿਰਦੇ ਆ ਤਾਂ ਪਤਾ ਨੀ ਇੱਕ ਦੋ ਜ਼ਿਲ੍ਹੇ ਆਣਗੇ ਉਹਦੇ ਚ ਫਿਰ ਕੀ ਖੱਟਣਾ ਪਾਕਿਸਤਾਨ ਨੇ ਕੀ ਖੱਟ
1: ਲਿਆ ਜੀ ਬਿਲਕੁਲ ਹੈ ਜੀ ਗੁਰਬਤ ਦੇ ਨਾਲ ਘੁਲ ਰਿਹਾ ਜੀ ਉਹ
6: ਦੇਖੋ ਜਰਮਨੀਆਂ ਅਲੱਗ ਅਲੱਗ ਹੋ ਗਈਆਂ ਸੀਗੇ ਦੋਨਾਂ
1: ਬਿਲਕੁਲ ਹਾਂਜੀ
6: ਮੁੜ ਕੇ ਫੇਰ ਇਕੱਠੇ ਹੋ ਗਏ ਆ
1: ਜੀ
6: ਤੇ ਜੇ ਕਿਤੇ ਇੰਡੀਆ ਤੇ ਪਾਕਿਸਤਾਨ ਇਕੱਠੇ ਹੋ ਜਾਣ ਤਾਂ ਬੱਲੇ ਬੱਲੇ ਬਿਲਕੁਲ ਹੋ ਜਾਣ
1: ਬਿਲਕੁਲ ਹੈ ਜੀ
6: ਤੇ ਆਪਣੇ ਤਾਂ ਇਹੀ ਵਿਚਾਰ ਆ ਬਾਕੀ ਸਾਰਿਆਂ ਦੇ ਵਿਚਾਰ ਮੈਂ ਸੁਣੇ ਨੀ ਹੈਗੇ
1: ਜੀ
6: ਤੇ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਦੋ ਰਚਨਾਵਾਂ ਛੋਟੀਆਂ ਛੋਟੀਆਂ ਸਾਂਝੀਆਂ ਕਰਾਂਗਾ ਤੁਹਾਡੇ
1: ਨਾਲ ਜਰੂਰ ਸਾਂਝੀਆਂ ਕਰੋ ਜੀ
6: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ
1: ਵਾਹ ਜੀ
6: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ ਜ਼ਹਿਰ ਹੀ ਦਿੰਦਾ ਹੈ ਜਿਹੜਾ ਜ਼ਿੰਦਗੀ ਦੇ ਨਾਮ ਤੇ
1: ਵਾਹ ਜੀ ਵਾਹ ਜੀ
6: ਲੰਘ ਜਾਂਦੇ ਹਾਕਮਾਂ ਦੇ ਰਥ ਹਵਾ ਨੂੰ ਚੀਰਦੇ ਰਸਤਿਆਂ ਦੀ ਧੂੜ ਉੱਡ ਉੱਡ ਪੈਂਦੀ ਕੁੱਲ ਆਵਾਮ ਤੇ
1: ਵਾਹ ਜੀ
6: ਇਸ ਤਰ੍ਹਾਂ ਇਹ ਅਗਨ ਸਾਡੇ ਵਿਹੜਿਆਂ ਤੱਕ ਆ ਗਈ
1: ਜੀ
6: ਦਰ ਤਾਂ ਖੋਲੇ ਸੀ ਅਸੀਂ ਇੱਕ ਮਹਿਕ ਦੇ ਪੈਗਾਮ ਤੇ
1: ਵਾਹ ਜੀ
6: ਸੜਿਆ ਜੰਗਲ ਅੱਗ ਨੂੰ ਜਿੱਥੇ ਕਟਹਿਰੇ ਚਾੜਦਾ ਆ ਗਿਆ ਹੈ ਕਾਫਲਾ ਰੁੱਖਾਂ ਦਾ ਉਸ ਮੁਕਾਮ ਤੇ
1: ਵਾਹ ਜੀ
6: ਚੁਗਦੇ ਨੇ ਉਹੀ ਜਲਾਵਤਨੀ ਦੇ ਕੰਡੇ
1: ਜੀ
6: ਦਰਬਦਰ
1: ਜੀ
6: ਚੁਗਦੇ ਨੇ ਉਹੀ ਜਲਾਵਤਨੀ ਦੇ ਕੰਡੇ ਦਰਬਦਰ ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ
1: ਕਿਆ ਬਾਤ
6: ਪਹਿਲੀ ਰਚਨਾ ਇਹ ਸੀ
1: ਜੀ ਬਹੁਤ ਖੂਬਸੂਰਤ
6: ਤੇ ਦੂਜੀ ਰਚਨਾ ਹੈ ਜੀ ਕਾਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇਂ ਉਹ ਤੀਰ ਹੈ ਤਾਂ ਕਿਉਂ ਨਾ ਕਿੰਨੇ ਦੇ ਪਾਰ ਹੋਵੇ
1: ਜੀ
6: ਕਾਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇਂ ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ ਜੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ
1: ਵਾਹ ਜੀ
6: ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ
1: ਕਿਆ ਬਾਤ ਹੈ ਜੀ
6: ਨਜ਼ਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ ਹਰ ਮੋੜ ਤੇ ਉਸਦਾ ਇੰਤਜ਼ਾਰ ਹੋਵੇ ਕੋਈ ਦੂਰ ਦੂਰ ਤੀਕਰ ਵਿੱਚ ਜਾਏ ਪਿਆਸ ਬਣ ਕੇ
1: ਵਾਹ
6: ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ
1: ਜੀ
6: ਉੱਠਾਂ ਮੈਂ ਚਿਣ ਭਾਲਾ ਕੋਈ ਚਿਰਾਗ ਬਾਲਾ
1: ਜੀ
6: ਖਬਰੇ ਹਵਾ ਦਾ ਝੌਂਕਾ ਕੋਈ ਬੇਕਰਾਰ ਹੋਵੇ
1: ਕਿਆ ਬਾਤ ਹੈ ਜੀ ਬਹੁਤ ਖੂਬਸੂਰਤ
6: ਆਵੇ ਉਹ ਮੇਰਾ ਪਿਆਰਾ ਮੇਰੀ ਅੱਖ ਦਾ ਸਤਾਰਾ ਮੇਰੀ ਨਿਗਾਹ ਤੋਂ ਪਾਸੇ ਇਹ ਇਕਰਾਰ ਹੋਵੇ
1: ਵਾਹ ਜੀ
6: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ
1: ਵਾਹ ਜੀ ਵਾਹ ਜੀ
6: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ ਧੰਨਵਾਦ
1: ਥੈਂਕ ਯੂ ਜੀ ਸ਼ਮੂਲੀਅਤ ਲਈ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਕੈਲਗਰੀ ਤੋਂ ਆਪਣੇ ਨਾਲ ਗੱਲਬਾਤ ਕਰ ਰਹੇ ਸੀ ਤੇ ਇਸੇ ਤਰ੍ਹਾਂ ਹੀ ਆਖਰ ਦੇ ਵਿੱਚ ਇੱਕ ਕਾਲ ਜ਼ਰੂਰ ਸੁਣਦੇ ਹਾਂ ਆਪਣੇ ਮੁਹੰਮਦ ਜੀ ਵੀ ਉਹਨਾਂ ਦੀ ਵੀ ਕਾਲ ਆ ਰਹੀ ਸੀ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਸਤਿ ਸ਼੍ਰੀ ਅਕਾਲ ਮੁਹੰਮਦ ਜੀ ਸਵਾਗਤ ਹੈ ਜੀ ਅਨੁਜੀ ਬਾਈ ਜੀ
6: ਜੀ ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਾਸਤੇ ਰੋਟ ਪਾਈ ਜੋੜੇ ਹੈਗੇ ਜਮਾ ਹੋਏ ਸੀ ਜਿਹੜਾ ਹੈਗਾ ਰੇਡੀਓ ਦੁਆਬਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੇਡੀਓ ਦੁਆਬਾ ਹਮੇਸ਼ਾ ਕਰਦੇ
1: ਸ਼ੁਕਰੀਆ ਜੀ, ਸ਼ੁਕਰੀਆ ਦੁਆ ਵਾਲੇ ਜੀ,
6: ਟਾਈਮ ਕਿਉਂਕਿ ਕਾਫੀ ਜ਼ਿਆਦਾ ਹੋ ਗਿਆ
1: ਜੀ ਜੀ
6: ਤੇ ਮੈਂ ਜਿਹੜਾ ਹੈਗਾ ਕਹਿਣਾ ਮਤਲਬ ਜ਼ਿਆਦਾ ਲੰਬੀ ਗੱਲ ਨੀ ਕਹਿੰਦੀ, ਚਲੋ ਦੋ ਬੋਲ ਜੇ ਤੁਸੀਂ ਕਹੋ ਤੇ ਸਮਝ
1: ਜਰੂਰ ਜੀ
6: ਜੀ ਜੀ ਬਾਕੀ ਗੱਲਬਾਤ ਜਿਹੜੀ ਚੱਲੀ ਹੈਗੀ ਆ ਮੌਜੂਦਾ ਜਿਹੜੀ ਹੈਗੀ ਆ ਇਤਿਹਾਸ ਨੂੰ ਲੈ ਕੇ ਬਿਲਕੁਲ ਗੱਲ ਇਸੇ ਤਰ੍ਹਾਂ ਹੀ ਆ, ਗੱਲ ਦੇ ਨਾਲ ਹੱਲ ਨਿਕਲ ਆਉਂਦਾ ਹੈਗਾ ਜੇਕਰ
1: ਜੀ
6: ਤੇ ਕਰਦੇ ਰਹਿਣਾ ਚਾਹੀਦਾ ਗੱਲਾਂ
1: ਤੋਂ
6: ਹੱਲ ਜਿਹੜੇ ਹੈਗੇ ਆ ਨਿਕਲਦੇ ਆ
1: ਜੀ
6: ਤੇ ਲਓ ਜੀ ਫਿਰ ਮੈਂ ਦੋ ਕੁ ਬੋਲ ਸਾਂਝੇ ਕਰ ਦਿੰਦਾ ਜੋ ਤੁਹਾਡੀ
1: ਜ਼ਰੂਰ ਜੀ
6: ਜੀ ਹੋ ਨਾ ਹੋਵੇ ਹੁਣ ਜੋ ਮੈਨੂੰ ਨੀ

ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ। ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ, ਜਨਤਾ ਨਿਕਲ ਪਵੇ ਨਾ ਕਿਧਰੇ ਖਾ ਕੇ ਅੱਗ। ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਰੱਖੀ ਜਿਹੜੀ ਸੀਨੇ ਵਿੱਚ ਦਬਾ ਕੇ ਅੱਗ। ਖੇੜੇ ਜਿਹੜੀ ਬਾਲੀ ਮੈਨੂੰ ਸਾੜਨ ਲਈ, ਪਰਤਾਂਗਾ ਮੈਂ ਵੰਜਲੀ ਨਾਲ ਬੁਝਾ ਕੇ ਅੱਗ। ਮੈਂ ਕੀ ਬਾਬਾ ਨਜ਼ਮੀ ਤੇਰੇ ਚੁੱਲ੍ਹੇ ਦੀ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ। ਜੀ ਦੋਸਤੋ, ਕਿਆ ਖੂਬਸੂਰਤ ਉਹਨਾਂ ਦੀ ਸ਼ਾਇਰੀ ਹੈ ਜੀ, ਅਤੇ ਦਿਲ ਕਰਦਾ ਜੇ ਪੜ੍ਹਨ ਲੱਗੀਏ ਤਾਂ ਪੜ੍ਹਦੇ ਹੀ ਜਾਂਦਾ ਬੰਦਾ। ਸਮਾਜ ਦੀਆਂ ਗੱਲਾਂ ਬਾਤਾਂ, ਆਪਣੇ ਉੱਤੇ ਬੀਤੀਆਂ ਗੱਲਾਂ ਬਾਤਾਂ, ਮੁਲਕਾਂ ਦੀਆਂ ਵੰਡੀਆਂ ਦੀਆਂ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਇਹਨਾਂ ਨਜ਼ਮਾਂ ਦੇ ਵਿੱਚੋਂ ਝਲਕਦਾ ਹੈ। ਕਹਿੰਦਾ ਕਿ ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ, ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ। ਜਿੰਨੇ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ, ਉਹਨੂੰ ਆਖੋ ਮੇਰੇ ਅੰਦਰ ਆ ਕੇ ਵੇਖ ਲਵੇ। ਮੇਰੇ ਮੁੜਕੇ ਨਾਲ ਖਲੋਤਾ ਤਾਜ ਮਹਿਲ, ਝੂਠਾ ਵਾਹ ਤੇ ਗੱਲ ਕਰਵਾ ਕੇ ਵੇਖ ਲਵੇ। ਮੇਰੇ ਦਮ ਨਾਲ ਗੁੱਟਕੇ ਵਿਹੜਾ ਮੱਕੇ ਦਾ, ਮੈਨੂੰ ਵਿੱਚੋਂ ਪਰਾਂ ਹਟਾ ਕੇ ਵੇਖ ਲਵੇ। ਸਾਡੀ ਇੱਕ ਇੱਕ ਝੁੱਗੀ ਇੱਕ ਮੁਸਵਦਾ ਏ, ਸੁਖਨ ਵਰਾ ਚੋਂ ਕੋਈ ਵੀ ਜਾ ਕੇ ਵੇਖ ਲਵੇ। ਤੇਰੇ ਪੁੱਤਰ ਵਾਂਗੂ ਮੇਰਾ ਪੁੱਤਰ ਵੀ ਲੰਬੜਦਾਰਾਂ ਬਸਤਾ ਪਾ ਕੇ ਵੇਖ ਲਵੇ। ਮੇਰਾ ਇੱਕ ਇੱਕ ਮਿਸਰਾ ਦੁੱਖ ਜ਼ਮਾਨੇ ਦਾ, ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ, ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ। ਕਹਿੰਦੇ ਨੇ ਕਿ ਉੱਠ ਗਰੀਬਾ ਭੰਗੜਾ ਪਾ, ਉੱਠ ਗਰੀਬਾ ਭੰਗੜਾ ਪਾ, ਭੁੱਖਾ ਆਪਣਾ ਢਿੱਡ ਵਜਾ, ਜਸ਼ਨੇ ਪਾਕਿਸਤਾਨ ਮਨਾ, ਉੱਠ ਗਰੀਬਾ ਭੰਗੜਾ ਪਾ, ਝੰਡਾ ਇਹਦਾ ਫੜ ਕੇ ਰੱਖ, ਨੀਵੀਂ ਆਪਣੀ ਕਰਕੇ ਅੱਖ, ਇਕੱਠੇ ਕਰਕੇ ਸਾਡੇ ਕੱਖ, ਆਪਣਾ ਠੰਡਾ ਚੁੱਲ੍ਹਾ ਤਾ, ਵਿੱਚ ਅਮਰੀਕਾ ਸਾਡਾ ਨਾਂ, ਜਦ ਤੱਕ ਸਿਰ ਤੇ ਉਹਦੀ ਛਾਂ, ਕੱਟਾ ਚੋਈਏ ਭਾਵੇਂ ਗਾਂ, ਆ ਲੈ ਝੰਡੀ ਨੱਠਾ ਜਾ, ਆਪਣੇ ਬਾਲਾਂ ਨੂੰ ਪਰਚਾ, ਤੈਨੂੰ ਧਰਤੀ ਸੋਹਣੀ ਲੱਗੇ, ਛਾਵਾ ਛਾਵਾ ਅੰਨੇ ਢੱਗੇ, ਤਾਈਓ ਤੈਨੂੰ ਕਰਦੇ ਅੱਗੇ, ਡਾਂਗਾਂ ਸੋਟੇ ਗੋਲੀ ਖਾ, ਵਿੱਚ ਸ਼ਰੀਕਾਂ ਨਾ ਚਮਕਾ, ਵੱਲ ਅਸਮਾਨਾ ਤੂੰ ਨਾ ਵੇਖ, ਸਾਡੇ ਹੱਥੀ ਤੇਰੇ ਲੇਖ, ਭੁੱਖਾ ਸਾਡੇ ਹੱਥਾਂ ਵੱਲੇ ਵੇਖੇ, ਜਿੰਨਾ ਦਈਏ ਓਨਾ ਖਾ, ਇਸ ਧਰਤੀ ਦੇ ਅਸੀਂ ਖੁਦਾ, ਅਸਲੀ ਪਾਕਿਸਤਾਨ ਅਸੀਂ, ਤਾਈਓ ਤੇ ਪ੍ਰਧਾਨ ਅਸੀਂ, ਧਰਤੀ ਵੀ ਅਸਮਾਨ ਅਸੀਂ, ਸਾਡੇ ਪੈਰਾਂ ਹੇਠ ਲਾ, ਸਾਡੇ ਬਹਿ ਕੇ ਪੈਰ ਦਬਾ, ਇੱਕੋ ਤੇ ਨਹੀਂ ਰਹਿਣੀ ਰੁੱਤ, ਇੱਕ ਦਿਹਾੜੇ ਟੁੱਟਣੇ ਬੁੱਤ, ਇਸ ਧਰਤੀ ਦਾ ਤੂੰ ਏ ਪੁੱਤ, ਸੁੱਤਾ ਤੇਰਾ ਅਜੇ ਖੁਦਾ, ਔਕੜ ਕੋਲੋਂ ਨਾ ਘਬਰਾ, ਢਿੱਡੋਂ ਭਾਵੇਂ ਭੁੱਖਾ ਰਹੂ, ਧੁੱਪੇ ਭਾਵੇਂ ਛਾਵੇਂ ਬਹੂ, ਜਿਵੇਂ ਜਿਵੇਂ ਧਰਤੀ ਕਹੂ, ਦੁੱਧ ਗਜ਼ਾ ਤੇ ਮਿੱਟੀ ਪਾ, ਸਦਰਾਂ ਧਰਤੀ ਲਈ ਦਫਨਾ, ਵਿੱਚ ਹਵਾਵਾਂ ਫਿਰਦੀ ਵਾਸ, ਆਵਣ ਵਾਲਾ ਤੇਰੇ ਰਾਜ, ਤੇਰੇ ਹੱਥੀ ਇਹਦੀ ਲਾਜ, ਆਪਣੇ ਸੁੱਤੇ ਲੇਖ ਜਗਾ, ਕਸ ਲੰਗੋਟਾ ਫੜ ਲੈ ਡਾਂਗ, ਕਿਉਂ ਨਹੀਂ ਦਿੰਦਾ ਆਪਣੀ ਬਾਂਗ, ਜਿਨ੍ਹਾਂ ਲਾਣਤ ਬੁਜਦਿਲ ਵਾਂਗ, ਤੂੰ ਵੀ ਆਪਣਾ ਘੁੰਡ ਹਟਾ। ਆਖਰ 'ਚ ਕਹਿੰਦੇ ਆ ਕਿ ਅਮਰੀਕਾ ਦੇ ਯਾਰਾਂ ਕੋਲੋਂ, ਧਰਤੀ ਦੇ ਗਦਾਰਾਂ ਕੋਲੋਂ, ਜ਼ਾਲਮ ਤੇ ਮਕਾਰਾਂ ਕੋਲੋਂ, ਲੋਟੇ ਤੇ ਬਦਕਾਰਾਂ ਕੋਲੋਂ, ਤੇਰਾ ਪਾਕਿਸਤਾਨ ਗਿਆ, ਆਪਣਾ ਪਾਕਿਸਤਾਨ ਬਚਾ, ਉੱਠ ਗਰੀਬਾ ਭੰਗੜਾ ਪਾ, ਉੱਠ ਗਰੀਬਾ ਭੰਗੜਾ ਪਾ, ਭੁੱਖਾ ਆਪਣਾ ਢਿੱਡ ਵਜਾ, ਤੇ ਭੁੱਖਾ ਆਪਣਾ ਢਿੱਡ ਵਜਾ। ਲਓ ਦੋਸਤੋ, ਰੋਜ਼ੀ ਰੋਟੀ ਦੀ ਗੱਲ ਹੈ, ਜਿਨ੍ਹਾਂ ਨੂੰ ਰੋਜ਼ੀ ਰੋਟੀ ਦੀ ਕਮਾਈ ਕਰਨੀ ਹੈ ਉਹਨਾਂ ਨੂੰ ਪਤਾ ਇਹਦਾ ਮੁੱਲ ਕੀ ਹੈ, ਅਤੇ ਉਹਨਾਂ ਲਈ ਤਾਂ ਇਹੀ ਚੀਜ਼ਾਂ ਅਜੇ ਬਹੁਤ ਵੱਡੇ, ਜਿਹੜੇ ਕਹਿ ਸਕਦੇ ਹਾਂ ਬੁਲੰਦੀਆਂ 'ਤੇ ਪਹੁੰਚਣ ਦੇ ਜਿਹੜੇ ਸੁਪਨੇ ਹੈ, ਜਿਨ੍ਹਾਂ ਨੇ ਹਜੇ ਤੱਕ ਰੋਜ਼ੀ ਰੋਟੀ ਨਹੀਂ ਕਮਾਈ, ਜਿਨ੍ਹਾਂ ਨੇ ਸ਼ਾਮ ਤੱਕ ਆ ਕੇ ਚੁੱਲ੍ਹਿਆਂ ਦੇ ਵਿੱਚ ਅੱਗ ਬਾਲਣੀ ਹੈ ਅਤੇ ਆਪਣਾ ਰਾਸ਼ਨ ਪਾਣੀ ਪਕਾਉਣਾ ਹੈ, ਉਹਨਾਂ ਦੇ ਸਿਲਸਿਲਿਆਂ ਦੇ ਵਿੱਚ ਹੀ ਅਜੇ ਉਹ ਘੁਲ ਮਿਲ ਰਹੇ ਨੇ, ਇਹਦੇ ਨਾਲ ਕੁਸ਼ਤੀ ਲੜ ਰਹੇ ਹੈ।
ਅਤੇ ਹੋਰ ਸਾਰੀਆਂ ਚੀਜ਼ਾਂ ਦੇ ਬਾਰੇ ਸੋਚਣ ਦਾ ਵਿਚਾਰਨ ਦਾ ਉਹਨਾਂ ਕੋਲ ਅਜੇ ਸਮਾਂ ਨਹੀਂ ਹੈ, ਕਿਉਂਕਿ ਗੁਰਬਤ ਨੇ ਹੀ ਇੰਨਾ ਉਹਨਾਂ ਨੂੰ ਘੇਰਿਆ ਹੋਇਆ ਹੈ। ਦੁੱਖਾਂ ਤਕਲੀਫਾਂ ਹੀ ਇੰਨੀਆਂ ਨੇ ਕਿ ਉਹ ਹੋਰ ਵੱਡੇ ਪੱਧਰ ਦੀਆਂ ਗੱਲਾਂ ਸੋਚ ਨਹੀਂ ਸਕਦੇ। ਲਓ ਦੋਸਤੋ, ਇਸ ਦੇ ਨਾਲ ਹੀ ਬਾਬਾ ਨਜ਼ਮੀ ਜੀ ਦੀਆਂ ਕਵਿਤਾਵਾਂ ਦੇ ਨਾਲ ਹੀ ਆਪਾਂ ਫਿਰ ਮਾਫ਼ੀ ਲੈਂਦੇ ਹਾਂ ਤੁਹਾਡੇ ਕੋਲੋਂ, ਅਤੇ ਵੱਧ ਘੱਟ ਬੋਲ ਕੇ ਹੋਵਾਂ ਤਾਂ ਮਾਫ਼ੀ ਚਾਹਵਾਂਗਾ। ਕਿਸੇ ਦਾ ਦਿਲ ਦੁਖਾਉਣ ਦੀ ਸਾਡੀ ਕੋਈ ਖੁਆਇਸ਼ ਨਹੀਂ ਹੁੰਦੀ ਹੈ। ਹਰ ਦੋਸਤ ਦੇ ਆਪਣੇ ਵਿਚਾਰ ਨੇ, ਉਹਨਾਂ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਸਭ ਦੇ ਉੱਤੇ ਆਪਣੇ ਆਪ ਦੇ ਉੱਤੇ ਨਿਰਭਰ ਕਰਦਾ ਹੈ। ਵਿਚਾਰ ਚਰਚਾ ਹੁੰਦੀ ਹੈ, ਹਰ ਕੋਈ ਆਪਣੇ ਵਿਚਾਰ ਦਿੰਦਾ ਹੈ, ਉਹਨਾਂ ਨਾਲ ਸਹਿਮਤ ਹੋਣਾ ਨਹੀਂ ਸਹਿਮਤ ਹੋਣਾ ਉਹ ਤੁਹਾਡਾ ਆਪਣਾ ਜਿਹੜਾ ਹੱਕ ਹੈਗਾ ਹੈ। ਅਤੇ ਲਓ ਮੈਨੂੰ ਦਿਓ ਆਗਿਆ ਜੀ। ਇਸ ਦੇ ਨਾਲ ਹੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਕੱਲ੍ਹ ਨਹੀਂ, ਪਰਸੋਂ ਨੂੰ ਨਹੀਂ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਅਤੇ ਕੱਲ੍ਹ ਨੂੰ ਸਮਾਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ, ਅਤੇ ਉਹਨਾਂ ਦੇ ਨਾਲ 8 ਵਜੇ ਤੋਂ 10 ਵਜੇ ਤੱਕ ਤੁਹਾਡਾ ਅਤੇ ਸਾਡਾ ਸਭ ਦਾ ਰਾਬਤਾ ਬਣੇਗਾ, ਅਤੇ ਮਹਿਫਲ ਸਜੇਗੀ, ਅਤੇ ਬਹੁਤ ਸਾਰੇ ਰੰਗਦਾਰ ਚੀਜ਼ਾਂ ਮਾਨਣ ਦਾ ਜਿਹੜਾ ਸਬੱਬ ਬਣੇਗਾ, ਹਾਸਿਆਂ ਦੀ ਪਟਾਰੀ ਖੁੱਲ੍ਹੇਗੀ, ਅਤੇ ਹਰ ਤਰ੍ਹਾਂ ਦੀ ਗੱਲ ਉਹਦੇ ਵਿੱਚ ਕੀਤੀ ਜਾਵੇਗੀ ਬਗੈਰ ਸਿਆਸਤ ਤੋਂ। ਅਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਅਤੇ ਹੈਵ ਏ ਨਾਈਸ ਵੀਕਐਂਡ ਸਭ ਦੋਸਤਾਂ ਨੂੰ, ਪਿਆਰਿਆਂ ਨੂੰ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਮੈਸੇਜ ਕੀਤੇ ਹੈ, ਕਾਲ ਕੀਤੀ ਹੈ, ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ। ਅਤੇ ਮਾਫ਼ੀ ਚਾਹਾਂਗਾ ਦੋਸਤਾਂ ਤੋਂ, ਬਹੁਤ ਸਾਰੇ ਕਮੈਂਟ ਭੇਜੇ ਤੁਸੀਂ, ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਵਾਂਗਾ, ਅਤੇ ਇਸ ਵਕਤ ਸਮਾਂ ਵੀ ਕਾਫ਼ੀ ਹੋ ਗਿਆ, ਅਤੇ ਲੱਗਾਂ ਫਿਰ ਪੜ੍ਹਨ 'ਤੇ ਕਾਫ਼ੀ ਸਮਾਂ ਲੱਗ ਜਾਊ, ਅਤੇ ਇੱਥੇ ਲੈਣੇ ਆ ਗਿਆ। ਅਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਕੀ ਸਤਿ ਸ਼੍ਰੀ ਅਕਾਲ ਹੈ ਦੋਸਤੋ। ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ

0: ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ, ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ, ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ 'ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ 'ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਜਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ, ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ 'ਚ ਸਭ ਦਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ 'ਚ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ। ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਆਪਣੇ ਪੈਰਾਂ ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ, ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ, ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ, ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ, ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ, ਉਲਟੀ ਕਿਸਨੇ ਰੀਤ ਹੈ ਬੰਦਿਆ ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ, ਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥ,
3: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ, ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ ਕੰਗਾਲ ਕੀਤਾ ਦੇਸ਼ ਨਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਮਾ, ਹਰਜਾਨਾ ਮੇਰੇ ਲਾਲ ਨੇ ਭਰ ਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ 'ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਇਹ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
0: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਹੀ ਵਾਂਗੂ ਚੁੱਭਦਾ ਹੈ,
5: ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
6: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਸ੍ਰੀ ਦਲ ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ, ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ। ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ, ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
8: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ अगर ना किसी का बना तो ये जीवन तेरा है ये बस नाम का। आदमी तू अगर आदमी ना बना तो ये जीवन भला है ये किस काम का। एक बार ही मिलती है ये जिंदगी, काम आना किसी के है एक बंदगी। एक बार ही मिलती है ये जिंदगी, काम आना किसी के है एक बंदगी। रोने वालों को जो

जिंदगी के लिए जैसे जल और पवन,

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਖਾਸ ਕਦੇ, ਕਹਿੰਦਾ ਸੀ ਜੋ ਖਾਸ ਕਦੇ। ਪੱਲੇ ਮੇਰੇ ਦਰਦ ਵਿਛੋੜੇ।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ

0: एहसास कर दे। थैंक यू।
1: सुखविंदर कौर जी तो बाद हूँ मैं सदा देन जा रहा हूँ जम्मू बस दे साढ़े शायर हरभजन सिंह अपाशिक जी नूं। हरभजन सिंह अपाशिक जी साढ़े कामे पलां दे विच आउंदे रहिंदे ने। इस वार वह साढ़े विशेष सद्दे दे उत्ते किसानी संघर्ष नाल जुड़ के अपनी एक कविता लैके हाजिर हो रहे ने। हरभजन सिंह अपाशिक जी, तुहाडा दुआबा रेडियो दे हफ्ताबारी कवि दरबार दे विच निघा स्वागत है जी।
2: शुक्रिया याव साहब, मेरी अज दी कविता देश दे किसानां नूं समर्पित है। कार ते आग अंदाता सड़कां ते आया है, भारती किसान भारत मान दा जाया है। कार ते आग अंदाता सड़कां ते आया है, भारती किसान भारत मान दा जाया है। ईमानदारी नाल अपना फर्ज नभाया है, मुनका बहा के मिट्टी चो सोना उगाया है। आई क्रांति हरा इनकलाब ले आया है, पर दिते अन भंडार आत्म निर्भर बनाया है। कार त्याग अन्नदाता सड़कां ते आया है, भारती किसान भारत मां दा जाया है। अज अन्नदाता लाचार हो गया है, काले कानूनां दा शिकार हो गया है। निंदनी निर्दयी सरकारी व्यवहार हो गया है। लाठियां बुछारां कुटमार अत्याचार हो गया है। पूजियां पतियां लई डाढ़ा प्यार हो गया है। निरा अहंग होंद खातर पेचा फसाया है। घर त्याग अन्नदाता सड़कां ते आया है, भारती किसान भारत मां दा जाया है। देश दे किसानां नूं इधर उधर ना भटकावो, बिना कारण बेलोड़ी बैठकां ना लमकावो। देश भगतां ते देश धरोही लेबन ना लावो, ऐवें किसान एकता ना अजमावो। किसानी करदे किसानां दा ना ध्यान वटावो, दूर करो सब संसे शंकियां चो ना फसावो। देश भगतां नूं भंबल पूसियां चो पाया है, कार त्याग अन्नदाता सड़कां ते आया है, भारती किसान भारत मां दा जाया है। यतन हो रहा है किसान एकता तोड़न दा, हक दी लड़ाई दा रुख मोड़न दा। समाजक विरोधी तत्तां नूं सफां च जोड़न दा, नरोल किसान अंदोलन नूं प्रांतां खित्तियां च फोड़न दा। सियाणे किसानां ने सतर्कता सावधानी नूं अपनाया है। कार त्याग अन्नदाता सड़कां ते आया है, भारती किसान भारत मां दा जाया है। भारती किसान भारत मां दा जाया है।
1: रेडियो दे प्यारे श्रोतियो, हरभजन सिंह अपाशिक जी की रचना तो बाद हुण मैं कवि दरबार के अंत दे विच सदा देण जा रहा पटियाला वास्ते साढ़े गीतकार शायर हरदीप सिंह दीप जी नूं। हरदीप सिंह दीप जी पंजाबी दे बहुत वधिया गीतकार ने, जिन्हां दे लिखे हुए गीतां नूं पंजाबी दे बहुत सारे गायकां ने गाया होया है। वह अपनी जिहड़ी आ साढ़े विशेष सदे दे उत्ते रचना लै के अज दे कवि दरबार दे विच हाजिर हो रहे ने। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪರ ರೇಡಿಯೋ ರೇಡಿಯೋ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹਰਵੰਸ ਸਿੰਘ ਵੱਲੋਂ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਪਿਆਰੇ ਸਰੋਤਿਓ ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ

ਨਾਮ ਚਿੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸ ਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚਿੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚਿੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਲੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਜੋਗਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ, ਨੀ ਮੈਂ ਬੁਰਾ ਬੁਰਿਆਈਆਂ ਨੂੰ ਤੂੰ ਹਮੇਸ਼ਾ ਯਾਦ ਰੱਖੀਂ।

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀਂ, ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ।

ਸਭੇ ਇੱਕ ਪਾਸੇ ਮੇਰੇ ਐਬ ਖਲੋਤੇ, ਦੂਜੇ ਪਾਸੇ ਖੁਦਾਈਆਂ ਸਭੇ। ਚੱਲੀਏ ਤਾਂ ਇੱਕ ਕਰਮ ਕਮਾਨੀ ਕੱਢ ਕੇ ਕੋਈ ਵੈਰ ਜਾਵੀ, ਚੱਲੀਏ ਤਾਂ ਇੱਕ ਕਰਮ ਕਮਾ

ਦੁੱਖ ਭੰਜਨ ਨੂੰ ਮਾਰ ਲਿਆ ਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆ ਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲੈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੋਕੀ। ਕੁਲਵੰਤ ਸਿੰਘ ਸਿੱਧੋਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੋਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੋਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮਿਕਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

0: दिन रात मेहनता कर दे हां मजदूर पक्की सरकारां होण जे फिर खुदकुशियां क्यों कर दे हां। कुलवंत हक्कां नूं समझे ना कोई, कुलवंत हक्कां नूं समझे ना कोई, ताइयों हक्कां दे लई लड़दे हां। ऐ जिंदगी असी मजदूर तेरे जिउण लई मेहनत करदे हां, जिउण लई मेहनत कर दे हां।
1: प्यारे श्रोतेओ, तुसी हुणे ही कुलवंत सिंह सैदोक जी दी कविता जिंदगी असी मजदूर तेरे सुन के हटे हो। ते हुण मैं थोड़े सन्मुख पेश करन दी खुशी ले रहा दिलशाद अली जी नूं। दिलशाद अली जी जिहड़े पंजाबी दे नवे उभर दे गायक हन, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ। ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ, ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ, ਕਰੀ ਕਰਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਹਾਏ ਕਰੀ ਕਰਕੇ ਮੈਨੂੰ ਯਾਦ। ਬੱਦਲਾਂ ਦੇ ਵਿੱਚ, ਬੱਦਲਾਂ ਦੇ ਵਿੱਚ ਚੰਨੀ ਜਦੋਂ ਮੁਸਕੁਰਾਏਗਾ, ਬੱਦਲਾਂ ਦੇ ਵਿੱਚ ਚੰਨੀ ਜਦੋਂ ਮੁਸਕੁਰਾਏਗਾ, ਚਿਹਰਾ ਮੇਰਾ ਫੇਰ ਤੈਨੂੰ

करके मैनू याद, पत्ते पत्ते चो आएगी तेनू मेरी महक।

0: ਜਦੋਂ ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਬਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿਓ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੀ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ ਕਰਦੇ ਨੇ ਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ, ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਤਸਵੀਰ ਸ਼ਰਮਾ ਦੱਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ద్వాపర రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ. ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ. ਦੀਵਾਲੀ ਦੇ ਤਿਉਹਾਰ ਦੇ ਨਾਲ

0: ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ, ਅਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ, ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ੍ਹ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ, ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
1: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਕਵਿਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜ੍ਹਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ, ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆ ਦੇ ਸੇਵ ਕਮਾਉਣਾ, ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ, ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ। ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ। ਤੇਰੇ ਘਰ ਵਿੱਚ ਕਰੇ ਡਰਾਮੇ, ਭੇਦ ਭਾਵਨਾ ਮੈਂ ਕੋਈ ਚਾਹੁੰਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ। ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮਨ ਦੇ ਦਾਬਾ। ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ।

0: ਗਏ, ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ, ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ, ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ, ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ, ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਅਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਿੰਡ ਦੀ ਔਰਤ ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ, ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ, ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ, ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ, ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ, ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਹਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋਪੇਸ਼ ਹੈ ਕਿਰਤੀਆਂ ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਉ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ। ਸੋ ਲਓ ਜੀ, ਪੇਸ਼ ਹੈ ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗੂ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜ਼ਾਰ ਨਾ ਹੁੰਦਾ ਜਾਨਵਰਾਂ ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ ਅਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜਗਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੂੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਣਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ ਉੱਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ ਅਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ, ਦੀਪ ਹੋਣਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂੰ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
5: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ ਮਾਹੀ ਭਰ ਦਿਸ ਗਿਆ, ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਈ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ ਕੁਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵੇੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾਂ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਆਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਕਲਾਸ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ। ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ। ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ। ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ। ਕੁਝ ਵੀ ਤੇਥੋਂ ਦੂਰ ਨਹੀਂ ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ। ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ। ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ। ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ। ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ। ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ। ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ। ਥਿੰਦ ਲੋਚੇ ਘੜੀ ਸੁਲੱਖਣੀ ਨੂੰ ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ, ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ ਚੋਂ ਖੁਦਾ ਨਜ਼ਰ ਆਵੇ। ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
7: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਧੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ ਭਰ ਭਰ ਕੇ ਵਰਕੇ ਖਿਲਾਫ਼ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ ਪਰ ਕੀ ਕਰਾਂ ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ, ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ। ਜੀ ਆਇਆਂ।
9: ਹਰਵੰਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

ਜੋਸੀ ਪੀੜ ਪਰਾਈ ਅਸੀਂ ਆਪਣੇ ਤਨ ਤੇ ਲਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜਗ ਨਾਲ ਮੱਥਾ ਲਾ ਬੈਠੇ ਛੋਟੀ ਉਮਰੇ ਅੱਖੀਆਂ ਲਾਈਆਂ ਲੱਗੇ ਰੋਗ ਅਵਲੇ ਮੀਡੀਆਂ ਖੁੱਲ ਕੇ ਗਲੇ 'ਚ ਲਟਕਣ ਲੋਕ ਆਖਦੇ ਚੱਲੇ ਤੇਰੇ ਤੀਰ ਹਿਜਰ ਦੇ ਸਜਣਾ ਤੇਰੇ ਤੀਰ ਹਿਜਰ ਦੇ ਸਜਣਾ ਅਸੀਂ ਆਪਣੇ ਸੀਨੇ ਖਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਜਿਸ ਕਿਸੇ ਵੀ ਇਸ਼ਕ ਕਮਾਇਆ ਪੱਲੇ ਪਈ ਜੁਦਾਈ ਆਪਣੇ ਆਪ ਦੀ ਹੋਸ਼ ਰਹੇ ਨਾ ਦੁਸ਼ਮਣ ਬਣੇ ਲਕਾਈ ਜੋ ਦੁਨੀਆ ਪੱਥਰ ਮਾਰੇ ਅਸੀਂ ਉਹ ਵੀ ਹੱਸ ਹੱਸ ਖਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਇਸ਼ਕ ਦੀ ਪੌੜੀ ਪੈਰ ਟਿਕਾ ਕੇ ਇਹ ਜਿੰਦ

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ਼ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਊਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ, ਪਰ ਕਿਸੇ ਨੇ ਗੌਰ ਨਾ ਕੀਤੀ, ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ, ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ, ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ, ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ, ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮਿਆਰ ਭਜਨ ਸਿੰਘ ਉਪਾਸ਼ਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਉਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
3: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ। ਚੁੱਪ ਚਾਪ ਪਈ ਦਿਸੀ ਇੱਕ ਪੱਖੀ ਸੀ, ਮਾਂ ਨੇ ਬੋਈਏ ਕੋਲ ਸਾਂਭ ਕੇ ਜੋ ਰੱਖੀ ਸੀ। ਪੱਖੇ ਬਿਜਲੀ ਦੇ ਨੇ ਪੈਰਾਂ ਵਿੱਚ ਰੋਲਿਆ। ਸੰਦੂਕ

0: ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਹੁਣ ਫੋਲ ਰਹੇ ਜੀ ਤੋਂ ਬਾਅਦ ਹੁਣ ਸਾਡੀ ਕਾਮਿਆਸਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਓਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ। ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ, ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ, ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ, ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ, ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ? ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ, ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ? ਕਿਵੇਂ ਮਾਂ, ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਵਿ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਜੇਤ ਸ਼ਾਹ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਮੈਂ ਰਵਨ ਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ, ਸ਼ੁਕਰੀਆ।
1: ਤੁਹਾਡੀ ਸੋਹਤ ਹੈ ਜੀ ਧੰਨਵਾਦ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਚੋੜੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਇਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਅਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ,

0: ਅੱਲਾ ਸ਼ੇਰੀ ਦਿੰਦੇ ਜ ਮਜ਼ਮਾਂ ਜਾਤਾਂ ਨੂੰ ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ ਨਸ਼ਾ ਵਿਕਾਉਂਦੇ ਅਫਸਰ ਨੇਤਾ ਰਲ ਮਿਲ ਕੇ ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ ਤਾਂ ਆਖਰੀ ਸ਼ੇਰ ਹੈ ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ ਧੰਨਵਾਦ
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਫਲ ਦੇ ਵਿੱਚ ਆਪਣਾ ਵਧਾਈਗੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫੇਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫੇਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

ਵਿਛੜ ਗਈਆਂ, ਜਤਿਨ ਜਾਨੋ ਵਧ ਕੇ ਚਾਹੁੰਦੀਆਂ, ਕੱਲ ਆਪ ਪਰਾਈਆਂ ਹੋਣਾ, ਆਪ ਪਰਾਈਆਂ ਹੋਣਾ, ਅੱਜ ਲੜ ਹੰਝੂਆਂ ਨਾਲ ਧੋਂਦੀਆਂ, ਕੁੜੀਆਂ ਬਣ ਕੇ ਚਿੜੀਆਂ, ਕੁੜੀਆਂ

0: ਖੰਡਾਈ ਚੁੱਕ ਲਤੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਕਪੜੇ, ਕੀਤੇ ਜਿਸਨੇ ਵੱਡੇ ਕਪੜੇ, ਬਣਿਆ ਉਹ ਕਲ ਵਜ਼ੀਰ ਹੈ, ਬਣਿਆ ਉਹ ਕਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜ਼ਬਾਂ ਪਾਈ ਲਕੀਰ ਹੈ, ਵਿੱਚ ਮਜ਼ਬਾਂ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

ਨਵੀਂ ਨਵੀਂ ਤਕਨੀਕ ਨਾਲ ਤੂੰ ਵਿਸਫੋਟੇ ਇਕੱਠੇ ਕਰ ਲੈ, ਆਪਣੀ ਝੂਠੀ ਸ਼ਾਨ ਦਿਖਾ ਤਰ ਬੇਸਮੈਂਟ ਸਭ ਭਰ ਲੈ। ਰਜਨੀਏ ਨੂੰ ਪਤਾ ਨਹੀਂ ਲੱਗਣਾ।

0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ, ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਮਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ। ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ। ਧੌਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: Guapa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MED ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BED ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ, ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ? जी
2: जी सब तो पहली गल तो ना तुहाडी जिहड़ी हैगी है दिलचस्पी है,
1: जी जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ,
1: ਜੀ
2: ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ,
1: ਜੀ ਜੀ
2: ਪਰ
1: ਜੀ
2: ਇਹ
1: ਜੀ
2: ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ
1: ਜੀ
2: ਕਿ
1: ਜੀ
2: ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ
1: ਜੀ
2: ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
2: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ
1: ਜੀ ਜੀ
2: ਤੁਸੀਂ
1: ਜੀ ਜੀ
2: ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ,
1: ਜੀ
2: ਬਹੁਤ
1: ਜੀ ਜੀ
2: ਅੱਛੇ
1: ਜੀ
2: ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਹ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
2: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਅਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ
1: ਜੀ
2: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੀ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
2: ਤਾਂ
1: ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆਹ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ
1: ਜੀ
2: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
2: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ ਬਾਤ
2: ਪਿੱਛੇ ਜੇ
1: ਹੈ।
2: ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
2: ਉਹ
1: ਜੀ ਜੀ
2: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
2: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
2: ਇਸੇ
1: ਜੀ
2: ਕਿਸਮ
1: ਜੀ
2: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
2: ਅਸੀਂ ਉਹ
1: ਜੀ
2: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ। ਤੇ
1: ਜੀ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
2: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
2: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ
1: ਜੀ
2: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
2: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
2: ਇਸੇ
1: ਜੀ
2: ਤਰ੍ਹਾਂ
1: ਜੀ
2: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
2: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ
2: ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਜਾਣੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ,
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ,
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ,
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ,
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ,
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ,
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ,
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਪੈਂਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਹੀ
1: ਰੁਝਾਨ ਨਹੀਂ ਸੀ।

0: ਠੀਕ ਹੈ ਸਰ,
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕਿੱਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ,
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ,
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
0: ਸਹੀ ਹੈ,
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ 'ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ,
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਹੈ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ,
0: ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ,
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਜਿਹੜੇ

0: ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨੀ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ, ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨੀ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ,
1: ਬਥੇਰੇ ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ ਦੇ ਦੋ ਭਾਈ,
0: ਦੇ ਦੋ ਹਾਂਜੀ ਪੈਸੇ ਹੈ, ਹਾਂਜੀ ਜੋ ਚੋਇਸਾਂ ਪੂਰੀਆਂ ਕਰੀ ਜਾਓ,
1: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
0: ਬਿਲਕੁਲ
1: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦਿਆ
0: ਲਿਆ ਦਿਆ ਹਾਂਜੀ ਬਸ,
1: ਉਹ ਪੈਸਾ ਸੁੱਟ ਰਹੇ ਨੇ, ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
0: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
1: ਬਹੁਤ ਵਧੀਆ ਗੱਲ ਹੈ।
0: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼੍ਰੁਤੀ
0: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ।
1: ਜੀ ਜੀ ਜੀ ਜੀ।
0: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ,
0: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
1: ਉਹ ਗੱਲ ਹੀ ਨਹੀਂ ਕਰਦਾ,
0: ਗੱਲ ਹੀ ਨਹੀਂ ਕਰਦਾ,
1: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
0: ਹਾਂਜੀ ਬਿਲਕੁਲ ਜੀ,
1: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
0: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
1: ਡਾਂਟ ਹੀ ਨਾ ਦੇਣ ਕਿਤੇ।
0: ਹਾਂਜੀ ਹਾਂਜੀ,
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ, ਬੱਚੇ ਨਾਲ ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ ਹੋਵੇਗਾ,
0: ਵਿਕਾਸ ਹੋਵੇਗਾ, ਬੱਚਾ ਜ਼ਿ੮ਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
0: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ।
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ ਜੀ ਜੀ।
0: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ ਜੀ ਜੀ।
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
1: ਡਾਕਟਰ ਬਣੇ,
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਿਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ।
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ।
1: ਬੜੀਆ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ। ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ। ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ,
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ। ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ, ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
0: ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ
0: ਜੀ। ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10th ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲੇ ਕਿ PCM ਰੱਖਿਆ ਆਪਾਂ।
0: ਹਾਂਜੀ ਹਾਂਜੀ।
1: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲਿਆ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
1: ਨੈਨੋ ਟੈਕਨੋਲੋਜੀ ਬਿਲਕੁਲ ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ.
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ.
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ. ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ.
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ
0: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ. ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ.
0: ਹਾਂਜੀ ਹਾਂਜੀ.
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ.
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ.
0: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ.
1: ਹਾਂ ਬਿਲਕੁਲ ਜੀ.
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ. ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40,000. ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ. ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ.
1: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
0: ਜਿੰਨਾ ਕਿਤੇ ਕਮੀ ਰਹਿ ਗਈ, ਕਮੀ ਰਹਿੰਦੀ
1: ਹੈ. ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ ਪਾਰੇ.
0: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ.
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ.
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ.
0: ਹਾਂਜੀ ਹਾਂਜੀ.
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ. ਚਲੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
0: ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ. ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ. ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ. ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ.
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ.
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ.
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ.
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ.
0: ਹਾਂਜੀ ਹਾਂਜੀ.
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ. ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ.
0: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ.
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ.
0: ਬਿਲਕੁਲ ਬਿਲਕੁਲ.
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ IP ਸਿੰਘ ਜੀ, ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ।
1: ਮੈਂ ਕਿਹਾ ਜੀ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ।
0: ਹਾਂਜੀ ਹਾਂਜੀ।
1: ਇੱਥੇ ਇੱਕ ਆਫਿਸਰ, ਕੋਈ ਲੜਕੀ ਹੈ, ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ।
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
0: ਹਾਂਜੀ ਹਾਂਜੀ ਬਿਲਕੁਲ।
1: ਅਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
0: ਬਿਲਕੁਲ।
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ
0: ਕੁਝ
1: ਸੁੱਟ ਕੇ ਆ ਜੇ।
0: ਵੀ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ।
1: ਬਿਲਕੁਲ ਜੀ।
0: ਅੱਛਾ, ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ।
0: ਹਾਂਜੀ ਹਾਂਜੀ।
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ। ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ।
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ। ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ।
1: ਤੋ ਇਹ ਜਿਹੜੀ ਆ ਸਿਲਸਿਲਾ ਹੈ, ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ।
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ
1: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ।
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ।
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ, ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ।
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਹੈ ਨਾਲ।
0: ਹਾਂਜੀ ਹਾਂਜੀ।
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ ਟੋਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ।
1: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ, ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ ਹੈ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਹਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸ ਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉਹ 'ਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰੋਹਨਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਂਵਲੀ ਰੰਗ ਗਰੀਬ ਘਰ ਦੀ ਕੁੜੀ, ਸਾਂਵਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ। ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ। ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ। ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰਜ਼ਾਈ ਸ਼ਾਹਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੋਰੀਆਂ ਪਾਵਾਂ ਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ,

0: ਧੰਨਵਾਦ ਜੀ।
1: ਦੀਪ ਰਾਜਗੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟ ਅ ਡੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, of how I ran and hide, of how I sat in a corner and sang a merrily happy song, of how the folk tales are retold induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, though not whole anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ਰੋਤਾਓਂ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: प्रिया शर्मा तों बाद हुण मैं तुहाडे सन्मुख दुबई वसदे साडे शायर सुखराज सिकंदर जी नूं गुजारिश करांगा कि ओह अपनी रचना लैके हाजिर होण। सुखराज सिकंदर जी जिहड़ी इस वार अपनी रचना लैके हाजिर हो रहे ने, ओह जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने फड़न की कोशिश की है। सुखराज सिकंदर जी, थोड़ा स्वागत है।
0: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो अते हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, दुश्मन भी कोल आए, बड़े अथरू वहाउंदे सी, लगदा सी इंज मैनू कि कीती ते पछताउंदे सी। यारां दा सी यार कहिंदे, बंदा बड़ा नेक सी, यारां दा सी यार कहिंदे, बंदा बड़ा नेक सी। कोई मंदा ना बोले मैनू मिठी जबान हरेक सी, कोई मंदा ना बोले मैनू मिठी जबान हरेक सी। इस चंद्रे जग दा मैं, इस चंद्रे जग दा मैं जिवें मोह सारा ठगिया, मरिया बंदा किन्ना चंगा वो मैनू मरिया पता लग्या, वो मरिया बंदा किन्ना चंगा मैनू मरिया पता लग्या। एवें जीऊं के लंघाई, एवें जीऊं के लंघाई, जमदे मर जाते चंगा सी, सारे मैनू किन्ना चाहुंदे एक मैं ही बोलदा मंदा सी, सारे मैनू किन्ना चाहुंदे एक मैं ही बोलदा मंदा सी। एवें गुस्सा करदा रहा, एवें गुस्सा करदा रहा, मैं ताके जहान नू दस कत मंदा बोलिया, मैं अपनी रकान नू। एवें गुस्सा करदा रहा, मैं ताके जहान नू दस कत मंदा बोलिया, मैं अपनी रकान नू। जो मत्थे त्यूड़ी पाउंदी रही, जो मत्थे त्यूड़ी पाउंदी रही, बुरा हाल वहन पाउंदी सी, सिकंदरा मरिया पता लगा वो किन्ना मैनू चाहुंदी सी, सिकंदरा मरिया पता लगा वो किन्ना मैनू चाहुंदी सी। बहुत बहुत धन्यवाद जी, थैंक यू।
1: राज सिकंदर दी कविता तो बाद हुण मैं लुधियाना बसदी शायरा बलजीत कोलिया जी नूं सदा देंगा। बलजीत कोलिया जी अपनी रचना दे विच कह रहे ने, मैं कोरे कागज वर्गी सी, देखिए एक कोरा कागज किहो जिहा है ते कोरे कागज दे उत्ते कौन कोई रंग वखेर रहा है ते किवें इस रंगां दे खेड नूं साडी शायरा जिहड़ी आ पेश करदी आ। बलजीत कोलिया जी, थोड़ा स्वागत है।
4: मैं कोरे कागज वर्गी सी, मैं कोरे कागज वर्गी सी ते ओ रंगां नाल भरदा गया, ते ओ रंगां नाल भरदा गया, अचानक ऐसा तूफान आया, अचानक ऐसा तूफान आया ते मैनू बेरंगी ओ कर गया, ते मैनू बेरंगी ओ कर गया। मैं कोरे कागज वर्गी सी, मैं कोरे कागज वर्गी सी, ओ सामना सकिया जज्बातां नूं, ओ ਸਾਂਭ ਨਾ ਸਕਿਆ ਜੇ ਜਵਾਤਾਂ ਨੂੰ ਵੀ ਉਹਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ। ਜਲਾ ਨਾ ਦੇਣ ਇਹ ਮਜ਼ਹਬ, ਪਰੇ ਹੀ ਬਿਜਲੀਆਂ ਰੱਖੀ। ਖੁਦਾ ਤੂੰ ਹੀ ਸਲਾਮਤ, ਸਭ ਨਗਰ ਕਰ ਬਸਤੀਆਂ ਰੱਖੀ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ, ਜ਼ਰਾ ਕੁ ਦੂਰੀਆਂ ਰੱਖੀ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਗਮਾਂ ਦੇ ਭਾਅ ਵਧਾ ਦੇ ਤੂੰ, ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਘੋਲ ਚੱਲ ਰਿਹਾ, ਕਿਸਾਨ ਘੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
7: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ।

ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸੌਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ। ਇਹ ਹੈ ਨਾਲ ਖੇਤੀ ਦੇ ਜੁੜਿਆ, ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਵਜਾਵੇ ਸ਼ੈਣਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ,